0: ਸਹੀ ਕਿ ਨਹੀਂ
1: ਕੁਛ ਤੇ ਹੋਣਾ ਚਾਹੀਦਾ ਹੀ ਆ ਵੇਖੋ ਤੁਸੀਂ ਆਈ ਸੀ ਡੀ ਦੱਸੋ ਤੇ ਫਿਰ ਉਹਨਾਂ ਜਿਹੜਾ ਆਪਾਂ ਇੱਕ ਦੋ ਮੈਸੇਜ ਪੜ੍ਹਦੇ ਹਾਂ ਅੱਛਾ ਉਹਨਾਂ ਨੇ ਫੋਨ ਭੇਜਤਾ ਉਹ ਜਿਹੜਾ ਲੈ ਕੇ ਨੀ ਆਇਆ ਕੈਮਰਾ ਉਹਦੀ ਫੋਟੋ
0: ਉਹ ਭਰਾਵਾ
1: ਆਪਣੇ ਕੋਲ ਨੀ ਜਿਹੜਾ ਉਹ
0: ਕਿਹੜਾ
1: DJI
0: ਪੋਕਿਟ 3
1: ਕੁੜੀਆਂ ਦਾ ਪਿੰਕ ਕਲਰ ਦਾ ਹੁੰਦਾ ਸੀ ਤੇ ਮੁੰਡਿਆਂ ਦਾ ਵਾਈਟ ਜਿਹਾ ਤਾਂ ਚੁੱਕੀ ਦਾ ਫਲਿੱਪ ਵਾਲਾ
0: ਬਿਲਕੁਲ
1: ਓਦਾਂ ਦਾ ਵਿਚਾਰੇ ਨੂੰ ਕੈਮਰਾ ਲੈ ਆਂਦਾ
0: ਚਲ ਗੁੱਡ ਯਾਰ ਫਤਿਹ ਸਿੰਘ ਕਰੋ ਇੰਜੋਏ ਯਾਰ
1: ਕਲਰ ਬੜਾ ਨਾਈਸ ਲਿਆ
0: ਅੱਜ ਕੱਲ ਬੱਚੇ ਨੂੰ ਸ਼ੌਂਕ ਹੈ ਬਹੁਤ ਜ਼ਿਆਦਾ ਮੇਰੇ
1: ਥੱਲੇ ਸਟੈਂਡ ਵੀ ਹੈਗਾ ਤੁਹਾਨੂੰ ਪਤਾ
0: ਨਾਈਸ ਯੈਲੋ ਕਲਰ ਹੈ
1: ਸੋਸ਼ਲ ਮੀਡੀਆ ਤੇ ਸੋਸ਼ਲ PGI ਲਿਖ ਕੇ
0: DGI
1: ਕੁਛ ਹੋ ਰਿਹਾ ਯਾਰ ਕਲੋਜੋ ਕੁਝ ਹੋਰ ਬਣਾਉਣਾ ਪੈਣਾ
0: CGI
1: ਤੇ ਨੀ ਕੁਛ ਹੈਗਾ
0: CGI ਕੁਛ ਨੀ
1: ਹਾਂ CGI ਹੈਗਾ ਪਰ CGI ਨਹੀਂ ਹੈਗਾ
0: ਲਿਖ ਦੋ IMAX ਨਿਊ ਕੈਮਰਾ
1: ਹਾਂ ਨਾਪਰੀ ਜੀ ਮੈਸੇਜ ਕਰਦੇ ਨੇ ਸਤਿ ਸ੍ਰੀ ਅਕਾਲ ਭੇਜਦੇ ਨੇ ਟੂਡੇ ਕਹਿੰਦੇ ਨੇ 22 ਕੈਰਟ ਗੋਲਡ ਦਾ ਰੇਟ ਹੈਗਾ 184 ਗ੍ਰਾਮ
0: ਅੱਛਾ
1: ਡਾਲਰ ਪਰ ਗ੍ਰਾਮ ਓਕੇ
0: ਚਲੋ ਫਿਰ ਪਹੁੰਚਣਾ
1: ਸੋਨਾ ਸੋਨਾ ਲੈਣਾ ਸੋਨਾ
0: ਸੋਨਾ ਨਹੀਂ ਭਾਈ
1: ਨਿਰਵੈਰ
0: ਪੰਨੂ
1: ਆਪਾਂ ਨੂੰ ਨੀਂਦ ਦੇ ਬੜੇ ਮੈਸੇਜ ਆਏ ਯਾਰ
0: ਜਾਗ ਜਾਓ ਇੰਨੇ ਮਾੜਾ ਹਾਲ ਨੀ ਯਾਰ ਸਾਡਾ ਇੰਨਾ ਵੀ ਬੁਰਾ ਸ਼ੋਅ ਨੀ ਕਰਦੇ ਥੋੜਾ ਮੌਕਾ ਤਾਂ ਦੋ ਸ਼ੁਰੂ ਹੋਇਆ ਹਜੇ
1: ਪਿੰਗ ਸਨੀਜ਼ਿੰਗ ਸਨੀਪ
0: ਉਹ ਸੀਗਾ ਨਾ ਉਹ ਬੁਝਾਰਤ ਨੀ ਪਾਈ ਸੀਗੀ ਜਿਹੜੀ
1: ਦੋਸਤੋ 10:07 ਹੋ ਚੁੱਕੇ ਨੇ
0: ਜਾਗ ਜਾਓ
1: ਮੈਲਬਨ ਦੇ ਵਿੱਚ ਤੁਸੀਂ ਥੋੜਾ ਜਿਹਾ ਬਾਹਰ ਮੌਸਮ ਬੜਾ ਘੈਂਟ
0: ਹੈ ਉੱਠੋ ਯਾਰ ਮੇਰੇ ਸਟੈਂਡਰਡ ਅਕੋਰਡਿੰਗਲੀ ਵੀ ਲੇਟ ਹੋ ਯਾਰ ਤੁਸੀਂ ਉੱਠੋ ਪਲੀਜ਼
1: ਤੇ ਉਹਨਾਂ ਦਾ ਮੈਸੇਜ ਆ ਕਹਿੰਦੇ ਟੈਮੂ ਤੋਂ ਮੰਗਾਇਆ ਉਹ ਵਾਲਾ ਕੈਮਰਾ
0: ਛੱਡੋ ਯਾਰ ਤੂੰ ਕਿਉਂ ਮੰਗਾਈ ਇਹ ਚੀਜ਼ ਤੈਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ ਤੈਨੂੰ ਮੈਂ ਸ਼ੂਜ਼ ਭੇਜਦਾ
1: ਸ਼ੁਕਰ ਕਰੋ ਕੈਮਰੇ ਦੀ ਥਾਂ ਤੇ ਕੜਚੀ ਨੀ ਭੇਜਦੀ ਧੰਨਵਾਦ ਜੀ।
0: ਨਾਈਫ ਸ਼ਾਰਪਨਰ
1: ਕਹਿੰਦੇ ਨੇ ਜੀ, ਕਵਲਜੀਤ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ, ਕਹਿੰਦੇ ਜੀ
0: ਗੁੱਡ ਮਾਰਨਿੰਗ
1: ਸ਼ੋ ਤੇ ਅੱਛਾ ਨਾਈਸ ਜੋਕਸ ਲੱਗੇ ਇਹਨਾਂ ਨੂੰ ਜਿਹੜੇ ਸਵੇਰੇ।
0: ਓ ਨਾਈਸ ਨਾਈਸ ਨਾਈਸ, ਥੈਂਕ ਯੂ। ਬੱਚੇ ਹੈਗੇ ਬੜੇ ਘੈਂਟ ਹੈ, ਤਾਂ ਹੀ
1: ਪਰਥ ਤੋਂ ਗੁੱਡ ਮਾਰਨਿੰਗ ਆਈ ਹੈ ਜੀ ਸਾਨੂੰ, ਸਾਡੇ ਵੱਲੋਂ ਵੀ ਮੈਲਬਨ ਤੋਂ ਗੁੱਡ ਮਾਰਨਿੰਗ ਲੈ ਜਾਓ ਜੋਸ਼ੀ ਜੀ।
0: ਕੀ ਬਾਤ ਹੈ ਜੋਸ਼ੀ ਸਾਹਿਬ,
1: ਜੋਸ਼ੀ ਨੇ ਬਰਫ਼ ਤੇ ਡੀਪੀ ਲਾਈ ਆਪਣੀ ਬਰਥਡੇ।
0: ਹਾਏ ਹੁਣ ਤਾਂ ਆ ਗਈਆਂ ਗਰਮੀਆਂ ਕੇ, ਹੁਣ ਤੇ ਚੇਂਜ ਕਰੋ।
1: ਇੱਕ ਹੋਰ ਆਪਾਂ ਨੂੰ ਬॉयਜ਼ ਮੀਟ ਅਪ ਦਾ ਮੈਸੇਜ ਆਇਆ, ਤੁਹਾਨੂੰ ਪਤਾ ਅਮਰਿਤ ਪਾਲ ਸਿੰਘ ਜੀ ਨੇ ਭੇਜਿਆ।
0: ਕੀ ਬਾਤ
1: ਹੈ, ਆਮ ਲਿਸਨਿੰਗ ਬॉयਜ਼ ਮੀਟ ਅਪ, ਆਮ ਇੰਜੋਇੰਗ ਇਟ।
0: ਆਏ
1: ਕੀ ਬੀਟ ਅਪ ਬੋਥ ਬ੍ਰਦਰ, ਪਰ ਨਾ ਤੁਸੀਂ ਗੱਲ ਨਹੀਂ ਸਾਡੀ ਮੰਨਦੇ, ਤੁਹਾਨੂੰ ਆਪਾਂ ਕਿਹਾ ਕਿ ਤੁਸੀਂ ਮੈਸੇਜ ਕਦੋਂ ਕਰਨਾ ਉਦੋਂ ਤੁਸੀਂ ਕਰਦੇ।
0: ਅਗਲੀ ਵਾਰੀ ਹੁਣ ਜਿਹੜਾ ਨੈਕਸਟ ਐਪੀਸੋਡ ਹੋਏਗਾ ਉਹਦੇ ਅੰਦਰ ਤੁਸੀਂ ਉਹ ਮੈਸੇਜ ਐਂਡਲਾ ਮੈਸੇਜ ਜ਼ਰੂਰ ਸੁਣਿਓ ਕਿ ਤੁਸੀਂ ਜਿਹੜੀ ਫੀਡਬੈਕ ਜੇ ਤੁਹਾਨੂੰ ਵਧੀਆ ਲੱਗਦੀ ਹੈ ਨਾ, ਕਿੱਥੇ ਮੈਸੇਜ ਕਰਨਾ ਹੈ ਤੇ ਕਿਹੜੇ ਸਮੇਂ ਤੇ ਕਰਨਾ,
1: ਇੱਥੇ ਕੀਤਾ ਤੁਸੀਂ ਬਹੁਤ ਵਧੀਆ ਤੁਹਾਡੇ।
0: ਥੈਂਕ ਯੂ ਜੀ,
1: ਥੈਂਕ ਯੂ ਕਰਦੇ ਹਾਂ ਆਪਾਂ, ਪਰ ਸਮਝੇ ਨਾ ਗੱਲ ਤੁਸੀਂ ਕਿੱਥੇ ਮੈਸੇਜ ਕਰਨਾ ਵਾ। ਤੇ ਇੱਧਰ ਨੈਕਸਟ ਰੂਬੀ ਜੀ ਕਹਿੰਦੇ ਨੇ ਜੀ, ਅੱਛਾ ਇਹਨਾਂ ਨੇ ਲੱਭ ਲਿਆ ਜੀ, ਲੱਭ ਲਿਆ।
0: ਅੱਛਾ
1: ਹਾਂਜੀ, ਇਹਨਾਂ ਨੂੰ ਲੱਗ ਗਿਆ ਪਤਾ,
0: ਫਿਰ ਚਲੋ।
1: ਪਰਮਿੰਦਰ ਜੀ ਵੀ ਸਤਿ ਸ਼੍ਰੀ ਅਕਾਲ ਭਾਈ, ਆਪ ਠੀਕ ਹੈ ਰੂਬੀ ਜੀ, ਡਨ ਹੋ ਗਿਆ, ਤੁਹਾਨੂੰ ਮਿਲਦੇ ਆ ਕਿੰਨੇ ਕਰੋੜ?
0: ਜਿੰਨੇ ਫਤਿਹ ਤੋਂ ਆ ਗਏ ਸਾਨੂੰ ਉਹਨੇ ਤੁਹਾਨੂੰ ਭੇਜ ਦਾਂਗਾ। ਫਾਈਨ ਨਹੀਂ ਪਾਉਣਾ
1: ਫਾਈਨ ਨਹੀਂ ਪਾਉਣਾ ਯਾਰ,
0: ਫਿਰ ਜੋ ਇਹਨਾਂ ਨੇ ਬੁੱਝਿਆ ਉਹ ਤਾਂ ਡਿਜ਼ਰਵ ਕਰਦੇ ਨਾ, ਐਟਲੀਸਟ
1: ਉਹ ਚੀਜ਼ ਤੁਸੀਂ ਬੁੱਝਿਆ ਉਹ ਤੁਹਾਨੂੰ ਮਿਲ ਜਾਊਗਾ।
0: ਉਹ ਤਾਂ ਹਾਂ, ਉਹ ਤਾਂ ਡਿਜ਼ਰਵ ਕਰਦੇ,
1: ਇੰਨਾ ਹੀ ਸਾਡਾ ਬਜਟ ਹੈ ਤੇ
0: ਇੰਨਾ ਹੀ ਸਾਡਾ ਬਜਟ ਹੈ, ਸਾਨੂੰ ਇੰਨਾ ਕੀ,
1: ਇਸ ਤੋਂ ਵੱਧ ਨਾ ਹੀ ਕਦੀ ਕੀਤਾ ਤੇ ਲੱਗਦਾ ਨਹੀਂ ਗਾਹ ਕਰਾਂਗੇ।
0: ਸਾਨੂੰ ਇੰਨੇ ਕੀ ਮਾਹੌਲ ਹੁੰਦਾ ਜੀ ਜਦੋਂ ਆਪਸ 'ਚ ਬੈਠੇ ਹੋਈਏ, ਇਸ ਤੋਂ ਉੱਪਰ ਦੀ ਗੱਲ ਨਹੀਂ ਹੈ।
1: ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ, ਕਹਿੰਦੇ ਜੀ ਸਾਰਿਆਂ ਨੇ ਅੱਜ ਦੇ ਦਿਨ ਖੁਸ਼ੀਆਂ ਭਰਿਆ ਹੋਵੇ। ਧੰਨਵਾਦ ਜੀ, ਧੰਨਵਾਦ ਜੀ, ਬਹੁਤ ਵਧੀਆ। ਰੂਬੀ ਜੀ ਨੇ ਇੱਧਰ ਉੱਧਰ ਸਾਰੇ ਪਾਸੇ ਮੈਸੇਜ ਕਰਤਾ ਵੀ ਮੇਰਾ ਰਹਿ ਨਾ ਜਾਵੇਗੀ।
0: ਨਾਈਸ,
1: ਵੈਸੇ ਤੁਹਾਨੂੰ ਦੱਸਦੀ ਹੈ ਵੀ ਮਿਲਣਾ ਕੁਝ ਨਹੀਂ ਆ, ਪਰ ਧੰਨਵਾਦ ਤੁਸੀਂ ਮੈਸੇਜ।
0: ਨਹੀਂ ਨਹੀਂ, ਕਾਫੀ ਡਨ।
1: ਹਾਂਜੀ,
0: ਆਉਂਗੇ ਤਾਂ ਕਾਫੀ ਡਨ,
1: ਉਹ ਡਨ, ਉਹ ਸੋਰਟਡ ਹੈ ਤੁਹਾਡਾ। ਹਾਂਜੀ,
0: ਤੇ ਕਾਫੀ ਕਿਉਂ ਡਨ ਹੈ ਦੱਸੋ?
1: ਕਿਉਂਕਿ ਜਸਪ੍ਰੀਤ ਜੀ ਨੂੰ ਤੇ ਗੁਰਜੀਤ ਕੌਰ ਗਿੱਲ ਜੀ ਨੂੰ ਦੋਵਾਂ ਨੂੰ ਗਾਣੇ ਬੜੇ ਵਧੀਆ ਲੱਗੇ, ਤਾਂ ਕਰਕੇ
0: ਇਸ ਕਰਕੇ। ਯਾਰ ਇਹ ਆਦਮੀ ਹਮੇਸ਼ਾ ਮੇਰੀ ਬੰਨੀ ਹੀ ਭੂਮਿਕਾ ਨੂੰ ਕਹਿੰਦਾ ਬਾਏ ਬਾਏ ਟੇਕ ਕੇਅਰ।
1: ਨਹੀਂ ਨਹੀਂ ਜੀ, ਬਿਲਕੁਲ ਤੁਸੀਂ ਬਣਾਓ ਭੂਮਿਕਾ, ਕੋਈ ਨਹੀਂ, ਹਰ ਕਿ ਨਹੀਂ ਢਾਉਂਦਾ, ਖੜਾ ਮੈਂ ਮੋਢਾ ਲਾ ਕੇ ਬਣਾਓ ਬਣਾਓ।
0: ਸੋ ਜੀ, ਆਈ ਸੀ ਡੀ ਦੀ ਫੁੱਲ ਫਾਰਮ ਹੈ, ਲੈ ਫਿਰ ਨਹੀਂ ਬੋਲਿਆ।
1: ਹਾਂਜੀ, ਆਈ ਸੀ ਜੀ ਆਈਸਕ੍ਰੀਮ ਤੇ ਜੀ ਤੋਂ
0: ਡੈਨ
1: ਚੋਕਲੇਟ ਦੋ ਜਣੇ ਪੀ ਰਹੇ,
0: ਦੋ ਬੰਦੇ ਪੀ ਰਹੇ ਜੀ, ਦੋ ਕਹਿ ਦੇਣਾ ਆਈਸ ਕਾਫੀ, ਦੋ
1: ਆਈਸ ਕਾਫੀ, ਦੋ ਡੀਓ ਡੂ ਨੀ ਦੋ ਤੇ ਹਾਸਾ ਛੱਟਾ ਇੱਕ ਪਾਸੇ ਆ ਜੀ। ਪਰ ਆਈ ਸੀ ਡੀ ਸਾਡਾ ਮਤਲਬ ਪੁੱਛਣ ਦਾ ਇਹ ਸੀਗਾ ਕਿ ਤੁਸੀਂ ਸਾਨੂੰ ਫੁੱਲ ਫਾਰਮ ਦੱਸੋ, ਜਿਹੜੀ ਕਿ ਸਾਨੂੰ ਤਿੰਨ ਚਾਰ ਜਣਿਆਂ ਨੇ ਦੱਸੀ, ਧੰਨਵਾਦ
0: ਤੁਸੀਂ
1: ਸਾਨੂੰ ਦੱਸੀ। ਤੇ ਪਰ ਆਪਾਂ ਦੱਸਤਾ ਸੀ ਤੁਹਾਨੂੰ ਵੀ ਅੱਜ ਆ, ਤਾਂ ਤੁਸੀਂ ਲੱਭਿਆ, ਨਹੀਂ ਤਾਂ ਉਲਝੇ ਤੇ ਰਹਿਣਾ ਸੀ, ਇਹ ਤੁਹਾਡੀ ਪੱਕੀ ਜੇ ਫਿਰ।
0: ਹਾਂ, ਇਹ ਵੀ ਗੱਲ ਠੀਕ ਹੈ, ਚਲੋ ਚਲੋ,
1: ਕ੍ਰਿਸ਼ਨਾ ਜੀ ਨੇ ਹੈਲਪ ਕਰਤੀ। ਪਰ ਦੱਸੋ ਫਿਰ ਕ੍ਰਿਸ਼ਨਾ ਜੀ, ਐਕਚੁਅਲ 'ਚ ਦੱਸੋ ਕੀ
0: ਜੀ? ਅੱਜ ਹੈ ਇੰਟਰਨੈਸ਼ਨਲ ਕੌਫੀ ਡੇ, ਤੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਭਾਵੇਂ ਹੀ ਇੰਟਰਨੈਸ਼ਨਲ ਲੈਵਲ 'ਤੇ ਕੌਫੀ ਡੇ ਹੈ, ਪਰ ਮਜ਼ਹਬੀ ਤੌਰ 'ਤੇ ਲੋਕ ਦੀਵਾਨੇ ਨੇ ਕੌਫੀ ਦੇ ਇਸ ਮੁਲਕ ਦੇ ਅੰਦਰ, ਖਾਸ ਕਰ ਵਿਕਟੋਰੀਆ 'ਚ, ਖਾਸ ਕਰ ਮੈਲਬਨ ਦੇ ਅੰਦਰ। ਮੈਲਬਨ ਨੂੰ ਕੌਫੀ ਕੈਪੀਟਲ ਆਫ ਦਾ ਵਰਲਡ ਵੀ ਕਿਹਾ ਜਾਂਦਾ। ਸੋ ਅਸੀਂ ਸੋਚਿਆ ਜੀ ਕਿ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ ਕਿ ਅੱਜ ਕੌਫੀ ਡੇ ਆ, ਉਹ ਵੀ ਇੰਟਰਨੈਸ਼ਨਲ ਵਾਲਾ, ਅਤੇ ਤੁਹਾਡੀ ਫੇਵਰੇਟ ਬੈਵਰੇਜ ਕੀ ਗੱਲ, ਕੌਫੀ ਹੋ ਗਈ ਹੈ ਇੰਡੀਆ ਤੋਂ ਆ ਕੇ ਕਿ ਨਹੀਂ? ਕਿਉਂਕਿ ਆਪਾਂ ਇੰਡੀਆ ਤੋਂ ਜ਼ਿਆਦਾਤਰ ਚਾਹ ਵਾਲੇ ਲੋਕ ਹਾਂ ਨਾ, ਚਾਹ ਲੱਸੀ ਵਾਲੇ,
1: ਕੌਫੀ ਹੁੰਦੀ ਇੰਡੀਆ 'ਚ, ਪਰ ਦੂਜੀ ਹੁੰਦੀ
0: ਵਿਆਹ ਸ਼ਾਦੀ ਵਾਲੀ ਹੈ ਨਾ, ਜਾਂ ਫਿਰ ਉਹ ਵਾਲੀ ਉਹ ਮਸ਼ੀਨ ਵਾਲੀ। ਪਰ ਮਤਲਬ ਇੰਡੀਆ ਦੇ ਅੰਦਰ ਇਟ ਸਟਿਲ ਮਤਲਬ ਕੌਫੀ ਸਟੇਪਲ ਘੱਟ, ਤੇ ਲਗਜ਼ਰੀ ਜਾਂ ਫਿਰ ਕਿਤੇ ਬੈਠ ਕੇ ਬਾਹਰ ਕੈਫੇ 'ਚ ਬੈਠ ਕੇ ਵਾਲੀ ਚੀਜ਼,
1: ਚਾਹ ਵਾਲਾ ਕੰਮ ਨਹੀਂ ਹੈ। ਕੌਫੀ ਪੀਣੀ ਆ,
0: ਹਾਂ ਉਹ ਵਾਲੀ ਹੈ। ਕੌਫੀ ਦਾ ਇਹ ਬੜਾ ਕਿ ਕਿੰਨੇ ਸਾਰੀ ਥਾਵਾਂ 'ਤੇ, ਜਿਸ ਤਰ੍ਹਾਂ ਸਾਡੇ, ਮੈਨੂੰ ਯਾਦ ਹੈ ਇੱਕ ਦੋ ਰੈਸਟੋਰੈਂਟ ਸੀਗੇ ਬਹੁਤ ਮਸ਼ਹੂਰ, ਉਹ ਵਿਆਹ ਸ਼ਾਦੀ ਵਾਲੀ ਮਸ਼ੀਨ ਨਹੀਂ ਲੱਗੀ ਹੁੰਦੀ ਜਿਹੜੀ ਉਹ, ਹੈਨਾ,
1: ਉਹਨਾਂ ਨੇ ਉਹ ਵਾਲੀ
0: ਮਸ਼ੀਨ ਉਹ ਔਨ ਹੀ ਉਦੋਂ ਕਰਦੇ ਸੀਗੇ ਨਵੰਬਰ ਦਸੰਬਰ ਜਨਵਰੀ, ਉਹਨਾਂ ਨੂੰ ਵੀ ਲੱਗਦਾ ਸੀ ਕਿ ਕਿਸੇ ਨੇ ਬਾਕੀ ਦੇ 9 ਮਹੀਨੇ ਮੰਗਣ ਵੀ ਨਹੀਂ ਆਉਣੀ ਕੌਫੀ,
1: ਉਹਨਾਂ ਨੇ ਤਾਂ ਰੱਖੀਆਂ ਹੁੰਦੀਆਂ ਸੀ ਮਗਰ ਸਟੋਰਾਂ 'ਚ, ਕੱਢਦੇ ਵੀ ਉਦੋਂ,
0: ਉਹ ਕੱਢਦੇ ਹੀ ਉਦੋਂ ਸੀਗੇ ਕਿ ਆਹ ਦੀਵਾਲੀ ਦੇ ਲੱਗੇ,
1: ਟੈਂਟ ਹਾਊਸ ਵਾਲਿਆਂ ਕੋ,
0: ਹਾਂ ਬਸ ਆਹ ਦੀਵਾਲੀ ਦੇ ਲੱਗੇ, ਤੇ ਆਹ ਲੋਹੜੀ ਤੋਂ 10 ਕੁ ਦਿਨ ਬਾਅਦ ਤੱਕ,
1: ਜਿਨ੍ਹਾਂ ਨੇ ਸਿੱਧੀਆਂ ਤਾਰਾਂ ਲਾਈਆਂ ਹੁੰਦੀਆਂ।
0: ਸਹੀ
1: ਬੱਤੀ ਬੜੀ ਚਾਹੀਦੀ ਕਿਉਂਕਿ ਮਸ਼ੀਨ ਚਲਾਉਣੀ, ਕਿੱਡਾ ਹੂਆ ਬਣਾਇਆ ਹੁੰਦਾ ਸੀ ਹਨਾ। ਕੌਫੀ ਵਾਲੀ ਮਸ਼ੀਨ ਲਿਆਂਦੀ ਹੈ ਇਹਨਾਂ ਨੇ ਕਿ ਨਹੀਂ ਪ੍ਰੋਗਰਾਮ ਤੇ? ਇੱਕ ਵੱਡੀ ਇੱਕ ਗੱਲ ਹੁੰਦੀ ਸੀ ਕਿ ਰੱਖੀ ਕਿ ਨਹੀਂ?
0: ਕੌਫੀ ਤਾਂ ਜ਼ਰੂਰੀ ਹੈ ਜੀ,
1: ਕੌਫੀ ਨਹੀਂ ਹੈਗੀ ਉੱਥੇ, ਉਹਨੂੰ ਥੋੜਾ ਡੀਗ੍ਰੇਡ ਮੰਨਿਆ ਜਾਂਦਾ ਹੈ।
0: ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਭਰਜਾਈ ਜੀ, ਤੁਸੀਂ ਬਿਲਕੁਲ ਠੀਕ ਕਿਹਾ।
1: ਹਾਂਜੀ ਹੈਲੋ, ਮਾਈਂਡ ਯੂਅਰ ਵਰਡਸ ਬ੍ਰੋ,
0: ਛੱਡਦਾ ਹੀ ਨਹੀਂ। ਸੋ ਜੀ ਸਾਨੂੰ ਦੱਸੋ ਕਿ ਤੁਸੀਂ ਕੌਫੀ ਪੀਣੀ ਪਸੰਦ ਕਰਦੇ ਹੋ, ਤੁਹਾਨੂੰ ਸ਼ੌਂਕ ਹੋ ਗਿਆ ਕੌਫੀ ਪੀਣ ਦਾ ਕਿ ਨਹੀਂ ਹੋ ਗਿਆ? ਐਂਡ ਜੇ ਤੁਸੀਂ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਮੈਲਬਰਨ ਦੇ ਅੰਦਰ ਸਭ ਤੋਂ ਵਧੀਆ ਕੌਫੀ ਸਪੋਟ ਕਿਹੜੇ ਲੱਗਦੇ? ਵੈਸੇ ਇਹ ਸਾਡਾ ਸਾਈਡ ਵਿਸ਼ਾ ਹੈ, ਮੇਨ ਵਿਸ਼ਾ ਵੀ ਅਸੀਂ ਛੇੜਾਂਗੇ ਤੁਹਾਡੇ ਨਾਲ, ਪਰ ਕਿਉਂਕਿ ਮੈਂ ਅਤੇ ਬਲਕੀਰਤ ਸਾਨੂੰ ਦੋਨਾਂ ਨੂੰ ਕੌਫੀ ਪੀਣੀ ਬਹੁਤ ਪਸੰਦ ਹੈ, ਅਤੇ ਜ਼ਿਆਦਾਤਰ ਅੱਜ ਵੀ ਜਦੋਂ ਆਪਾਂ ਇੱਥੋਂ ਫਰੀ ਹੋਣਾ ਤਾਂ ਆਪਾਂ ਕਿਤੇ ਆਸੇ ਪਾਸੇ ਜਾਵਾਂਗੇ ਕੌਫੀ ਦਾ ਪਿਆਲਾ ਪੀਣ ਲਈ, ਫਿਰ ਬਾਅਦ 'ਚ ਆਪਾਂ ਆਪਣੇ ਘਰੋਂ ਘਰ ਹੀ ਹੋਵਾਂਗੇ। ਅਤੇ ਜ਼ਿਆਦਾਤਰ ਕਿਉਂਕਿ ਸਾਨੂੰ ਬਹੁਤ ਸ਼ੌਂਕ ਹੈ ਅਸੀਂ ਕਿਹਾ ਕਿ ਲੋਕਾਂ ਤੋਂ ਹੀ ਪੁੱਛਦੇ ਹਾਂ ਕਿ ਪਤਾ ਕੋਈ ਵਧੀਆ ਰੈਕਮੈਂਡੇਸ਼ਨ ਮਿਲ ਜਾਏ ਕੌਫੀ ਪਲੇਸ ਦੀ। ਬਾਕੀ ਕੌਫੀ ਬਾਰੇ ਥੋੜ੍ਹਾ ਬਹੁਤ ਦੱਸੋ ਨਾ ਯਾਰ, ਕੀ ਕੀ ਚੀਜ਼ ਹੈ ਕੀ ਨਹੀਂ ਹੈ?
1: ਕੌਫੀ ਆ ਨਾ ਜਿਹੜੀ, ਕ੍ਰਿਸ਼ਨਾ ਜੀ ਉਹ ਕਹਿੰਦੇ ਨੇ ਕਿ ਇੱਥੇ ਜਦੋਂ ਬੰਦਾ ਉੱਠਦਾ ਨਾ ਸਵੇਰੇ, ਅਤੇ 95% ਬੰਦੇ ਕਹਿੰਦੇ ਇੱਦਾਂ ਦੇ ਆ ਵੀ ਜਿਹੜੇ ਉੱਠਦੇ ਨਹੀਂ ਆ ਉਹਦੇ ਬਿਨਾਂ। ਇਸ ਤੋਂ ਵੱਡੀ ਚੀਜ਼ ਵੇਖ ਲਓ ਕੀ ਹੋ ਸਕਦੀ ਆ? ਉੱਠ ਪੈਣਗੇ ਪਰ ਤੁਰਦੇ ਨਹੀਂ ਆ ਉਹ ਤੋਂ ਬਿਨਾਂ ਉੱਠ ਕੇ, ਉਹ ਤੁਰਦੇ ਤਾਂ ਹੀ ਆ ਜਿੰਨਾ ਚਿਰ ਇਹ ਕੱਪ ਇੱਕ ਅੰਦਰ ਨਹੀਂ ਜਾਂਦਾ। ਹੁਣ ਉਹ ਸ਼ਾਰਟ ਬਲੈਕ, ਲੌਂਗ ਬਲੈਕ ਕੋਈ ਵੀ ਹੋ ਸਕਦੀ ਹੈ। ਵੈਸੇ ਤੇ ਕਹਿੰਦੇ ਨੇ ਕਿ ਜਿਹੜਾ 6 ਵਜੇ ਦਾ ਟਾਈਮ ਹੈ ਨਾ ਸਵੇਰੇ, ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਲੋਕ ਕੌਫੀ ਪੀਂਦੇ ਆ ਨਾ ਉਹ ਬਲੈਕ ਕੌਫੀ ਹੀ ਪੀਂਦੇ ਆ। ਜਿਹੜੇ ਆਪਣੇ ਵਰਗੇ ਮਿਲਕ ਵਾਲੀ ਪੀਂਦੇ ਆ ਨਾ, ਉਹਦੇ ਵਿੱਚ ਫਿਰ ਕਿੰਨੀਆਂ ਸਾਰੀਆਂ ਆ ਜਾਂਦੀਆਂ, ਉਹ ਵੀ ਤੁਹਾਨੂੰ ਦੱਸਦੇ ਆ।
0: ਉਹ ਵੀ ਦੱਸਦੇ ਆ,
1: ਉਹ ਜਿਹੜੇ ਉਹ 7 ਸੁੱਤ ਤੋਂ ਬਾਅਦ ਦੇ ਆ, ਜਿਨ੍ਹਾਂ ਨੇ ਸਵੇਰੇ ਪੀਣੀ ਉਹਨਾਂ ਨੇ ਬਲੈਕ ਹੀ ਪੀਣੀ ਆ,
0: ਉਹ ਫਿਰ ਇੱਕਦਮ ਜਗਾਉਣ ਵਾਲਾ ਕੰਮ ਹੋ ਗਿਆ।
1: ਉਹਨਾਂ ਨੇ ਇਕੱਲੀ ਐਕਸਪ੍ਰੈਸੋ ਸ਼ਾਟ ਪਾਉਣਾ ਅਤੇ ਡਨ ਕਰ ਦੇਣਾ। ਵੱਧ ਤੋਂ ਵੱਧ ਵਿੱਚ ਥੋੜ੍ਹਾ ਹੋ ਸਕਦਾ ਹੋਟ ਵਾਟਰ ਪਾ ਲੈਣ, ਅਪ ਟੂ ਕਿੰਨੇ ਕੀ ਪੀਣੀ ਉਹਨਾਂ ਨੇ ਉਹਦੇ ਹਿਸਾਬ ਨਾਲ, ਪਰ ਕਈ ਤੇ ਚਲੋ ਇਕੱਲਾ ਸ਼ਾਰਟ ਹੀ ਪੀਂਦੇ ਆ ਜਿਹੜੇ।
0: ਮੇਰੇ ਖਿਆਲ ਨਾਲ ਕਾਫੀ ਲੋਕ ਜਿਮ ਵਗੈਰਾ ਵੀ ਜਾਂਦੇ ਨਾ ਸਵੇਰੇ, ਤਾਂ ਐਜ਼ ਅ ਪ੍ਰੀ ਵਰਕਆਊਟ ਕਾਫੀ ਬਹੁਤ ਵਧੀਆ ਕੰਮ ਕਰਦਾ, ਇੱਕ ਨੈਚੁਰਲ ਪ੍ਰੀ ਵਰਕਆਊਟ ਹੈ ਨਾ ਸਪਲੀਮੈਂਟ ਦੇ ਤੌਰ ਤੇ,
1: ਕਫੀਨ ਕਹਿ ਲਓ ਉਹਦੇ ਕਰਕੇ ਹੈ ਨਾ। ਪਰ ਹੁਣ ਕਈਆਂ ਦੇ ਨਾ ਦੋ ਜਾਣੇ ਆ, ਜਿੱਦਾਂ ਮੰਨ ਲਓ ਦੋ ਬੰਦੇ ਸੋਚਣ ਡੇ, ਇੱਕ ਸੋਚਣ ਡਿਆ ਵੀ ਯਾਰ ਕਾਫੀ 'ਚ ਨਾ ਕਫੀਨ ਆ, ਅਤੇ ਤਾਂ ਕਰਕੇ ਲੋਕ ਪੀਂਦੇ, ਆਦੀ ਹੋ ਜਾਂਦੇ ਕਫੀਨ ਨੂੰ, ਛੱਡ ਨਹੀਂ ਸਕਦੇ।
0: ਬਿਲਕੁਲ।
1: ਹੁਣ ਦੂਜੇ ਪਾਸੇ ਕੋਈ ਇੱਦਾਂ ਦੇ ਵੀ ਆ ਵੀ ਜਿਹੜੇ ਕਹਿੰਦੇ ਨਹੀਂ ਯਾਰ ਆਪਾਂ ਤਾਂ ਟੇਸਟ ਨੂੰ ਪੀਂਦੇ ਹਾਂ, ਸਾਨੂੰ ਤਾਂ ਸਵਾਦ ਨਾਲ ਮਤਲਬ ਹੈ, ਸਾਨੂੰ ਕੋਈ ਕਫੀਨ ਨਹੀਂ ਹੈ, ਮਤਲਬ ਕੋਈ ਸਾਨੂੰ ਤਾਂ ਇੱਕ ਟੇਸਟ ਜਿਹਾ ਲੱਗਾ ਉਹਦੇ ਕਰਕੇ ਅਸੀਂ ਪੀਣੀ ਹੁੰਦੀ ਆ। ਪਰ ਹੈਗੇ ਬੀਨਸ ਦੋਵੇਂ ਤਰੀਕੇ ਦੇ ਹੀ ਆ, ਮਤਲਬ ਜੇ
0: ਤਾਂ
1: ਐਗਜੈਕਟਲੀ ਵੈਸੇ ਤਾਂ 4 ਤਰੀਕੇ ਦੇ ਆ ਬੀਨਸ ਕਹਿੰਦੇ ਨੇ, ਪਰ ਦੋ ਵਿੱਚ ਮੇਜਰ ਨੇ ਜਿਹੜੇ ਕਿ ਜ਼ਿਆਦਾ ਵਿਕਰੀ ਦੇ ਹਿਸਾਬ ਨਾਲ ਕਹਿ ਲਓ, ਪ੍ਰੋਡਕਸ਼ਨ ਵੀ ਓਬਵੀਅਸਲੀ ਉਹਨਾਂ ਦੀ ਜ਼ਿਆਦਾ ਹੋ ਗਈ ਕਿਉਂਕਿ ਜ਼ਿਆਦਾ ਗਾਂਹ ਵੇਖਦੇ ਨੇ, ਪਰ ਦੋ ਇੱਦਾਂ ਦੇ ਨੇ ਜਿਹਨੇ ਬੜੀ ਲੀਸਟ ਜੇ ਨੇ, ਸਿਰਫ 5% ਨੇ ਦੋਵਾਂ ਦੇ ਮਿਲਾ ਕੇ, ਬਾਕੀ ਜਿਹੜਾ ਮੇਨ ਜਿਹੜਾ ਉਹ ਮੇਨ ਉਹ ਦੋਵਾਂ ਦਾ ਹੀ ਆ। ਜਿਹੜਾ ਸਭ ਤੋਂ ਪਹਿਲਾਂ ਅਰੇਬਿਕਾ ਹੈ ਨਾ, ਉਹਦੇ ਵਿੱਚ ਸਭ ਤੋਂ ਜ਼ਿਆਦਾ ਵਿਕਰੀ ਇਸੇ ਬੀਨ ਦੀ ਆ,
0: ਅਰੇਬਿਕਾ ਦੀ ਹੈ।
1: ਹਾਂਜੀ, ਇਹ ਬਣਦਾ ਵੀ, ਪ੍ਰੋਡਿਊਸ ਵੀ ਵੱਧ ਹੁੰਦਾ ਵਾ, ਫਾਰਮਰਸ ਦੇ ਵੱਲੋਂ ਪ੍ਰੋਡਿਊਸ ਕੀਤਾ ਜਾਂਦਾ, ਅਤੇ ਇਹ ਦਿਨ ਜਿਹੜਾ ਵਾ ਫਾਰਮਰਸ ਨੂੰ ਜਿਹੜੇ ਬ੍ਰਿਸ਼ਟਾ ਨੇ ਜਿਹੜੇ ਸਾਨੂੰ ਬਣਾ ਕੇ ਪਿਆਉਂਦੇ ਨੇ, ਜਿਹੜੇ ਕੈਫੇ ਜਿਨ੍ਹਾਂ ਨੇ ਖੋਲ੍ਹਿਆ ਵਾ ਉਹਨਾਂ ਨੂੰ, ਮਤਲਬ ਜਿੰਨੇ ਵੀ ਇਸ ਪ੍ਰੋਸੈਸ ਦੇ ਵਿੱਚ ਇਨਵੋਲਵਡ ਨੇ, ਉਹ ਸਾਰਿਆਂ ਨੂੰ ਸਮਰਪਿਤ ਹੈ ਇੱਕ ਤਰ੍ਹਾਂ ਨਾਲ। UN ਦੇ ਵੱਲੋਂ ਦਿਨ ਬਣਾਇਆ ਗਿਆ ਵੀ ਤੁਸੀਂ ਮਤਲਬ ਸਾਰੀ ਇਕੱਠੇ ਕਰਕੇ, ਜਿੰਨੇ ਵੀ ਇਸ ਚੇਨ ਦੇ ਵਿੱਚ ਜਿੰਨੇ ਵੀ ਹਿੱਸੇਦਾਰ ਨੇ ਉਹ ਸਾਰੇ ਇਕੱਠੇ ਕਰਕੇ, ਅਤੇ ਉਹਨਾਂ ਨੂੰ ਇੱਕ ਐਪਰੀਸ਼ੀਏਸ਼ਨ ਆ ਵੀ ਉਹ ਇੱਕ ਤਰ੍ਹਾਂ ਨਾਲ ਸਾਰੀ ਦੁਨੀਆ ਹੀ ਕਹਿ ਲਓ, ਕਿਉਂਕਿ ਕਿਤੇ ਨਾ ਕਿਤੇ ਕੌਫੀ ਤਾਂ ਪੀਤੇ ਹੀ ਹੋਗੇ ਤੁਸੀਂ, ਹੋ ਸਕਦਾ ਰੋਜ਼ ਨਹੀਂ ਪੀਂਦੇ, ਦਿਨਾਂ ਦਿਨਾਂ 'ਚ ਇੱਕ ਵਾਰੀ, ਹਫ਼ਤੇ 'ਚ 4 ਵਾਰੀ ਕਿਤੇ ਨਾ ਕਿਤੇ ਤਾਂ ਪੀਂਦੇ ਹੀ ਹੋਗੇ, ਪਰ ਮੋਸਟਲੀ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆਪਾਂ ਕੰਮ ਕਾਰ ਕਰਦੇ ਹਾਂ ਸਵੇਰੇ ਉੱਠ ਕੇ, ਤਾਂ ਇੱਕ ਕੱਪ ਆਈ ਥਿੰਕ ਕਿ ਸਾਰੇ ਪੀਂਦੇ ਹੋਣਗੇ।
0: ਹਾਂ, ਇਹ ਗੱਲ ਠੀਕ ਹੈ।
1: ਹਫ਼ਤੇ 'ਚ 5-6 ਦਿਨ, 1-2 ਦਿਨ ਤਾਂ ਚਲੋ ਨਾਗਾ ਲਾ ਲਓ,
0: ਬਿਲਕੁਲ
1: ਇੱਕ ਕੱਪ ਤਾਂ ਮਿਨੀਮਮ ਹੈ, ਕਈ ਤਾਂ ਚਲੋ ਫਿਰ 4-4 ਵੀ ਪੀਂਦੇ ਨੇ ਪੀਣ ਵਾਲੇ, ਜਿਨ੍ਹਾਂ ਨੂੰ ਜ਼ਿਆਦਾ
0: ਹਾਂ ਮਤਲਬ ਉਹੀ ਹੈ ਜਿਹੜਾ
1: ਅਡਿਕਸ਼ਨ ਹੋ ਜਾਂਦੀ ਇੱਕ ਤਰੀਕੇ ਨਾਲ। ਪਰ ਅਰੇਬਿਕਾ ਦੀ ਆਪਾਂ ਗੱਲ ਕਰ ਰਹੇ ਸੀ, ਇਹ ਸਭ ਤੋਂ ਜਿਹੜਾ ਜ਼ਿਆਦਾ ਵਿਕਰੀ ਵਾਲਾ ਬੀਨ ਆ, ਜਿਹਦੇ ਬਣਦੇ ਵੀ ਜ਼ਿਆਦਾ ਨੇ, 60% ਜਿਹੜਾ ਵਾ ਕੌਫੀ ਦਾ ਟੋਟਲ ਉਹ ਇਹਦਾ ਹੀ ਆ, 60% ਵਿਕਰੀ ਵੀ ਅਤੇ ਬਣਾਵਾਂ ਹੀ ਵੀ ਜਿਹੜਾ ਪ੍ਰੋਡਿਊਸ ਹੁੰਦਾ ਵਾ ਫਾਰਮਰਸ ਦੇ ਵੱਲੋਂ। ਅਤੇ ਕਹਿੰਦੇ ਨੇ ਜਿਹੜਾ ਟੇਸਟ ਆ ਨਾ ਇਹਦਾ, ਇਹ ਜ਼ਿਆਦਾ ਟੇਸਟਲੀ ਯੂਜ਼ ਹੁੰਦਾ ਵਾ, ਮਤਲਬ ਟੇਸਟ ਵਾਸਤੇ, ਜਿੱਦਾਂ ਮੰਨ ਲਓ ਤੁਹਾਡਾ ਟੇਸਟ ਆ ਕੌਫੀ ਦਾ, ਤਾਂ ਤੁਸੀਂ ਇਸੇ ਬੀਨ ਦੀ ਕੌਫੀ ਪੀਓਗੇ।
0: ਇਹਦੇ ਅੰਦਰ ਇਹ ਵੀ ਹੈ ਨਾ, ਕਿਉਂਕਿ ਇਹ ਲੋਕ ਇਹਨੂੰ ਕੰਟਰੋਲ ਵੀ ਕਰ ਲੈਂਦੇ ਕੁਆਲਿਟੀ ਨੂੰ ਕਿ ਮੀਡੀਅਮ ਡਾਰਕ ਲਾਈਟ ਹੈ ਨਾ, ਤਾਂ ਫਿਰ ਕਾਫੀ ਲੋਕ
1: ਜਦੋਂ ਇਹਨਾਂ ਦੀ ਨਾ ਰੋਸਟਿੰਗ ਹੁੰਦੀ ਆ ਬੀਨਸ ਦੀ, ਅਤੇ ਉਹ ਰੋਸਟਿੰਗ ਦੇ ਵਿੱਚ ਉਹ ਟਾਈਪਸ ਬਣ ਜਾਂਦੇ ਨੇ ਕਿ ਜਿਹੜਾ ਮੰਨ ਲਓ ਜ਼ਿਆਦਾ ਰੋਸਟ ਹੋ ਗਿਆ ਉਹ ਥੋੜ੍ਹਾ ਸਟਰੋਂਗ ਹੋ ਜੂਗਾ, ਉਸ ਹਿਸਾਬ ਨਾਲ ਉਹਦੀ ਲੈਵਲਿੰਗ ਜੀ ਸੈੱਟ ਹੋ ਜਾਂਦੀ, ਫਿਰ ਉਹ ਆਪੋ ਆਪਣਾ, ਜਿੱਦਾਂ ਮੰਨ ਲਓ ਮੇਰਾ ਕੈਫੇ ਆ ਜਾਂ ਤੁਹਾਡਾ ਕੈਫੇ ਆ, ਜਿੱਦਾਂ ਦਾ ਮੈਂ ਆਪਣਾ ਕਸਟਮਰਸ ਦਾ ਟੇਸਟ ਬਣਾਇਆ ਵਾ, ਮੈਂ ਉੱਦਾਂ ਦੇ ਬੀਨਸ ਲੈਣੇ, ਜਿੱਦਾਂ ਦੇ ਤੁਸੀਂ ਟੇਸਟ ਬਣਾਇਆ ਵਾ ਉੱਦਾਂ ਦੇ ਤੁਸੀਂ ਬੀਨਸ ਚੁੱਕਣੇ ਆ, ਕਿ ਉਹ ਮਤਲਬ ਤੁਸੀਂ ਫਰਕ ਨਾ ਪਾ ਸਕੋ ਆਪਣੇ ਬੀਨਸ ਦੇ, ਕਿਉਂਕਿ ਮੇਨ ਜਿਹੜੀ ਕੌਫੀ ਆ ਸਾਰੀ ਦੀ ਸਾਰੀ ਹੁੰਦੀ ਤਾਂ ਬੀਨਸ ਦੇ ਉੱਤੇ ਹੀ ਆ। ਐਰੋਮੈਟਿਕ ਫਲੇਵਰ ਹੁੰਦਾ ਇਹਦੇ ਵਿੱਚ ਜਿਹੜਾ ਅਰਾਬਿਕਾ ਬੀਨਸ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਇਹਦੇ ਜਿਹੜਾ ਵਾ ਇਹਦਾ ਜਿਹੜਾ ਫਲੇਵਰ ਆ ਫੇਮਸ ਵਰਾਇਟੀਜ਼ ਨੇ ਇਹਦੀਆਂ ਉਹਦੇ ਵਿੱਚ ਆਉਂਦਾ ਬੋਨ ਬੋਨ ਉਹ ਵਾਲਾ ਨਹੀਂ ਜਿਹੜਾ ਆਪਾਂ ਬਿਸਕੁਟ ਖਾਂਦੇ ਹੁੰਦੇ ਹਾਂ ਇੱਕ ਬਿਸਕੁਟ ਵੀ ਹੁੰਦਾ ਸੀ ਬੋਨ ਬੋਨ ਸ਼ਾਇਦ ਤੁਸੀਂ ਖਾਧਾ ਹੋਵੇਗਾ ਪਤਾ ਨਹੀਂ ਖਾਧਾ ਵਿੱਚ ਉਹਦੇ ਕਰੀਮ ਜੀ ਹੁੰਦੀ
2: ਚੋਕਲੇਟ ਕਰੀਮ
1: ਦੈਟਸ ਗੁੱਡ ਐਸ ਵੈਲ ਹਾਈਡ ਐਂਡ ਸੀਕ ਐਂਡ ਬੋਨ ਬੋਨ ਦੋਵੇਂ ਸਾਰਿਆਂ ਨੇ ਟਰਾਈ ਕਰਨੇ
2: ਜਿੰਦਾਬਾਦ ਇਸ ਤੋਂ ਵੀ ਪੁਰਾਣਾ ਸਾਡਾ ਵਿਸ਼ਾ ਚੱਲ ਰਿਹਾ ਹੈ ਅੱਜ ਅਸੀਂ ਵਿਸ਼ੇ ਇਕੱਠੇ ਕਰੀ ਜਾਂਦੇ ਹਾਂ
1: ਅਤੇ ਉਹਦੇ 'ਚ ਇੱਕ ਹੋਰ ਵਰਾਇਟੀ ਆਉਂਦੀ ਹੈ ਜਿਹਨੂੰ ਕਹਿੰਦੇ ਨੇ ਜੀ ਟਿਪਿਕਾ ਅਤੇ ਇੱਕ ਉਸ ਤੋਂ ਨੈਕਸਟ ਆਉਂਦੀ ਹੈ ਜੀ ਖਟੂਰਾ ਅਤੇ ਫਿਰ ਆਉਂਦੀ ਹੈ ਗੀਸ਼ਾ ਇਹ ਚਾਰ ਜਿਹੜੀਆਂ ਹਾਂਜੀ ਇਹ ਚਾਰ ਵਰਾਇਟੀਜ਼ ਨੇ ਇਹਦੇ ਅੱਗੇ ਜਿਹੜੀਆਂ ਆਉਂਦੀਆਂ ਨੇ ਮੰਨ ਲਓ ਹੁਣ ਜੇ ਤੁਹਾਨੂੰ ਬੋਨ ਬੋਨ ਵਾਲੀ ਹੈ ਤਾਂ ਤੁਸੀਂ ਉਹ ਵਰਤੋਗੇ ਉਸ ਤੋਂ ਬਾਅਦ ਕਹਿੰਦੇ ਨੇ ਜੀ ਇਹ ਕੁਆਲਿਟੀ ਜਿਹੜੀ ਹੈ ਇਹ ਪੱਖੋਂ ਸਭ ਤੋਂ ਵਧੀਆ ਮੰਨਿਆ ਜਾਂਦਾ ਵਾ ਇਹ
2: ਅਰਾਬਿਕਾ
1: ਹਾਂਜੀ ਕਾਫੀ ਮਤਲਬ ਇੱਕ ਤਰ੍ਹਾਂ ਨਾਲ ਸਪੈਸ਼ਲ ਕਹਿ ਲਓ ਮਾਰਕੀਟ ਦੇ ਵਿੱਚ ਵੀ ਓਬਵੀਅਸਲੀ ਜੇ ਚੀਜ਼ ਸਪੈਸ਼ਲ ਆ ਵਧੀਆ ਵਾ ਤਾਂ ਉਹਦਾ ਪ੍ਰਾਈਜ਼ ਵੀ ਫਿਰ ਹਾਈ ਹੋਊਗਾ ਅਤੇ ਉਹ ਸਸਤੀ ਤਾਂ ਫਿਰ ਕੋਈ ਵੇਚੂਗਾ ਨਹੀਂ ਕਿਉਂਕਿ ਡਿਮਾਂਡ ਵਧੀਆ ਅਤੇ ਫਿਰ ਓਬਵੀਅਸ
2: ਮੇਰੇ ਖਿਆਲ ਨਾਲ ਅਰਾਬਿਕਾ ਦਾ ਸਭ ਤੋਂ ਵੱਡਾ ਬਾਇਰ ਵੀ ਸਟਾਰਬਕਸ ਆ ਨਾ ਅਤੇ
1: ਹਾਂਜੀ ਹਾਂਜੀ ਹਾਂਜੀ ਮੇਨ ਬਾਇਰ ਵੀ ਇਹਦਾ ਉਹ ਆ ਕਿਉਂ ਕਿਉਂਕਿ ਓਬਵੀਅਸਲੀ ਫਿਰ ਉਹ ਸਟੈਂਡਰਡ ਆ ਅਤੇ ਫਿਰ ਉਹ ਮਹਿੰਗੀ ਵਿਕਰੀ ਹੈ
2: ਫਿਰ ਇਹ ਵੀ ਹੋ ਜਾਂਦਾ ਨਾ ਕਿ ਬਾਇਰ ਇੰਨਾ ਤਗੜੇ ਲੈਵਲ ਦਾ ਹੋਵੇ ਤਾਂ ਉਹ ਚੀਜ਼ ਪ੍ਰੋਡਿਊਸ ਹੋਣੀ ਹੋਣੀ ਹੈ ਇਹ ਵੀ ਚੀਜ਼ ਹੋ ਜਾਂਦੀ
1: ਕਿਉਂ ਹੁਣ ਬਾਇਰ ਵੱਡਾ ਕਿਉਂ ਆ ਕਿਉਂਕਿ ਬੀਨ ਵੱਡਾ ਆ ਓਬਵੀਅਸਲੀ ਉਹ ਸਵਾਦ ਆ ਅਤੇ ਸਾਰੇ ਪੀਣਗੇ ਅਤੇ ਹੁਣ ਜੇ ਬ੍ਰਾਂਡ ਵੱਡਾ ਖਰੀਦੂਗਾ ਤਾਂ ਉਹਦੇ ਕੋਲ ਲੋਕ ਜਾਣਗੇ ਅਤੇ ਇਹ ਸਾਰੀ ਜੇ ਹਾਂ ਤਾਂ ਹੀ ਕਹਿੰਦੇ ਆ ਨਾ ਕਿ ਜਿਹੜੇ ਨਿੱਕੇ ਸਮਾਲ ਬਿਜ਼ਨਸ ਆ ਨਿੱਕੇ ਕੈਫੇ ਆ ਉਹ ਕਈ ਕਹਿੰਦੇ ਇਹਨੂੰ ਅਫੋਰਡ ਵੀ ਨਹੀਂ ਕਰ ਪਾਉਂਦੇ ਹੁਣ ਮੰਨ ਲਓ ਜੇ ਤੁਸੀਂ ਉਹ ਮੰਨ ਲਓ ਪੰਜਾਂ ਦੀ ਕੌਫੀ ਵੇਚਣ ਡੇ ਆ ਜਾਂ ਸਾਢੇ ਚਾਰ ਸਾਢੇ ਪੰਜਾਂ ਦੀ ਵੇਚਣ ਡੇ ਅਤੇ ਓਨੇ ਕੁ ਦੇ ਵਿੱਚ ਤਾਂ ਕੋਸਟ ਹੀ ਨਹੀਂ ਕਹਿੰਦੇ ਇਹਦੀ ਚੰਗੀ ਤਰ੍ਹਾਂ ਰਿਕਵਰ ਹੁੰਦੀ ਅਤੇ ਇਹ ਫਿਰ ਵੱਡਾ ਹੈ ਜਦੋਂ ਕੌਫੀ ਜਿੱਥੋਂ ਮਹਿੰਗੀ ਆ ਉੱਥੋਂ ਹੀ ਰਿਕਵਰ ਹੋਣੀ ਆ ਜਿੱਥੇ ਕੌਫੀ ਮਹਿੰਗੀ ਆ ਇਟ ਮੀਨਸ ਕਿ ਫਿਰ ਉਹ ਸਟੈਂਡਰਡ ਦਾ ਕੋਈ ਬੀਨ ਯੂਜ਼ ਕਰ ਰਹੇ ਨੇ
2: ਬਿਲਕੁਲ ਬਿਲਕੁਲ ਪਰ ਇਹ ਚੀਜ਼ ਨਾ ਆਸਟ੍ਰੇਲੀਆ ਤੋਂ ਬਹੁਤਾ ਇਹ ਚੀਜ਼ ਕਹਿ ਲਓ ਰਿਲੇਟੇਬਲ ਨਹੀਂ ਹੁੰਦੀ ਕਿਉਂਕਿ ਆਸਟ੍ਰੇਲੀਆ ਦੇ ਅੰਦਰ ਬੁਟੀਕ ਕੈਫੇਜ਼ ਬਹੁਤ ਚੱਲਦੇ ਨੇ
1: ਹਾਂ
2: ਇਨਫੈਕਟ ਸਟਾਰਬਕਸ ਦਾ ਮੇਜਰ ਜਿਹੜਾ ਮਾਡਲ ਹੈ ਬਿਜ਼ਨਸ ਮਾਡਲ ਹੈ ਕਮਾਈ ਦਾ ਉਹ ਉਹਨਾਂ ਦਾ ਹੈਗਾ ਮੈਂਬਰਸ਼ਿਪ ਪ੍ਰੋਗਰਾਮ 'ਚ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਪੈਸੇ ਦੇ ਦਿਓ ਕਿਉਂਕਿ ਉਹਨਾਂ ਕੋਲ ਕਹਿੰਦੇ ਨੇ ਕਿ ਕੁਛ ਇੰਨੀ ਜ਼ਿਆਦਾ ਮੈਂਬਰਸ਼ਿਪ ਦੇ ਪੈਸੇ ਇਕੱਠੇ ਹੋਏ ਪਏ ਨੇ ਕਿਉਂਕਿ ਇਹ ਇੱਕ ਆਪਣੇ ਲੈਵਲ 'ਤੇ ਵਿਸ਼ਾ ਹੋ ਜਾਂਦਾ ਜੇ ਆਪਾਂ ਕਿਸੇ ਦਿਨ ਬਿਜ਼ਨਸ ਸਟੱਡੀ ਕਰਨਾ ਹੋਵੇ ਹੈ ਨਾ ਉਹ ਵਾਲੇ 'ਤੇ ਕਰਾਂਗੇ ਪਰ ਉਹ ਬੇਸਿਕਲੀ ਮੈਂਬਰਸ਼ਿਪਸ ਤੋਂ ਹੀ ਕੁਛ 12 ਤੋਂ $15 billion ਸਾਲ ਦਾ ਮੂਵ ਕਰ ਲੈਂਦੇ ਆ ਕਿ ਤੁਸੀਂ $50 ਦਾ ਰੀਚਾਰਜ ਕਰਾਇਆ ਆਪਣੇ ਕਾਰਡ ਦੇ ਅੰਦਰ ਅਤੇ ਫਿਰ ਤੁਸੀਂ ਜਦੋਂ ਉਸ ਕਾਰਡ ਦੇ ਅੰਦਰ ਸਟਾਰਬਕਸ ਦਾ ਕਾਰਡ ਜਦੋਂ ਵੀ ਤੁਸੀਂ ਸਟਾਰਬਕਸ ਜਾਓਗੇ ਤੁਹਾਨੂੰ ਹਲਕਾ ਜਿਹਾ ਡਿਸਕਾਊਂਟ ਮਿਲਦਾ ਅਤੇ ਤੁਸੀਂ ਉਹੀ ਵਾਲਾ ਯੂਜ਼ ਕਰ ਦਿਓ ਪੇ ਕਰਨ ਲਈ ਅਮੈਰੀਕਾ ਵਰਗੀ ਥਾਵਾਂ 'ਤੇ ਕੈਨੇਡਾ ਬਾਰੇ ਮੈਨੂੰ ਇੰਨੀ ਨੌਲੇਜ ਨਹੀਂ ਪਰ ਅਮੈਰੀਕਾ ਦੇ ਅੰਦਰ ਕੌਫੀ ਕੈਫੇਜ਼ ਦੇ ਅੰਦਰ ਇਸ ਕਲਚਰ ਦੇ ਹਿਸਾਬ ਨਾਲ ਹੀ ਯੂਜ਼ ਹੁੰਦੀ ਹੈ ਨਾ ਕਿਉਂਕਿ ਸਮਝੋ ਤੁਸੀਂ ਕਿਸੇ ਕੈਫੇ 'ਚ ਜਾ ਕੇ ਬੈਠੇ ਹੋ ਅਤੇ ਯੂ ਓਨਲੀ ਪੇ ਵੰਸ ਫੋਰ ਯੋਰ ਕੌਫੀ ਤੁਸੀਂ ਰੀਫਿਲ ਕਰਾਉਂਦੇ ਰਹਿ ਸਕਦੇ ਹੋ ਇਹ ਜਦੋਂ ਮੈਂ ਕਹਿ ਰਿਹਾ ਮਤਲਬ ਕਿ ਯੂਜੁਅਲ ਨੋਰਮ ਹੈ ਯਾਨੀ ਕਿ ਹਰ ਕੈਫੇ 'ਚ ਪਰ ਇੱਕ ਯੂਜੁਅਲੀ ਇਸ ਤਰ੍ਹਾਂ ਹੀ ਹੁੰਦਾ ਪਰ ਆਸਟ੍ਰੇਲੀਆ ਇਸ ਗੱਲੋਂ ਬਹੁਤ ਜ਼ਿਆਦਾ ਡਿਫਰੈਂਟ ਕੇਸ ਸਿਨੈਰੀਓ ਹੈ ਕਿ ਅੱਜ ਵੀ ਸਟਾਰਬਕਸ ਉਸ ਲੈਵਲ ਦਾ ਮਸ਼ਹੂਰ ਨਹੀਂ ਹੋ ਪਾਇਆ ਜਿਸ ਲੈਵਲ ਦਾ ਸਾਰੀ ਬਾਕੀ ਦੁਨੀਆ 'ਤੇ ਆ ਕਿਉਂਕਿ ਸ਼ਾਇਦ ਆਸਟ੍ਰੇਲੀਆ ਦੇ ਲੋਕਾਂ ਨੂੰ ਲੋਕਲ ਕੌਫੀ ਦਾ ਬੁਟੀਕ ਕੈਫੇਜ਼ ਦਾ ਚਸਕਾ ਜ਼ਿਆਦਾ ਜਾਂ ਕਹਿ ਲਓ ਪ੍ਰਾਊਡ ਜ਼ਿਆਦਾ ਫੀਲ ਕਰਦੇ ਕਿ ਇੱਕ ਲੋਕਲ ਬਰਿਸਟਾ ਇੱਕ ਲੋਕਲ ਕੈਫੇ ਓਨਰ ਨੂੰ ਉਹ ਜਾਣਦੇ ਆ ਹੈ ਨਾ ਅਤੇ ਉਹਦੇ ਤੋਂ ਖਰੀਦਦੇ ਆ
1: ਜੀ
2: $8 billion ਹਰ ਸਾਲ ਆਸਟ੍ਰੇਲੀਅਨਸ ਖਰਚਦੇ
1: ਨੇ
2: ਕੌਫੀ 'ਤੇ ਐਂਡ ਟੋਟਲ ਓਵਰਆਲ ਮਾਰਕੀਟ ਦੀ ਵੈਲੂਏਸ਼ਨ ਹੈ ਜੀ $10 billion ਅਤੇ ਕੌਫੀ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਹੁੰਦੀ ਹੈ ਜੇ ਤੁਸੀਂ ਬਿਲਕੁਲ ਬਲੈਕ ਕਾਫੀ ਲੋਕ ਕਈ ਵਾਰੀ ਪੁੱਛਦੇ ਕਿ ਯਾਰ ਕੀ ਫਰਕ ਹੈ ਤੁਹਾਨੂੰ ਵੀ ਈਜ਼ੀ ਕਰ ਦਿੰਦੇ ਹਾਂ ਕਿ ਬਿਲਕੁਲ ਜਦੋਂ ਇੱਕ ਕੌਫੀ ਦਾ ਸ਼ੋਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੁੰਦਾ ਜੀ ਐਕਸਪ੍ਰੈਸੋ
1: ਜੀ
2: ਜਦੋਂ ਉਹਦੇ ਅੰਦਰ ਆਪਾਂ ਥੋੜ੍ਹਾ ਜਿਹਾ ਪਾਣੀ ਰਲਾ ਲਿਆ ਉਹ ਹੋ ਗਿਆ ਜੀ ਅਮੈਰੀਕਨ ਨੂੰ ਜਦੋਂ ਉਹਦੇ ਅੰਦਰ ਆਪਾਂ ਥੋੜ੍ਹਾ ਜਿਹਾ ਦੁੱਧ ਅਤੇ ਥੋੜ੍ਹੀ ਜਿਹੀ ਫੋਮ ਕਹਿ ਲਓ
1: ਸਟੀਮਡ ਮਿਲਕ
2: ਹਾਂ ਸਟੀਮਡ ਮਿਲਕ 33% ਜਾਂ ਫਿਰ ਆਪਾਂ ਜੇ ਥੋੜ੍ਹਾ ਈਜ਼ੀ ਕਰਨਾ ਹੋਵੇ ਘੱਟ ਦੁੱਧ ਵਾਲੀ ਜਿਹੜੀ ਕੌਫੀ ਹੈ ਉਹ ਹੋ ਜਾਂਦੀ ਹੈ ਜੀ ਆਪਣਾ ਕੈਪਚੀਨੋ ਅਤੇ ਜਿੱਦਾਂ ਦੀ ਆਪਾਂ ਯੂਜਲੀ ਇੰਡੀਆ ਤੋਂ ਪੀਂਦੇ ਆਏ ਹਾਂ ਜਿਹੜੀ ਉਹ ਵਿਆਹ ਸ਼ਾਦੀ ਵਾਲੀ ਜਾਂ ਫਿਰ
1: ਫੋਮ ਨਹੀਂ ਹੁੰਦੀ
2: ਜਾਂ ਫਿਰ ਜਿਹੜੇ ਆਪਾਂ ਘਰਾਂ 'ਚ ਵੀ ਪੀ ਲੈਂਦੇ ਉਹ ਲਾਟੇ ਹੁੰਦੀ ਹੈ ਕਿ ਮਿਲਕ ਹੈਵੀ ਅਤੇ ਨਾਲ ਤੁਸੀਂ ਕੌਫੀ ਯੂਜ਼ ਕਰ ਲਿੱਤੀ ਉਹਦੇ ਅੰਦਰ ਫੋਮ ਵੀ ਉਹਦੀ ਨਾ ਮਾਤਰ ਹੁੰਦੀ ਆ ਫਲੈਟ ਵਾਈਟ ਇੱਥੇ ਬਹੁਤ ਮਸ਼ਹੂਰ ਆ ਆਸਟ੍ਰੇਲੀਆ ਦੇ ਅੰਦਰ ਤੇ ਉਹਦੇ ਅੰਦਰ ਵੈਸੇ ਮੈਨੂੰ ਲੱਗਦਾ ਸੀਗਾ ਪਹਿਲੇ ਕਿ ਇਹਦੇ ਅੰਦਰ ਸ਼ਾਇਦ ਸਟਰੋਂਗਨੈਸ ਘੱਟ ਹੁੰਦੀ ਹੈ ਕਿਉਂਕਿ ਇਹਦੇ ਅੰਦਰ ਮਿਲਕ ਕਾਫੀ ਯੂਜ਼ ਹੁੰਦਾ, ਪਰ ਉਹ ਇੰਨਾ ਜ਼ਰਾ ਸਕਿਮ ਕਰਕੇ ਮਿਲਕ ਯੂਜ਼ ਕਰਦੇ ਆ ਕਿ ਉਹਦੀ ਜਿਹੜੀ ਕੌਫੀ ਦੀ ਮਾਤਰਾ ਉਹ ਜ਼ਿਆਦਾ ਤੁਹਾਨੂੰ ਹਿੱਟ ਕਰਦੀ ਉਹਦੇ ਅੰਦਰ,
1: ਤੇ ਸਿਲਕੀ ਸਟੀਮਡ ਹੁੰਦਾ,
2: ਹਾਂ ਸਿਲਕੀ ਜਿਹੀ ਹੁੰਦੀ ਆ। ਤੇ ਫਿਰ ਜੀ ਮੋਕਾ, ਮੋਕਾ ਦੇ ਅੰਦਰ ਬੇਸਿਕਲੀ ਉਹੀ ਹੈ ਕਿ ਤੁਹਾਡੀ ਲਾਟੇ ਆ ਉਨਾ ਕੀ ਦੁੱਧ ਹੈ, ਪਰ ਉਹਦੇ ਅੰਦਰ ਇੱਕ ਸ਼ੋਟ ਚੋਕਲੇਟ ਦਾ ਵੀ ਆ। ਸੋ ਤੁਸੀਂ ਮਿਲਕ ਚੋਕਲੇਟ, ਡਾਰਕ ਚੋਕਲੇਟ ਜੋ ਵੀ ਪਸੰਦ ਕਰਦੇ ਹੋ ਉਸਦਾ ਇੱਕ ਸ਼ੋਟ ਐਡ ਕਰਾ ਲਓ,
1: ਥੋੜਾ ਮਿੱਠਾ ਹੋ ਜਾਂਦਾ,
2: ਹਨਾ ਟੇਸਟ ਮਿੱਠਾ ਹੋ ਜਾਂਦਾ, ਮਤਲਬ ਉਹੀ ਗੱਲ ਆ। ਬਾਕੀ ਆਹੀ ਤੁਹਾਡੀ ਬਾਕੀ ਕੌਫੀਜ਼ ਨਾਲ ਵੀ ਹੈ ਕਿ ਜੇ ਤੁਸੀਂ ਹਨੀ ਪਵਾ ਲਓ ਜਾਂ ਹੇਜ਼ਲਨਟ ਦਾ ਸਿਰਪ ਪਵਾ ਲਓ ਜਾਂ ਹਨਾ ਕੈਰਾਮੈਲ ਦਾ ਪਵਾ ਲਓ, ਉਸ ਹਿਸਾਬ ਨਾਲ ਹੋ ਜਾਏਗਾ। ਬਟ ਦ ਲੀਸਟ ਸਟਰੋਂਗੈਸਟ ਲਾਟੇ, ਉਸ ਤੋਂ ਥੋੜ੍ਹੀ ਜਿਹੀ ਵੱਧ ਸਟਰੋਂਗ ਕੈਪਾਚੀਨੋ, ਉਸ ਤੋਂ ਜ਼ਿਆਦਾ ਸਟਰੋਂਗ ਹੋ ਗਈ ਅਮੈਰੀਕਾਨੋ, ਅਤੇ ਸਭ ਤੋਂ ਜ਼ਿਆਦਾ ਸਟਰੋਂਗ ਹੋ ਜਾਂਦਾ ਐਸਪ੍ਰੈਸੋ। ਇਹ ਬੇਸਿਕ ਬੇਸਿਕ ਆਪਾਂ ਗੱਲਬਾਤ ਕਰ ਲਈ ਹਨਾ ਕੌਫੀ ਦੀ, ਉਹ ਹੈ। ਬਾਕੀ ਤੁਰਕਿਸ਼ ਕੌਫੀ ਬਹੁਤ ਮਸ਼ਹੂਰ ਹੈ, ਵੀਅਤਨਾਮੀਜ਼ ਕੌਫੀ ਬਹੁਤ ਮਸ਼ਹੂਰ ਹੈ, ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹਨਾਂ ਦਾ ਕੌਫੀ ਬਣਾਉਣ ਦਾ ਤੌਰ ਤਰੀਕਾ ਡਿਫਰੈਂਟ ਹੈ ਬਾਕੀ ਦੁਨੀਆ ਨਾਲੋਂ, ਹਨਾ। ਪਰ ਇੱਦਾਂ ਦਾ ਹੋਰ ਇਹਦੇ ਅੰਦਰ ਕੋਈ ਖਾਸ ਫਰਕ ਨਹੀਂ ਆਉਂਦਾ। ਜੇ ਆਪਾਂ ਇਸ ਚੀਜ਼ ਨੂੰ ਬਾਏ ਬਾਏ ਟਾਟਾ ਕਰਦੇ ਹੋਏ ਕੋਈ ਹੋਰ ਗੱਲ ਕਰਨੀ ਹੋਵੇ, ਅਤੇ ਜੇ ਤੁਸੀਂ ਕੋਈ ਕੈਫੇਜ਼ ਕਰਨੇ ਹੋਣ, ਕੀ ਕਹਿੰਦੇ ਟਰਾਈ
1: ਵਿਜ਼ਿਟ
2: ਵਿਜ਼ਿਟ, ਤੇ ਫਿਰ ਸਪੈਂਸਰ ਸਟਰੀਟ ਤੇ ਹਾਇਰ ਗਰਾਊਂਡ, ਠੀਕ ਹੈ, ਮੈਲਬਰਨ ਸੈਂਟਰਲ ਦੇ ਸਾਹਮਣੇ ਜਾ ਕੇ ਇੱਕ ਭੀੜੀ ਜਿਹੀ ਗਲੀ ਹੈ, ਉੱਥੇ ਹੈ ਪਿੰਡ ਕੌਫੀ, PINNED ਪਿੰਡ ਕੌਫੀ,
1: ਪਿੰਡ, ਹਾਂ ਪਿੰਡ,
2: ਉਹ ਜਿੰਨੀ ਕੁ ਲੰਮੀ ਗਲੀ ਹੈ ਉਨੀ ਹੀ ਲੰਮੀ ਉੱਥੇ ਲਾਈਨ ਲੱਗੀ ਹੁੰਦੀ ਹੈ, ਉਹ ਕੋਲਡ ਕੌਫੀ ਲਈ ਬਹੁਤ ਮਸ਼ਹੂਰ ਨੇ। ਅਤੇ ਲਿਟਲ ਸਵਾਂਸਟਨ ਸਟਰੀਟ ਤੇ ਰੈਗੂਲਰਸ, ਅਤੇ ਕਾਰਲਟਨ 'ਚ ਹੈ ਜੀ ਗੁੱਡ ਮੈਜਰ, ਇਹ ਇਕੱਲਾ ਕੈਫੇ ਹੈ, ਇਕੱਲਾ ਨਹੀਂ ਮਤਲਬ ਬਹੁਤ ਮਸ਼ਹੂਰ ਕੈਫੇ ਵਿੱਚੋਂ ਬਹੁਤ ਹੀ ਵਿਰਲਾ ਕੈਫੇ ਜਿਹੜਾ ਸ਼ਾਮ ਦੇ 6-7 ਵਜੇ ਤੱਕ ਵੀ ਕੌਫੀ ਦੇ ਦਿੰਦਾ, ਗੁੱਡ ਮੈਜਰ, ਉੱਥੇ ਜਾ ਕੇ ਕੌਫੀ ਜ਼ਰੂਰ,
1: 2-3 ਵਜੇ ਤੱਕ ਬੰਦ ਕਰ,
2: ਹਾਂ ਬਾਕੀ ਸਾਰੇ ਹੈ ਨਾ 2-3 ਵਜੇ ਤੱਕ ਬਾਏ ਬਾਏ ਟਾਟਾ ਹੋ ਜਾਂਦਾ। ਅੱਛਾ ਇਹ ਵੀ ਬਹੁਤ ਫਰਕ ਹੈ ਨਾ, ਦੇਖ ਲਾ ਕਲਚਰਲੀ ਇੰਡੀਆ ਦੇ ਅੰਦਰ ਅਗੇਨ ਥੋੜ੍ਹਾ ਸ਼ਾਮ ਦੀ ਬੈਵਰੇਜ ਹੋ ਜਾਂਦੀ ਹੈ ਕੌਫੀ, ਯਾਰ ਦੋਸਤ ਮਿਲਿਆ ਤਾਂ ਸ਼ਾਮ ਨੂੰ, ਹੈ ਨਾ। ਇੰਡੀਆ 'ਚ ਮਸ਼ਹੂਰ ਕੀ ਹੁੰਦਾ ਸੀਗਾ, CCD ਹੁੰਦਾ ਸੀ ਮਸ਼ਹੂਰ, ਹੈ ਨਾ, ਹੁਣ ਤਾਂ ਸ਼ਾਇਦ ਕਾਫੀ ਬੰਦ ਹੋ ਗਏ। ਸਾਡੇ ਵਾਲੇ ਪਾਸੇ ਹੈੱਡਕੁਆਟਰਸ ਬਹੁਤ ਮਸ਼ਹੂਰ ਹੁੰਦੇ ਸੀਗੇ, ਬਰਿਸਤਾ ਕੈਫੇ ਬਰਿਸਤਾ ਬਹੁਤ ਮਸ਼ਹੂਰ ਹੈ, ਉੱਥੇ ਹੈ ਨਾ ਜ਼ਿਆਦਾਤਰ ਲੋਕ ਜੇ ਇਕੱਠੇ ਹੁੰਦੇ ਉਹ ਸ਼ਾਮ ਦੇ ਹਿਸਾਬ ਨਾਲ ਹੁੰਦੇ ਨਾ, 6-7-8 ਵਜੇ, ਤੇ ਇੱਥੇ
1: ਚੱਲਦੀ ਸ਼ਾਮ ਨੂੰ,
2: ਇੱਥੇ ਤਾਂ ਬੋਰੀਆ ਬਿਸਤਰ ਬੰਦ ਕਰ ਦਿੰਦੇ 3 ਵਜੇ।
1: ਇੱਥੇ ਤਾਂ ਵੈਸੇ ਵੀ ਕਹਿੰਦੇ ਨਾ ਵੀ ਸਿਹਤ ਲਈ ਵੀ ਨਹੀਂ ਇੰਨੀ ਵਧੀਆ ਸ਼ਾਮ ਨੂੰ ਕੌਫੀ ਪੀਣੀ,
2: ਹਾਂ ਐਕਚੁਅਲੀ ਗੱਲ ਇਹ ਵੀ
1: ਹੈ, ਵਧੀਆ ਵਾ ਮਾਰਨਿੰਗ ਜੇ ਤੁਸੀਂ,
2: ਕਿਉਂਕਿ ਉਹੀ ਹੈ ਕਿ ਤੁਸੀਂ ਫਿਰ ਉੱਠੇ ਰਹਿ ਜਾਓਗੇ। ਡੀਕੈਫ ਵੀ ਆਉਂਦੀਆਂ ਜੇ ਸਮਝੋ ਤੁਹਾਨੂੰ ਲੱਗਦਾ ਕਿ ਕੌਫੀ ਤੁਹਾਨੂੰ ਸਵਾਦ ਬਹੁਤ ਲੱਗਦੀ ਹੈ ਪਰ ਉਹਦੇ ਅੰਦਰ ਕੈਫੀਨ ਜਿਹੜੀ ਹੈ ਤੁਹਾਨੂੰ
1: ਬਿਲਕੁਲ ਹੀ ਨਹੀਂ ਚਾਹੀਦੀ,
2: ਨੀਂਦ ਆਉਣ 'ਚ ਬਹੁਤ ਪ੍ਰੋਬਲਮ ਕਰਦੀ ਹੈ। ਤੁਸੀਂ ਇਹ ਸਾਰੀ ਕੌਫੀ ਜਿਹੜੀਆਂ ਮੈਂ ਕਹੀਆਂ ਇਹ ਸਾਰੀ ਡੀਕੈਫ ਵੀ ਮਿਲਦੀਆਂ ਜਿਹਦੇ ਅੰਦਰ ਕੈਫੀਨ ਨਹੀਂ ਹੁੰਦਾ, ਕਾਫੀ ਆਲਮੋਸਟ ਹਰ ਕਿਸੇ ਕੋਲ ਹੋਏਗੀ। ਸੇਂਟ ਐਲਿਸ ਕੌਫੀ ਵੀ, ਹਾਂ ਉਹ ਵੀ ਬਹੁਤ ਘੈਂਟ ਹੈਗਾ ਸਾਊਥ ਮੈਲਬਰਨ ਦੇ ਅੰਦਰ, ਉਹਨਾਂ ਦੇ ਤਾਂ ਕੌਫੀ ਬੀਨਸ ਵੀ ਵਧੀਆ ਨੇ, ਜੇ ਕਦੀ ਉੱਦਾਂ ਘਰ ਲਿਆ ਕੇ ਮਤਲਬ ਪੀਣੇ ਹੋਣ ਦੈਟਸ ਗੁੱਡ।
1: ਮੈਂ ਵੀ ਜਿੰਨੇ ਵੀ ਟਰਾਈ ਕੀਤੇ ਆ ਨਾ ਜਿੱਥੇ ਹਿਡਨ ਨੇ ਨਾ ਉਹ ਬੈਸਟ ਨੇ, ਤੁਸੀਂ ਉੱਥੇ ਇੰਨਾ ਕਦੀ ਨਾਂ ਨਹੀਂ ਸੁਣਿਆ ਹੋਊਗਾ ਨਾ ਕਦੀ ਉਹਨਾਂ ਦੀ ਇੰਨੀ ਮਸ਼ਹੂਰੀ ਸੁਣੀ ਹੋਊਗੀ, ਉਹ ਹਿਡਨ ਜੇ ਹੋਣਗੇ ਕੈਫੇ ਪਰ ਉਹਨਾਂ ਦੀ ਜਿਹੜੀ ਕੌਫੀ ਹੋਣਗੀ ਨਾ ਤੇ ਉਹ ਤੁਸੀਂ ਪੀ ਕੇ ਕਹਿਣਾ ਵਾ ਵੀ ਯਾਰ ਲੈ ਲੱਗਦਾ ਨਹੀਂ ਇੰਨੀ ਸਵਾਦ ਜੇ ਬਣਾਉਂਦੇ ਹੋਣਗੇ, ਇਹਨਾਂ ਨੂੰ ਜਾਇਜ ਹੈਗੀ ਇੰਨੀ ਸਵਾਦ ਬਣਾਉਣ ਦੀ।
2: ਇੱਕ ਨਾ ਇੱਕ ਮੈਂ ਵੀ ਇਹ ਵੀ ਦੇਖਿਆ, ਇਹ ਥੋੜ੍ਹਾ ਏਜਿਸਟ ਗੱਲ ਹੋ ਜਾਂਦੀ, ਇਸ ਰੇਸਿਸਟ ਹੁੰਦਾ ਨਾ, ਇਸ ਏਜਿਸਟ ਵਾਲੀ ਗੱਲ ਹੋ ਜਾਂਦੀ ਮੇਰੇ ਹਿਸਾਬ ਨਾਲ, ਜਦੋਂ ਮੈਂ ਕੋਈ ਬੰਦਾ ਵੇਖਦਾ ਨਾ ਜਿਹੜਾ ਜੇ ਕੋਈ ਬਰਿਸਟਾ ਮੈਨੂੰ ਦਿਸ ਰਿਹਾ ਕਿ ਇਹ ਮੇਰੇ ਤੋਂ ਘੱਟ ਉਮਰ ਦਾ, ਬਹੁਤ ਹਾਈ ਚਾਂਸ ਹੈ ਕੌਫੀ ਘੈਂਟ ਬਣਾਏਗਾ, ਇੱਕ ਪੈਸ਼ਨ ਹੈ ਮੈਂ ਦੇਖਿਆ ਛੋਟੀ ਜਨਰੇਸ਼ਨ ਯੰਗਰ ਜਨਰੇਸ਼ਨ ਦੇ ਅੰਦਰ,
1: ਕਿਉਂਕਿ ਫਿਰ ਜਿਹੜਾ ਬੰਦਾ ਇੰਨੇ ਚਿਰ ਦਾ ਇੱਕੋ ਕੰਮ ਕਰਨ ਡਿਆ ਹੋ ਗਿਆ।
2: ਦੂਸਰਾ ਇਹ ਹੈ ਕਿ ਜੇ ਕਿਤੇ ਹੈ ਨਾ ਬੁੱਲਾਂ 'ਤੇ ਜਾਂ ਫਿਰ ਆਪਾਂ ਆਈਬ੍ਰਾਊਜ਼ 'ਤੇ ਹੋਈ ਹੋਵੇ ਪੀਅਰਸਿੰਗ ਹੋਈ ਹੋਵੇ, ਮੁੰਡਾ ਹੋਵੇ ਕੁੜੀ ਹੋਵੇ, ਵਾਲ ਹੋਣ ਪਿੰਕ ਜਾਂ ਲਾਲ ਜਾਂ ਹਰੇ, ਅਤੇ ਇਹ ਵੀ ਗਰੰਟੀ ਕਿ ਜੇ ਇਹਨੇ ਕੌਫੀ ਬਣਾ ਦਿੱਤੀ ਹੈ ਨਾ, ਇਹਨੇ ਵੀ ਜਿਹੜੀ ਕੌਫੀ ਬਣਾਉਣੀ ਹੈ ਨਾ, ਬਸ ਦੁਨੀਆ ਜਹਾਂ ਇੱਕ ਪਾਸੇ ਅਤੇ ਆਹ ਵਾਲੀ ਕੌਫੀ ਇੱਕ ਪਾਸੇ,
1: ਇੱਦਾਂ ਹੀ ਆ। ਕਿਉਂਕਿ ਜਦੋਂ ਤੁਸੀਂ ਕੌਫੀ ਪੀਣੀ ਹੁੰਦੀ ਹੈ ਨਾ, ਜਦੋਂ ਤੁਹਾਡਾ ਜੀ ਕਰਨ ਡਿਆ ਹੁੰਦਾ, ਅੰਦਰੋਂ ਤੋੜ ਵੱਜਣ ਦੀ ਵੱਜਦੀ ਹੈ ਨਾ, ਇਹ ਕ੍ਰਿਸ਼ਨ ਜੀ ਨੂੰ ਵੱਜਦੀ, ਮੈਂ ਤਾਂ ਤੁਹਾਨੂੰ ਦੱਸਣਾ,
2: ਸਹੀ ਗੱਲ ਹੈ,
1: ਕਹਿੰਦੇ ਹੁੰਦੇ ਵੀ ਯਾਰ ਕੌਫੀ ਬਿਨਾ ਨਹੀਂ ਹੁਣ ਹਿੱਲਣਾ, ਕੌਫੀ ਆਊਗੀ ਤੇ ਨੈਕਸਟ ਕੰਮ ਫੇਰ ਹੋਊਗਾ
2: ਤਾਂ ਹੀ ਹਿੱਲਾਂਗੇ,
1: ਉੱਤੇ ਭਾਵੇਂ ਕੰਮ ਖਲੋਤਾ ਤੇ ਖਲੋਜੇ ਡਜ਼ਨਟ ਮੈਟਰ,
2: ਡਜ਼ਨਟ ਮੈਟਰ,
1: ਕੌਫੀ ਪੀ ਕੇ ਤਾਂ ਜਾਣਾ। ਪਰ ਉਹ ਦੂਜੀ ਕਫੀਨ ਦੀ ਆਪਣਾ ਗੱਲ ਦੱਸੀ ਨਹੀਂ ਆਪਾਂ ਵਿੱਚ ਰਹਿ ਗਈ, ਉਹ ਦੂਜੀ ਟਾਈਪ ਦੀ ਜਿਹੜੀ ਕਫੀਨ ਵਾਲੀ ਆ ਆਪਾਂ ਉਹ ਦੱਸ ਦਈਏ, ਕਿਤੇ ਐਵੇਂ ਭੁੱਲ ਨਾ ਜਾਈਏ,
2: ਰੋਬਸਟਾ ਰੋਬਸਟਾ ਭਰਾ ਰਹਿ ਗਿਆ,
1: ਅਕਸਰ ਹੀ ਭੁੱਲ ਜਾਈਦੀਆਂ ਚੀਜ਼ਾਂ ਹਨਾ। ਹਾਂ ਕਿਹੜਾ ਭਰਾ ਰਹਿ ਗਿਆ ਤੁਹਾਡਾ,
2: ਰੋਬਸਟਾ ਤੁੰਦਰੇ ਤੁੰਦਰੇ ਨਾਮ ਤੇਰੇ ਚੇਤੇ ਨੇ,
1: ਤੇ ਰੋਬਸਟਾ ਜੀ ਭਰਾ ਨਹੀਂ ਆ ਉਹ ਸੈਕਿੰਡ ਜਿਹੜੀ ਉਹਦੀ
0: ਅਰੇਬਿਕਾ ਤੋਂ ਇਲਾਵਾ ਜਿਹੜੀ ਜ਼ਿਆਦਾ ਵਿਕਦੀ
1: ਹੈ ਉਹ ਰੋਬਸਟਾ ਆ ਇਹਨਾਂ ਨੇ ਭਰਾ ਬਣਾ ਲਿਆ ਚਲੋ ਕੋਈ ਨਹੀਂ ਇਹ ਸੈਕਿੰਡ ਜਿਹੜੀ ਆ ਉਹ ਲਾਰਜੈਸਟ ਵਿਕਦੀ ਹੈ ਨਾ ਕਹਿੰਦੇ ਨੇ ਕਿ 40-45% ਦੇ ਲਾਗੇ ਬੰਨੇ ਗਲੋਬਲ ਪ੍ਰੋਡਕਸ਼ਨ ਇਹਦੀ ਹੈਗੀ ਆ ਅਤੇ ਉਹ ਵਿਕਦੀ ਵੀ ਹੁੰਦੀ ਆ ਕਿਉਂਕਿ ਥੋੜ੍ਹੀ ਸਟਰੋਂਗ ਆ ਜਿੱਦਾਂ ਕਹਿ ਲਓ ਕਫੀਨ ਵਾਲੇ ਜਿਹੜੇ ਜਿਹਨਾਂ ਨੂੰ ਕਫੀਨ ਜ਼ਿਆਦਾ ਪਸੰਦ ਆ ਕੌਫੀ ਦੇ ਵਿੱਚ ਉਹਨਾਂ ਵਾਸਤੇ ਇਹ ਵਧੀਆ ਆ ਕਹਿੰਦੇ ਨੇ ਕਿ 50-60% ਜ਼ਿਆਦਾ ਕਫੀਨ ਆ
0: ਓਏ ਨਾਲੋਂ
1: ਜਦੋਂ ਗਰੋ ਹੁੰਦੀ ਆ ਤੇ ਨੈਚੁਰਲੀ ਥੋੜੀ ਜੀ ਇਹ ਜ਼ਿਆਦਾ ਕਫੀਨ ਹੁੰਦੀ ਆ ਇਹ ਮੈਨੂੰ ਲੱਗਦਾ ਤੁਸੀਂ ਫਿਰ ਇਹੋ ਹੀ ਪੀਂਦੇ ਹੋਣੇ ਹਨਾ
0: ਨਹੀਂ ਭਰਾ ਸਾਨੂੰ ਤਾਂ ਜਿਹੜਾ ਬੰਦਾ ਜਿਹੜੀ ਪਿਲਾ ਦੇ ਕਾਫੀ ਹੋਣੀ ਚਾਹੀਦੀ
1: ਹੈ ਐਸਪ੍ਰੈਸੋ ਜਿਹੜੀ ਕੱਲੀ ਜਦ ਪੀਂਦੇ ਨਾ ਜਿਹੜੇ ਦੁੱਧ ਨਹੀਂ ਪਾਉਂਦੇ ਵਿੱਚ ਉਹ ਇਹੀ ਪੀਂਦੇ ਕਹਿੰਦੇ
0: ਹਾਂ ਪਹਿਲੇ ਬਹੁਤ ਜਦੋਂ ਹੁੰਦਾ ਨਾ ਉਹ ਫੁਕਰਪੰਤੀ ਵਾਲੀ ਉਮਰ ਹੁੰਦੀ ਹੈ ਉਦੋਂ ਮੈਂ ਸਿਰਾ ਕਰਦਾ ਹੁੰਦਾ ਹੈਗਾ ਬਲੈਕ ਕਾਫੀ ਫਾਰ ਮੀ
1: ਕਦੀ ਪੀਤੀ ਨਹੀਂ ਹੋਣੀ
0: ਐਵੇਂ ਚਾਰ ਦੋਸਤਾਂ ਦਾ ਐਵੇਂ ਔਖੇ ਹੋ ਕੇ ਪੀ ਰਹੇ ਨਹੀਂ ਯਾਰ ਬਲੈਕ ਕਾਫੀ ਪੀਆਂਗੇ ਹਨਾ ਸਾਰਿਆਂ ਨੂੰ ਆਦਤਾਂ ਪੈ ਗਈਆਂ ਫਿਰ ਬਾਅਦ ਚੋਂ ਮਤਲਬ ਉਹ ਪਰ ਉਹ ਖਰਾਬ ਕਰਦੀ ਹੈ ਤੁਹਾਨੂੰ ਇਟਸ ਨਾਟ ਗੁੱਡ
1: ਆਪਣਾ ਓਦਾਂ ਵੀ ਆਦਤ ਆ ਨਾ ਮੰਨ ਲਓ ਕਿਤੇ ਗਏ ਆਪਾਂ ਤੇ ਉੱਥੇ
0: ਦੇਖਦੇ ਹਾਂ ਯਾਰ
1: ਪਰ ਬਾਅਦ ਚ ਹੌਲੀ ਹੌਲੀ ਇਹ ਸਮਝ ਆਉਂਦੀ ਵੀ ਨਹੀਂ ਵੀ ਜੋ ਤੁਸੀਂ ਪੀਣਾ ਤੁਸੀਂ ਉਹੀ ਪੀਓ
0: ਉਹੀ ਪੀਓ
1: ਇੱਧਰ ਉੱਧਰ ਕਹੇ ਦੇ ਵੇਖ ਕੇ
0: ਚਾਹ ਚਾਹ ਯਾਰ ਗੱਲ ਖਤਮ
1: ਆਪਣਾ ਓਦਾਂ ਵੀ ਆਦਤ ਆ ਨਾ ਮੰਨ ਲਓ ਕਿਤੇ ਗਏ ਆਪਾਂ ਤੇ ਉੱਥੇ ਕਿਸੇ ਨੇ ਕਰਾਇਆ ਵੀ ਆ ਮੇਰੀ ਮੰਨ ਲਓ ਕੈਪੇਚੀਨੋ ਮੰਗਾ ਲਓ ਹਨਾ ਲਾਤੇ ਮੰਗਾ ਲਓ ਮੌਕਾ ਮੰਗਾ ਲਓ ਤੇ ਨਾਲ ਬੈਠੇ ਨੇ ਵੀ ਹਾਂ ਮੇਰੀ ਵੀ ਉਹ ਭਾਵੇਂ ਪੀਤੀ ਜਾਵੇ ਭਾਵੇਂ ਨਾ ਜਾਵੇ ਮੁੜ ਕੇ ਕੋਈ ਨੀ ਹੁਣ ਐਵੇਂ ਕਿਤੇ ਮੈਂ ਗਲਤ ਨਾ ਕੋਈ ਕੌਫੀ ਦਾ ਨਾਂ ਲੈ
0: ਯਾਰ ਹੁਣ ਇੱਦਾਂ ਵੀ ਨਾਮ ਵੀ ਕਿੰਨੇ ਆ ਗਏ
1: ਹੋਰ ਭਰਾ ਇੱਕ ਵਾਰੀ ਮੈਂ ਗਿਆ ਕਿਸੇ ਨਾਲ ਤੇ ਹੁੰਦੇ ਨਾ ਐਫਗੈਟੋ ਪਤਾ ਤੁਹਾਨੂੰ ਉਹ ਮੰਗਾ ਲਈ ਹਨਾ ਤੇ ਮੇਰਾ ਗਲਾ ਜਿਹਾ ਖਰਾਬ ਵੀ ਥੋੜ੍ਹਾ ਜਿਹਾ ਨਾ ਤੇ ਮੈਂ ਉਹਨੂੰ ਕਿਹਾ ਮੈਂ ਹੀ ਕਿਹਾ ਸੀ ਵੀ ਕੌਫੀ ਪੀ ਲੈਂਦੇ ਹਾਂ ਤੇ ਉਹਨੇ ਮੰਗਾ ਲਈ ਉਹ ਤੇ ਮੈਂ ਵੀ ਨਾਲ ਹੀ ਮੈਂ ਕਿਹਾ ਮੇਰੀ ਵੀ ਉਹ ਲੈ ਆਓ ਤੇ ਭਰਾਵਾ ਜਦੋਂ ਲਿਆਂਦੀ ਤੇ ਮੈਂ ਕਿਹਾ ਆਹ ਕੀ ਹੈ ਨਾ ਮੈਂ ਆਈਸਕ੍ਰੀਮ ਕਿੱਥੋਂ ਆ ਗਈ ਅੱਗੇ ਮੇਰਾ ਗਲਾ ਖਰਾਬ ਮੈਂ ਆਈਸਕ੍ਰੀਮ ਤੇ ਖਾਣੀ ਨਹੀਂ ਸੀ ਤੇ ਉਹ ਆਉਂਦੀ ਵੀ ਤੁਸੀਂ ਇਹੋ ਹੀ ਆਰਡਰ ਕੀਤੀਆਂ ਦੋਵੇਂ ਫਿਰ ਦੁਬਾਰਾ ਉਹ ਫਿਰ ਖਾਧੀ ਵੀਰੇ ਕੀ ਕਰ ਸਕਦੇ ਹਾਂ ਆਈਸਕ੍ਰੀਮ ਵੀ ਖਾਧੀ ਪੀਤੀ ਵੀ ਜਿਹੜਾ ਹੈਗਾ ਸ਼ੌਕ
0: ਇੱਕ ਆਹ ਪਤਾ ਨਹੀਂ ਯਾਰ ਮੈਂ ਇੱਥੇ ਨਹੀਂ ਕਦੀ ਵੇਖੀ ਕੈਫੇ ਕੌਫੀ ਡੇ ਬਹੁਤ ਚੱਲਦੀ ਹੁੰਦੀ ਸੀਗੀ ਕੋਲਡ ਬੈਵਰੇਜ ਸੀਗੀ ਆਇਰਿਸ਼ ਕੌਫੀ
1: ਹਾਂ ਇੱਥੇ ਵੀ ਹੁੰਦੀ ਆ ਆਇਰਿਸ਼ ਕੌਫੀ ਗੱਲ ਕੀਤੇ ਘੱਟ ਥੋੜ੍ਹਾ
0: ਜਿਹਾ ਉਹ ਹਲਕੀ ਜਿਹੀ ਲੇਅਰ ਉਹਦੇ ਅੰਦਰ ਵਿਸਕੀ ਦੀ ਰੱਖਦੇ ਸੀਗੇ
1: ਹਾਂਜੀ ਹਾਂਜੀ
0: ਤੇ ਫਿਰ ਉੱਪਰ ਫਰੋਥ ਕਰਨਾ ਯਾਰ ਇਹ ਵੀ ਦੇਖ ਲਾ ਨਾ ਡਿਫਰੈਂਟ ਚੀਜ਼ ਆ
1: ਹੁਣ ਤੇ ਉਹ ਸ਼ਾਰਟ ਜੇ ਵੀ ਆ ਗਏ ਨਾ ਕੈਰਾਮਲ ਪਵਾ ਲਓ ਵਿੱਚ ਆ ਕਰ ਲਓ
0: ਹੁਣ ਇੱਕ ਟਾਈਪ ਆਫ ਕੌਫੀ ਬਹੁਤ ਮਸ਼ਹੂਰ ਹੋਈ ਪਈ ਅੱਜ ਕੱਲ ਆਲਮੋਸਟ ਜਿੰਨੇ ਵੀ ਮਸ਼ਹੂਰ ਕੈਫੇ ਆ ਉਹਨਾਂ ਨੇ ਬਣਾਉਣੀ ਸ਼ੁਰੂ ਕੀਤੀ ਹੋਈ ਹੈ ਉਹਦਾ ਨਾਮ ਹੈ ਮੈਜਿਕ
1: ਅੱਛਾ ਜੀ
0: ਤੁਸੀਂ ਜਾ ਕੇ ਕਹੋ ਕਿ ਮੈਜਿਕ ਚਾਹੀਦਾ ਤੇ ਉਹ ਹੁਣ ਉਹ ਕਿਸ ਤਰੀਕੇ ਨਾਲ ਬਣਾਉਂਦੇ ਕੀ ਕਰਦੇ ਇਹ ਨਹੀਂ ਮੈਨੂੰ ਪਤਾ ਪਰ ਇੱਕ ਲਾਟੇ ਦੀ ਹੀ ਕਿਸਮ ਆ ਤੇ ਉਹਦੀ ਉਹ ਕਹਿੰਦੇ ਨਾ ਜਿਹੜੀ ਉਹ ਸਟੀਮ ਜੀ ਨਹੀਂ ਦਿੰਦੇ ਕੌਫੀ ਬਣਾਉਣ ਲੱਗਿਆ ਨਾ ਉਹ ਬੇਸਿਕਲੀ ਸਾਰੀ ਖੇਡ ਉੱਥੇ ਆ
1: ਓਕੇ
0: ਮੈਥ ਕੁਝ ਜ਼ਿਆਦਾ ਉਹਦੇ ਅੰਦਰ ਇਨਵੋਲਵਡ ਹੈ ਇਹ ਨਹੀਂ ਮੈਨੂੰ ਪਤਾ ਪਰ ਅੱਜ ਕੱਲ੍ਹ ਬਹੁਤ ਮਸ਼ਹੂਰ ਹੋ ਰਹੀ ਜਿਹੜੇ ਬਹੁਤੇ ਕੌਫੀ ਲਵਰਸ ਨੇ ਉਹ ਮੈਜਿਕ ਪੀ ਰਹੇ ਨੇ ਜੀ ਮੈਜਿਕ ਮੈਜਿਕ
1: ਤਾਂ ਹੀ ਕਿਉਂਕਿ ਕਹਿੰਦੇ ਨੇ ਕਿ
0: ਮਾਚਾ ਮਾਚਾ ਤੋਂ ਬਾਅਦ ਹੁਣ ਮੈਜਿਕ ਵੱਲ ਹੋ ਗਈ ਹੈ ਜਨਤਾ ਥੋੜ੍ਹੀ
1: ਡੱਟੀ ਚਾਹੀ ਵੀ ਹੁੰਦੀ ਨਾ ਇੱਕ
0: ਮਾਚਾ ਤਾਂ ਐਵੇਂ ਆ
1: ਇੱਕ ਆਇਆ ਵੀਰ ਉਹ ਦੋ ਜਾਣੇ ਆਏ ਹਨਾ ਮੈਂ ਕੈਫੇ 'ਚ ਕੰਮ ਕਰਦਾ ਹੁੰਦਾ ਹਾਂ
0: ਅੱਛਾ
1: ਹਾਂਜੀ ਹਾਂਜੀ
0: ਬ੍ਰਿਸ਼ਟਾ
1: ਲੈ ਯਾਰ ਤੁਹਾਨੂੰ ਮਤਲਬ ਸਾਰਾ ਕੁਝ ਜੀ
0: ਅੱਛਾ ਓਕੇ
1: ਕਿਚਨ ਚ ਵੀ ਤੇ ਬ੍ਰਿਸ਼ਟਾ ਵੀ ਤੁਹਾਨੂੰ ਵੀ ਲੱਗਦਾ ਵੀ ਕਾਫੀ ਭਰਾ ਨੂੰ ਨਹੀਂ ਬਣਾਉਣੀ ਹੁੰਦੀ
0: ਨਹੀਂ ਤੂੰ ਕਦੀ ਪਿਲਾਈ ਨਹੀਂ
1: ਤੁਹਾਨੂੰ ਮੈਂ ਪਿਆਈ ਨਹੀਂ ਉਹ ਉਹ ਗਲੀ 'ਚ ਖੜ ਕੇ ਇੱਥੇ ਜਦੋਂ ਤੁਸੀਂ ਮੈਨੂੰ ਕਹਿੰਦੇ ਹੋ ਕਾਫੀ ਪੀਣ ਜਾਣਾ ਵੀ ਉਹਦੇ ਕੋਲ ਪੀਨੇ ਮੈਂ ਨਹੀਂ ਉੱਥੇ ਪੀਨੇ ਚੇਤਾ ਨਹੀਂ
0: ਤੂੰ ਥੋੜੀ ਬਣਾਈ ਸੀ
1: ਬਣਾਈ ਨਹੀਂ ਪਰ ਵਧੀਆ ਸੀ ਨਾ ਕਾਫੀ
0: ਕਾਫੀ ਕੈਂਡ ਸੀ ਕਾਫੀ ਕੈਂਡ
1: ਇਹ ਫਿਰ ਸਮਝੋ ਗੱਲ ਮੈਨੂੰ ਪਤਾ ਸੀ
0: ਸਭ ਤੋਂ ਵਧੀਆ ਗੱਲ ਇਹ ਸੀ ਕਿ ਆਂਟੀ ਆਂਟੀ ਦੀ ਕਾਫੀ ਮਸ਼ੀਨ ਦੇ ਨਾਲ ਹੀ ਉਹਨਾਂ ਨੇ ਸਾਈਡ ਤੇ ਟਮਾਟਰ ਤੇ ਪਿਆਜ਼ ਰੱਖੇ ਹੋਏ ਸੀ ਕਿ ਜੋ ਵੀ ਖਰੀਦਣਾ ਉਹ ਵੀ ਖਰੀਦ ਲਓ ਮੈਂ ਕਿਹਾ ਯਾਰ ਇਹ ਪਹਿਲੀ ਵਾਰੀ ਦੇਖ ਰਿਹਾ
1: ਪਰ ਕਾਫੀ ਕੈਂਡ ਸੀ ਨਾ
0: ਕਾਫੀ ਵਧੀਆ ਸੀ ਕਾਫੀ ਵਧੀਆ ਸੀ
1: ਉਹਨਾਂ ਦੀ ਉਮਰ ਨਾਲ ਝੱਲੀ ਕਾਫੀ ਬਣਾਉਂਦੇ ਉਹਦੇ ਵਿੱਚ ਇਹ ਮੇਨ ਤੇ ਵੈਸੇ ਯਾਰ ਬ੍ਰਿਸ਼ਟਾ ਹੀ ਆ ਹਰ ਇੱਕ ਜਦੋਂ ਕਾਫੀ ਪੀਂਦੇ
0: ਖੇਡ ਸਾਰੀ
1: ਉਹੀ ਆ ਉਹ ਚੰਗੇ ਭਲੇ ਬੀਨਸ ਦੀ ਵੀ ਡੰਡ ਲਾ ਸਕਦਾ
0: ਸਹੀ ਗੱਲ
1: ਉਹ ਲਾਤੇ ਨੂੰ ਕੈਪੇਚੀਨੋ ਵੀ ਬਣਾ ਸਕਦਾ ਜੇ ਤੇ ਉਹ ਵਧੀਆ ਵਾ ਤਾਂ ਹੀ ਕੈਫੇ ਕਈ ਚੱਲਦੇ ਨਹੀਂ ਤਾਂ ਨਹੀਂ ਚੱਲਦੇ ਕਿਉਂਕਿ ਉਹਨਾਂ ਕੋਲ ਵਧੀਆ ਬ੍ਰਿਸ਼ਟਾ ਨਹੀਂ ਲੱਭ ਪਾਉਂਦਾ ਇੱਕ ਬੜਾ ਹਾਰਡ ਆ ਇਹ ਚੀਜ਼ ਮਤਲਬ ਨਿੱਕੀ ਚੀਜ਼ ਨਹੀਂ ਆ ਕਿ ਤੁਸੀਂ ਮੰਨ ਲਓ ਕੈਫੇ ਖੋਲ ਲਿਆ ਤੇ ਬ੍ਰਿਸ਼ਟਾ ਲੱਭਣਾ ਕੋਈ ਸੌਖਾ ਕੰਮ ਨਹੀਂ ਆ
0: ਤੁਸੀਂ ਕਿਸੇ ਨੂੰ ਵੀ ਐਕਸਟਰਾ ਹਾਰਡ ਕਹਿ ਦਿਓ ਮਤਲਬ 10 ਚੋਂ 7 ਕ ਵਾਰੀ ਤੁਹਾਨੂੰ ਬਰਨਟ ਕਾਫੀ ਦੇ ਰਹੇ ਹੋ ਉਹਨਾਂ ਕਹਿੰਦਾ ਕਿ ਤੂੰ ਇਦਾਂ ਹੀ ਪੀ ਤੂੰ ਇਹ ਡਿਜ਼ਰਵ ਕਰਦਾ
1: ਇਦਾਂ ਹੀ ਆ ਫਿਰ ਬਾਅਦ ਚ ਉਹਨਾਂ ਨੇ ਕਹਿਣਾ ਤੁਸੀਂ ਕਿਹਾ ਸੀ ਐਕਸਟਰਾ ਆਰਡ ਕਰਨ ਲਈ ਹੁਣ ਕਰਤੀ ਆ
0: ਕਰਤੀ ਪੀ ਹੁਣ ਆਰਾਮ
1: ਨਾਲ ਕਰਦੀ ਤੇ ਹੁਣ ਪੀਂਦੇ ਕਿਉਂ ਨਹੀਂ ਆ ਬਾਕੀ ਜੀ ਇਹ ਕੌਫੀ ਆ ਅਤੇ ਕੌਫੀ ਤੁਸੀਂ ਦੱਸਣਿਆ ਕਿਉਂਕਿ ਤੁਸੀਂ ਰੋਜ਼ ਪੀਂਦੇ ਹੋਗੇ ਕੌਫੀ ਨਹੀਂ ਵੀ ਪੀਂਦੇ ਤਾਂ ਹੀ ਦੱਸਣਾ ਵਾ ਤੁਸੀਂ ਦੱਸੋ ਤੁਹਾਡੀ ਕਿਹੜੀ ਫੇਵਰੇਟ ਆ ਕੌਫੀ ਕਿਹੜੀ ਕੌਫੀ ਤੁਸੀਂ ਜ਼ਿਆਦਾ ਪੀਂਦੇ ਹੋ ਬਾਕੀ ਜੇ ਮੈਲਬਨ ਦੇ ਹਿਸਾਬ ਨਾਲ ਦੱਸੀਏ ਤਾਂ ਡਾਟਾ ਕਹਿੰਦਾ ਹੈ ਜੀ ਸਭ ਤੋਂ ਜ਼ਿਆਦਾ ਲਾਤੇ ਪੀਤੀ ਜਾਂਦੀ
0: ਪੀਤੀ ਜਾਂਦੀ
1: ਜ਼ਿਆਦਾ ਪ੍ਰੈਫਰੈਂਸ ਜਿਹੜੀ ਆ ਉਹ ਲਾਤੇ ਦੀ ਆ ਫਿਰ ਉਸ ਤੋਂ ਬਾਅਦ ਜਿਹੜੀ ਆ ਉਹ ਕੈਪੀਚੀਨੋ ਫਿਰ ਫਲੈਟ ਵਾਈਟ ਹੈ ਨਾ ਇੱਦਾਂ ਥੱਲੇ ਥੱਲੇ ਥੱਲੇ ਜਾ ਕੇ ਚੱਲਦਾ ਅਤੇ ਤੁਸੀਂ ਦੱਸੋ ਵੀ ਤੁਹਾਡੀ ਕਿਹੜੀ ਫੇਵਰੇਟ ਆ ਤੁਸੀਂ ਕਿੰਨੀਆਂ ਕੌਫੀਆਂ ਪੀਂਦੇ ਹੋ ਹਫ਼ਤੇ ਦੇ ਵਿੱਚ ਜੇ ਤੁਸੀਂ ਮਾਇੰਡ ਨਾ ਕਰੋ ਸਾਨੂੰ ਦੱਸਣਾ
0: ਤਾਂ ਮਾਇੰਡ ਵਾਲੀ ਤਾਂ ਗੱਲ ਹੀ ਨਹੀਂ ਕੋਈ ਯਾਰ
1: ਦੱਸਣ ਕੇ ਕਿਵੇਂ ਲੱਗਿਆ ਹੁੰਦਾ ਨਾ ਬੰਦਾ ਵੀ ਮੈਂ ਕਿਉਂ ਦੱਸਾਂ
0: ਮੈਂ ਕੌਫੀਆਂ ਪੀਂਦਾ
1: ਠੀਕ ਹੈ ਅਸੀਂ ਤੁਹਾਨੂੰ ਦੱਸ
2: ਐਂਡ ਤੁਸੀਂ ਕੌਫੀ ਕਿਉਂ ਨਹੀਂ ਪੀਂਦੇ ਹੋ ਇਹ ਵੀ ਦੱਸ ਸਕਦੇ

0: ਦੁਨੀਆ
1: ਤੱਕ ਨਾ ਰਹੂਗਾ ਉਸ ਕੌਫੀ ਦਾ
0: ਇਹ ਵੀ ਜੱਟ ਕ੍ਰਿਸ਼ਨਾ ਕਹਿੰਦਾ ਕੁੜੀ
1: ਤੇਰਾ ਜੱਟ ਪਾ ਦੂਗਾ ਕੌਫੀ ਦੇ ਖਿਲਾਰੇ ਬੱਲੀ
0: ਤੁਸੀਂ ਦੱਸੋ ਸਾਨੂੰ ਮੈਸੇਜ ਕਰਕੇ ਕਾਲ ਕਰਕੇ ਵੀ ਦੱਸ ਸਕਦੇ ਹੋ ਜੇ ਕੋਈ ਤੁਹਾਡੀ ਕੌਫੀ ਨਾ ਕੋਈ ਮੈਂਬਰੀ ਏਦਾਂ ਦੀ
1: ਵੀ 044-717-1674
0: ਐਂ ਪਤਾ ਲੱਗਦਾ ਵਾ ਵੀ ਜਿੱਦਾਂ ਬੂੜਾ ਐਂ ਜ਼ਬਾਨ 'ਤੇ ਹੀ ਤੁਸੀਂ ਜੀ ਸਾਨੂੰ ਮੈਸੇਜ ਕਰੋ ਤੇ ਆਪਾਂ ਨਿੱਕੀ ਜੀ ਬ੍ਰੇਕ ਵੀ ਲੈਣੀ ਹੈ ਕਿਉਂਕਿ ਸਮਾਂ ਬ੍ਰੇਕ ਦਾ ਵੀ ਹੋ ਗਿਆ ਪਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਤੁਹਾਡੇ ਮੈਸੇਜ ਪੜ੍ਹ ਦੇਣੇ ਆ ਲੋਕਿਟ ਵੀ ਮੰਗਵਾਇਆ ਬ੍ਰਦਰ ਐਂਡ ਸਿਸਟਰ ਵਾਲਾ ਮੰਨਤ ਵੈਰੀ ਨਾਈਸ ਇੱਕ ਚੇਨ ਵੀ ਮੰਗਵਾਈ ਹੈ ਮੰਨਤ ਨੇ ਵੈਰੀ ਨਾਈਸ ਚੇਨ ਤੇ ਸੋਹਣੀ ਮੈਨੂੰ ਲੱਗਦਾ ਤੁਹਾਡਾ ਵਧੀਆ ਟਾਈਮ ਹੋਣਾ ਹਨਾ ਤੁਹਾਨੂੰ ਵਧੀਆ ਸਮਾਨ ਭੇਜਣ ਡਿਆ
1: ਸਹੀ ਗੱਲ
0: ਨਾਈਸ ਇੱਕ ਹੋਰ ਮੈਸੇਜ ਆ ਗਿਆ ਬੋਇਜ਼ ਮੀਟਅਪ ਦਾ ਕਹਿੰਦੇ ਰੌਕ ਆ ਪਿਆ ਜੀ ਸਾਰੇ ਬੋਇਜ਼ ਆ ਨਾ ਜਿਹੜੇ ਧੰਨਵਾਦ ਬੋਇਜ਼ ਤੇ ਇੱਧਰ ਭਾਜੀ ਉਹ ਉਦੋਂ ਹੀ ਕੀਤਾ ਸੀ ਮੈਸੇਜ ਤੁਸੀਂ ਉਦੋਂ ਦੇਖਿਆ ਨਹੀਂ ਸੀ ਅੱਛਾ ਉਦੋਂ ਵੀ ਕੀਤਾ ਸੀ ਕਦੋਂ ਕੀਤਾ ਸੀ ਭਾਜੀ ਮੈਸੇਜ ਭਲਾ
1: ਨਹੀਂ
0: ਨਹੀਂ ਜਦੋਂ ਅਸੀਂ ਪ੍ਰੋਗਰਾਮ ਕਰਨ ਦੇ ਹੁੰਦੇ ਉਦੋਂ ਨਹੀਂ ਕਰਨਾ ਹੁੰਦਾ
1: ਤੁਸੀਂ
0: ਟੈਨਸ਼ਨ ਨਾ ਲਓ ਅੱਜ
1: ਜਦੋਂ ਦੁਬਾਰਾ
0: ਉਦੋਂ ਤੁਹਾਨੂੰ ਦੱਸਾਂਗੇ ਜਗ੍ਹਾ ਦੱਸਾਂਗੇ ਮੈਂ ਤੁਹਾਡੀ ਸਮਝ ਗਿਆ ਗੱਲ ਤੁਸੀਂ ਕੀ ਕਹਿਣ ਦੇ ਹੋ ਪਰ ਉੱਥੇ ਨਹੀਂ ਕਰਨਾ ਉੱਥੇ ਕੀਤਾ ਨਾ ਕੀਤਾ ਇੱਕ ਬਰਾਬਰ
1: ਸਹੀ ਗੱਲ
0: ਤੇ ਰੂਬੀ ਜੀ ਕਹਿੰਦੇ ਨਹੀਂ ਜੀ ਮੈਂ ਕਿਹੜਾ ਦੱਸੋ ਇਨਾਮ ਲੈਣ ਲਈ ਤੁਹਾਨੂੰ ਮੈਸੇਜ ਕੀਤਾ ਵਾ ਮੈਨੂੰ ਨਾਮ ਦਾ ਕੋਈ ਲਾਲਚ ਨਹੀਂ ਆ ਵੈਰੀ ਨਾਈਸ ਕਿਉਂਕਿ ਪਰ ਸ਼ਰਤ ਇਹ ਆ ਕਿ ਸਾਡੀ ਟਰਮਸ ਐਂਡ ਕੰਡੀਸ਼ਨਸ ਵੀ ਹੁੰਦੀਆਂ ਨੇ ਉਹ ਇਹ ਆ ਕਿ ਅੱਜ ਹੀ ਸਿਰਫ ਵੈਲਿਡ ਆ
1: ਅੱਜ ਲਈ ਵੈਲਿਡ
0: ਅੱਜ ਲਈ ਵੈਲਿਡ ਉਹ ਵੀ ਇੱਕ ਵਜੇ ਤੋਂ ਬਾਅਦ ਜਦੋਂ ਕੈਫੇ ਅੱਧੇ ਬੰਦ ਹੋ ਜਾਣਗੇ ਨਾ
1: ਇੱਕ ਵਜੇ ਤੋਂ ਬਾਅਦ ਤਿੰਨ ਵਜੇ ਤੋਂ ਪਹਿਲਾਂ
0: ਇੱਧਰ ਸੈਂਡੀ ਸਿੱਧੂ ਜੀ ਕਹਿੰਦੇ ਨੇ ਜੀ ਗੁੱਡ ਮਾਰਨਿੰਗ ਦੋਵਾਂ ਵੀਰਾਂ ਨੂੰ ਪਰਥ ਤੋਂ
1: ਮਾਰਨਿੰਗ ਜੀ ਮਾਰਨਿੰਗ
0: ਧੰਨਵਾਦ ਧੰਨਵਾਦ ਸੈਂਡੀ ਜੀ ਪਰਥ ਹੈ ਕਿਸੇ ਇੱਕ ਖੇਡਾਂ ਹੋਣੀਆਂ ਹੈ ਜਾਣਾ ਫਿਰ ਕ੍ਰਿਸ਼ਨ ਜੀ
1: ਨਾਈਸ
0: ਚੱਲਾਂਗੇ ਨਾ ਆਪਾਂ ਉੱਦਾਂ ਦੇ ਜਾਵਾਂਗੇ ਯਾਰ ਕਿ ਸੈਂਡੀ ਜੀ ਮਿਲਦੇ ਤੁਹਾਨੂੰ ਐਰ ਕੇ ਆ ਗਏ ਪਰਮਿੰਦਰ ਸਿੰਘ ਜੀ ਕਹਿੰਦੇ ਨੇ ਮੈਂ ਕੌਫੀ ਨਹੀਂ ਪੀ ਸਕਦਾ ਮੇਰੀ ਹਾਰਟ ਬੀਟ ਡਬਲ ਹੋ ਜਾਂਦੀ ਹੈ ਇਹ ਵੀ ਇਹ ਚੱਕਰ ਹੈ
1: ਕਾਫੀ ਲੋਕਾਂ ਨੂੰ ਇਸ਼ੂ ਹੁੰਦਾ
0: ਹੈ ਹਾਰਟ ਰੇਟ ਥੋੜਾ ਜਿਹਾ ਵਧਾਉਂਦੀ ਹੈ ਉਹੀ ਫਿਰ ਆਫਟਰ ਆਲ ਕਫੀਨ ਹੈ ਡੀਕੈਫ ਨਾਲ ਵੀ ਫਰਕ ਪਊਗਾ
1: ਪਤਾ ਨਹੀਂ ਪਰ ਮਤਲਬ ਆਈ ਵੁੱਡ ਰਾਦਰ ਸੇ ਕਿ ਨਾ ਹੀ ਟਰਾਈ ਕਰੋ ਹਨਾ
0: ਹਾਂ ਨਹੀਂ ਸਹੀ ਗੱਲ ਹੈ ਸਾਨੂੰ ਪੁੱਛ ਕੇ ਤੇ ਕਿਉਂ ਟਰਾਈ ਕਰੋ
1: ਸਹੀ ਗੱਲ ਸਾਨੂੰ ਪੁੱਛ ਕੇ ਘਰਦੇ ਨਹੀਂ ਕੋਈ ਕੰਮ ਕਰਦੇ ਅਸੀਂ ਆਪ ਨਹੀਂ ਕਰਦੇ ਅਸੀਂ ਆਪ ਸਲਾਹ ਲੈਣ ਜਾਂਦੇ ਕਿ ਯਾਰ ਇਹ ਮਾਈਂਡ 'ਚ ਆ ਰਿਹਾ ਕਰ ਲਈਏ ਸਾਨੂੰ ਪੁੱਛ ਕੇ ਨਾ ਕਰੋ ਬਈ
0: ਅਤੇ ਉਹ ਕਹਿੰਦੇ ਆਪੇ ਵੇਖੋ ਇੱਧਰ ਬਜਾਜ ਜੀ ਕਹਿੰਦੇ ਨੇ ਜੀ ਮੈਂ ਆਈ ਲਵ ਲਾਤੇ ਓ ਸੇਮ ਹੇਅਰ
1: ਬ੍ਰਦਰ
0: 2-3 ਕੌਫੀਸ ਪਰ ਡੇ ਆ ਐਜ਼ ਅ ਊਬਰ ਡਰਾਈਵਰ ਹਾਂ ਫੇਵਰੇਟ ਹੈਗੀ ਇਹਨਾਂ ਦੀ ਅੱਛਾ ਸੀਬੋ ਇਨ ਐਡੀਲੇਡ ਹਾਂ ਸੀਬੋ ਦੀ ਨਾਈਸ ਆ ਕੌਫੀ ਮੈਂ ਵੀ ਪੀਤੀ
1: ਤੂੰ ਹਾਂ ਤੂੰ ਐਡੀਲੇਡ ਸੀਬੋ
0: ਕੈਫੀਸ ਨਹੀਂ ਚੇਨ ਹੈ ਉਹਨਾਂ ਦੀ ਹਰ ਥਾਂ ਹਾਂ
1: ਓਕੇ ਮੈਂ ਨਹੀਂ ਇੱਥੇ ਵੀ ਹੈ
0: ਸ਼ਾਇਦ ਹੋਣੀ ਤਾਂ ਚਾਹੀਦੀ ਕਿਉਂਕਿ ਚੇਨ ਆ ਕਦੀ ਵੈਸੇ ਵੇਖੀ ਨਹੀਂ ਮੈਂ ਇੱਥੇ ਅਤੇ ਐਡੀਲੇਡ 'ਚ ਤਾਂ ਬਹੁਤ ਨੇ ਪਰ ਹਾਂ ਨਾਈਸ ਆ ਇਹਨਾਂ ਦੀ ਕੌਫੀ ਵੈਰੀ ਗੁੱਡ ਅਤੇ ਇੱਧਰ ਸ਼ਨੂ ਜੀ ਮੈਸੇਜ ਕਰਦੇ ਨੇ ਕਹਿੰਦੇ ਨੇ ਜੀ ਓਟ ਫਲੈਟ ਵਾਈਟ ਫਰੋਮ 7-11 ਹਾਂ ਕਈ ਬੰਦੇ ਪੱਕੇ ਹੀ ਗਾਹਕ ਨੇ 7-11 ਦੇ ਕਿਉਂਕਿ ਉਹਨਾਂ ਨੂੰ ਹੋਰ ਕਿਤੇ ਪਸੰਦ ਵੀ ਨਹੀਂ ਆਉਂਦੀ ਕੌਫੀ
1: ਨਹੀਂ ਮੈਂ ਤਾਂ ਇਹ ਹਿਸਾਬ ਲਾਇਆ ਕਿ ਮੈਨੂੰ ਹੁਣ ਪਤਾ ਲੱਗਾ ਕਿ ਕੋਈ ਤਾਂ ਹੈ ਮੈਂ ਸੋਚਦਾ ਹੁੰਦਾ ਸੀ 7-11 ਮੈਂ ਜਦੋਂ ਇੱਥੇ ਕਾਲਜ ਆਇਆ ਨਾ ਇੱਕਦਮ ਨਾਲ ਹੀ 7-11 ਸੀ ਤੋ ਹਨਾ ਹਫ਼ਤੇ 3 ਵਾਰੀ ਤਾਂ ਜਾ ਹੀ ਰਹੇ ਹੋ ਹਨਾ ਅਤੇ ਉੱਥੇ ਫਿਰ ਮੈਂ ਯਾਰ ਸੋਚਣਾ ਯਾਰ ਇਹਨਾਂ ਨੇ ਸਪੈਸ਼ਲੀ ਓਟ ਮਿਲਕ ਵਾਲੀ ਹੀ ਮਸ਼ੀਨ ਲਾ ਲਈ ਕੌਣ ਖਰੀਦਣ ਆਉਂਦਾ ਹੋਏਗਾ ਕਿਉਂਕਿ ਸਾਨੂੰ ਜਦੋਂ ਬ੍ਰੇਕ ਜੀ ਹੋਣੀ ਲਾਈਨ ਸਿਰ ਇਸ ਤਰ੍ਹਾਂ ਖੜੇ ਹੋ ਜਾਣਾ ਸਾਰਿਆਂ ਨੇ ਕਿ ਇੱਕ ਮਸ਼ੀਨ ਪੂਰੀ ਵਿਹਲੀ ਦੀ ਵਿਹਲੀ ਪਰ ਭਾਜੀ ਹੁਣ ਪਤਾ ਲੱਗ ਗਿਆ ਗੁੱਡ
0: ਕਾਫੀ ਲੋਕ ਓਟ ਮਿਲਕ ਵੀ ਵੱਖਰੀ ਰੱਖੀ ਉਹਨਾਂ ਨੇ
1: ਐਲਮੰਡ ਮਿਲਕ ਹਨਾ ਵਾਧੂ ਚੱਲਦਾ ਹੈ ਵੀ ਹਨਾ
0: ਉਹ ਫਿਰ ਫਲੇਵਰ ਆ ਜਾਂਦਾ ਨਾ ਨਾਲੇ ਹੈਲਦੀ ਵੀ ਆ ਨਾ ਫਿਰ ਹੁਣ ਅੱਜ ਕੱਲ੍ਹ ਇਹ ਵੀ ਤਾਂ ਹੈਗਾ ਨਾ ਵੀ
1: ਹੈਲਥ ਵੀ
0: ਕੌਫੀ ਵੀ ਪੀਵਾਂਗੇ ਤੇ ਪੀਵਾਂਗੇ ਹੈਲਦੀ ਮਿਲਕ ਜੀ
1: ਇੱਦਾਂ
0: ਹੀ ਆ ਨਾ
1: ਗੁੱਡ ਗੁੱਡ ਗੁੱਡ
0: ਤੁਸੀਂ ਸੋਇਆ ਮਿਲਕ ਦੀ ਪੀਂਦੇ ਰਹੇ ਜੇ
1: ਮੈਂ ਨਹੀਂ
0: ਸੋਇਆ ਮਿਲਕ ਨਹੀਂ ਪੀਤੀ ਤੁਸੀਂ
1: ਨਾ ਮੈਨੂੰ ਨਹੀਂ ਵਧੀਆ
0: ਲੱਗਦਾ ਦੋ ਤਿੰਨ ਦੀ ਪੀਤੀ ਤੁਸੀਂ
1: ਤੂੰ ਮੇਰੇ ਨਾਲ ਧੱਕਾ ਕੀਤਾ, ਪੱਕੀ ਗੱਲ ਹੈ
0: ਫਿਰ ਪਿਆਰ ਹੋਣੀ
1: ਤੂੰ ਪੱਕਾ ਕੀਤਾ ਨਾ, ਹੁਣ ਤੂੰ ਨੀ ਆਰਡਰ ਦੇ ਰਿਹਾ ਭਰਾ, ਪਤਾ ਲੱਗ ਗਿਆ ਅੱਜ ਗਾਇਜ਼ ਰਾਤ ਖੁੱਲ ਗਿਆ ਉਹਨੇ
0: ਜਿਹੜੇ ਕੈਫੇ ਚ ਮੈਂ ਕੰਮ ਕੀਤਾ ਸੀ ਨਾ ਉੱਥੇ ਸੋਏ ਮਿਲਕ ਘੱਟ ਹੀ ਲਿਆਉਂਦੇ ਹੁੰਦੇ ਕਿਉਂਕਿ ਸੋਏ ਵਾਲੇ ਗਾਹਕ ਨਹੀਂ ਇੰਨੇ ਹੈਗੇ। ਇੱਕ ਆਇਆ ਵੀਰ ਉੱਥੇ ਹਫ਼ਤਾ ਰਹਿਣ ਆਇਆ ਹੈ ਨਾ ਲਾਗੇ ਉੱਥੇ ਕਿਤੇ ਉਹਨੇ ਬੁਕਿੰਗ ਕਰਾਈ ਹੋਣੀ ਆ ਤੇ ਉਹ ਪੀਂਦਾ ਹੀ ਕਿਤੇ ਸੋਏ ਦੀ ਸੀ ਤੇ ਉਹ ਕਹਿੰਦਾ ਸੋਏ ਮਿਲਕ ਹੀ ਪੀਣਾ ਮੈਂ ਤੇ ਉਹਦੇ ਲਈ ਭਰਾ ਸਪੈਸ਼ਲ ਲਿਆਂਦਾ ਤੇ ਉਹ ਮਤਲਬ ਹੁੰਦਾ ਤੇ ਕੁਝ ਵੀ ਨਹੀਂ ਆ ਦੁੱਧ ਦੀ ਥਾਂ ਤੇ ਤੁਸੀਂ ਉਹ ਦੁੱਧ ਪਾਉਣਾ ਹੁੰਦਾ ਪਰ ਉੱਦਾਂ ਹੀ ਹੋਊ ਅਜਿਹਾ ਹੁੰਦਾ ਸੀ ਵੱਖਰੀ ਬਣਾਉਣੀ ਪੈਣੀ ਸੋਏ ਮਿਲਕ ਵਾਲੀ
1: ਬਣਾਉਣ ਨੂੰ ਟੈਨਸ਼ਨ ਹੁੰਦੀ
0: ਐਵੇਂ ਨਜਾਇਆ ਜੀ ਮੈਨੂੰ ਚੇਤਾ ਆ ਗਿਆ ਇਹਨਾਂ ਦੇ ਸੋਏ ਮਿਲਕ ਤੋਂ। ਇੱਧਰ ਸੈਮ ਸੈਮ ਜੀ ਕਹਿੰਦੇ ਨੇ ਗੁੱਡ ਮਾਰਨਿੰਗ ਫਰੋਮ ਪਰਥ, ਪਰਥ ਤੋਂ ਬੜੇ ਜਾਣੇ
1: ਆਪਾਂ ਪਰਥ ਵਾਲੇ ਹੋ, ਗੁੱਡ ਮਾਰਨਿੰਗ,
0: ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਕਿ ਅਸੀਂ ਪਰਥ ਆਉਣਾ ਵਾ
1: ਦੇਖ ਲਓ ਪਤਾ ਲੱਗ ਗਿਆ।
0: ਇੱਧਰ ਰਮਨਦੀਪ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਦੋਵਾਂ ਨੂੰ, ਅ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਲਿਸਨਿੰਗ ਰੇਡੀਓ ਸਿੰਸ ਮਾਰਨਿੰਗ, ਕੌਫੀ ਵਾਲਾ ਸੌਂਗ ਵਾਜ਼ ਅ ਬਿਊਟੀਫੁਲ ਸੌਂਗ, ਪਲੀਜ਼ ਸ਼ੇਅਰ ਦਾ ਨੇਮ। ਅੱਛਾ ਜੀ ਤੁਹਾਨੂੰ ਨੇਮ ਸ਼ੇਅਰ ਕਰਦੀ ਹੈ ਸੌਂਗ ਦਾ, ਤੁਹਾਨੂੰ ਲਿੰਕ ਹੀ ਸ਼ੇਅਰ ਕਰ ਦਿੰਦੇ ਹਾਂ,
1: ਲਿੰਕ ਹੀ
0: ਟੈਨਸ਼ਨ ਨਾ ਲਓ, ਤੁਸੀਂ ਆਪਣੀ ਯੂਟਿਊਬ ਖੋਲ੍ਹ ਕੇ ਰੱਖੋ ਬਸ, ਇੱਧਰੋਂ ਲਿੰਕ ਆਉਣਾ ਅਤੇ ਉੱਧਰੋਂ ਤੁਸੀਂ ਮਿੰਟਾਂ ਮਿੰਟੀ ਸੁਣ ਲੈਣਾ। ਕਹਿੰਦੇ ਵੀਰੇ ਮੈਂ ਜਸਵੀਰ ਜੀ ਕਹਿੰਦੇ ਮੈਂ ਕਦੀ ਚਾਹ ਨਹੀਂ ਪੀਤੀ, ਇੰਡੀਆ 'ਚ ਕੌਫੀ ਹੀ ਪੀਂਦੇ ਸੀ, ਸਾਡੇ ਘਰ ਇੱਥੇ ਕਦੇ ਚਾਹ ਨਹੀਂ ਬਣਾਈ। ਅੱਛਾ ਇੰਡੀਆ 'ਚ ਵੀ ਤੁਸੀਂ ਕੌਫੀ
1: ਪੀਂਦੇ,
0: ਇਹ ਤਾਂ ਫਿਰ ਦੂਜੀ ਕੌਫੀ ਪੀਂਦੇ ਹੋਣੇ ਨਾ ਜਿਹੜੀ ਘਰੇ ਉੱਤੇ ਗੈਸ 'ਤੇ
1: ਬੀਟ ਕਰਕੇ, ਉਹਦਾ ਸਵਾਦ ਆਪਣਾ ਹੀ,
0: ਉਹ ਤਾਂ ਫਿਰ ਟੌਪ ਕਲਾਸ ਹੈ, ਪਰ ਉਹ ਮਿੱਠੇ ਤੋਂ ਬਣਾ ਨਹੀਂ ਵਧੀਆ ਲੱਗਦਾ।
1: ਹਾਂ ਇਹ ਗੱਲ ਤਾਂ ਹੈ,
0: ਇੱਥੇ ਤਾਂ ਆਪਾਂ ਫਿਰ ਵੀ ਨੋ ਸ਼ੂਗਰ ਪੀ ਲਈ ਦੀ, ਉਹ ਵਾਲੀ ਨਹੀਂ ਮਿੱਠੇ ਤੋਂ ਵਧੀਆ,
1: ਉਹ ਨਹੀਂ ਚੱਲਦੀ, ਉਹ ਨਹੀਂ ਚੱਲਦੀ।
0: ਬੜਾ ਜੀ ਫਿਰ ਤਾਂ ਤੁਸੀਂ ਮਤਲਬ ਮਮੀਰ ਲੱਗਦੇ ਹੋ,
1: ਵੈਰੀ ਗੁੱਡ।
0: ਇੱਧਰ ਗੁਰਸੇਵ ਜੀ ਕਹਿੰਦੇ ਨੇ ਜੀ ਕੈਨੇਡਾ ਤੋਂ ਵਿਨੀਪੈਗ ਤੋਂ ਸਾਂਝ ਪਾਉਂਦੇ ਨੇ, ਇਹਨਾਂ ਨੂੰ ਟਿਮ ਹੌਟਨਸ ਦੀ ਵਧੀਆ ਲੱਗਦੀ।
1: ਓ ਲੈ ਬਈ
0: ਉਹਨਾਂ ਦੇ ਤਾਂ ਮੈਂ ਸੁਣਿਆ ਡੋਨਟ ਵੀ ਬੜੇ ਘੈਂਟ ਆ,
1: ਟਿਮ ਹੌਟਨ, ਟਿਮ ਹੌਟਨ ਕੀਤੀ ਪਈ ਆ
0: ਹੈ ਨਾ।
1: ਮੈਂ ਅਸੀਂ ਜਦੋਂ ਇੰਡੀਆ ਛੱਡ ਕੇ ਆਇਆ ਤਾਂ ਟਿਮ ਹੌਟਨ ਖੁੱਲ ਗਿਆ ਉੱਥੇ, ਜਦ ਤੱਕ ਇੰਡੀਆ ਸੀਗਾ ਤਦ ਤੱਕ ਤਾਂ ਇੰਨਾ ਟਿਮ ਹੌਟਨ ਸੁਣ ਲਿਆ ਸੀ ਕਿ ਪਤਾ ਨਹੀਂ ਕਿਆ ਹੀ
0: ਚੀਜ਼ ਆ ਇੱਦਾਂ ਹੀ। ਅੱਛਾ ਇੱਧਰੋਂ ਜਤਿੰਦਰ ਪਾਲ ਜੀ ਨੇ ਆਪਾਂ ਨੂੰ ਫੋਟੋ ਭੇਜ ਤੀ ਜੇ ਕੈਫੇ ਦੀ, ਆਹ ਚੱਕੋ ਕਹਿੰਦੇ ਜੀ ਮੇਰੇ ਵਾਲੇ ਕੈਫੇ ਆ, ਮੈਂ ਪਹੁੰਚ ਗਿਆ, ਸੈਡਨ ਡੈਡਲੀ ਸਿੰਸ, ਹੋ ਸਕਦਾ ਕੋਈ ਕੈਫੇ ਦਾ ਨਾਮ ਹੋਵੇ।
1: ਓ ਨਾਈਸ,
0: ਹਾਂ
1: ਸੈਵਨ ਡੈਡਲੀ ਸਿੰਸ ਬੱਲੇ,
0: ਹਾਂ ਸੈਡਨ SEDD,
1: ਅੱਛਾ
0: ਹਾਂ, ਉਹ ਕੈਫੇ ਦੇ ਫੋਟੋ ਪਾਤੀ ਇਹਨਾਂ ਨੇ। ਗੁੱਡ ਜੀ ਗੁੱਡ, ਤੁਸੀਂ ਕਾਫੀ ਲੈਣ ਗਏ ਹੋ ਇੱਥੋਂ, ਨਾਈਸ। ਤੇ ਜਸ ਸੰਭਾ ਜੀ ਜੀ ਕਹਿੰਦੇ ਨੇ ਜੀ ਢੋਲੀ ਦਾ ਕੀ ਬਣਿਆ, ਮਿਲ ਗਿਆ ਕੰਮ ਉਹਨੂੰ, ਸਨੀ ਦਿਓਲ ਦਾ ਸੌਂਗ ਲਾ ਦਿਓ।
1: ਓ ਯਾਰ ਜਸ ਸੰਭਾ ਜੀ ਜੀ
0: ਢੋਲੀ ਦਾ ਪਤਾ ਕੀ ਬਣਿਆ, ਉਹਨੂੰ ਕੌਫੀ ਡੇ ਤੇ ਕੌਫੀ ਪਿਆਦੀ, ਉਹ ਆਪਣਾ ਢੋਲ ਵਿਚਾਰਾ ਡੱਬੇ ਚ ਪਾ ਕੇ ਰੱਖ ਗਿਆ,
1: ਕਹਿੰਦਾ ਬਸ ਹੁਣ ਬਰਿਸਤਾ ਹੀ ਬਣਨਾ, ਕੋਈ ਕੁਛ ਨਹੀਂ ਰੱਖਿਆ,
0: ਢੋਲ ਤੇ ਮੇਰਾ ਸਾਂਭ ਕੇ ਰੱਖੋ,
1: ਮੈਂ ਆਇਆ,
0: ਮੈਂ ਅੱਜ ਤੋਂ ਬਾਅਦ ਢੋਲ ਨਹੀਂ ਵਜਾਉਣਾ ਕਿਉਂਕਿ ਉਹਨੂੰ ਕੰਮ ਨਹੀਂ ਮਿਲਿਆ।
1: ਅਹਿਮਦ ਆ ਗਈ ਨਾ ਉਹਨੂੰ ਕੋਈ ਅਚਾਨਕ,
0: ਉਹਨੂੰ ਸਹੀ ਗੱਲ, ਉਹਨੂੰ ਅਹਿਮਦ ਆ ਗਈ,
1: ਅਹਿਮਦ ਆ ਗਈ,
0: ਉਹਨੂੰ ਗਿਟਾਰ ਦੀ ਅਹਿਮਦ ਆ
1: ਗਈ,
0: ਉਹਨੇ ਹੁਣ ਸਾਜ ਬਦਲ ਲਿਆ ਆਪਣਾ,
1: ਸਾਜ ਬਦਲ ਲਿਆ ਜੀ।
0: ਵੇਖੋ ਆਰਟਿਸਟ ਤੇ ਆਰਟਿਸਟ ਆ,
1: ਆਰਟਿਸਟ ਆਰਟਿਸਟ ਰਹਿਣਾ ਚਾਹੀਦਾ ਯਾਰ,
0: ਸਾਜ ਹੀ ਵਜਾਉਣਾ ਵਾ, ਕੋਈ ਵੀ ਵਜਾ ਸਕਦਾ, ਉਹ ਢੋਲ ਛੱਡ ਕੇ ਹੁਣ ਗਿਟਾਰ ਵੱਜ,
1: ਹੁਣ ਗਿਟਾਰ ਤੇ ਬੋਲੀ ਚੱਲ ਪਿਆ ਕਰੀ।
0: ਪ੍ਰਦੀਪ ਕੌਰ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਬੋਇਜ਼, ਮੈਂ ਤੁਹਾਡਾ ਬੋਇਜ਼ ਮੀਟਅਪ ਸ਼ੋਅ ਸੁਣਦੀ ਹਾਂ, ਬਹੁਤ ਹੀ ਵਧੀਆ ਸ਼ੋਅ ਕਰਦੇ ਹੋ, ਮੇਰੇ ਵੱਲੋਂ 10 ਚੋਂ 10 ਨੰਬਰ ਨੇ।
1: ਹਾਏ
0: ਅੱਜ ਸਵੇਰੇ ਹੀ ਮੈਂ ਹੇਜ਼ਲਨਟ ਬਲੈਕ ਕੌਫੀ ਪੀਤੀ ਆ, ਆਈ ਐਮ ਅ ਕੌਫੀ ਲਵਰ। ਓ
1: ਅੱਛਾ ਹੇਜ਼ਲਨਟ ਬਲੈਕ ਕੌਫੀ, ਇਹ ਤਾਂ ਟਰਾਈ ਕਰਾਂਗੇ,
0: ਬਲੈਕ ਕੌਫੀ ਹੋਗੀ ਪਰ ਉਹ ਚ ਹੇਜ਼ਲਨਟ,
1: ਹੇਜ਼ਲਨਟ ਫਲੇਵਰ ਹੈ,
0: ਪਰ ਹੇਜ਼ਲਨਟ ਦੇ ਮੈਨੂੰ ਉਦਾਂ ਵੀ ਕਹਿਣ ਲੱਗਦਾ ਆ,
1: ਇਹ ਕਰਾਂਗੇ ਟਰਾਈ, ਡਨ ਹੋ,
0: ਹੇਜ਼ਲਨਟ ਲਾਤੇ ਤੇ ਆਪਾਂ ਪੀਦੀ ਆ,
1: ਹਾਂ
0: ਹੇਜ਼ਲਨਟ ਬਲੈਕ ਪੀਣੀ ਆਪਾਂ,
1: ਬਲੈਕ ਟਰਾਈ,
0: ਬਹੁਤ ਵਧੀਆ ਕਹਿੰਦੇ ਸ਼ੋਅ ਚੱਲ ਰਿਹਾ, ਕੀਪ ਇਟ ਅਪ, ਹੈਵ ਅ ਵੰਡਰਫੁਲ ਡੇ,
1: ਥੈਂਕ ਯੂ
0: ਫਰੋਮ ਮਸ ਐਸ ਵੈਲ ਜੀ, ਇੰਜੋਏ ਯੋਰ ਹੇਜ਼ਲਨਟ ਬਲੈਕ ਕੌਫੀ ਅਗੇਨ ਟਮੋਰੋ ਇਨ ਦਾ ਮਾਰਨਿੰਗ।
1: ਯੈਸ
0: ਪ੍ਰਵੀਨ ਜੀ, ਬਾਕੀ ਧੰਨਵਾਦ ਬੋਇਜ਼ ਮੀਟਅਪ ਨੂੰ 10 ਚੋਂ 10 ਨੰਬਰ ਦੇਣ ਲਈ, ਤੁਸੀਂ ਸੋਚ ਨਹੀਂ ਸਕਦੇ ਸਾਡੇ ਲਈ ਕਿੱਡੀ ਵੱਡੀ ਗੱਲ,
1: ਬਹੁਤ ਮਾਇਨੇ ਰੱਖਦਾ
0: ਸੱਚੀ, ਬੜਾ ਮਾਇਨੇ ਰੱਖਦਾ, ਹਾਸੇ ਰੱਟੇ 'ਚ ਭਾਵੇਂ ਨਾ ਰੱਖੇ ਪਰ ਉੱਦਾਂ ਜ਼ਰੂਰ ਰੱਖਦਾ ਜੀ।
1: ਥੈਂਕ ਯੂ।
0: ਅਤੇ ਪ੍ਰਵੀਨ ਖੁਰਾਨਾ ਜੀ ਕਹਿੰਦੇ ਨੇ ਜੀ ਫਲੈਟ ਵਾਈਟ ਵਿਦ ਓਟ ਮਿਲਕ, ਯਾਰ ਓਟ ਮਿਲਕ ਬਹੁਤ ਜ਼ਿਆਦਾ,
1: ਓਟ ਮਿਲਕ ਦੇ ਕਾਫੀ ਕਸਟਮਰ ਨੇ
0: ਇੰਨੀ ਆਪਣੀ ਹੈਲਦੀ ਕਮਿਊਨਿਟੀ
1: ਕਿਉਂ, ਅੱਛਾ ਉਦਾਂ ਓਟ ਮਿਲਕ ਪੀ ਲੈਣਾ ਹੈ, ਬਾਅਦ ਚੋਂ ਮੁੜ ਕੇ ਭਾਵੇਂ ਖਾ ਲੈ ਕੁਲਚੇ ਭਟੂਰੇ, ਉਹਦਾ ਕੋਈ ਵੈਲਿਊ,
0: ਪਰ ਹੁਣ ਇੱਕ ਗੱਲ ਦੱਸਾਂ ਤੁਹਾਨੂੰ ਗਾਈਸ, ਦੋਵਾਂ ਤੇ ਜੁੜ ਕੇ ਮਾਫੀ, ਪਰ ਬ੍ਰੇਕ ਤੇ ਜਾਣਾ ਪੈਣਾ ਜੀ।
1: ਅੱਛਾ ਠੀਕ ਹੈ,
0: ਟਾਈਮ ਬਹੁਤ ਜ਼ਰੂਰੀ ਹੋ ਰਿਹਾ, ਜੇ ਆਪਾਂ ਬ੍ਰੇਕ ਤੋਂ ਬਾਅਦ ਆ ਗਏ ਫਿਰ ਬਾਕੀ ਦੀ ਗੱਲ ਕੰਟੀਨਿਊ। ਫਿਰ ਇੱਕ ਤੁਹਾਡੇ ਨਾਲ ਹੋਰ ਆਪਾਂ ਇੱਕ ਚੀਜ਼ ਤੁਹਾਨੂੰ ਪੁੱਛਣੀ ਆ, ਤੁਸੀਂ ਉਹ ਵੀ ਸਾਨੂੰ ਦੱਸਣੀ ਆ। ਫਿਲਹਾਲ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਆਹ ਗਾਣਾ ਇੱਕ ਵਾਰੀ ਦੁਬਾਰਾ ਸੁਣਾ ਦਿੰਦੇ ਜੇ ਤੁਹਾਨੂੰ ਇੰਨਾ ਵਧੀਆ ਲੱਗਾ, ਅਤੇ ਲਿੰਕ ਆਪਾਂ ਤੁਹਾਨੂੰ ਹੁਣੇ ਭੇਜ ਦਿੰਦੇ ਜਿਨ੍ਹਾਂ ਨੇ ਮੰਗਿਆ। ਓਕੇ ਬਾਏ, ਹੈਵ ਅ ਬ੍ਰੇਕ ਵਿਦ ਅਸ ਐਂਡ ਵੀ ਵਿਲ ਬੀ ਬੈਕ ਸ਼ਾਰਟਲੀ।
1: ਯੇ।

0: साउथ ऑस्ट्रेलिया विच 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300151616 quicksignage.com.au ऑस्ट्रेलिया च अपना घर लेना है या कंस्ट्रक्शन करवानी है मॉर्गेज रीफाइनेंस करवानी नवी कार खरीदनी या बिजनेस नो आगे बढ़ाना है तो टेंशन क्यों टू फोल्ड लेंडिंग डैंडीनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लेंडर्स दे नाल तुहाडे लई बेस्ट डील लो क्रेडिट स्कोर वेलकम कॉल राज 0494763700 और व्हाट्सएप टू फोल्ड लैंडिंग ऑन रोड्स ऑनर्स कैंपेन सिर्फ सीमित समय लई हुन नवा बीवाईडी कार ले आओ शानदार ड्राइव अवे ऑफर्स दे नाल बीवाईडी सी लाइन 7 प्रीमियम सिर्फ $54,990 बीवाईडी सी लाइन 8 डायनामिक एफडब्ल्यूडी सिर्फ $55,990 ते बीवाईडी शार्क 6 प्रीमियम सिर्फ $57,900 एक खास ऑफर 1 अगस्त तो 30 सितंबर 2026 तक ऑर्डर करने वाले लई है डिलीवरी 31 अक्टूबर 2026 तक हो जानकारी लई आज ही बीवाईडी कैरोलाइन स्प्रिंग्स नाल संपर्क करो एंड मेंशन रेडियो हांजी बीवाईडी ऑन रोड्स ऑनर्स Conditions apply.
1: Oh, Paji, ek passe mortgage utte grocery, te hun electricity bills bhi rocket ban gaye ne.
2: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
4: ਟੈਨਸ਼ਨ ਨਿਰੀ ਟੈਨਸ਼ਨ
3: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 9077-9933
3: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
3: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
4: ਹਰ ਕਦਮ ਤੁਹਾਡੇ ਨਾਲ
5: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithlane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
6: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
7: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hifitravels.com.au te.
8: ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕਾਰਤ
9: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tyreforce.com.au

0: ਤੁਸੀਂ ਵੀ ਕ੍ਰਿਸ਼ਨਾ ਜੀ ਭੇਤੀ ਹੋ ਸਾਰੇ ਰੂਟਾਂ ਦੇ ਕਿ ਨਹੀਂ?
1: ਸਾਰੇ
0: ਰੂਟਾਂ ਦੇ ਭੇਤੀ ਹੋ ਗਏ?
2: ਹਾਂ, ਕਾਫੀ ਹੋ ਗਿਆ ਹੋਇਆ ਮੈਂ ਇੱਥੇ,
0: ਪਰ ਘੁੰਮਣ ਤੋਂ ਫਿਰ ਵੀ ਨਹੀਂ ਲੈ ਕੇ।
2: ਇਹ ਤੈਨੂੰ ਕਿੰਨੇ ਕਿਹਾ ਬਈ?
0: ਇੱਦਾਂ ਹੀ ਆ, ਇੰਟਰਨਲ ਸੋਰਸ,
2: ਇੰਟਰਨਲ ਸੋਰਸ। ਮਾਈ ਗੋਡ, ਮਾਈ ਟਾਈਮ ਨਹੀਂ ਲੱਗਦਾ ਯਾਰ ਬਹੁਤਾ ਘੁੰਮਣ ਦਾ, ਪਰ ਉੱਦਾਂ ਮੈਂ ਵੈਸੇ ਥੋੜ੍ਹਾ ਘੁੰਮਕੜ ਕਿਸਮ
0: ਟਰਾਈ ਕਰਦੇ ਹਾਂ।
2: ਹਾਂ ਨਹੀਂ, ਮੈਂ ਕੋਸ਼ਿਸ਼ ਕਰਦਾ ਮੈਂ, ਜੇ ਹੋ ਸਕੇ ਕੁਛ ਨਾ ਕੁਛ ਤਾਂ ਐਕਸਪੀਰੀਅੰਸ ਕਰਨਾ ਚਾਹੀਦਾ, ਘੁੰਮ ਫਿਰ ਕੇ ਆਉਣਾ ਚਾਹੀਦਾ ਕਿਤੇ ਨਾ ਕਿਤੇ ਆਸੇ ਪਾਸੇ। ਪਰ ਇੱਥੇ ਨਾ ਇੱਕ ਇਹ ਵੀ ਇਸ਼ੂ ਆ ਜੋ ਮੈਂ ਫੀਲ ਕਰਦਾ
0: ਕਿ
2: ਜੋ ਜਿਸ ਕਰਕੇ ਇੰਡੀਆ ਇੰਡੀਆ ਨੰਬਰ ਲੈ ਜਾਂਦਾ ਜਿੱਥੇ, ਉਹ ਇਹ ਹੈ ਕਿ ਮੈਂ ਥੋੜ੍ਹੇ 2-3 ਮਹੀਨੇ ਪਹਿਲੇ ਹੀ ਮੈਂ ਰੋਡ ਟ੍ਰਿਪ ਕੀਤਾ, ਬੜਾ ਬੇਸਿਕ ਜਿਹਾ ਰੋਡ ਟ੍ਰਿਪ ਹੈ, ਕੋਈ ਇੰਨਾ ਲੰਬਾ ਚੌੜਾ ਨਹੀਂ, ਸਿਡਨੀ ਦਾ। ਠੀਕ ਹੈ, ਗੱਲ ਇਹ ਹੈ ਤੁਸੀਂ ਸਿਡਨੀ ਚਲੇ ਜਾਓ ਵਾਪਸ ਆ ਜਾਓ, ਜਾਂ ਫਿਰ ਤੁਸੀਂ ਆਪਣਾ ਲੈਟ ਸਪੋਜ਼ ਮੈਂ ਇੱਥੋਂ ਵਿਲੀਅਮਸ ਲੈਂਡਿੰਗ ਚਲਾ ਜਾਵਾਂ ਅਤੇ ਵਾਪਸ ਆ ਜਾਵਾਂ। ਠੀਕ ਹੈ, ਮਤਲਬ ਦੋਨਾਂ ਦੇ ਅੰਦਰ ਫਰਕ ਇਹ ਹੈ ਕਿ ਉਹਦਾ ਰਾਹ ਲੰਮਾ, ਮਤਲਬ ਕੋਈ ਸੀਨਰੀ ਨਹੀਂ ਚੇਂਜ ਹੁੰਦੀ, ਕੋਈ ਖਾਣ ਪੀਣ ਦੀ ਕੋਈ ਥਾਂ ਆਵੇ ਵੱਖਰੀ, ਹੈ ਨਾ। ਇਹ ਇੰਡੀਆ ਦੇ ਅੰਦਰ ਇਸ ਤਰ੍ਹਾਂ ਨਹੀਂ ਹੁੰਦਾ ਨਾ, ਇੰਡੀਆ ਦੇ ਅੰਦਰ ਤੁਸੀਂ ਸਮਝ ਜੇ ਤੂੰ ਇੰਡੀਆ ਆਪਾਂ 9 ਘੰਟੇ ਕਾਰ ਚਲਾ ਰਹੇ ਹਾਂ, ਐਨੀ ਫਰੋਮ ਐਨੀ ਪੁਆਇੰਟ ਟੂ ਪੁਆਇੰਟ ਏ ਟੂ ਪੁਆਇੰਟ ਬੀ, ਬੰਦੇ ਬਦਲ ਜਾਂਦੇ, ਭਾਸ਼ਾ ਬਦਲ ਜਾਂਦੀ ਹੈ,
0: ਹਾਲਾਤ ਬਦਲ ਗਏ,
2: ਹਾਲਾਤ ਬਦਲ ਜਾਂਦੇ, ਜਜ਼ਬਾਤ ਬਦਲ ਜਾਂਦੇ, ਖਾਣ ਪੀਣ ਦੀਆਂ ਥਾਵਾਂ, ਕਾਫੀ ਕੁਛ ਆ ਜਾਂਦਾ ਯਾਰ, ਹੈ ਨਾ। ਇਸ ਗੱਲੋਂ ਮਤਲਬ ਕਹਿ ਲਓ ਕਿ ਉਹ ਜਦੋਂ ਕੈਪੀਟਲਿਜ਼ਮ ਬਹੁਤ ਜ਼ਿਆਦਾ ਚਰਮ ਸੀਮਾ 'ਤੇ ਆ ਜਾਂਦਾ, ਹੈ ਨਾ, ਕਹਿੰਦੇ ਕਿ ਬਹੁਤ ਜ਼ਿਆਦਾ ਜਦੋਂ ਡਿਵੈਲਪ ਹੋ ਜਾਂਦੀਆਂ ਕੰਟਰੀਆਂ ਜਾਂ ਲੋਕ, ਤਾਂ ਇੱਕੋ ਜਿਹੇ ਲੱਗਣਾ ਸ਼ੁਰੂ ਹੋ ਜਾਂਦੇ, ਅਤੇ ਇੱਕੋ ਜਿਹੀਆਂ ਥਾਵਾਂ ਵੀ ਇੱਕੋ ਜਿਹੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, ਉਹੀ ਵਾਲੀ ਗੱਲ ਆ, ਹੈ ਨਾ, ਕਿ ਉਹ ਜਿਹੜਾ ਵੀ ਤੁਸੀਂ ਸਟੋਪ ਲਾਓਗੇ ਉਹੀ ਸਬਵੇ ਆ, ਉਹੀ, ਹੈ ਨਾ, ਹੰਗਰੀ ਜੈਕਸ ਆ,
0: ਅਸੀਂ ਤੁਸੀਂ ਹੋ,
2: ਬਸ ਇਹੀ ਗੱਲ, ਤੁਸੀਂ
0: ਨਹੀਂ। ਇਹ ਤਾਂ ਗੱਲ ਹੈ, ਕਿਉਂਕਿ ਵੈਸੇ ਵੀ ਆਪਾਂ ਉੱਥੇ ਜਾਂਦੇ ਵੀ ਨਹੀਂ, ਹੈ ਨਾ, ਇੰਨਾ ਹੈਗੇ ਦੂਰ, ਉੱਥੇ ਤਾਂ ਲਾਗੇ ਲਾਗੇ ਜੇ ਰਹੀਦਾ ਹੁੰਦਾ ਸੀ, ਜ਼ਿਆਦਾ ਟਰੈਵਲ ਵੀ ਨਹੀਂ ਕਰੀਦਾ।
2: ਹਾਂਜੀ, ਪਰ ਜੇ ਤੁਸੀਂ ਟਰੈਵਲ ਵੀ ਕਰੋ, ਮਤਲਬ ਪੂਰੀ ਸੀਨਰੀ ਚੇਂਜ ਹੁੰਦੀ ਹੈ।
0: ਹਾਂ, ਉਹੀ, ਜਦੋਂ ਕਿਤੇ ਕਰੀਦਾ ਸੀ ਉਦੋਂ ਤਾਂ ਫਿਰ ਓਬਵੀਅਸਲੀ ਚੇਂਜ ਹੁੰਦੀ ਆ, ਪਰ ਇੱਥੇ ਆਪਣੇ ਕੋਲ ਆਪਸ਼ਨ ਹੈਗੀ ਆ ਵੀ ਆਪਾਂ ਇੱਧਰ ਉੱਧਰ ਜ਼ਿਆਦਾ ਚੱਲ ਜਾਈਦਾ, ਪਰ ਇੱਥੇ ਦੂਜੀ ਤੁਹਾਡੀ ਗੱਲ ਖੁਣੋ ਵੀ ਸੀਨਰੀ ਨਹੀਂ ਚੇਂਜ ਹੁੰਦੀ ਇੱਥੇ ਫਿਰ ਹੁਣ,
2: ਕਿ ਇਹ ਹੈ, ਪਰ ਜਦੋਂ ਬੰਦਾ ਪਹੁੰਚ ਜਾਵੇ ਫਿਰ ਹਾਂ, ਡੈਸਟੀਨੇਸ਼ਨ ਘੁੰਮਣ ਦਾ ਨਜ਼ਾਰਾ ਤਾਂ ਹੈ, ਹੈ ਨਾ, ਸਿਸਟਮੈਟਿਕ ਆ ਸਭ ਕੁਛ, ਉਹ ਚੀਜ਼ ਤਾਂ ਹੈ, ਉਹ ਤੁਸੀਂ ਇੱਕ ਵਾਰੀ ਜੇ ਤੁਸੀਂ ਵੈਲ ਬੁੱਕਡ ਹੋ, ਅਤੇ ਹੁਣ ਥੈਂਕਸ ਟੂ ਇੰਟਰਨੈਟ ਤੁਹਾਨੂੰ ਸਭ ਪਤਾ ਅੱਜ ਕੱਲ੍ਹ ਕਿਹੜੀ ਜਗ੍ਹਾ ਬਹੁਤ ਮਸ਼ਹੂਰ ਹੈ, ਕਿਹੜੀ ਨਹੀਂ ਹੈ, ਕਿੱਥੇ ਜਾਣਾ ਚਾਹੀਦਾ, ਕਿਹੜੀ ਜਗ੍ਹਾ 'ਤੇ ਖਾਣਾ ਚਾਹੀਦਾ, ਇਹ ਸਭ,
0: ਹੈ
2: ਨਾ, ਕਿਹੜੇ ਵਾਇਰਲ ਸਪੋਟ ਨੇ, ਹੈ ਨਾ, ਏ ਬੀ ਸੀ ਡੀ। ਆ ਮੈਂ ਮੈਲਬਨ ਹੀ ਵੇਖਿਆ ਸੀਗਾ ਕਿ ਉਹ ਬਹੁਤ ਕੋਈ ਮਸ਼ਹੂਰ ਸੀਗਾ ਇੰਡੀਅਨ ਰੈਸਟੋਰੈਂਟ, ਉਹ ਉਹਨਾਂ ਤੋਂ ਉਹ ਬਣਾਉਂਦੇ ਬੇਸਣ ਦੇ ਲੱਡੂ ਦੀ ਸੌਫਟੀ,
0: ਸੌਫਟੀ,
2: ਹਾਂ ਸੌਫਟੀ, ਪਰ ਬੇਸਣ ਦੇ ਲੱਡੂ ਦੀ,
0: ਓਕੇ,
2: ਸਿਡਨੀ। ਅਤੇ ਫਿਰ ਉਹ ਸਪੈਸ਼ਲੀ ਮੈਂ ਮਤਲਬ ਉੱਥੇ ਗਏ ਆਪਾਂ ਸਪੈਸ਼ਲੀ ਟਰਾਈ ਕਰਨ ਲਈ, ਅਤੇ ਉਹਨਾਂ ਨੇ ਫਿਰ ਦੱਸਿਆ, ਉਹ ਬੜੀ ਵਧੀਆ ਚੀਜ਼ ਲੱਗੀ, ਪਰ ਨਹੀਂ ਸ਼ਾਇਦ ਆਪਾਂ ਪਹਿਲੇ ਵੀ ਗੱਲ ਕੀਤੀ ਹੈ ਇਸ ਬਾਰੇ ਕਿ ਨਹੀਂ, ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਪੂਰਾ ਪੂਰਾ ਰੈਸਟੋਰੈਂਟ ਇਜ਼ ਰਨ ਬਾਏ ਵਿਮੈਨ, ਹੈੱਡ ਸ਼ੈਫ ਜੋ ਹੈ ਉਹੀ ਮਾਲਕਨ ਵੀ
0: ਹੈਗੇ ਨੇ, ਕਈ ਨੇ, ਹੈ ਨਾ,
2: ਅਤੇ ਸਾਰੇ ਸਾਰੇ ਔਰਤਾਂ ਸੀਗੀਆਂ। ਕਹਿੰਦੀ ਕਿ ਬੇਸਿਕਲੀ ਉਹ ਬਣਾ ਕੁਛ ਹੋਰ ਰਹੀ ਸੀ, ਉਹਦੇ ਤੋਂ ਖਰਾਬੀ ਹੋ ਗਈ, ਹਾਂ ਖਰਾਬੀ ਹੋ ਗਈ, ਅਤੇ ਉਹਨੇ ਫਿਰ ਜਦੋਂ ਉਹਨੂੰ ਜਮਾਇਆ, ਅਤੇ ਕਿਸੇ ਨੇ ਸਲਾਹ ਦਿੱਤੀ ਇਹਨੂੰ ਜਮਾ ਕੇ ਵੇਖ ਲਓ, ਅਤੇ ਜਦੋਂ ਜਮਾਇਆ ਤਾਂ ਉਹ ਕਹਿੰਦੀ ਕਿ ਯਾਰ ਇਹ ਤਾਂ ਸੌਫਟੀ ਆ, ਬਹੁਤ ਵਧੀਆ ਆਪਸ 'ਚ, ਉਹਨਾਂ ਦੇ, ਹੈ ਨਾ, ਲੋਕਾਂ ਨੇ ਆਪਸ 'ਚ, ਸਟਾਫ ਨੇ ਟਰਾਈ ਕੀਤਾ, ਕਹਿੰਦੇ ਵਧੀਆ ਹੈ, ਕਰੀਏ ਲੋਕਾਂ ਨੂੰ ਸਰਵ, ਉਹ ਮਸ਼ਹੂਰ ਹੀ ਚੀਜ਼ ਹੋ ਗਈ।
0: ਜ਼ਿਆਦਾ ਚੀਜ਼ਾਂ ਗਲਤੀ ਤੋਂ ਹੀ ਨਿਕਲੀਆਂ ਨੇ, ਜ਼ਿਆਦਾ ਵਧੀਆ ਚੀਜ਼ਾਂ ਜਿਹੜੀਆਂ ਨੇ,
2: ਆਹੀ ਗੱਲ,
0: ਤਾਂ ਹੀ ਸਾਰੇ ਕਹਿੰਦੇ ਗਲਤੀ ਨਹੀਂ ਕਰਨੀ ਚਾਹੀਦੀ, ਗਲਤੀ ਕਰੋ ਪਰ ਦੁਬਾਰਾ ਨਾ ਕਰੋ,
2: ਨਹੀਂ ਸ਼ਾਇਦ ਗਲਤੀ ਤੋਂ, ਗਲਤੀ ਨਹੀਂ, ਮੇਰੇ ਖਿਆਲ ਨਾਲ ਇਤਫਾਕ। ਹੁਣ ਆਪਾਂ ਉਸ ਦਿਨ ਮੈਂ ਇੱਕ ਚੀਜ਼ ਪੜ੍ਹਦਾ ਪਿਆ ਸੀਗਾ, ਬਹੁਤ ਵਧੀਆ ਐਸੇ ਸੀਗਾ ਨਿਊਯਾਰਕ ਟਾਈਮਸ ਦਾ, ਉਹਦੇ ਅੰਦਰ ਬੰਦੇ ਨੇ ਬਹੁਤ ਵਧੀਆ ਲਿਖਿਆ, ਕਹਿੰਦਾ ਕਿ ਆਪਾਂ ਆਪਣੀ ਲਾਈਫ ਤੋਂ ਇਤਫਾਕ ਜਾਂ ਚਾਂਸ, ਤੀਰ ਤੁੱਕਾ, ਇਹ ਬਿਲਕੁਲ ਨਿਗੇਟ ਕਰਦੇ ਪਏ, ਖਤਮ ਕਰਦੇ ਪਏ, ਕਿਉਂਕਿ ਆਪਾਂ ਉਹੀ ਰੈਸਟੋਰੈਂਟ ਜਾਂਦੇ ਹਾਂ ਜਿੱਥੇ ਹਰ ਕੋਈ ਜਾ ਰਿਹਾ, ਜਿਹੜਾ ਗੂਗਲ ਤੁਹਾਨੂੰ ਨੰਬਰ ਇੱਕ 'ਤੇ ਦਿਖਾ ਰਿਹਾ, ਹੈ ਨਾ, ਉਹੀ ਥਾਂ 'ਤੇ ਵੀ ਘੁੰਮਣ ਜਾ ਰਹੇ ਹਾਂ, ਉਹ ਸਪੋਟ ਵੀ, ਹੁਣ ਜੇ ਕੋਈ ਇੰਸਟਾਗ੍ਰਾਮ 'ਤੇ ਸਪੋਟ ਆਉਂਦਾ ਨਾ ਲਿਖਿਆ ਹੋਇਆ ਕਿ ਬਈ ਇਹ ਵਾਲੇ ਸਪੋਟ 'ਤੇ ਜਾ ਕੇ ਸਨਸੈਟ ਅਤੇ ਸਨਰਾਈਜ਼ ਬਹੁਤ ਵਧੀਆ ਲੱਗਦਾ, ਲੋਕ ਉੱਥੇ ਵੀ ਜਾ ਕੇ ਲਾਈਨ ਬਣਾ ਲੈਂਦੇ, ਹੈ ਨਾ, ਆ ਸ਼ਰਾਈਨ ਜਿਹੜੀ ਉਹ ਸ਼ਰਾਈਨ ਆਫ ਰਿਮੈਂਬਰੈਂਸ ਕਿੰਨੀ ਹੁਣ ਮਸ਼ਹੂਰ ਹੋ ਗਿਆ, ਉੱਥੇ ਕਿਸੇ ਨੇ ਪਿੱਛੇ ਜੇ ਪਾਇਆ ਕਿ ਜੇ ਤੁਸੀਂ ਪਤਾ ਨਹੀਂ ਉਹਦੇ ਨੌਰਥ ਜਾਂ ਸਾਊਥ ਪਤਾ ਕਿਸੇ ਸਾਈਡ ਤੋਂ ਖੜ੍ਹੇ ਹੋ ਕੇ ਜੇ ਤੁਸੀਂ ਸਿਟੀ ਵੱਲ ਨੂੰ ਵੇਖੋ ਨਾ, ਅਤੇ ਉਹ ਸਕਾਈ ਲਾਈਨ ਬਹੁਤ ਸੋਹਣੀ ਲੱਗਦੀ, ਉਹ ਕਿਤੇ ਵੀਡੀਓ ਬਣਾ ਦਿੱਤੀ ਹੈ, ਅਤੇ ਮੈਂ ਲਾਸਟ ਟਾਈਮ ਜਦੋਂ ਉੱਥੇ ਗਿਆ ਅਤੇ ਮਤਲਬ ਲਾਈਨ ਲੱਗੀ ਪਈ ਕੋਈ ਹੱਦ ਹਿਸਾਬ,
0: ਇੱਦਾਂ ਹੀ ਆ ਕ੍ਰਿਸ਼ਨਾ ਜੀ, ਜਿਹੜਾ ਜਿੱਦਾਂ ਮੰਨ ਲਓ ਜਿਹਨੂੰ ਲੋਕ ਫੋਲੋ ਕਰਦੇ ਆ ਨਾ, ਜੇ ਉਹ ਕੋਈ ਇੱਦਾਂ ਦਾ ਮੈਸੇਜ ਕਰਦੇ ਜਾਂ ਸਟੋਰੀ ਪਾ ਦੇ, ਅਤੇ ਲਾਈਨ 'ਤੇ ਫਿਰ ਲੱਗਣੀ ਲਾਜ਼ਮੀ ਆ, ਤੁਸੀਂ ਉਹ ਗੱਲ ਕੀਤੀ ਮੈਨੂੰ ਯਾਦ ਹੈਗੀ ਉਹ ਨਹੀਂ ਤੁਹਾਨੂੰ ਪਤਾ ਦਿੱਲੀ ਸੇ ਜਿਹੜਾ ਇੰਡੀਆ ਦੇ ਵਿੱਚ ਦਿੱਲੀ ਵਿੱਚ ਇੱਕ ਰੈਸਟੋਰੈਂਟ ਆ ਉਹ ਛੋਲੇ ਭਟੂਰੇ ਕਿਤੇ ਵੇਚਦੇ ਸੀ ਵਿਚਾਰੇ ਹਨਾ ਦੋ ਭਰਾ ਤੇ ਉਹਨਾਂ ਦਾ ਬਿਜ਼ਨਸ ਘਾਟੇ 'ਚ ਜਾਂਦਾ ਰਿਹਾ ਬੜੇ ਸਾਲ ਜਿੱਦਾਂ ਇੰਨਾ ਨਹੀਂ ਚੱਲਿਆ ਹੋਣਾ ਚਲੋ ਦੁਕਾਨ ਅਤੇ ਉਹ ਇੱਕ ਦਿਨ ਕਿਤੇ ਕੋਈ ਲਾਫਟਰ ਥੈਰੇਪੀ ਜਿਹੜੇ ਕਰਦੇ ਆ ਉਹਨਾਂ ਦਾ ਹੀ ਕੋਈ ਸੀਗਾ ਮੈਨੂੰ ਨਾਂ ਭੁੱਲ ਗਿਆ ਉਹਨਾਂ ਨੇ ਇੱਕ ਸਟੋਰੀ ਪਾ ਦਿੱਤੀ ਕਿਤੇ ਵੀ ਕੁਲਚੇ ਖਾਣ ਦੀ ਭਟੂਰੇ ਸੋਰੀ ਭਟੂਰੇ ਛੋਲੇ ਖਾਣ ਦੀ ਅਤੇ ਉਹ ਕਿਤੇ ਇਹਨਾਂ ਨੇ ਵੇਖੀ ਅਨੁਸ਼ਕਾ ਸ਼ਰਮਾ ਹੋਣਾ ਨੇ ਮਤਲਬ ਸਟੋਰੀ ਹੈ ਤੁਸੀਂ ਜਾ ਕੇ ਵੇਖਿਓ ਅਤੇ ਉਹਨਾਂ ਨੇ ਜਦੋਂ ਵੇਖੀ ਉਹ ਸਟੋਰੀ ਤਾਂ ਉਹਨਾਂ ਨੇ ਔਡਰ ਕਰਤੇ ਮੈਸੇਜ ਕੀਤਾ ਕਿ ਤੁਸੀਂ ਲੈ ਕੇ ਆਓ ਸਾਡੇ ਇੱਥੇ
2: ਅੱਛਾ
0: ਭਟੂਰੇ ਛੋਲੇ ਤੇ ਉਹ ਘਰੇ ਜਦੋਂ ਲੈ ਕੇ ਗਏ ਤੇ ਉਹ ਦੋਵੇਂ ਆਪ ਭਰਾ ਚਲ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅੱਛਾ ਅੱਛਾ ਹੈ ਤੇ ਉਹਦਾ ਹਨਾ ਕਰ ਕੁਰ ਕੇ ਤੇ ਫਿਰ ਉਹਨਾਂ ਨੇ ਕਿਤੇ ਇਹਨਾਂ ਨੇ ਕਿਹਾ ਕਿ ਪਤਾ ਨਹੀਂ ਕਿਹਾ ਕਿ ਸਟੋਰੀ ਪਾ ਦਿਓ ਸਾਡੀ ਨਾਂ ਪਾਓ ਰੱਬ ਜਾਣੇ ਹੁਣ ਕਿਹਾ ਕਿ ਨਹੀਂ ਕਿਹਾ ਪਰ ਉਹਨਾਂ ਨੇ ਉਹਨੇ ਕਿਤੇ ਪਾ ਦਿੱਤੀ ਵੀ ਇੰਜੋਇਡ ਅਲੋਟ ਫੂਡ ਫਰੋਮ ਹੇਅਰ ਹਨਾ
2: ਅਨੁਸ਼ਕਾ ਸ਼ਰਮਾ
0: ਉਹਨੇ ਕਿਤੇ ਹਿੰਦੀ 'ਚ ਕੁਛ ਲਿਖਿਆ ਇੱਦਾਂ ਦਾ ਕਿ ਜਾਓ ਜਾਓ ਖਾਓ ਔਰ ਮਜ਼ਾ ਮਨਾਓ ਕੁਛ ਇੱਦਾਂ ਦਾ ਹਨਾ ਅਤੇ ਉਹ ਵੀਰ ਹੋਣੀ ਕਹਿੰਦੇ ਆ ਵੀ ਹੁਣ ਸਾਡੇ ਇੱਥੇ ਤੇ ਥਾਂ ਨਹੀਂ ਮਿਲਦਾ ਬਹਿਣ ਨੂੰ ਲਾਈਨਾਂ ਵੱਜੀਆਂ ਪਈਆਂ
2: ਐਕਚੁਅਲੀ ਵਿਰਾਟ ਕੋਹਲੀ ਮਤਲਬ ਚਲੋ ਭਾਵੇਂ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਪਰ ਉਹ ਆਪਣੇ ਲੈਵਲ ਤੇ ਉਹ ਬ੍ਰਾਂਡ ਅੰਬੈਸਡਰ ਹੈ ਨਾ ਛੋਲੇ ਭਟੂਰਿਆਂ ਦਾ ਉਹਨੇ ਉਹਦੇ ਵੀ ਬੜੇ ਮਸ਼ਹੂਰ ਕੀਤੇ ਸੀਗੇ ਨਾ ਜਿਹੜਾ ਕਹਿੰਦਾ ਮੈਂ ਬਚਪਨ ਤੋਂ ਉੱਥੇ ਹੀ ਖਾਂਦਾ ਆਰਾਮ ਕੇ ਛੋਲੇ ਭਟੂਰੇ ਔਰ ਵਹੀਂ ਪਰ ਜਾ ਕੇ ਖਾਊਂਗਾ ਐਸੇ ਹੀ ਮਜ਼ਾ ਆਏਗਾ ਜਿੱਦਾਂ ਬੋਲਦਾ ਤੇ ਅੱਛਾ ਇਹ ਵੀ ਹੋਇਆ
0: ਹਾਂਜੀ ਹਾਂਜੀ
2: ਪਾਵਰ ਤੇ ਹੈ ਬਾਈ ਸੋਸ਼ਲ ਮੀਡੀਆ ਦੀ
0: ਪਾਵਰ ਹੈ ਚਲੋ ਪਰ ਤੁਸੀਂ ਜਿਹੜੀ ਅੱਜ ਸਾਨੂੰ ਦੱਸਣਾ ਵਾ ਵੈਸੇ ਤਾਂ ਸਾਡੇ ਨਾਲ ਦੋ ਕਾਲਰ ਹੋਲਡ 'ਤੇ ਨੇ ਆਪਾਂ ਉਹਨਾਂ ਨੂੰ ਹੁਣੇ ਓਨੇਰ ਕਰਦੇ ਹਾਂ ਵਾਰੀ ਵਾਰੀ ਤੁਸੀਂ ਉਹਨਾਂ 'ਚ ਯਾਦ ਕਰਕੇ ਰੱਖੋ ਕਿ ਤੁਹਾਡਾ ਜਿਹੜਾ ਮੈਂਬਰੇਬਲ ਜਾਂ ਕਹਿ ਲਓ ਕਿ ਅੱਜ ਤੱਕ ਜਿਹੜਾ ਤੁਸੀਂ ਭੁੱਲ ਨਹੀਂ ਪਾਏ ਵੈਸੇ ਤਾਂ ਜਦੋਂ ਵੀ ਆਪਾਂ ਕਿਤੇ ਘੁੰਮਣ ਜਾਂਦੇ ਹਾਂ ਇਕੱਠੇ ਹੋ ਗਏ ਚਾਹੇ ਉਹ ਫੈਮਿਲੀ ਨਾਲ ਜਾਈਏ ਚਾਹੇ ਯਾਰਾਂ ਦੋਸਤਾਂ ਨਾਲ ਜਾਈਏ ਤੇ ਇੱਕ ਮੈਂਬਰੀਜ਼ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ ਤੇ ਉਹ ਬਣਦੀਆਂ ਵੀ ਇਦਾਂ ਦੀਆਂ ਨੇ ਕਿ ਉਹ ਨਹੀਂ ਛੇਤੀ ਬਾਅਦ 'ਚ ਭੁੱਲਦੀਆਂ ਉਹ ਦੋ ਵੇ 'ਚ ਬਣਦੀਆਂ ਜਾਂ ਤੇ ਖੁਸ਼ੀ ਖੁਸ਼ੀ ਵਾਲੀਆਂ ਮੈਂਬਰੀਜ਼ ਬਣਦੀਆਂ ਤੇ ਜਾਂ ਕੁਛ ਇੱਦਾਂ ਦਾ ਉੱਥੇ ਹੋ ਜਾਂਦਾ ਵਾ ਵੀ ਜਿਹੜਾ ਉਹ ਵੱਖਰੀ ਮੈਂਬਰੀ ਬਣਾ ਦਿੰਦਾ
2: ਇਹ ਵੀ ਠੀਕ
0: ਦੋ ਤਰ੍ਹਾਂ ਦੀਆਂ ਮੈਂਬਰੀਜ਼ ਨੇ ਤੁਸੀਂ ਉਹ ਸਾਡੇ ਨਾਲ ਅੱਜ ਸ਼ੇਅਰ ਕਰਨੀਆਂ ਨੇ ਤੇ ਸਾਨੂੰ ਦੱਸਣਾ ਵਾ ਵੀ ਅਸੀਂ ਇੱਥੇ ਗਏ ਹਾਂ ਤੇ ਉਹ ਟ੍ਰਿਪ ਜਿਹੜਾ ਸਾਡਾ ਯਾਦਗਾਰ ਸੀਗਾ ਬੈਸਟ ਟ੍ਰਿਪ ਰਿਹਾ ਸਾਡਾ ਚਾਹੇ ਉਹ ਦੋਵਾਂ ਤਰੀਕੇ ਦਾ ਹੀ ਹੋ ਸਕਦਾ ਵਾ ਕਿਸੇ ਵੇਲੇ ਕੋਈ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਕਿ ਜਿਹੜੀਆਂ ਉਦੋਂ ਤੁਹਾਨੂੰ ਨਹੀਂ ਸਹੀ ਲੱਗਦੀਆਂ ਪਰ ਬਾਅਦ 'ਚ ਮੈਂਬਰੀਜ਼ ਬਣ ਜਾਂਦੀਆਂ ਉਹ ਤੁਸੀਂ ਜੇ ਚਾਹੋ ਤੇ ਦੋਵੇਂ ਸ਼ੇਅਰ ਕਰ ਸਕਦੇ ਹੋ ਕਿਉਂਕਿ ਆਪਾਂ
2: ਆਪਣੀ ਸਭ ਤੋਂ ਫੇਵਰੇਟ ਟ੍ਰੈਵਲ ਸਟੋਰੀ ਸਾਡੇ ਨਾਲ ਸ਼ੇਅਰ ਕਰੋ
0: ਸਿੰਪਲ ਜਿਹੜੀ ਤੁਹਾਨੂੰ ਲੱਗਦਾ ਵਾ ਕਿ ਬੈਸਟ ਰਹੀ ਆ ਮੇਰੀ ਅੱਜ ਤੱਕ ਦੀ ਜਿਹੜੀ ਮੈਂਬਰੀ ਜਿਹੜੀ ਤੁਸੀਂ ਭੁੱਲ ਨਹੀਂ ਪਾ ਰਹੇ ਹਾਲੇ ਵੀ ਜਿਹੜੀ ਤੁਸੀਂ ਯਾਦ ਕਰੋ ਤੇ ਤੁਹਾਡੇ ਮੂੰਹ ਤੇ ਸੋਹਣੀ ਜਿਹੀ ਸਮਾਈਲ ਆ ਜਾਂਦੀ ਆ ਵੀ ਯਾਰ ਅੱਛਾ ਉਦੋਂ ਆ ਹੋ ਗਿਆ ਸੀ ਇੱਦਾਂ ਕਰ ਲਿਆ ਸੀ ਤੇ ਸਾਰਿਆਂ ਦੀਆਂ ਹੋਣਗੀਆਂ ਕਿਸੇ ਦੀ ਵੀ ਨਹੀਂ ਇੱਦਾਂ ਹੋ ਸਕਦਾ ਵੀ ਨਾ ਹੋਵੇ ਆਂਟੀ ਨਾਲ ਅਨਲਸ ਮੇਰੇ ਵਰਗਾ ਕਦੀ ਕੋਈ ਘੁੰਮਣ ਨਾ ਹੋ ਗਿਆ ਇੱਕ ਅੱਧੀ ਤਰੀਕ ਤੇ ਗਿਆ ਹੋਵੇ ਤੇ ਉਹ ਵੀ ਮੈਂਬਰੀ ਆ ਦੋ ਘਰੀ ਤੇ ਮੈਂ ਵੀ ਚਲੋ ਗਿਆ ਹੀ ਹਾਂ ਐਵੇਂ ਤੁਹਾਨੂੰ ਕਹੀ ਜਾ ਪਰ ਘੱਟ ਗਏ ਹੋ ਵੱਧ ਗਏ ਹੋ ਮੈਂਬਰੀਜ਼ ਹੋਣਗੀਆਂ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰਨੀਆਂ ਉਨ੍ਹਾਂ ਚਿਰ ਆਪਾਂ ਕੋਲਰ ਲੈਂਦੇ ਹਾਂ ਅਤੇ ਸਾਡੇ ਨਾਲ ਬੜੇ ਚਿਰ ਤੋਂ ਜਿਹੜਾ ਉਹ ਸ਼੍ਰੇਆ ਸਾਡੇ ਨਾਲ ਆ ਸਵੇਰੇ ਆਪਾਂ ਨਹੀਂ ਲੈ ਪਾਏ ਸੀ ਇਹਨੂੰ ਹੈਲੋ ਸ਼੍ਰੇਆ ਤੁਸੀਂ ਆਉਂਦੇ ਰਹੋ ਮਾਨੂੰ ਬਿੱਲੀ ਤੁਸੀਂ ਮੈਨੂੰ ਇੰਨੀ ਵੇਟ ਕਿਉਂ ਕਰਾਈ
1: ਲੇਟ ਉੱਠੇ ਹੈ
0: ਤੁਸੀਂ ਕਰਾਈ ਆ ਤੁਸੀਂ ਲੇਟ ਉੱਠੇ ਹੋ ਮੈਂ ਤੁਹਾਨੂੰ ਉਠਾਉਣ ਵੀ ਆਇਆ ਸੀ ਤੁਸੀਂ ਕਹਿੰਦੇ ਸੀ ਮੈਂ
1: ਆਹੋ ਅਸੀਂ ਪਤਾ ਬਲਕੀਰਤ ਵੀਰਾ ਤੁਹਾਡੇ ਘਰ ਦੇ ਬਾਹਰ ਕਿੰਨੀ ਦੇਰ ਤੱਕ ਨੌਕ ਕਰਦਾ ਰਿਹਾ
0: ਤੁਸੀਂ ਕਿਹਾ ਮੈਨੂੰ ਡਿਸਟਰਬ ਨਾ ਕਰੋ ਹਾਲੇ
1: ਮੈਂ ਹੋਰ ਸੋਣਾ ਵਾਪਸ ਆ ਗਏ ਇੱਥੇ ਆ ਗਏ ਆਪਾਂ
0: ਮੈਂ ਤੁਹਾਡੇ ਮੰਮਾ ਨੂੰ ਕਿਹਾ ਕਿ ਕਿੱਥੇ ਆ ਉਹ ਕਹਿੰਦੇ ਉੱਠਣ ਨਹੀਂ ਡਈ ਮੈਂ ਉਹਨੂੰ 3 ਵਾਰੀ ਆਲਰੇਡੀ ਠਾ ਚੁੱਕੀ ਹਾਂ
1: ਅੱਛਾ
0: ਹੋਰ ਕੀ
1: ਦੇਖ ਲਓ ਹੈ
0: ਇੱਦਾਂ ਹੀ ਹੈ ਨਾ
1: ਹੈ
0: ਹੈ ਅਸੀਸ ਵੀ ਸੁੱਤਾ ਸੀ ਉਹ ਵੀ ਸੁੱਤਾ
1: ਚਲੋ ਵੀ ਸੁੱਤਾ
0: ਪਰ ਉਹ ਮਾੜਾ ਮਾੜਾ ਹਿਲਦਾ ਸੀ ਜਦੋਂ ਮੈਂ ਉਹਨੂੰ ਉਠਾਉਂਦਾ ਹਾਂ ਤੁਸੀਂ ਤਾਂ ਹਿੱਲੇ ਵੀ ਨਹੀਂ ਤੁਸੀਂ ਮੈਨੂੰ ਲੱਗਦਾ ਡ੍ਰੀਮ ਲੈ ਰਹੇ ਹੋ ਕੋਈ
1: ਯੂਨੀਕੋਰਨ ਦੀ
0: ਇਹ ਪਤਾ ਕੀ ਡ੍ਰੀਮ ਲੈ ਰਹੀ
1: ਹੋਣੀ ਯੂਨੀਕੋਰਨ ਦੀ
0: ਇਹ ਡ੍ਰੀਮ ਲੈ ਰਹੀ ਹੋਣੀ ਕਿ ਛੁੱਟੀਆਂ ਵਾ ਦੋ ਰਹਿ ਗਈਆਂ ਜਿਹੜੀਆਂ ਤੇ ਮੈਂ ਹੁਣ ਘੁੰਮਣ ਗਈ ਹਾਂ ਫੈਮਿਲੀ ਦੇ ਨਾਲ
1: ਆਏ
0: ਇਹ ਡ੍ਰੀਮ ਲੈ ਰਹੀ ਹੋਣੀ ਹੈ ਹਨਾ
1: ਹੈ ਸ਼੍ਰੇਆ
3: ਏ ਬੋਏ ਯਾ ਬੋਏ
1: ਕੀ
3: ਓ
1: ਬੋਏ ਯਾਰ ਮੈਨੂੰ ਕਹੀ ਜਾਂਦਾ ਪਿਆ ਮੰਨਦਾ ਨਹੀਂ ਇਹ ਪ੍ਰੈਂਕ ਕਰਦਾ ਤੁਹਾਨੂੰ ਵੀਰਾ ਦੇਖੋ ਇਹ ਪਤਾ ਪ੍ਰੈਂਕ ਕਿਉਂ ਕਰਦਾ, ਉਠਾਣਾ ਹੈ ਨਾ ਸਵੇਰੇ, ਤੁਸੀਂ ਉੱਠੇ ਨਹੀਂ, ਤੇ ਫਿਰ ਇਹ ਕਹਿੰਦਾ ਕਿ ਗਲਤ ਕੀਤਾ ਮੇਰੇ ਨਾਲ, ਮਾੜੀ ਗੱਲ ਆ। ਹੋਰ ਸੁਣਾਓ ਸਿੰਘ ਸਾਹਿਬ, ਕਿੱਦਾਂ ਠੀਕ ਠਾਕ, ਉੱਠ ਗਏ ਹੋ, ਤਿਆਰੀਆਂ ਫਿਰ ਸਕੂਲ ਤੇ ਹੈ ਨੀ ਸੱਚ ਅੱਜ, ਹੁਣ ਫਨ ਕਰਨ ਦੀ ਤਿਆਰੀਆਂ ਕਿ ਨਹੀਂ?
0: ਛੁੱਟੀ
1: ਆਏ, ਛੁੱਟੀ ਛੁੱਟੀ, ਕੀ ਕਰਨਾ ਛੁੱਟੀ ਤੇ, ਅੱਜ ਕੀ ਕਰਨਾ ਫਿਰ?
0: ਕੰਧਾ ਸਾਫ ਕਰਨੀ ਅੱਜ, ਕਲੀਨਿੰਗ? ਯਾਰ ਇੰਨੇ ਵੱਡੇ ਕੰਮ ਕਰ ਲੈਂਦਾ,
1: ਮਾੜੀ ਗੱਲ ਹੈ ਯਾਰ, ਚਾਈਲਡ ਲੇਬਰ ਕਰ ਲੈਂਦੇ ਹੋ ਤੁਸੀਂ ਫਿਰ ਸਾਰਾ ਕਲੀਨ?
3: ਹਾਂਜੀ।
0: ਪਰ ਦੇ ਟਾਇਰ ਜਿਹੜੇ ਉਹ ਪਿੰਕ ਕਲਰ ਦੇ ਹੋਣੇ, ਮੈਨੂੰ ਪਤਾ
1: ਹੈ।
0: ਹਾਂ, ਕਿਉਂਕਿ ਪਰਪਲ ਦੇ ਹੁੰਦੇ ਹੀ ਆ ਪਿੰਕ ਕਲਰ।
3: ਆਂਸਰ
0: ਕੀ ਆ ਤੂੰ ਪਹਿਲਾਂ ਕੀ ਕਿਹਾ ਤੁਸੀਂ? ਮੈਨੂੰ ਪਤਾ ਲੱਗ ਗਿਆ, ਮੈਨੂੰ ਪਤਾ ਲੱਗ ਗਿਆ, ਮੈਨੂੰ ਪਤਾ ਲੱਗ ਗਿਆ।
1: ਖਾਣ ਵਾਲੀ ਚੀਜ਼,
0: ਇਹਨੇ ਪਤਾ ਕੀ ਕਿਹਾ ਵਾ?
1: ਕੀ ਕਿਹਾ
0: ਇਹਨੇ? ਕਿਹਾ ਭਾਈ ਉਹਦੀ ਖਿੱਚ ਕੇ ਤੰਬੀ ਲਾਈ।
1: ਅੱਛਾ,
0: ਇਹੋ ਕਿਹਾ ਨਾ ਸੀ ਤੂੰ? ਓ ਸੋਰੀ, ਹੁਣ ਪਤਾ ਇਹਨੇ ਕੀ ਕਿਹਾ? ਭਾਈ ਖਿੱਚ ਕੇ ਨਿੱਕਰ ਲਾਈ।
1: ਓਏ,
0: ਇਹ ਕਹਿਣਾ?
3: ਓਏ,
1: ਤੁਹਾਨੂੰ
0: ਪਹਿਲਾਂ ਹੁਣ ਮੈਨੂੰ ਪਤਾ ਲੱਗ ਗਿਆ ਕਿ ਯੈਲੋ ਆ ਕੁਛ। ਇੱਕ ਭਾਈ ਆ ਤੇ ਉਹਦੀ ਫਰੂਟ ਆ। ਓਕੇ, ਐਪਲ, ਐਪਲ
1: ਹਾਂ, ਨੀ ਕੀਵੀ, ਓਏ
0: ਕੀਵੀ, ਕੀਵੀ,
1: ਸੰਤਰਾ,
0: ਔਰੇਂਜ। ਉਹਦੀ ਵੀ ਤਾਂ ਲਾਈ ਦੀ ਆ, ਪਰ ਉਹਦੀ ਔਰੇਂਜ ਕਲਰ ਦੀ ਨਿੱਕਰ ਹੁੰਦੀ ਆ।
1: ਮੈਂਗੋ,
0: ਮੈਂਗੋ, ਯੈਸ ਯੈਸ, ਮੈਂਗੋ,
1: ਬਨਾਨਾ,
0: ਹਾਂ ਬਨਾਨਾ,
1: ਯੇ ਸਾਨੂੰ ਆਉਂਦੇ ਇੰਨੇ ਬਸ ਫਰੂਟਾਂ ਦੇ ਨਾਲ।
3: ਦੋ
1: ਵੀਰ ਜੀ, ਹਾਂਜੀ, ਸਤਿ ਸ੍ਰੀ ਅਕਾਲ।
0: ਇੱਕ ਦੀਦੀ,
1: ਇੱਕ ਦੀਦੀ, ਕਿਵੇਂ ਹੋ, ਠੀਕ ਠਾਕ? ਤੁਸੀਂ ਉੱਠੇ ਨੀ ਅੱਜ ਵੀਰਾ, ਇੰਨੀ ਦੇਰ ਤੱਕ ਬੁਲਾਉਂਦਾ ਰਿਹਾ, ਆਵਾਜ਼ਾਂ ਮਾਰਦਾ ਰਿਹਾ। ਤੁਹਾਨੂੰ ਵੀਰਾ ਅੱਜ ਘਰੇ ਆ ਕੇ ਨਾ ਬਾਹਰ ਨੌਕ ਨੌਕ ਕਰਦਾ ਰਿਹਾ ਕਿ ਉੱਠੋ ਸ਼੍ਰੇਆ ਉੱਠੋ, ਤੁਸੀਂ ਉੱਠੇ ਹੀ ਨਹੀਂ। ਲੈ ਮੰਮੀ ਨੂੰ ਪੁੱਛ ਲਿਓ,
0: ਤੁਸੀਂ ਕੈਮਰਾ ਚੈੱਕ ਕਰ ਲਓ ਆਪਣੇ ਭਾਵੇਂ ਘਰ ਵਾਲੇ। ਕਰੋ ਫਿਰ ਕੈਮਰਾ, ਫਿਰ ਸਾਨੂੰ ਦੱਸਿਓ। ਓਕੇ,
1: ਫਿਰ ਤੁਹਾਨੂੰ ਦੱਸਿਓ।
0: ਮੈਂ ਆਇਆ ਸੀਗਾ 7-11 ਤੇ,
1: 8-10 ਤੇ,
0: 8-10 ਤੇ ਮੈਂ
3: ਆਇਆ। ਬਿੰਟਰਕ ਆਈ ਸੀ।
0: ਕੀ ਆਇਆ ਸੀ?
1: ਬਿੰਟਰਕ, ਹਾਂ ਬਿੰਟਰਕ ਚ ਹੀ ਆਇਆ ਸੀਗਾ ਵੀਰਾ।
0: ਮੈਂ ਉੱਤੇ, ਹਾਂਜੀ ਮੈਂ ਸਾਈਡ ਤੇ ਬੈਠਾ ਹਾਂ ਟਰੱਕ ਦੇ।
3: ਮੈਂ
1: ਲੈ
3: ਤੁਸੀਂ ਬੋਲਦਾ ਪਿਆ
1: ਝੂਠ ਬੋਲਦਾ ਪਿਆ
0: ਤੁਸੀਂ ਵੇਖਿਆ ਹੀ ਨਹੀਂ ਮੈਨੂੰ
3: ਝੂਠ ਬੋਲਦੇ ਪਏ
0: ਉਹ ਨਹੀਂ ਝੂਠ ਬੋਲਣ ਦੇ ਮੈਂ ਤੁਹਾਡਾ ਸਕੂਟਰ ਜਿਹੜਾ ਤੁਹਾਡਾ ਵਾਈਟ ਕਲਰ ਦਾ ਵਾ ਉਹ ਤੇ ਅਸੀਜ਼ ਦਾ ਮੈਂ ਪਰਪਲ ਸਾਈਕਲ ਦੋਵੇਂ ਚੀਜ਼ਾਂ ਮੈਂ ਵੇਖੀਆਂ ਗਰਾਜ ਦੇ ਵਿੱਚ
1: ਇਹਨੇ ਸਕੂਟਰ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਫਿਰ ਤੁਹਾਡੇ ਮੰਮੀ ਨੇ ਕਿਹਾ ਨਹੀਂ ਇਹ ਸ਼੍ਰੇਆ ਦਾ
0: ਮੈਂ ਉਹਨੂੰ ਕਿਹਾ ਮੈਂ ਤੁਹਾਨੂੰ ਉਹਨਾਂ ਨੂੰ ਕਿਹਾ ਕਿ ਜੇ ਸ਼੍ਰੇਆ ਨਹੀਂ ਉੱਠ ਰਹੀ ਤੇ ਫਿਰ ਮੈਂ ਉਹਨਾਂ ਦਾ ਸਕੂਟਰ ਲੈ ਜਾਂਦਾ ਵਾਂ ਤੇ ਜਦੋਂ ਉੱਠੂਗੀ ਤੇ ਤੁਸੀਂ ਉਹਨੂੰ ਕਿਹੋ ਕਿ ਉਹ ਮੇਰੇ ਕੋਲ ਆ ਕੇ ਆਪਣਾ ਸਕੂਟਰ ਵਾਪਸ ਲੈ ਜੇ ਕਹਿੰਦੇ ਨਹੀਂ
1: ਦੇਖ ਲਓ ਜੇ ਵੀਰਾ ਝੂਠ ਬੋਲਦਾ ਹੋਵੇ ਨਾ ਉਹਦੇ ਮੂੰਹ ਤੇ ਦਾੜੀ ਆ ਜਾਏ ਹੋਰ ਦੱਸੋ ਕੀ ਸੁਣਾਓਗੇ ਸਾਨੂੰ ਸ਼੍ਰੇਆ ਕੀ ਸੁਣਾਓਗੇ
3: ਸਾਨੂੰ
1: ਬੁਚਾਰਤ
3: ਕਬੂਤਰ
1: ਖੜਾ
0: ਕਬੂਤਰ ਖੜੇ ਤੋਂ ਪਹਿਲਾਂ ਕੀ ਆ
1: ਸ਼ਾਇਰੀ ਬਹੁਤ ਪਿਆਰੀ ਹੋਵੇ ਬਾਕੀ ਗੱਲਾਂ ਬਾਤ
0: ਥੜੇ ਉੱਤੇ ਲਾਲ ਕਬੂਤਰ ਖੜਾ
1: ਲਾਲ ਕਬੂਤਰ
0: ਬਸੰਤ ਲਾਲ
1: ਬਸੰਤ ਲਾਲ ਅੱਛਾ
0: ਮੈਨੂੰ ਤਾਂ ਲੱਗਾ ਆਪਾਂ ਬੁੱਝ ਲਿਆ ਪਹਿਲੀ ਵਾਰੀ ਚ ਹੀ ਆ
1: ਤੁਸੀਂ ਚੈੱਕ ਕਰੋ ਬਸੰਤ ਲਾਲ ਹੀ ਆਨਸਰ
0: ਹਾਂਜੀ ਤੁਸੀਂ ਚੈੱਕ ਨਹੀਂ ਕੀਤਾ ਹੋਣਾ
1: ਲਾਲ ਕਬੂਤਰ
0: ਥੜੇ ਉੱਤੇ ਥੜਾ ਵਾ ਓਕੇ ਕਿੱਥੇ ਯੂਜ਼ ਕਰਦੇ
3: ਦੀਵਾਲੀ
0: ਓਕੇ ਹੁਣ ਤੇ ਮੈਨੂੰ ਪਤਾ ਲੱਗ ਗਿਆ ਵਾ ਕੀ ਆ
1: ਕੀ ਆ ਦੱਸੋ
0: ਫੁੱਲ ਝੜੀ
1: ਆਏ ਅਨਾਰ
0: ਅਨਾਰ ਅਨਾਰ ਯੈਸ
1: ਆਤਿਸ਼ਬਾਜ਼ੀ
0: ਚਰਖੜੀ
1: ਚਰਖੜੀ
0: ਉਹ ਜਿਹੜੇ ਗੰਡਾ ਬੰਬ
1: ਉਹ ਬੈਸਟ ਉਹੀ ਬੈਸਟ ਹੁੰਦਾ
0: ਗੰਡਾ ਬੰਬ
1: ਉਹ ਫੂਕ ਮਾਰਨਾ
0: ਪੌਪ ਪੌਪ ਪੌਪ ਉਹ ਜਿਹੜੇ ਪੌਪ ਪੌਪਸ ਹੁੰਦੇ ਨਿੱਕੇ
1: ਉਹ ਹਾਂ ਉਹ ਵੀ ਹੁੰਦੇ ਹਾਂ ਉਹ ਲੈ ਸਾਰੇ ਤਾਂ ਪਟਾਕੇ ਮੁੱਕ ਗਏ
0: ਬੁਲੇਟ ਬੰਬ ਗੰਡਾ ਬੰਬ
1: ਲੜੀ
0: ਹਾਂ ਰੈਡ ਕਲਰ ਦੀ ਲੜੀ ਜਿਹੜੀ ਹੁੰਦੀ ਉਹ ਰੈਡ ਕਲਰ
1: ਹਜ਼ਾਰ
0: ਵਾਲੀ
1: ਅਗਲੇ ਦਿਨ ਸਾਰਾ ਮਹੱਲਾ ਆ ਕੇ ਲਾਂਤਾ ਪਾ ਕੇ ਜਾਵੇ ਕਿੱਦਾਂ ਦਾ ਮੁੰਡਾ ਤੁਹਾਡਾ
0: ਫਿਰ ਥੋੜਾ ਹਿੰਟ ਦਿਓ ਨਾ
1: ਉਹਦੀ ਲਾਈਟ ਚੱਲਦੀ ਆ
0: ਲਾਈਟ ਚੱਲਦੀ ਆ ਬਾਈਕ ਬਾਈਕ
1: ਬਾਈਕ ਯਾਰ ਮੇਰੇ ਦਿਮਾਗ ਦਾ ਦੀਵਾ ਜਗਿਆ ਨਾ ਕਿਤੇ ਤੇ ਮੈਂ ਸਹੀ ਆਨਸਰ ਦੇ ਸਕਾਂ ਮੇਰੇ ਮਾਇੰਡ ਚ ਨਹੀਂ ਆ ਰਿਹਾ ਕੀ ਹੋ ਸਕਦਾ
0: ਤੁਹਾਡਾ ਜਗਣਾ ਨਹੀਂ ਨਾ
1: ਕੀ ਕਰੀਏ ਯਾਰ
0: ਕਿਉਂਕਿ ਅੰਦਰ ਲਾਈਟ ਨਹੀਂ ਨਾ ਜਗਾ ਸਕਦਾ
1: ਅੰਤਰ ਮਨ ਕੀ ਲਾਈਟ ਕੋ ਜਗਾਏ
0: ਇੰਗਲਿਸ਼ ਚ ਕੀ ਕਹਿੰਦੇ ਇਹਨੂੰ
1: ਕਿਸ ਕੋ
0: ਜੋ ਤੁਹਾਡੇ ਦਿਮਾਗ ਚ ਜਗਨ ਨਹੀਂ ਰਿਹਾ
1: ਦੀਵਾ
0: ਹਾਂ
1: ਯਾਰ ਦੀਵੇ ਨੂੰ ਇੰਗਲਿਸ਼ ਕੀ ਕਹਿੰਦੇ
0: ਬਸ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼
1: ਗੁੱਡ ਸ਼੍ਰੇਆ ਦੀਵੇ ਨੂੰ ਕੀ ਕਹਿੰਦੇ ਇੰਗਲਿਸ਼ ਚ
0: ਇਹ ਵੀ ਸਵਾਲ ਹੋ ਗਿਆ ਯਾਰ
3: ਪਤਾ ਨਹੀਂ
0: ਸ਼੍ਰੇਆ ਥੈਂਕ ਯੂ ਬਾਏ ਬਾਏ ਬਾਏ ਬਾਏ ਦੀਦੀ ਜੀ ਤੇ ਬਾਏ ਬਾਏ ਅਸੀ ਸਿੰਘ ਤੁਸੀਂ ਅੱਜ ਸ਼ਾਮ ਨੂੰ ਜਦੋਂ ਸਾਈਕਲ ਚਲਾਉਣ ਜਾਓਗੇ ਨਾ ਹੈਲੋ ਛੁੱਟੀਆਂ ਰਹਿ ਗਈਆਂ ਮੈਨੂੰ ਚਲਾ ਲੈਣ ਦੋ
1: ਚੱਲ ਐਤਵਾਰ ਲੈ ਜੀ
0: ਲੈ ਜਾ ਕਰਿਆ ਕਿ ਚਲਾ ਉਹ ਪਰ ਮੈਨੂੰ ਸਪੇਸ ਘੱਟ ਪੈਂਦੀ ਮੈਂ ਖੁੱਲ੍ਹੇ 'ਚ ਵਿੱਚ ਪਾਰਕ 'ਚ ਚਲਾਉਣਾ ਵਾ ਚਲਾ ਸਕਦਾ
1: ਨਹੀਂ ਉਹਨੇ ਆਪਣੇ ਪਾਰਕ ਲੱਗ ਗਿਆ ਚਲਾਇਆ ਨਾ ਆਪਣੇ ਦੋਸਤਾਂ ਨੂੰ ਸ਼ੋਅ ਆਫ ਕਰਨਾ ਉਹਨੇ
0: ਚਲੋ ਫਿਰ ਕੋਈ ਨਹੀਂ ਤੁਹਾਡੇ ਪਾਰਕ 'ਚ ਚਲਾਉਂਦਾ ਹੀ ਠੀਕ ਹੋ ਗਿਆ ਤੁਹਾਡੇ ਪਾਰਕ 'ਚ
1: ਚਲਾਉਂਦਾ ਬਾਏ
0: ਬਾਏ ਬਾਏ ਸੀ ਯੂ ਤੁਸੀਂ ਸੀਟ 'ਤੇ ਕੱਪੜਾ ਮਾਰ ਕੇ ਰੱਖੋ ਇਹ ਸੀਗੀ ਜੀ ਸ਼੍ਰੇਆ ਤੇ ਅਸੀਸ ਸਵੇਰੇ ਲਾਫਟਰ ਥੈਰੇਪੀ ਦੇ ਵਿੱਚ ਆਪਾਂ ਇਹਨਾਂ ਨੂੰ ਨਹੀਂ ਲੈ ਪਾਏ ਬੱਚਿਆਂ ਦੀਆਂ ਛੁੱਟੀਆਂ ਨੇ ਵੇਖੋ ਸਾਨੂੰ ਇੱਕ ਚੀਜ਼ ਸਵਾਲ ਫਿਰ ਵੀ ਦੇ ਗਏ ਨੇ ਵੀ ਦੀਵੇ ਨੂੰ ਇੰਗਲਿਸ਼ 'ਚ ਕੀ ਕਹਿੰਦੇ ਨੇ
1: ਯਾਰ ਯਾਦ ਨਹੀਂ ਆ ਰਿਹਾ
0: ਤੁਹਾਨੂੰ ਯਾਦ ਕਿੱਥੋਂ ਆਉਣਾ ਤੁਹਾਨੂੰ ਪਤਾ ਹੀ ਨਹੀਂ ਚਲੋ ਹੋ ਸਕਦਾ ਆਪਾਂ ਨੂੰ ਲੱਗ ਜੇ ਪਤਾ ਉਹ ਜਾਣੇ ਲੱਗ ਸਕਦਾ ਪਤਾ
2: ਆਪਣੇ
0: ਜਿਹੜੇ
2: ਜਵਾਬ ਦੀਜੀਏ ਥੈਂਕ ਯੂ
0: ਚਾਹੇ ਉਸਕਾ ਐਟੀਟਿਊਡ ਤੋਂ ਬਹੁਤ ਹੈ ਲੇਕਿਨ ਫਿਰ ਵੀ ਉਸਮੇ ਰਹਿ ਕੇ ਜਵਾਬ
2: ਦੇਜੀਏ
0: ਕਾਲਰ ਕਰਦੇ ਹਾਂ ਜੀ ਰੂਬੀ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਭੈਣ ਜੀ
4: ਆਪ
2: ਬਣਾਉਂਦੇ
4: ਹੋ
0: ਬਸ ਹਾਰਡ ਆ ਬਣਾਉਣੀ
2: ਪੀਲੀ ਹਾਰਡ
0: ਪਾਣੀ ਵੀ ਨੀ ਗਰਮ ਕਰਨਾ ਕਿਹੜਾ ਕੈਟਲ ਦਾ ਬਟਨ ਨੱਪੇ ਜਾ ਕੇ ਸਵੇਰੇ ਉੱਠ ਕੇ ਸਟੂ ਮੱਚ ਹੋ
2: ਜਾਂਦਾ ਮੈਂ ਥੱਕ ਗਿਆ ਤੁਹਾਡਾ ਇੰਨਾ ਲੰਮਾ ਪ੍ਰੋਸੈਸ ਸੁਣ ਕੇ ਨਾ ਅੱਜ ਸਾਨੂੰ ਸ਼ੋ ਕੱਟ ਸ਼ਾਰਟ ਕਰਨਾ ਪੈ ਸਕਦਾ
4: ਅੱਜ
2: ਹੋਰ ਕੰਮ ਨੀ ਕਰਨਾ ਤੁਸੀਂ ਕੋਈ ਬਸ ਬਹੁਤ ਹੋ ਗਿਆ
0: ਬਹੁਤ ਜ਼ਿਆਦਾ ਹੈਕਟਿਕ ਆ ਇਹ ਕੰਮ
2: ਅੱਜ ਹੋਰ ਕੁਛ ਨੀ ਕਰਨਾ ਅੱਜ ਖਾਣਾ ਉਬਰ ਈਟਸ ਬਸ ਬਸ ਬਸ ਬਸ ਅੱਜ ਸਿਰਫ ਥੰਬਸ ਯੂਜ ਕਰਨਾ ਤੁਸੀਂ ਉਬਰ ਈਟਸ ਦੈਟਸ ਇਟ ਬਹੁਤ ਹੋ ਗਿਆ
4: ਇੰਡੀਆ
2: ਦੇ ਅੰਦਰ ਨਾ ਕਿਤੇ ਮਿਲ ਜਾਵੇ ਨਾ ਉਹ ਸਾਊਥ ਇੰਡੀਅਨ ਸਟਾਈਲ ਜਿਹੜੀ ਆ ਸਾਗਰ ਰਤਨਾ ਵਗੈਰਾ ਤੇ ਉਹ ਫਿਲਟਰ ਕਾਫੀ ਜਿਹੜੀ ਹੁੰਦੀ ਕੇਰਲਾ ਵਾਲੇ ਉਹ ਵੀ ਬੜੀ ਵਧੀਆ ਹੁੰਦੀ ਆ ਉਹ ਇੱਥੇ ਦੇ ਸਾਊਥ ਇੰਡੀਅਨ ਰੈਸਟੋਰੈਂਟਸ ਨਹੀਂ ਇੰਨਾ ਵਧੀਆ ਉਹਨੂੰ ਬਣਾ ਪਾਉਂਦੇ
4: ਪਲੈਨਿੰਗ ਸਾਡੀ ਸਿਰਫ ਸਾਡੀ ਆਪਣੀ ਫੈਮਿਲੀ ਚਾਰਾਂ ਦੀ ਸੀਗੀ ਜਾਣ ਦੀ ਨਿਕਲਿਆ ਬਿਲਕੁਲ ਬੈਕ ਤੇ ਘਰ ਦੀ ਬਿਲਕੁਲ ਪਿੱਛੇ ਜਿਵੇਂ ਪੁਰਾਣੇ ਘਰਾਂ ਚ ਪਿੱਛੇ ਜਾ ਕੇ ਹੁੰਦਾ ਸੀ ਨਾ ਹਾਂਜੀ ਤੇ ਉਥੋਂ ਪਿੱਛੇ ਬੈਕਯਾਰਡ ਇੰਨਾ ਜਿਆਦਾ ਵੱਡਾ ਉਹਦੇ ਅੰਦਰ ਜਿਵੇਂ ਫਿਰ ਪੁਰਾਣੇ ਘਰਾਂ ਚ ਵੱਡੇ ਵੱਡੇ ਸ਼ੈੱਡ ਹੁੰਦੇ ਸੀ ਲੋਕਾਂ ਨੇ ਲਗਾਏ ਓਦਾਂ ਉੱਥੇ ਇੱਕ ਸ਼ੈੱਡ ਲੱਗਿਆ ਹੋਇਆ ਠੀਕ ਹੈ ਤੇ ਅਸੀਂ ਚਲੋ ਵਧੀਆ ਆਪਣਾ ਅਸੀਂ ਕਿਹਾ ਵੀ ਗਰਮੀ ਸੀ ਡਿਸੰਬਰ ਦਾ ਸੀਗਾ ਮਹੀਨਾ ਤੇ ਏ ਸੀ ਉੱਥੇ ਸਿਰਫ ਇੱਕੋ ਹੀ ਸੀਗਾ ਲਿਵਿੰਗ ਏਰੀਆ ਚ ਲੱਗਿਆ ਬਾਕੀ ਰੂਮਸ ਦੇ ਵਿੱਚ ਫੈਨ ਸੀਗੇ ਬਟ ਉਸਨੇ ਗਰਮੀ ਵੀ ਇੰਨੀ ਜ਼ਿਆਦਾ ਫਿਰ ਅਸੀਂ ਕੀ ਕੀਤਾ ਸਾਰੇ ਕਹਿੰਦੇ ਵੀ ਏਦਾਂ ਦਾ ਬਹੁਤ ਔਖਾ ਹੋ ਜਾਊਗਾ ਰੂਮਸ ਦੇ ਵਿੱਚ ਸੌਣਾ ਏਦਾਂ ਕਰੋ ਸਾਰੇ ਮੈਟਰਸ ਚੱਕ ਲਿਆਓ ਸਾਰੇ ਸਾਰੇ ਬੈਡਰੂਮ ਚੋਂ ਮੈਟਰਸਸ ਕੱਢ ਲਿਆਂਦੇ ਅਸੀਂ ਲਿਵਿੰਗ ਏਰੀਆ ਚ ਲਗਾ ਲਏ ਕਿ ਅੱਜ ਸਾਰੇ ਇੱਥੇ ਇਕੱਠੇ ਸੌਵਾਂਗੇ। ਇਹ ਤਾਂ ਉਹ ਬੜਾ ਫਨ ਸੀਗਾ
1: ਵੀ ਨਾਨਕਾ ਸਟਾਈਲ ਹੋ ਗਿਆ ਕੰਮ ਪੂਰਾ।
4: ਹਾਂ ਅਸੀਂ ਉਹ 8 ਦੇ 8 ਜਾਣੇ ਅਸੀਂ ਉੱਥੇ ਲਿਵਿੰਗ ਏਰੀਆ ਚ ਆਪਣੇ ਗੱਦੇ ਸੁੱਤੇ ਉੱਥੇ ਸੁੱਤੇ ਹਨਾ ਏਸੀ ਦੇ। ਤੇ ਉਦੋਂ ਕੀ ਹੋਇਆ ਜਦੋਂ ਅਸੀਂ ਬਾਹਰ ਨਿਕਲੇ ਸ਼ਾਮ ਨੂੰ ਰਾਤ ਨੂੰ ਮਤਲਬ ਬਾਹਰ ਜਦੋਂ ਦੇਖਿਆ ਤਾਂ ਸ਼ੈਡ ਦੇ ਵਿੱਚ ਨਾ ਲਾਈਟ ਜਗਦੀ ਸੀਗੀ। ਉਹ ਅਸੀਂ ਵਾਸ਼ਰੂਮ ਚੋ ਹੀ ਦੇਖੀ ਕਿਸੇ ਨੇ ਕੋਈ ਗਿਆ ਕੋਈ ਬਾਹਰ ਜਦੋਂ ਦੇਖਿਆ ਕਿ ਸ਼ੈਡ ਦੇ ਵਿੱਚ ਲਾਈਟ ਆਨ ਹੈ ਤੇ ਹਿੰਮਤ ਨੀ ਪਈ ਰਾਤ ਨੂੰ ਕਿਸੇ ਨੇ ਵੀ ਜਾ ਕੇ ਵੀ ਬਾਹਰ ਦੇਖੀਏ ਕੀ ਹੈ। ਚਲੋ ਦੇਖਿਆ ਵੀ ਗੇਟ ਤਾਂ ਬੰਦ ਹੈ ਇਟਸ ਓਕੇ ਲੋਕ ਲੱਗਿਆ ਹੋਇਆ ਨਾ ਐਵਰੀਥਿੰਗ ਇਜ਼ ਲੋਕ ਇਵਨ ਸ਼ੈਡ ਵੀ ਲੋਕਡ ਸੀਗਾ। ਲਾਈਟ ਚਲੋ ਹੋ ਗਿਆ ਜਦੋਂ ਸਵੇਰੇ ਉੱਠੇ ਉਹ ਲਾਈਟ ਦਿਖੀ ਨੀ ਕਿ ਬੰਦ ਆ। ਉਹ ਸਾਨੂੰ ਬੜਾ ਮਿਸਟਰੀ ਜੀ ਹੋ ਗਈ ਵੀ ਯਾਰ ਰਾਤ ਲਾਈਟ ਕੀ ਨੇ ਆਨ ਕਰਤੀ। ਫਿਰ ਅਸੀਂ ਸੋਚਿਆ ਵੀ ਕੋਈ ਟਾਈਮਰ ਸੈੱਟ ਕੀਤਾ ਹੋਣਾ ਨਾ ਕਿ ਮਤਲਬ ਜਦੋਂ ਸ਼ਾਮ ਹੋ ਜਾਂਦੀ ਹੋਣੀ ਵਟ ਐਵਰ ਏਦਾਂ ਹੋਇਆ। ਉਹ ਦੂਸਰੇ ਦਿਨ ਫੇਰ ਓਦਾਂ ਹੀ ਹੋਇਆ ਫੇਰ ਲਾਈਟ ਆਨ ਰਾਤ ਨੂੰ। ਮੈਂ ਬਹੁਤ ਜਿਆਦਾ ਡਰਪੋਕ ਪਰਸਨ ਹੈ ਜੀ ਮੈਂ ਬਹੁਤ ਮੈਨੂੰ ਉਹ ਭੂਤਾਂ ਪ੍ਰੇਤਾਂ ਤੋਂ ਬਹੁਤ ਜਿਆਦਾ ਡਰ ਲੱਗਦਾ। ਉਹ ਵੀਰ ਜੀ ਜਿਹੜੇ ਨੇ ਉਹ ਡਰਦੇ ਨੀ ਹੈਗੇ ਉਹ ਮੈਨੂੰ ਹੋਰ ਡਰਾਈ ਜਾਣ ਮੈਂ ਕਰੀ ਆਵਾਂ ਵੀਰ ਜੀ ਨਾ ਮੇਰੀ ਜਾਨ ਕੱਢੋ। ਸਾਰੀ ਰਾਤ ਮੇਰੇ ਤੋਂ ਸੌ ਨੀ ਹੋਇਆ। ਚਲੋ ਉਹ ਤੀਸਰਾ ਦਿਨ ਜਦੋਂ ਆਇਆ ਤੀਸਰੇ ਦਿਨ ਉਹਨਾਂ ਨੇ ਸਾਡੇ ਫਰੈਂਡਸ ਨੇ ਵਾਪਸ ਆਉਣਾ ਸੀ ਬਟ ਅਸੀਂ ਇੱਕ ਰਾਤ ਹੋਰ ਉੱਥੇ ਰਹਿਣਾ ਸੀਗਾ। ਤੇ ਉਹ ਫਿਰ ਉਹ ਜਦੋਂ ਜਾਣ ਤੋਂ ਪਹਿਲਾਂ ਕਹਿੰਦੇ ਮੈਂ ਕਿਹਾ ਵੀ ਹੈ ਕਿ ਮਿਸਟਰੀ ਚੈੱਕ ਤਾਂ ਕਰੀਏ। ਅਸੀਂ ਡੇ ਟਾਈਮ ਜਦੋਂ ਫਿਰ ਤੀਸਰੇ ਦਿਨ ਸਵੇਰੇ ਉੱਠ ਕੇ ਨਾ ਉੱਥੇ ਇੱਕ ਸਟੈਪ ਸਟੂਲ ਜਿਹਾ ਪਿਆ ਸੀ ਉਹ ਲਾ ਕੇ ਅਸੀਂ ਵਿੰਡੋ ਵਿੱਚ ਦੀ ਦੇਖਿਆ ਵੀ ਅੰਦਰ ਹੈ ਕਿ ਉਹ ਦੇਖਿਆ ਤਾਂ ਲਾਈਟ ਦਿਨ ਚ ਵੀ ਹੋਣ ਸੀ ਉਹ ਦਿਖਦੀ ਨੀ ਸੀ। ਹੁਣ ਅੱਜ ਤੁਸੀਂ ਆਰਾਮ ਨਾਲ ਰਹਿ ਸਕਦੇ ਹੋ ਕਿਉਂਕਿ ਉਹਨਾਂ ਨੇ ਜਾਣਾ ਸੀ। ਮੈਨੂੰ ਇਹ ਸੀ ਵੀ ਚਲੋ ਇਹ ਹੈਗੇ ਨੇ ਉਹ ਇੱਕ ਦੂਸਰੇ ਦਾ ਸਹਾਰਾ ਜਿਹਾ ਹੁੰਦਾ ਨਾ ਉਸ। ਹਾਂਜੀ ਓਦਾਂ
1: ਦੋ ਰਾਤ ਬਾਹਰ ਹੀ ਨਿਕਲ ਰਹੇ ਪਤਾ ਨਹੀਂ ਕਿਹੜੇ ਅੰਕਲ ਜੌਨ ਦੀ ਆਤਮਾ ਉੱਥੇ ਫਿਰਦੀ ਪਈ ਹੈ।
4: ਤੀਸਰੇ ਦਿਨ ਉਹ ਜਦੋਂ ਆ ਗਏ ਉਹ ਕਹਿੰਦੇ ਚਲੋ ਅਸੀਂ ਹੁਣ ਚੱਲ ਰਹੇ ਹੁਣ ਤੁਸੀਂ ਆਰਾਮ ਨਾਲ ਰਹੇ ਹੋ ਵੀ ਹੁਣ ਤਾਂ ਪਤਾ ਲੱਗ ਗਿਆ। ਪਰ ਮੇਰੇ ਦਿਮਾਗ ਚ ਪਤਾ ਨੀ ਉਹ ਕਿਉਂ ਗੱਲ ਬੈਠੀ ਸੀ। ਉਹ ਸਵੇਰੇ ਨਿਕਲ ਗਈ ਮੈਂ ਵੀ ਆਪਣੇ ਜਸਪਾਲ ਨੂੰ ਗਿਆ ਮੈਂ 4-5 ਵਜੇ ਮੈਂ ਕਿਹਾ ਯਾਰ ਚਲੋ ਮੈਂ ਨੀ ਰਾਤ ਨੂੰ ਇੱਥੇ ਰਹਿ ਸਕਦੀ। ਪਤਾ ਵੀ ਲਾਈਟ ਏਦਾਂ ਸੀਗੀ ਵੀ ਆਨ ਹੀ ਹੈਗੀ ਉਹ ਰਾਤ ਨੂੰ ਦਿਖਦੀ ਹੈ। ਮੈਂ ਕਿਹਾ ਜੋ ਮਰਜ਼ੀ ਮੇਰੇ ਦਿਮਾਗ ਚ ਹੁਣ ਡਰ ਬੈਠਾ ਹੋਇਆ ਵੀ ਚਲੋ
0: ਬਸ ਚੰਗੇ ਵੇਲੇ ਤੁਸੀਂ ਲੱਭ ਲਿਆ ਨਹੀਂ ਤੇ ਏਸੀਪੀ ਪ੍ਰਦਿਮਨ ਨੂੰ ਬੁਲਾਉਣਾ
4: ਪੈਣਾ
1: ਸੀ। ਇਹ ਤਾਂ ਨਹੀਂ ਤਾਂ ਭੂਤ ਪ੍ਰੇਤ
4: ਮੈਮੋਰੇਬਲ ਟ੍ਰਿਪਸ ਤਾਂ ਹੋਰ ਵੀ ਬੜੇ ਨੇ ਬਟ ਇੱਕ ਇੱਕ ਕਰਕੇ।
0: ਸਹੀ ਗੱਲ ਹੈ ਸਾਰੇ
1: ਥੈਂਕ ਯੂ ਸੋ ਮਚ ਜੀ।
0: ਉੱਥੇ ਤੁਹਾਨੂੰ ਇਹ ਪਤਾ ਲੱਗ ਗਿਆ ਹੁਣ ਕਿ ਤੁਸੀਂ ਅੱਗੇ ਤੋਂ ਜਿੱਥੋਂ ਵੀ ਜਾਓਗੇ ਪਹਿਲਾਂ ਇਹ ਚੈੱਕ ਕਰੋਗੇ ਵੀ ਉੱਥੇ ਇਹ ਚੀਜ਼ਾਂ ਠੀਕ ਨੇ ਨਾ ਵੀ ਕਿਤੇ ਇੱਥੇ ਤੇ ਲਾਈਟਿੰਗ ਦੀ ਪ੍ਰੋਬਲਮ ਤੇ ਨਹੀਂ ਨਾ ਹੈਗੀ।
1: ਹਾਂ ਸਹੀ ਗੱਲ ਨਹੀਂ ਉਹ ਬੈਕਯਾਰਡ ਵਾਲਾ ਲੈਣਾ ਹੀ ਨਹੀਂ
4: ਟ੍ਰਿਪ
1: ਚਟਪਟਾ ਉਹੀ ਵਾਲਾ ਲੱਗਦਾ ਕਿ ਕੁਛ ਤਾਂ ਮਿਸਮੈਨੇਜ ਹੋਇਆ ਹੋਵੇ ਜਾਂ ਕੁਛ ਤਾਂ ਉਲਟਾ ਸਿੱਧਾ ਹੋਵੇ ਤੁਹਾਡੇ ਨਾਲ ਬੰਦਾ ਕਹਿੰਦਾ ਸਾਰੀ ਉਮਰ ਫਿਰ ਇੱਕ ਮੁਰਗਾ ਮਿਲੇ ਘਰ ਦੇ ਅੰਦਰ ਕਿ ਉਹਦੇ ਤੇ ਹਮੇਸ਼ਾ ਗੱਲ ਸੁੱਟਣ ਲਈ ਯਾਦ ਆ ਸਨ 1947 ਚ ਗਏ ਸੀ ਘੁੰਮ ਲਈ ਤੂੰ ਇਹ ਕੀਤਾ ਸੀ ਤੇਰੇ ਕਰਕੇ ਹੋਇਆ ਸੀ।
4: ਕ੍ਰਿਸ਼ਨਾ ਜੀ ਇੱਥੋਂ ਕੁਇਕਲੀ ਜੇ ਆ ਜਿਹੜੀ ਤੁਸੀਂ ਯਾਦ ਕਰਾ ਦੇ ਨਾ ਕਿਉਂਕਿ ਹੋਇਆ ਇੱਕ ਵਾਰ ਅਸੀਂ ਕਿਤੇ ਗਏ ਅਸੀਂ ਚਲੋ ਉੱਥੇ ਵੀ 3-4 ਫੈਮਿਲੀ ਗਏ ਅਸੀਂ ਐਵਰੀਥਿੰਗ ਵਾਜ਼ ਆਲ ਗੁੱਡ। ਜਦੋਂ ਸ਼ਾਮ ਨੂੰ ਕੱਢਣ ਲੱਗੇ ਵੀ ਚਲੋ ਹੁਣ ਨਾਈਟ ਸੂਟਸ ਵਗੈਰਾ ਪਾ ਲਈਏ ਸਮਾਨ ਕੱਢ ਕੇ ਲਿਆਓ ਕਾਰ ਦੇ ਵਿੱਚੋਂ ਜਦੋਂ ਸਮਾਨ ਕੱਢਣਗੇ ਜਸਪਾਲ ਸਿੰਘ ਨੇ ਮੇਰੇ ਬੱਚਿਆਂ ਦਾ ਕੱਪੜਿਆਂ ਵਾਲਾ ਬੈਗ ਹੀ ਨਹੀਂ ਚੱਕਿਆ ਸੀ।
1: ਸਵਾਲ ਇਹ ਹੈ ਕਿ ਤੁਸੀਂ ਇਹ ਕਦ ਤੱਕ ਦਾ ਪਲਾਨ ਰੱਖਿਆ ਕਦ ਤੱਕ ਸੁਣਾਉਣਾ
0: ਮੇਨ ਇਹ
2: ਤੁਸੀਂ ਹੁਣ ਤੱਕ ਸੁਣਾ ਰਹੇ ਹੋ, ਇਹ ਤਾਂ ਓਬਵੀਅਸ ਹੈ ਭੈਣ ਜੀ, ਇਹ ਦੱਸੋ ਕਦ ਤੱਕ ਕਿਹੜੇ ਸਨ ਤੱਕ ਆਪਾਂ ਇਹ ਗੱਲ ਛੱਡਣੀ ਨਹੀਂ,
0: ਦੱਸਣ ਦੀ ਲੋੜ ਨਹੀਂ ਪੈਣੀ
4: ਚਾਹੀਦੀ, ਕਿਤੇ ਵੀ ਜਾਂਦੇ ਆ ਉਹ ਜਦੋਂ ਵੀ ਕਿਤੇ ਜਾਂਦੇ ਆ ਉਨੀ ਵਾਰੀ ਸੁਣਾਇਆ ਜਾਂਦਾ ਕ੍ਰਿਸ਼ਨਾ ਜੀ, ਜਦੋਂ ਕਿਤੇ ਜਾਣਾ ਹੁੰਦਾ ਨਾ ਮੈਂ ਕਹੂੰਗੀ ਬੈਗ ਰੱਖ ਲੈ ਨਾ,
2: ਇਹ ਮੈਡਲ ਸਾਰੀ ਉਮਰ ਦਾ ਮਿਲ ਗਿਆ, ਇਹਦੇ
0: ਨਾਲ ਉਹਦੇ ਚੰਗਾ ਭਾਜੀ ਆ ਵੀ ਕਹਿਦਾ ਕਰਨ ਵੀ ਬੈਗ ਮੈਂ ਸਾਰੇ ਰੱਖ
2: ਲਿਆ, ਮੈਂ ਬੈਗ ਸਾਰੇ ਰੱਖ ਲਿਆ ਬਈ।
0: ਪਰ ਵੈਸੇ ਮੇਨ ਗੱਲ ਇਹ ਚ ਪਤਾ ਕੀ ਆ ਵੇਖਣ ਵਾਲੀ, ਵੀ ਤੁਸੀਂ ਮੈਨੇਜ ਕਿੱਦਾਂ ਕੀਤਾ ਹੋਊਗਾ, ਇਹ ਸੋਚਣ ਵਾਲੀ ਚੀਜ਼ ਆ, ਬੈਗ ਛੁੱਟ ਗਿਆ ਚਲੋ ਉਹਦੇ ਹੋ ਗਿਆ,
4: ਪੈਸੇ
2: ਦੇਣੇ ਤੁਸੀਂ, ਕੋਈ ਇੱਕ ਬੰਦਾ ਏਦਾਂ ਮਨਾ ਲੈਂਦਾ ਨਾ ਆਪਣਾ, ਜਿੱਥੇ ਅਨਜਲ ਹੋਵੇ ਪੈਸੇ ਕਿਤੇ ਦੇਣੇ ਹੋਵੇ,
0: ਯਾਰਾਂ ਦੇ ਟਾਰਗੇਟ ਚ ਜਾ ਕੇ ਤੁਸੀਂ ਕੱਪੜੇ
2: ਜਾਣਾ ਹੀ ਸੀ, ਕੋਈ ਨੀ
0: good
4: okay,
0: thank you you too have a good day again, you go for vacations
2: and is very kapde double pack karke ja
0: and get some memories over there and share with us again
2: yeah
0: ji thank you ji hun kar sakde ho ji tusi call vich thoda ja ਔਖਾ ਹੁੰਦਾ ਬਿਜ਼ੀ ਸੀਗਾ ਅਤੇ ਪਿੱਕ ਨਹੀਂ ਕਰ ਪਾਏ ਜੀ, ਬਾਕੀ ਇੱਧਰ ਕਹਿੰਦੇ ਨੇ ਜੀ ਓਕੇ ਓਇਲ ਲੈਂਪ,
2: ਓਇਲ
0: ਲੈਂਪ ਕਹਿੰਦੇ ਹੋਣਗੇ,
2: ਹਾਂ ਓਇਲ ਲੈਂਪ ਹੀ ਤਾਂ ਕਹਿੰਦੇ ਯਾਰ,
0: ਪੱਕਾ
2: ਹਾਂ ਹਾਂ ਨਹੀਂ ਓਇਲ ਲੈਂਪ ਹੀ ਕਹਿੰਦੇ ਆ,
0: ਗੁੱਡ ਹੋ ਗਿਆ ਕੰਮ,
2: ਹਾਂ ਹਾਂ ਨਹੀਂ ਨਹੀਂ ਠੀਕ ਹੋਇਆ
0: ਓਇਲ ਲੈਂਪ, ਫਿਰ ਚਲੋ ਅੱਜ ਸਾਨੂੰ ਇੱਕ ਅੱਖਰ ਪਤਾ ਲੱਗ ਗਿਆ। ਅੱਛਾ ਇੱਧਰ ਸੁਖਵਿੰਦਰ ਭੈਣ ਜੀ ਦੀਵਾ ਇੰਗਲਿਸ਼ ਕਲੇ ਲੈਂਪ ਆ,
2: ਕਲੇ ਲੈਂਪ ਹਾਂ, ਵੈਸੇ ਸਹੀ ਤਰੀਕਾ ਤਾਂ ਕਲੇ ਲੈਂਪ ਹੋਣਾ ਚਾਹੀਦਾ
0: ਹਨਾ, ਪਰ ਤੁਸੀਂ ਮੈਨੂੰ ਲੱਗ ਨਹੀਂ ਰਹੇ ਵੀ ਇੱਕ ਥਾਂ ਤੇ ਤੁਸੀਂ ਕਲੋ, ਇਹ
2: ਦੇਖੋ ਓਇਲ ਪੈਂਦਾ ਨਾ ਉਹਦੇ ਅੰਦਰ,
0: ਹੁਣ ਜੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਤੇ ਤੁਸੀਂ ਕਹਿੰਦਾ ਇਹ ਲੱਗ ਰਿਹਾ,
2: ਨਹੀਂ ਵੈਸੇ ਜ਼ਿਆਦਾ ਮਸ਼ਹੂਰ ਤਾਂ ਓਇਲ ਲੈਂਪ ਹੈ, ਇਹ ਗੱਲ।
0: ਤੇ ਹੁਣ ਨੈਕਸਟ ਇੱਕ ਹੋਰ ਹੈ ਜੀ, ਗੁਰਜੀਤ ਜੀ ਨੇ ਦੱਸਿਆ ਇਹ ਕਹਿੰਦੇ ਨੇ ਜੀ ਦੀਵੇ ਨੂੰ ਕਹਿੰਦੇ ਨੇ ਅਰਥਨ ਲੈਂਪ,
2: ਅਰਥਨ ਵੈਸੇ ਦੇਖੋ ਸੁਣਨ 'ਚ ਤਾਂ ਵੀ ਠੀਕ ਲੱਗ ਰਿਹਾ, ਤਾਂ ਹੁੰਦਾ ਹੀ ਹੈ ਇੱਕ ਚੀਜ਼,
0: ਹੁਣ ਤੁਸੀਂ ਆਪੇ ਹਿਸਾਬ ਲਾ ਲਓ
2: ਕਿੰਨੇ ਹੀ ਨਾਮ ਹੁੰਦੇ ਆ,
0: ਆਪਣੀ ਆਪਣੀ ਇਹਨਾਂ ਦੀ ਜੀ ਬੀ ਟੀ ਨੇ ਇਹਨਾਂ ਦੇ ਹਿਸਾਬ ਨਾਲ ਆਪਣਾ ਨਹੀਂ ਹੋ ਸਕਦਾ, ਕਿਸੇ ਨੂੰ ਉੱਦਾਂ ਵੀ ਪਤਾ ਹੋਵੇ ਯਾਰ, ਇਟਸ ਜਸਟ ਕਿਡਿੰਗ,
2: ਐਬਸੋਲੂਟਲੀ
0: ਗੁੱਡ ਗੁੱਡ, ਆਪਾਂ ਐਂ ਕਰਦੇ ਹਾਂ ਆਪਾਂ ਤਿੰਨੇ ਕੰਸਿਡਰ ਕਰ ਲੈਣੇ,
2: ਹਾਂ
0: ਜਦੋਂ ਜੀ ਕੀਤਾ ਆਪਾਂ ਅਰਥਾਂ ਲੈਂਪ ਕਵਾਂਗੇ,
2: ਦੇਖੋ ਲੈਂਪ ਤੇ ਹੈ ਨਾ,
0: ਲੈਂਪ
2: ਇਹ ਡਨ ਹੋ ਗਿਆ,
0: ਲੈਂਪ ਤਾਂ ਪੱਕਾ ਹੈ,
2: ਲੈਂਪ ਪੱਕਾ, ਕਲੇ ਵੀ ਠੀਕ ਹੈ, ਅਰਥਨ ਵੀ ਠੀਕ ਹੈ, ਉਹੀ ਮਤਲਬ ਅਰਥ ਪੋਟ ਜਿਸ ਤਰ੍ਹਾਂ ਕਹਿ ਲੈਂਦੇ ਆ,
0: ਲੈਂਪ ਤਾਂ ਤੇ ਪੱਕਾ ਹੀ ਆ,
2: ਲੈਂਪ ਸਹੀ ਆ,
0: ਅੱਗੇ ਜੋ ਮਰਜ਼ੀ ਲਾ ਲੈ ਬੰਦਾ ਆਪਣੇ ਹਿਸਾਬ ਨਾਲ, ਲੈਂਪ ਮੇਨ ਹੈ,
2: ਡਨ ਹੋ ਗਿਆ।
0: ਰਮਨਦੀਪ ਜੀ ਕਹਿੰਦੇ ਨੇ ਜੀ ਕੌਫੀ ਵਾਲਾ ਸੌਂਗ ਮਿਊਜ਼ਿਕ ਮੇਰੇ ਚਾਚਾ ਜੀ ਬੇਟੇ ਜੱਗੀ ਸੰਘੇੜਾ ਜੀ ਨੇ ਕੀਤਾ, ਨਾਲ ਲਾਵਾਂ ਸੌਂਗ ਵੀ ਉਹਨਾਂ ਨੇ ਕੀਤਾ, ਇੱਕ ਹੋਰ ਅਦਰ ਫੇਮਸ ਸੌਂਗ ਹੈ ਚੂੜੇ ਵਾਲੀ ਬਾਂ, ਉਹ ਵੀ ਮਿਊਜ਼ਿਕ,
2: ਮੋਢੇ ਰੱਖ ਕੇ ਫੋਟੋਆਂ ਕਰਾਉਣ ਦਾ ਚਿੱਤ ਕਰੇ,
0: ਹਾਂ ਚੂੜੇ ਵਾਲੀ ਬਾਂ ਤੇਰੇ ਮੋਢੇ ਰੱਖ ਕੇ ਜਿੱਤ ਫੋਟੋਆਂ ਕਰਾਉਣ ਨੂੰ,
2: ਪੁੱਛਿਓ
0: ਤੁਸੀਂ ਜੇ ਉਹ ਕਰ ਸਕਦੇ ਥੋੜੀ ਵਧੀਆ
2: ਲੈ ਕੇ,
0: ਕਹਿੰਦੇ ਨੇ ਕ੍ਰਿਸ਼ਨਾ ਜੀ ਐਡੀਲੇਡ ਚ ਡਰਾਈਵ ਕਰੋ ਤੇ ਤੁਹਾਨੂੰ ਵਧੀਆ ਬਿਊਟੀਫੁਲ ਵਿਊਜ਼ ਮਿਲਣਗੇ,
2: ਓਕੇ ਡਨ ਹੋ ਗਿਆ,
0: ਹਾਂ ਥੋੜਾ ਛੋਟਾ ਨਾ ਫਿਰ ਉਹ ਛੇਤੀ ਮਾਊਂਟੇਨ ਆ ਜਾਂਦੀ
2: ਹੈ,
0: ਗੁੱਡ ਗੁੱਡ ਨਾਈਸ
2: ਗੁੱਡ ਹੋ ਗਿਆ।
0: ਆਪਾਂ ਨੈਕਸਟ ਕਾਲਰ ਨੂੰ ਓਨੇਰ ਕਰਦੇ ਹਾਂ ਜੀ, ਤੁਸੀਂ ਵੀ ਕਾਲ ਕਰ ਰਹੇ ਹੋ ਜਿਨ੍ਹਾਂ ਦੀ ਪਹਿਲਾਂ ਪਿੱਕ ਨਹੀਂ ਕਰ ਸਕੇ ਆਪਾਂ, ਹਾਂ ਤੇ ਇੱਧਰ ਮੈਂ ਨੰਬਰ ਵੇਖਣਾ ਭੁੱਲ ਗਿਆ ਪਰ ਤੁਸੀਂ ਓਨੇਰ ਹੋ ਜੀ। ਹੈਲੋ ਹੈਲੋ ਹੈਲੋ ਹੈਲੋ ਹੈਲੋ
5: ਹੈਲੋ
2: ਹੈਲੋ ਜੀ,
0: ਹਾਂ ਜੀ ਸਤਿ ਸ਼੍ਰੀ ਅਕਾਲ ਜੀ,
5: ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ
0: ਜੀ ਜੀ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ,
5: ਤੁਸੀਂ ਨਾਮ ਮੇਰਾ ਭੁੱਲ ਗਏ ਰੁਪਿੰਦਰ ਸਿੰਘ,
0: ਰੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਜੀ,
2: ਤੁਸੀਂ
0: ਦੂਜੇ ਫੋਨ ਤੇ ਕੀਤਾ ਨਾ ਫੋਨ,
5: ਕ੍ਰਿਸ਼ਨ ਵੀਰੇ
0: ਉੱਥੇ ਆਉਂਦਾ ਨੀ ਜੇ ਨਾਮ,
2: ਹਾਂ ਤੁਸੀਂ ਜਿਹੜੀ ਦੂਸਰੀ ਲਾਈਨ ਤੇ ਕੀਤਾ ਉਹ ਤਾਂ ਨਾਮ ਨਹੀਂ ਲਿਖਿਆ ਹੁੰਦਾ,
0: ਨਹੀਂ ਇੱਥੇ ਲਿਖਿਆ
2: ਲਿਖਿਆ ਨਹੀਂ ਹੁੰਦਾ ਇੱਥੇ ਨਾ, ਸਿੱਧੇ ਲਾਈਨ ਦਾ ਨੰਬਰ ਆਉਂਦਾ,
5: ਤਾਂ ਆਵਾਜ਼ ਨਹੀਂ ਪਤਾ ਨਹੀਂ ਮੈਨੂੰ ਨਹੀਂ ਸੁਣਦੀ ਚੱਜ ਨਾਲ,
0: ਅੱਛਾ ਤੁਸੀਂ ਦੂਜੇ ਫੋਨ ਤੇ ਕਰੋ, ਹਾਂ ਕਾਲ
5: ਕਿਹੜੇ ਤੇ,
2: ਹੁਣ ਠੀਕ ਹੈ ਜੀ, ਹੁਣ ਠੀਕ
5: ਹੈ, ਹਾਂ ਹੁਣ ਠੀਕ ਹੈ,
0: ਹਾਂ ਪੈ ਗਿਆ ਫਰਕ, ਨਹੀਂ ਤੁਸੀਂ ਆਲਰੇਡੀ ਲੈਂਡ ਲਾਈਨ ਵਾਲੇ ਤੇ ਕੀਤਾ ਵਾ,
5: ਮੈਂ ਭੈਣ ਜੀ ਫੋਨ ਛੱਡੇ ਤੇ ਮੈਂ ਬੜਾ ਵਿੱਚ ਰੂਪੀ ਭੈਣ ਜੀ ਲੱਗੇ ਸੀ ਨਾ ਉਧਰ ਸਾਊਥ ਈਸਟ ਤੋਂ,
0: ਮੈਂ ਲੱਗੇ
5: ਇਧਰੋਂ ਦੂਜੇ ਮੈਨੂੰ ਕ੍ਰੇਗੀ ਬਰਨ ਤੋਂ,
0: ਓਕੇ ਉਹ ਆਪੇ
2: ਮੈਂ ਬਰੀ ਪੀ ਲਈ ਤੁਸੀਂ ਸਵੇਰ ਦੀ ਕਾਫੀ ਕਿ ਨਹੀਂ
5: ਵੀਰ ਜੀ, ਕਾਫੀ ਮਤਲਬ ਕ੍ਰਿਸ਼ਨਾ ਜੀ ਪਹਿਲਾਂ ਤੁਸੀਂ ਦੋਨੇ ਮੁੰਡਿਆਂ ਨੂੰ ਤੁਹਾਨੂੰ ਸ਼ਾਬਾਸ਼ ਹੈ ਦੋਨਾਂ ਨੂੰ, ਸਾਰੀ ਟੀਮ ਵੀ ਬਹੁਤ ਵਧੀਆ ਵਾ, ਪਰ ਤੁਸੀਂ ਜਦੋਂ ਦੇ ਆਏ ਆ ਜਿਵੇਂ ਬਲਕੀਰ ਤਾਂ ਬੜੀ ਜਾਣਕਾਰੀ, ਪਰ ਤੁਸੀਂ ਸਾਨੂੰ ਬੜੀ ਜਾਣਕਾਰੀ ਦੇ ਰਹੇ ਹਾਂ, ਅਸੀਂ ਹੁਣ 45-46 ਸਾਲ ਦੇ ਹੋ ਗਏ ਕੌਫੀ ਪੀਂਦੇ ਨੂੰ, ਕ੍ਰਿਸ਼ਨਾ ਵੀਰ ਜੀ ਮੈਨੂੰ ਆਸਟ੍ਰੇਲੀਆ 21-22 ਸਾਲ ਹੋ ਗਏ ਕੌਫੀ, ਇੰਡੀਆ ਦਾ ਇੰਡੀਆ ਤਾਂ ਉਹੀ ਕੌਫੀ ਪੀਂਦੇ ਸੀ ਨਾ ਆਪਾਂ ਕੱਪਾਂ ਚ, ਵਿਆਹ ਸ਼ਾਦੀ ਤੇ ਮਿਲਦੀ ਹੁੰਦੀ ਸੀ ਕੌਫੀ ਹਨਾ, ਲਾਈਕ ਵਿਆਹ ਤੇ ਕੌਫੀ, ਉਹ ਆਪਣੇ ਵਾਸਤੇ ਕੌਫੀ ਮਤਲਬ ਵੀ ਨੀ ਕੌਫੀ ਕਿਤੇ ਪੀਣੀ, ਪਰ ਜਦੋਂ ਦਾ ਆਸਟ੍ਰੇਲੀਆ ਆ ਗਏ ਕਈ ਵਾਰ ਤਾਂ ਵੀਰ ਜੀ ਮੈਨੂੰ ਇੱਦਾਂ, ਮੈਂ ਕੰਮ ਮੈਂ ਟਰੱਕ ਚਲਾਉਂਦਾ ਲਿਨਫੋਕਸ ਦਾ ਵੂਲਵਰਥ ਦਾ, ਜਿੰਨੇ ਵੂਲਵਰਥ ਸਿਡਨੀ ਵੀ ਇੱਥੇ ਵੀ ਮੈਨੂੰ 10 ਸਾਲ ਹੋ ਗਏ, ਉੱਥੇ ਵੀ 5-6 ਸਾਲ ਚਲਾਇਆ ਸਿਡਨੀ, ਉੱਥੇ ਜਿਹੜੇ ਸ਼ੋਪਿੰਗ ਸੈਂਟਰ ਜਾਣਾ ਉਹ ਕੌਫੀ ਪੀਣ ਦੀ ਇਹਦੀ ਆਦਤ ਪੈ ਗਈ ਵੀ ਜਿਵੇਂ ਬੰਦੇ ਨੂੰ ਫੀਮ ਖਾਣਾ ਜਾਂ ਨਸ਼ਾ ਖਾਣ ਦੀ ਆਦਤ ਪੈ ਗਈ ਨਾ, ਮਤਲਬ 7-8 ਵਜੇ ਕੌਫੀ ਦੀ ਵੀਰ ਜੀ ਇੱਕ ਤਰ੍ਹਾਂ ਦੀ ਭਾਲ ਉੱਠਦੀ ਸੀ, ਸੱਚੀ ਕਹਿੰਦਾ ਮੈਂ ਤੁਹਾਨੂੰ ਲੱਗਣਾ ਵੀ ਕੌਫੀ ਹੈ ਤੂੰ, ਅਦਰਵਾਈਜ਼ ਬੋਡੀ ਨੇ ਡਾਊਨ ਹੋਣ ਲੱਗ ਪੈਣਾ ਨਾ, ਉਹ ਤਾਂ ਚਲੋ ਵਧੀਆ, ਅੱਜ ਮੈਂ ਤੁਸੀਂ ਦੱਸੀ ਆ ਕੈਪਚੀਨੋ, ਮੈਂ ਕੈਪਚੀਨੀ ਪੀਤੀ ਆ, ਪਰ ਜਿਵੇਂ ਤੁਸੀਂ ਅੱਜ ਦੱਸੀ ਆ ਵੀ ਇਹ ਚ ਕੀ ਹੁੰਦਾ, ਇਹ ਚ ਕਿਹੜੀ ਸਟਰੋਂਗ ਹੁੰਦੀ ਆ, ਪਰ ਮੈਂ ਤਾਂ ਆਪਣੇ ਬੰਦੇ ਜਿੰਨੇ ਭੈਣ ਭਰਾ ਵਾ ਮਤਲਬ ਜਿਹੜੇ ਆਪਦੀ ਹੈਲਥ ਵਾਸਤੇ ਕੌਫੀ ਪੀਣ, ਬਲੈਕ ਕੌਫੀ ਇਜ਼ ਦਾ ਬੈਸਟ ਕੌਫੀ ਵੀਰ ਜੀ, ਇਹ ਤਾਂ ਇੱਕ ਤਰ੍ਹਾਂ ਦੀ ਦਵਾਈ ਆ, ਇਹ ਕੌਫੀ ਨੀ ਇੱਕ ਤਰ੍ਹਾਂ ਦੀ ਦਵਾਈ ਆ, ਜੇ ਤੁਸੀਂ ਇੱਕ ਤਰ੍ਹਾਂ ਦੀ ਦਵਾਈ ਵਾਂਗੂ ਸਮਝ ਕੇ ਪੀਓ ਬਲੈਕ ਕੌਫੀ, ਮੈਂ ਸੁਬਹਾ ਉੱਠ ਕੇ ਬਲੈਕ ਕੌਫੀ, ਜਿਦਾ ਮੈਂ ਜਿਮ ਜਾਣਾ ਵਾ ਤਾਂ ਮੈਂ ਅੱਧਾ ਕੁਆਟਰ ਕ ਚਮਚਾ ਪਾ ਲੈਣਾ ਵਾ ਦੇਸੀ ਘਿਓ ਦਾ ਵੀ,
1: ਹਾਂ ਇਹ ਕਾਫੀ ਲੋਕ ਕਰਦੇ ਆ,
5: ਹਾਂਜੀ ਇਹਦੇ ਨਾਲ ਨਾ ਪਤਾ ਇਹਦਾ ਕੀ ਕਾਰਨ ਕੀ ਆ, ਇਹਦਾ ਕਾਰਨ ਆ ਜੇ ਤੁਸੀਂ ਹੁਣ ਅੱਧਾ ਘੰਟਾ ਡੇਢ ਘੰਟਾ ਜਿਮ ਲਾਉਣਾ ਜਾਂ ਲੈਗ ਲਾਉਣੀ ਆ, ਉਹ ਜਿਹੜੀ ਜਿਹੜੀ ਉਹਦੇ ਵਿੱਚ ਆਪਾਂ ਫੈਟ ਪਾ ਲੈਂਦੇ ਨਾ ਸ਼ੂਗਰ ਚ, ਉਹਦੇ ਵਿੱਚ ਕੌਫੀ ਚ, ਉਹ ਤੁਹਾਡੇ ਨਾ ਤੁਹਾਡੇ ਖੂਨ ਚ ਸਲੋ ਹੁੰਦੀ ਆ ਡਿਸੋਲਵ, ਹੌਲੀ ਹੌਲੀ ਹੁੰਦੀ ਆ, ਉਹ ਟੇਕ ਯੂ 2-2.5 ਘੰਟੇ ਤੁਸੀਂ ਚੰਗਾ ਜਿਮ ਲਾ ਸਕਦੇ ਆ, ਜੇ ਤੁਸੀਂ ਹੁਣ ਬਲੈਕ ਕੌਫੀ ਪੀ ਲਓ, ਜਿਵੇਂ ਤੜਕੇ ਕੰਮ ਤੇ ਜਾਂਦਾ 6 ਵਜੇ, ਮੈਂ ਇੱਕ ਕੌਫੀ ਦਾ ਕੱਪ ਤੇ ਉਹ ਥੋੜੀ ਜਿਹੀ ਬਲੈਂਡ ਕਰਕੇ ਮੇਰੇ ਕੋਲ ਇੱਕ ਹੈਗੀ ਚੀਜ਼ ਜੀ, ਉਹ ਮਤਲਬ ਘੁਮਾ ਦਿੰਦੀ ਆ ਕੌਫੀ ਨੂੰ ਨਾ ਪੂਰੀ ਕੱਪ ਚ, ਉਹਦੇ ਨਾਲ ਵੀਰ ਜੀ ਸਵਾਦ ਹੀ ਵੱਖਰਾ ਆਉਂਦਾ, ਮੈਂ ਦੇਸੀ ਬੰਦਾ ਮਤਲਬ ਸਟੀਲ ਦੇ ਗਲਾਸ ਚ ਪਾ ਕੇ ਜਾਂ ਉਹ ਚ ਪਾ ਕੇ ਲੈ ਜਾਂਦਾ ਹੁੰਦਾ ਸੀ ਪਹਿਲਾਂ ਗੱਡੀ ਚ ਰੱਖਣਾ, ਫਿਰ ਮੈਂ ਉਹਦੇ ਬਾਰੇ ਥੋੜਾ ਜਿਹਾ ਸਰਚ ਕੀਤਾ ਵੀ ਸਟੀਲ ਦੇ ਨੀ, ਇਹ ਇੱਕ ਪ੍ਰੋਪਰ ਕੱਪ ਕੱਚ ਦੇ ਜਾਂ ਦੂਜੇ ਜਿਹੜੇ ਉਹਦੇ ਵਿੱਚ ਇਹਦਾ ਟੇਸਟ ਆਉਂਦਾ ਵਾ, ਮੰਨਣਾ ਨੀ ਜੇ ਆਪਣੇ ਬੰਦੇ ਮੇਰੇ ਭਰਾ ਦਾ ਮੇਰੇ ਵਰਗੇ ਜੇ ਬਲੈਕ ਕੌਫੀ ਪੀਣ ਲੱਗ ਪਏ ਨਾ ਦਿਹਾੜੀ ਚ 2-3 ਵਾਰਾਂ ਵੀ, ਮਤਲਬ ਤੁਹਾਡੇ ਲਿਵਰ ਵਾਸਤੇ ਇੱਕ ਤਰ੍ਹਾਂ ਦੀ ਵਰਦਾਨ ਆ ਇਹ, ਮੈਂ ਤੁਹਾਡੇ ਟੋਪਿਕ ਤੋਂ ਸ਼ਾਇਦ ਭਟਕ ਗਿਆ ਕਿਉਂਕਿ ਮੈਂ ਤਾਂ ਹੈਲਥ ਰਿਲੇਟਡ ਬਾਹਲੀਆਂ ਗੱਲਾਂ ਕਰਦਾ ਰਹਿੰਦਾ ਵਾ ਕਿਉਂਕਿ ਮੇਰਾ ਧਿਆਨ ਹੀ ਇਸ ਬੰਨੇ ਆ, ਕਿਉਂਕਿ ਆਪਾਂ ਬੁਢਾਪੇ ਲੈ ਜਾਂਦੇ ਹਾਂ ਨਾ 43-44 ਦੀ ਸਾਲੀ ਉਮਰ ਚ, ਤੁਹਾਨੂੰ ਬਹੁਤ ਧਿਆਨ ਰੱਖਣਾ ਪੈਂਦਾ, ਮੈਂ ਸਪੋਰਟਸਮੈਨ ਰਿਹਾ, ਮੈਂ ਪੜਿਆ ਜਲੰਧਰ ਸਪੋਰਟਸ ਸਕੂਲ, ਕਪੂਰਥਲਾ ਰੋਡ ਤੇ
1: ਜੀ ਮੈਂ ਦੇਖਿਆ ਹੋਇਆ ਮੈਨੂੰ,
5: ਅਸੀਂ ਉੱਥੇ ਉੱਥੇ ਮੈਂ ਤਾਂ ਹੁੰਦਾ ਜੀ 800 ਮੀਟਰ ਵਾਲਾ ਸੁੱਕਿਆ ਜਾਂ ਸੜਿਆ ਜਾ, ਪਰ ਜਿਹੜੇ ਸਾਡੇ ਨਾਲ ਦੇ ਸੀ ਨਾ ਭਲਵਾਨ ਕਬੱਡੀ ਵਾਲੇ, ਅਸੀਂ ਉਹਨਾਂ ਦੇ ਸਿਰ ਤੇ ਵੀਰ ਜੀ ਜਲੰਧਰ ਚ ਬੜੀ ਬਦਮਾਸ਼ੀ ਕੀਤੀ ਆ 2000 ਤੋਂ ਪਹਿਲਾਂ
1: ਵਾਲੀ,
5: ਤੇ ਭੱਜਣ ਸਭ ਤੋਂ ਮੂਹਰੇ ਮੇਰੇ ਵਰਗੇ ਹੁੰਦਾ ਜੀ, ਮੈਂ ਮੋਰਨੀ ਜਿੰਨੇ ਲੌਂਗ ਰੇਸਰ ਕਦੇ ਪੰਗਾ ਪਾਇਆ ਨਾ ਸਾਰੇ ਮੂਹਰੇ ਜੀ ਭੱਜ ਗਏ ਬੈਂਗ ਵਾਲੇ,
1: ਪ੍ਰੈਕਟਿਸ ਚੱਲ ਰਹੀ ਬਈ,
5: ਪ੍ਰੈਕਟਿਸ ਚੱਲ ਰਹੀ ਆ, ਪਰ ਜਲੰਧਰ ਚ ਜੋ ਨਜ਼ਾਰੇ ਲਏ ਆ ਮੇਰੇ, ਮੈਂ ਹੈਗਾ ਮੋਗੇ ਤੋਂ, ਮਿੱਠਾ ਤੇ ਦੁੱਧ ਤੋਂ ਬਿਨਾਂ ਕੌਫੀ ਲੈਣੀ ਸ਼ੁਰੂ ਕਰ ਦੇਣਾ, ਮੈਂ ਕਹਿੰਦਾ ਇੱਕ ਤਰ੍ਹਾਂ ਦਵਾਈ ਵਾਂਗੂ ਕੰਮ ਕਰੂਗੀ ਤੇ ਤੁਹਾਨੂੰ ਬਹੁਤ ਵਧੀਆ ਫਾਇਦੇ ਆਉਣਗੇ ਵੀਰ ਜੀ, ਤੇ ਟੇਸਟ ਵੀ ਬਹੁਤ ਵਧੀਆ ਬਣਦਾ ਇਹਦਾ, ਤੇ ਨਾਲੇ ਫ੍ਰੀ ਚ ਤੁਸੀਂ ਘਰੇ ਲਿਆਓ, ਨਹੀਂ ਤਾਂ 5-6 ਦੀ ਕੌਫੀ ਮਿਲਦੀ ਹੈ ਵੀਰ ਜੀ ਬਾਹਰੋਂ ਪੀਨੇ ਆਪਾਂ, ਸੋ ਮੈਂ ਤਾਂ ਤੁਹਾਨੂੰ ਐਡਵਾਈਸ ਦੇਣੀ ਸੀ, ਕੌਫੀ ਦਾ ਟੌਪਿਕ ਤੁਹਾਡਾ ਬਹੁਤ ਵਧੀਆ, ਮੈਂ ਬੜੀ ਜਾਣਕਾਰੀ ਅੱਜ ਸੁਣੀ ਹੈ ਤੁਹਾਥੋਂ, ਤੇ ਜਿਉਂਦੇ ਰਹੋ ਵਸਦੇ ਰਹੋ ਹਸਾਉਂਦੇ ਰਹੋ, ਤੁਸੀਂ ਮਨ ਖੁਸ਼ ਕਰ ਦਿੰਦੇ,
0: ਬਹੁਤ ਬਹੁਤ ਧੰਨਵਾਦ ਰਪਿੰਦਰ ਜੀ, ਥੈਂਕ ਯੂ, ਤੇ ਗੁੱਡ ਹੈ ਜਿਹੜਾ ਤੁਸੀਂ ਹੈਲਥ ਪੱਖੀ ਸੋਚਦੇ ਹੋ, ਇਹਨਾਂ ਦੇ ਰੋਜ਼ ਜਿਮ ਜਾਂਦੇ ਹਾਂ ਸਵੇਰੇ ਕਾਫੀ ਸ਼ਾਵੀ ਪੀ ਗਏ, ਨਾਈਸ ਰੂਟੀਨ ਬਣਾਈ, ਥੈਂਕ ਯੂ ਸੋ ਮਚ, ਥੈਂਕ ਯੂ, ਤੇ ਹੁਣ ਆਪਾਂ ਇੱਕ ਨਿੱਕੀ ਜੀ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਜੇ ਕਾਲਸ ਤੁਸੀਂ ਕਰ ਰਹੀਆਂ ਨੇ ਤੇ ਤੁਸੀਂ ਕਾਲ ਕਰ ਸਕਦੇ ਹੋ, ਬ੍ਰੇਕ ਤੋਂ ਬਾਅਦ ਆ ਕੇ ਤੁਹਾਡੀ ਕਾਲ ਆਪਾਂ ਲਵਾਂਗੇ, ਨੰਬਰ ਇੱਕ ਵਾਰੀ ਕ੍ਰਿਸ਼ਨਾ ਜੀ ਤੁਸੀਂ ਦੱਸ ਦਿਓ ਤੁਹਾਡੇ
1: 044-717-1674 ਐਂਡ ਦੂਸਰਾ ਨੰਬਰ ਮੇਰੇ ਮਾਈਂਡ 'ਚ ਨਹੀਂ ਹੈ, ਸੋ ਤੁਸੀਂ ਇਹਦੇ ਤੇ ਜ਼ਰੂਰ
2: 93 ਆਂਦਾ ਸਟਾਰਟਿੰਗ ਚ, ਮੈਨੂੰ ਇਹ ਯਾਦ ਹੈ ਗਾਇਸ, ਇਸ ਤੋਂ ਬਾਅਦ ਵਾਲਾ ਨਹੀਂ ਮੈਨੂੰ ਧਿਆਨ। ਪਰ ਚਲੋ 044-7-17-74 ਤੇ ਕਾਲ ਕਰੋ ਸਾਨੂੰ, ਦੱਸੋ ਤੁਹਾਡਾ ਮੈਮੋਰੇਬਲ ਟ੍ਰਿਪ, ਜਾਂ ਫਿਰ ਸਾਨੂੰ ਦੱਸੋ ਤੁਹਾਡੀ ਫੇਵਰੇਟ ਕੌਫੀ ਪਲੇਸ, ਜਾਂ ਫਿਰ ਤੁਸੀਂ ਕੌਫੀ ਪੀਂਦੇ ਹੋ ਕਿ ਨਹੀਂ ਪੀਂਦੇ ਹੋ, ਜੋ ਮਰਜ਼ੀ ਦੱਸੋ ਬਾਈ
0: ਜੀ, ਬਿਲਕੁਲ। ਆਪਣਾ ਜਿਹੜਾ ਤੁਹਾਡਾ ਮੈਮੋਰੇਬਲ ਹੈ ਉਹ ਨਾ ਦੱਸਣਾ ਭੁੱਲਿਓ।
2: ਹਾਂ, ਨਾਲ ਨਾਲ ਇਹ ਜ਼ਰੂਰ ਦੱਸਣਾ ਕਿ ਤੁਹਾਡਾ ਫੇਵਰੇਟ ਟ੍ਰਿਪ ਕਿਹੜਾ ਰਿਹਾ, ਜਾਂ ਫਿਰ ਕੋਈ ਇੱਦਾਂ ਦਾ ਕਿੱਸਾ ਕਿਸੇ ਟ੍ਰਿਪ 'ਤੇ ਜਾ ਕੇ ਜਿਹੜਾ ਭਾਵੇਂ ਉਸ ਟਾਈਮ ਬੜਾ ਸਟ੍ਰੈਸਫੁੱਲ ਲੱਗਾ ਹੋਵੇ, ਪਰ ਜਿਸ ਤਰ੍ਹਾਂ ਨਾ ਰੂਬੀ ਭੈਣ ਜੀ ਦੀ ਕਾਲ ਸੀ ਕਿ ਮੌਕੇ 'ਤੇ ਬੰਦੇ ਨੂੰ ਸਟ੍ਰੈਸਫੁੱਲ ਲੱਗਦਾ, ਅਤੇ ਫਿਰ ਬਾਅਦ 'ਚੋਂ ਫਿਰ ਯਾਦ ਕਰੋ ਅਤੇ ਹੈ ਨਾ ਹਾਸਾ ਹੀ ਆਉਂਦਾ। ਅਸੀਂ ਵੀ ਆ ਕੇ ਬਈ ਆਪਣੇ ਪਰਸਨਲ ਐਨਕਡੋਟ ਕਰਦੇ ਹਾਂ, ਸ਼ੇਅਰ ਕਿਤੇ ਜਾਇਓ ਨਾ, ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਹੀ ਗਏ ਅਤੇ ਹੁਣੇ ਹੀ ਆਏ ਸੁਣੇ ਦਰ ਉਹ ਰੇਡੀਓ।

0: ਵਜ਼ੀਰ ਇਨ ਦਾ ਹਾਊਸ ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਵਾਗਤ ਹੈ। ਮੈਂ ਖਿੜ ਖਿੜ ਕੇ ਇਸ ਕਰਕੇ ਹੱਸ ਰਿਹਾ ਕਿਉਂਕਿ ਮੈਂ ਕਾਫੀ ਚਿਰ ਤੋਂ ਬੋਲ ਰਿਹਾ ਸੀ ਪਰ ਅਸੀਂ ਮਾਈਕ ਹੀ ਨਹੀਂ ਉੱਪਰ ਕੀਤਾ। ਜੀ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਫੇਵਰੇਟ ਕੌਫੀਜ਼ ਦੀਆਂ, ਤੁਹਾਨੂੰ ਆਪਾਂ ਆਪਣੀ ਫੇਵਰੇਟ ਕੌਫੀ ਵਾਲੀਆਂ ਥਾਵਾਂ ਵੀ ਦੱਸਤੀਆਂ, ਕੌਫੀ ਦਾ ਕੀ ਸੀਨ ਹੈ ਬਈ ਇਹ ਵੀ ਦੱਸਤਾ, ਬਾਕੀ ਜੋ ਲੋਕ ਇਸ ਕਿੱਤੇ 'ਚ ਨੇ ਉਹਨਾਂ ਨੂੰ ਥੈਂਕ ਯੂ ਐਂਡ ਮੁਬਾਰਕਬਾਦ। ਦੂਸਰੇ ਪਾਸੇ ਆਪਾਂ ਗੱਲ ਕਰ ਰਹੇ ਕਿ ਵਧੀਆ ਵਧੀਆ ਫੇਵਰੇਟ ਟਰੈਵਲ ਸਟੋਰੀਜ਼ ਸਾਡੇ ਨਾਲ ਸਾਂਝੀ ਕਰੋ, ਜਾਂ ਫਿਰ ਕੋਈ ਮੈਮੋਰੇਬਲ ਟ੍ਰਿਪ ਕੋਈ ਕੀਤਾ ਹੋਵੇ ਉਹ ਸਾਂਝਾ ਕਰੋ, ਅਤੇ ਉਹਦੇ ਅੰਦਰ ਫਿਰ ਹੁਣ ਅਖੀਰ 'ਚ ਸਾਡੀ ਹੀ ਵਾਰੀ ਰਹਿ ਜਾਂਦੀ ਹੈ, ਹੈ ਨਾ। ਸੋ ਹੁਣ ਤੁਸੀਂ ਦੱਸੋ ਬਈ ਆਪਣਾ ਕੋਈ ਮੈਮੋਰੇਬਲ ਟ੍ਰਿਪ ਦੱਸੋ।
1: ਮੈਂਬਰੇਬਲ ਟ੍ਰਿਪ ਮੇਰੇ ਨਾ ਬਹੁਤ ਨੇ ਕ੍ਰਿਸ਼ਨਾ ਜੀ, ਮੇਰਾ ਨਾ ਪਤਾ ਨਹੀਂ ਕਿਉਂ ਹੁੰਦਾ, ਸ਼ਾਇਦ ਸਾਰਿਆਂ ਨੇ ਹੁੰਦਾ ਹੋਵੇ, ਮੈਂ ਜਿੱਥੇ ਜਾਂਦਾ ਕੁਛ ਨਾ ਕੁਛ ਹੋ ਜਾਂਦਾ ਉੱਦਾਂ ਦਾ।
0: ਮੈਂ ਵੀ
1: ਤੁਹਾਡਾ ਵੀ ਇੱਦਾਂ ਹੀ ਪਤਾ ਨਹੀਂ, ਜਾਂ ਸਾਰਿਆਂ ਦਾ ਇੱਦਾਂ ਵਾ ਕਿ ਜਿੱਥੇ ਕਿਤੇ ਨਾ ਕਿਤੇ ਚੱਲ ਜਾਓ ਕੁਛ ਤਾਂ ਹੈਪਨਿੰਗ ਜੀ ਹੋ ਜਾਂਦੀ ਆ, ਤੇ ਮੈਮਰੀ ਜੀ ਬਣ ਹੀ ਜਾਂਦੀ ਹੈ ਨਾ ਕਰਦਿਆਂ ਵੀ, ਜਿਹੜਾ ਕੰਮ ਕਦੀ ਨਹੀਂ ਸੋਚਿਆ ਹੁੰਦਾ ਉਹ ਹੋ ਜਾਂਦਾ ਵਾ। ਕਦੀ ਨਹੀਂ ਸੋਚਿਆ ਹੋਊਗਾ ਵੀ ਆਹ ਚੀਜ਼ ਇੱਥੇ ਰਹਿ ਜੂਗੀ ਉਹ ਰਹਿ ਜਾਂਦੀ ਹੈ, ਕਦੀ ਨਹੀਂ ਸੋਚਿਆ ਹੋਊਗਾ ਕਿ ਇੱਥੋਂ ਇਹਨੂੰ ਚੱਲ ਜਾਂਗੇ, ਉਹ ਚੱਲ ਜਾਈਦਾ ਵਾ ਪਤਾ ਹੁੰਦਾ। ਆਈ ਡੋਂਟ ਨੋ ਕੀ ਹੈ, ਜਾਂ ਤਾਂ ਮੰਨ ਲਓ ਸਾਰਿਆਂ ਨਾਲ ਹੁੰਦਾ ਵਾ, ਅਤੇ ਜਾਂ ਬੰਦੇ ਚੁਣੇ ਆ ਕਈ ਰੱਬ ਨੇ ਵੀ ਇਹਨਾਂ ਨਾਲ ਹੋਣਾ ਵਾ ਅਤੇ ਉਹਨਾਂ ਨਾਲ ਹੁੰਦਾ ਵਾ, ਜਿੱਦਾਂ ਭੈਣ ਜੀ ਨੇ ਦੱਸਿਆ ਕਿ ਉਹ ਬੈਗ ਹੀ ਛੱਡ ਗਏ ਸੀ। ਅਤੇ ਮੇਰੇ ਨਾਲ ਮੈਂ ਇੱਕ ਹੀ ਵਾਰੀ ਇੰਟਰਨੈਸ਼ਨਲ ਘੁੰਮਣ ਗਿਆ, ਵੈਸੇ ਤਾਂ ਡੋਮੈਸਟਿਕ ਵੀ ਮੈਂ ਜ਼ਿਆਦਾ ਨਹੀਂ ਗਿਆ, ਅਤੇ ਇੰਟਰਨੈਸ਼ਨਲ ਦੇ ਵਿੱਚ ਮੇਰੇ ਨਾਲ ਤਾਂ ਹੋਇਆ ਸੀਗਾ ਕਿ ਮੇਰੀ ਫਲਾਈਟ ਜਿਹੜੀ ਉਹ ਮੰਨ ਲਓ ਮੈਂ ਗਿਆ ਅਤੇ ਮੇਰੀ ਉਹ ਕਹਿੰਦੇ ਵੀ ਬਹਿ ਜਾਓ ਲੇਟ ਆ ਥੋੜ੍ਹੀ, ਲੇਟ ਕਰਦੇ ਮੈਂ ਹਾਂ ਠੀਕ ਹੈ ਜੀ ਲੇਟ ਹੈ ਅਤੇ ਬੈਠੇ ਹਾਂ ਕੋਈ ਨਹੀਂ। ਅਤੇ ਜਦੋਂ ਮਤਲਬ ਇੰਡੀਆ ਨਹੀਂ ਕਿਸੇ ਹੋਰ ਕੰਟਰੀ ਗਿਆ ਸੀ, ਅਤੇ ਜਦੋਂ ਐਵੇਂ ਨਾ ਕੋਈ ਸੋਚ ਰਹੇ ਵੀ ਪਤਾ ਨਹੀਂ ਕਿੰਨੀ ਵੱਡੀ ਕੰਟਰੀ ਘੁੰਮਾਇਆ, ਨੀੜੀ ਤੇੜੀ ਕੋਈ ਨਿੱਕੀ ਮੋਟੀ ਕੰਟਰੀ, ਅਤੇ ਆਉਂਦੇ ਵੀ ਜਦੋਂ ਮੰਨ ਲਓ 1 ਵਜੇ ਦੀ ਫਲਾਈਟ ਆ ਅਤੇ 1 ਵੱਜ ਕੇ ਕਹਿੰਦੇ 2 ਘੰਟੇ ਡਿਲੇ ਆ, 3 ਵੱਜ ਕੇ ਕਹਿੰਦੇ 2 ਘੰਟੇ ਹੋਰ ਡਿਲੇ ਆ, ਮੰਨ ਲਓ 5 ਵੱਜ ਕੇ 2 ਘੰਟੇ ਹੋਰ ਡਿਲੇ ਕਹਿੰਦੇ, 7 ਵੱਜ ਗਏ। ਸੋ ਸਾਰਿਆਂ ਨੂੰ ਇੱਦਾਂ ਸੀਗਾ, ਮੰਨ ਲਓ 200-250 ਬੰਦਾ ਹੁਣ ਜਹਾਜ਼ 'ਚ ਬਹਿਣ ਨੂੰ ਬੈਠਾ, ਅਤੇ ਉਹਨਾਂ ਨੂੰ ਇਹੋ ਵੀ ਜੇ ਡਿਲੇ ਹੋਣ ਦੀ ਛੋਕੇ ਜਾਓ, ਮਤਲਬ ਜਾਊਗੀ
0: 2 ਘੰਟੇ ਬਾਅਦ ਚੱਲੂਗੀ,
1: ਅਤੇ ਉਹ ਵੀਰੇ 10 ਘੰਟੇ ਬਾਅਦ ਕੇ ਉਹ ਕਹਿੰਦੇ ਵੀ ਅੱਜ ਵਾਲੀ ਨਾ ਫਲਾਈਟ ਕੈਂਸਲ ਆ,
0: ਮਾਈ ਗੋਡ,
1: ਅਤੇ ਕੱਲ੍ਹ ਨੂੰ ਆਇਓ ਤੁਸੀਂ, ਹੈ ਨਾ, ਕੱਲ੍ਹ ਨੂੰ ਹਾਲੇ ਟਾਈਮ ਦੱਸਾਂਗੇ ਵੀ ਕਿੰਨੇ ਵਜੇ ਜਾਣੀ, ਹਾਲੇ ਉਹ ਵੀ ਛੋਟੀ ਨਹੀਂ ਹੈਗੀ, ਚਲੋ ਉੱਥੇ ਖੱਜਲ ਖੁਆਰੀ ਹੋਈ, ਹੁਣ ਲੰਮੀਆਂ ਗੱਲਾਂ ਤੁਹਾਨੂੰ ਸਮਾਂ ਥੋੜ੍ਹਾ ਵਾ, ਕਿਤੇ ਫਿਰ ਆਪਾਂ ਗੱਲ ਕਰਾਂਗੇ, ਮੈਂ ਤੁਹਾਨੂੰ ਪੂਰੀ ਦੱਸੂੰਗਾ, ਪਰ ਹੁਣ ਸ਼ੋਰਟ 'ਚ ਦੱਸਦਾ, ਕੈਂਸਲ ਹੋ ਗਈ, ਠੀਕ ਹੈ, ਅਗਲੇ ਦਿਨ ਆਈ ਫਲਾਈਟ ਵੀ ਅੱਜ 8 ਵਜੇ ਜਾਊਗੀ, ਠੀਕ ਹੋ ਗਿਆ ਜੀ। ਅਗਲੇ ਦਿਨ 8 ਵਜੇ ਉਹਨਾਂ ਨੇ ਈਮੇਲਾਂ ਉਮੇਲਾਂ ਕਰਤੀਆਂ ਜੀ, ਏਅਰਪੋਰਟ 'ਤੇ ਪਹੁੰਚ ਗਏ, ਅਤੇ 8 ਵਜੇ ਬਾਅਦ ਕਹਿੰਦੇ 2 ਘੰਟੇ ਡਿਲੇ ਆ ਫਲਾਈਟ, ਹੈ ਨਾ, ਸਾਰੇ ਉਹ 2-2.5 ਬੰਦਾ, ਅਤੇ ਉਹ ਤੋਂ ਬਾਅਦ ਉਹ 2 ਘੰਟੇ ਕਹਿੰਦੇ 2 ਘੰਟੇ ਹੋਰ ਡਿਲੇ ਆ, ਹੋਰ ਨੰਗੇ, ਅਤੇ ਕਰਾ ਕੇ ਵੀਰੇ ਉਹ ਵੀ ਕੈਂਸਲ ਹੋ ਗਈ, ਸੈਕਿੰਡ ਫਲਾਈਟ ਸੈਕਿੰਡ ਡੇ ਗੋਟ ਕੈਂਸਲਡ, ਠੀਕ ਆ, ਪਤਾ ਨਹੀਂ ਪ੍ਰੋਬਲਮ। ਅਤੇ ਉਹ ਏਅਰਪੋਰਟ ਜਿੱਦਾਂ ਮੰਨ ਲਓ ਮੈਂ ਅੰਮ੍ਰਿਤਸਰ ਤੋਂ ਟਰੈਵਲ ਕਰਨਾ ਸੀ ਕਿਤੇ, ਅਤੇ ਉਹ ਏਅਰਪੋਰਟ ਥੋੜ੍ਹਾ ਜਿਹਾ ਜਿੱਦਾਂ ਉੱਥੇ ਘੱਟ ਫਲਾਈਟਸ ਆਉਂਦੀਆਂ, ਲਿਮਿਟਿਡ ਫਲਾਈਟਸ ਆ, ਕਈ ਇੱਦਾਂ ਦੀਆਂ ਜਿਹੜੀਆਂ ਹਫ਼ਤੇ 'ਚ 1-2 ਵਾਰੀ ਆਉਂਦੀਆਂ ਨੇ, ਅਤੇ ਆਉਣ ਜਾਣ ਫਿਰ ਉਹਨਾਂ ਨੂੰ, ਅਤੇ ਉਹ ਇਹ ਸੀਗਾ ਕਿ ਚਲੋ 2 ਦਿਨ ਕੈਂਸਲ ਹੋਈ, 3 ਦਿਨ ਫਿਰ ਉਹਨਾਂ ਨੇ ਸਪੈਸ਼ਲ ਕੋਈ ਦੂਜਾ ਜਹਾਜ਼ ਮੰਗਾਇਆ, ਅਤੇ ਉਹਦੇ 'ਤੇ ਫਿਰ ਪੈਸੰਜਰ ਉਹਨਾਂ ਨੇ ਘਲਾਏ, ਅਤੇ ਕੀ ਹੋਇਆ ਸੀਗਾ ਕਿ ਉਹ ਕਹਿੰਦੇ ਕਿ ਜਿਹੜਾ ਜਹਾਜ਼ ਆਇਆ ਸੀ ਨਾ, ਉਹਦੇ ਜਿਹੜਾ ਆਕਸੀਜਨ ਹੁੰਦੇ ਨਾ, ਉਹਦੇ ਵਿੱਚ ਸਿਲੰਡਰਸ ਹੁੰਦੇ ਆ, ਆਈ ਥਿੰਕ ਡਿਪੈਂਡ ਅਪਨ ਕਪੈਸਿਟੀ, ਕਈਆਂ 'ਚ 2 ਹੁੰਦੇ, ਕਈਆਂ 'ਚ 4 ਹੁੰਦੇ ਆ, ਅਤੇ ਉਹ ਕਹਿੰਦੇ 1 ਨਾ ਉਹਦਾ ਯੂਜ਼ ਹੋ ਗਿਆ ਸੀ ਰਾਹ 'ਚ, ਅਤੇ ਸੋ ਕੋਲਡ ਆਪਣੇ ਏਅਰਪੋਰਟ 'ਤੇ ਹੈ ਹੀ ਨਹੀਂ ਸੀ ਸਿਲੰਡਰ,
0: ਉਹ ਉਹਨੂੰ
1: ਬਦਲ ਕੇ, ਮਤਲਬ ਉਹ ਵੇਟ ਕਰਦੇ ਰਹੇ ਕਿ ਸ਼ਾਇਦ ਇੱਧਰ ਉੱਧਰ ਕੋਈ ਹੋਰ ਕੰਪਨੀ ਦੇ ਦੇ, ਚਲੋ ਪਰ ਉਹ ਕਿਸੇ ਨੇ ਨਹੀਂ ਉਹਨਾਂ ਨੂੰ ਦਿੱਤਾ, ਫਿਰ ਉਹਨਾਂ ਨੇ ਆਪਣੀ ਕੰਪਨੀ ਦਾ ਹੀ ਜਹਾਜ਼ ਉੱਧਰੋਂ ਮੰਗਵਾਇਆ, ਹੁਣ ਕੀ ਚਲੋ ਕੰਪਨੀ ਦੱਸਣੀ ਆ, ਉੱਥਰੋਂ ਮੰਗਾ ਕੇ, ਅਤੇ ਫਿਰ ਉਹਨਾਂ ਨੇ ਸਾਰੇ ਪੈਸੰਜਰ ਘੱਲੇ, ਅਤੇ ਉਹ ਜਿੱਥੇ ਜਾਣਾ ਸੀ ਸਪੈਸ਼ਲ ਹੀ, ਹੈ ਨਾ, ਕਿ ਮੰਨ ਲਓ ਮੈਂ ਸੋਚਿਆ ਕਿ ਚਲੋ ਹਫ਼ਤਾ 10 ਦਿਨ ਘੁੰਮ ਕੇ ਆਉਂਦੇ ਹਾਂ, ਕਦੀ ਕਿਤੇ ਗਏ ਨਹੀਂ, ਅਤੇ ਜਦੋਂ ਜਾਣਾ ਸੀ ਫਿਰ ਉਹ ਸਾਰਾ ਇੱਕ ਤਰ੍ਹਾਂ ਨਾਲ ਤੁਹਾਡਾ ਆਪਣਾ ਜਿਹੜਾ ਤੁਸੀਂ ਮਾਇੰਡਸੈਟ ਕੀਤਾ ਹੁੰਦਾ ਘੁੰਮਣ ਫਿਰਨ ਦਾ, ਉਹ ਸਾਰਾ ਡੀਰੇਲ ਹੋ ਜਾਂਦਾ ਵਾ, ਪੀ ਆਰ ਹੁਣ ਕੀ ਜਾਣਾ, ਹੈ ਨਾ, ਫਿਰ ਬੰਦਾ ਸੋਚਣ ਲੱਗ ਪੈਂਦਾ, 2 ਦਿਨ ਦੀ ਬੁਕਿੰਗ ਸੀ ਸਾਰੀ ਉਹ ਵੀ ਕੈਂਸਲ, ਤੋਂ ਮੈਸਅਪ ਜਿਹੀਆਂ ਚੀਜ਼ਾਂ ਹੋ ਜਾਂਦੀਆਂ। ਬਾਕੀ ਉੱਥੇ ਵੀ ਫਿਰ ਜਾ ਕੇ ਜਿਹੜਾ ਤੁਹਾਨੂੰ ਉਹ ਮਜ਼ਾ ਜਿਹਾ ਨਹੀਂ ਆਉਂਦਾ ਘੁੰਮਣ ਦਾ, ਉੱਥੇ ਜਾ ਕੇ ਫਿਰ ਕੀ ਹੋ ਸਕਦਾ।

0: ਮੈਨੂੰ ਪਤਾ ਨਹੀਂ ਕਿਉਂ ਜੋ ਸਟ੍ਰਾਈਕ ਕਰਦਾ ਪਿਆ ਨਾ ਇਸ ਵਕਤ ਉਹ ਇੱਕ ਪੁਲਿਸ ਦੇ ਨਾਲ ਸਿਲਸਿਲਾ ਯਾਦ ਆਉਂਦਾ ਪਿਆ। ਅਸੀਂ
1: ਪੁਲਿਸ ਨਾਲ ਪੰਗਾ ਪਾ ਲਿਆ?
0: ਹਾਂ, ਅਸੀਂ ਨਹੀਂ ਪਾਇਆ, ਪੈ ਗਿਆ। ਅਸੀਂ ਗਏ ਸੀਗੇ ਗੋਆ ਘੁੰਮਣ ਲਈ, ਕਾਲਜ ਸੈਕਿੰਡ ਈਅਰ ਦੇ ਸਾਰੇ ਅਸੀਂ ਨਾ, ਐਂਡ ਅਸੀਂ ਸਾਰੇ ਬਚਪਨ ਦੇ ਦੋਸਤ, ਠੀਕ ਹੈ। ਸੋ ਸਾਡੇ ਵਿੱਚੋਂ ਇੱਕ ਮਿੱਤਰ ਸੀ ਸਾਡਾ ਜਿਹਨੇ ਕੈਨੇਡਾ ਫੋਰ ਗੁੱਡ ਚੱਲ ਜਾਣਾ ਸੀ। ਸੋ ਅਸੀਂ ਕਿਹਾ ਕਿ ਯਾਰ ਕਿਤੇ ਹੈ ਨਾ ਇੱਕ ਲਾਈਫ 'ਚ ਇੱਕ ਤਾਂ ਟ੍ਰਿਪ ਬਣਨਾ ਚਾਹੀਦਾ। ਸੋ ਅਸੀਂ ਜੀ ਪੂਰੀ ਦਿਲ ਚਾਹਤਾ ਹੈ ਫੀਲਿੰਗ ਲੈ ਕੇ ਪਹੁੰਚ ਗਏ ਗੋਆ। ਸਿਰਫ ਦਿਲ ਚਾਹਤਾ ਹੈ ਫਿਲਮ ਦੇ ਅੰਦਰ ਹੀ ਸੁੰਦਰ ਹੈ ਗਾਇਸ।
1: ਅੱਛਾ,
0: ਉੱਥੇ ਦਾ ਜਿਹੜਾ ਸਭ ਤੋਂ ਵਧੀਆ ਬੀਚ ਸੀਗਾ ਬਾਘਾ ਬੀਚ। ਉੱਥੇ ਮਤਲਬ ਲੋਕਲਸ ਕਿਸ ਤਰੀਕੇ ਨਾਲ ਉਹਨੂੰ ਰੱਖਦੇ ਆ, ਆਈ ਡੋਂਟ ਨੋ। ਮਤਲਬ ਬਹੁਤ ਬੁਰੇ ਹਾਲਾਤ ਆ ਨਾ, ਬਹੁਤ ਬੁਰੇ ਹਾਲਾਤ ਆ ਉੱਥੇ। ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈ ਬੋਲਣ ਦੇ। ਅਤੇ ਇੱਕ ਬੀਚ ਵਧੀਆ ਸੀਗਾ ਵੈਗਟੋਰ ਬੀਚ। ਉੱਥੇ ਜ਼ਿਆਦਾਤਰ ਆਹ ਅਰਮਬੋਲ ਸਾਈਡ ਆ, ਵੈਗਟਰ ਸਾਈਡ, ਇੱਥੇ ਜ਼ਿਆਦਾਤਰ ਆਹ ਗੋਰੇ ਵਗੈਰਾ ਨਹੀਂ, ਲਾਈਫ ਅਤੇ ਸਪਿਰਿਚੁਅਲਿਟੀ ਜਿਹੜੇ ਘੁੰਮਣ ਲੱਭਣ ਲਈ ਜਾਂਦੇ ਇੰਡੀਆ ਉਹ ਰਹਿੰਦੇ ਨੇ। ਸੋ ਆਪਾਂ ਉਸ ਬੀਚ 'ਤੇ ਲੱਗ ਗਏ। ਫਿਰ ਉੱਥੋਂ ਲੱਗ ਗਏ ਉਹ ਸੀਗਾ ਦਿਲ ਚਾਹਤਾ ਹੈ ਵਾਲਾ ਫੋਰਟ, ਜਿੱਥੇ ਬੜੀ ਆਈਕੋਨਿਕ ਫੋਟੋ ਹੈ ਆਹ ਤਿੰਨੋਂ ਕਰੈਕਟਰਸ ਦੀ। ਅਤੇ ਅਸੀਂ ਨਾ ਵਾਪਸ ਆਉਣ ਲੱਗੇ ਗੋਆ ਦੇ ਅੰਦਰ। ਜੇ ਤੁਸੀਂ ਇਹ ਬਹੁਤ ਪ੍ਰੋਪਰ ਬਿਜ਼ਨਸ ਆ ਉੱਥੇ, ਤੁਸੀਂ ਜੇ ਕਾਰ ਹਾਇਰ ਕਰੋ, ਅਜ਼ੂਮ ਕਾਰ ਵਗੈਰਾ ਤਾਂ ਹੁਣ ਆ ਗਈਆਂ ਹੈ ਨਾ, ਪਹਿਲੇ ਤਾਂ ਮਤਲਬ ਲੋਕਲ ਅਥੋਰਿਟੀਜ਼ ਟੈਕਸੀ ਵਾਲਾ ਹੈ ਨਾ ਸਿਸਟਮ ਸੀਗਾ ਉਹ ਵਾਲਾ। ਜੇ ਤੁਸੀਂ ਸੈਲਫ ਹਾਇਰ ਕਾਰ ਕਰਨੀ ਹੈ, ਤੁਹਾਡੀ ਨੰਬਰ ਪਲੇਟ ਹੁੰਦੀ ਹੈ ਕਾਲੇ ਰੰਗ ਦੀ,
1: ਓਕੇ,
0: ਅਤੇ ਅਦਰਵਾਈਜ਼ ਜਿਸ ਤਰ੍ਹਾਂ ਆਪਣੀ ਨੋਰਮਲ ਹੁੰਦੀ ਚਿੱਟੇ ਰੰਗ ਦੀਆਂ ਵਾਲੀਆਂ। ਸਾਨੂੰ ਇਸ ਤਰ੍ਹਾਂ ਪਤਾ ਨਹੀਂ ਸੀ, ਆਪਾਂ ਤਾਂ ਚੱਲ ਗਏ ਅਤੇ ਸਾਨੂੰ ਮੌਕੇ 'ਤੇ ਇੱਦਾਂ ਦੀ ਕੋਈ ਸੈਲਫ ਹਾਇਰ ਵਾਲੀ ਕਾਰ ਨਹੀਂ ਮਿਲੀ। ਸਾਨੂੰ ਮਿਲ ਗਈ ਨੋਰਮਲ ਇੱਕ ਬੰਦੇ ਨੇ ਕਿ ਆਹ ਮੈਂ ਦੇ ਦੇਣਾ, ਕਹਿੰਦਾ ਕਿ ਕੋਈ ਪੁਲਿਸ ਵਾਲਾ ਰੁਕੇਗਾ, ਕਿਉਂਕਿ ਰੁਕੇਗਾ ਕਿਉਂਕਿ ਤੁਸੀਂ ਲੋਕਲ ਲੱਗਦੇ ਨਹੀਂ ਹੋ, ਕਿਉਂਕਿ ਦੋ ਤਾਂ ਸਰਦਾਰ ਸੀਗੇ ਨਾਲ, ਕਹਿੰਦੇ ਬਿਲਕੁਲ ਨਹੀਂ ਲੱਗਦੇ ਲੋਕਲ ਹੋ। ਅਤੇ ਜੇ ਰੋਕਣਗੇ ਕਹਿਣਾ ਕਿ ਇਹ ਮੇਰੇ ਬੈਸਟ ਫਰੈਂਡ ਕਾ ਗਾੜੀ ਹੈ ਬਚਪਨ ਕਾ। ਅਸੀਂ ਕਿਹਾ ਠੀਕ ਆ, ਪੁਲਿਸ ਨੇ ਬਾਕੀ ਰੋਕ ਲਿਆ ਅਤੇ ਨਾ ਉਹਨੇ ਨਾ ਔਰ ਰੈਜੋ ਚੈੱਕ ਕਰਨੇ ਸ਼ੁਰੂ ਕੀਤੇ ਨਾ ਰਜਿਸਟ੍ਰੇਸ਼ਨ।
1: ਹਾਂਜੀ,
0: ਅਤੇ ਤੁਹਾਰਾ ਗਾੜੀ? ਮੈਂ ਕਿਹਾ ਨਹੀਂ। ਕਿਸ ਕਾ ਗਾੜੀ ਹੈ? ਮੈਂ ਕਿਹਾ ਬਚਪਨ ਕਾ ਦੋਸਤ ਹੈ ਉਸਕੀ ਹੈ। ਨਾਮ ਕਿਆ ਇਸਕਾ? ਮੈਂ ਕਿਹਾ ਆਰਿਫ। ਕਹਤਾ ਆਰਿਫ ਨਾਮ ਨਹੀਂ ਹੈ, ਯੇ ਆਤਿਫ ਕੇ ਨਾਮ ਪਰ। ਮੈਂ ਕਿਹਾ ਹਾਂਜੀ ਹਾਂਜੀ। ਮੈਂ ਕਿਹਾ ਘਰ ਕਾ ਨਾਮ ਉਸਕਾ ਆਰਿਫ ਹੈ ਸਰ। ਉਹ ਨਾ ਮੇਰੀ ਨਜ਼ਰਾਂ 'ਚ ਨਜ਼ਰਾਂ ਪਾ ਕੇ ਨਾ ਦੇਖ ਰਿਹਾ ਕਿ ਤੂੰ ਮੈਨੂੰ ਇੰਨਾ ਡੰਬ ਸਮਝਦਾ। ਮੈਂ ਕਿਹਾ ਨਹੀਂ, ਮੈਂ ਕਰੈਕਟਰ ਦੇ ਨਾਲ ਜੁੜਿਆ ਰਹੂੰਗਾ। ਇੰਨੀ ਜ਼ਿਆਦਾ ਹੋਈ ਪਈ, ਨਰਵਸਨੈਸ ਹੋਈ ਪਈ, ਕਿਉਂਕਿ ਤਿੰਨ ਚਾਰਾਂ ਨਹੀਂ ਘੇਰਿਆ ਇਕੱਠੇ ਹੀ। ਮਤਲਬ ਉਹਨਾਂ ਦਾ ਸੀਗਾ ਅੱਜ ਦਿਹਾੜੀ ਪਊਗੀ ਪ੍ਰੋਪਰ, ਹੈ ਨਾ, ਐਂਡ ਤੁਸੀਂ ਬਗਾਨੀ ਥਾਂ ਤੋਂ, ਤੁਹਾਨੂੰ ਉਹਦੇ ਥੋੜ੍ਹੀ ਟੈਨਸ਼ਨ ਹੁੰਦੀ ਆ। ਅਤੇ ਕਹਿੰਦੇ ਗੋਆ ਕਿੰਨੀ ਵਾਰ ਆਇਓ? ਮੈਂ ਕਿਹਾ ਪਹਿਲੀ ਵਾਰ ਆਇਆ। ਕਹਿੰਦਾ ਅੱਛਾ, ਤੇਰਾ ਬਚਪਨ ਕਾ ਦੋਸਤ ਹੈ? ਕਹਿੰਦਾ ਇਹ ਨਾਮ ਜੋ ਮੈਂ ਪੜ੍ਹਾ ਉਸਕੋ ਮੈਂ ਜਾਣਤਾ ਹੈ, ਠੀਕ ਹੈ। ਕਹਿੰਦਾ ਯੇ ਕਭੀ ਪਣਜੀ ਨਹੀਂ ਪਾਰ ਕੀਆ ਇਸਨੇ, ਮਤਲਬ ਜਿਹੜਾ ਉੱਥੇ ਦਾ ਮੇਨ ਸ਼ਹਿਰ ਆ, ਕਿ ਗੋਆ ਦੇ ਵੀ ਦੂਸਰੇ ਸ਼ਹਿਰ ਨਹੀਂ ਕਦੇ ਗਿਆ। ਇਹਨੂੰ ਮੈਂ ਜਾਣਦਾ, ਇਸ ਤਰ੍ਹਾਂ ਦੋ ਨੰਬਰ 'ਚ ਗੱਡੀਆਂ ਦਿੰਦਾ, ਅਤੇ ਉਹ ਤੁਸੀਂ ਇਸ ਤਰ੍ਹਾਂ ਲਿੱਤੀ ਹੈ, ਤੁਹਾਡਾ ਚਲਾਨ ਬਣੇਗਾ।
1: ਅੱਛਾ ਜੀ।
0: ਅਤੇ ਮੈਂ ਕਿਹਾ ਨਹੀਂ, ਸੋਰੀ ਸਰ, ਹੈ ਨਾ, ਉਹ ਤਾਂ ਬੜਾ ਹੋਇਆ। ਫਿਰ ਅਲਟੀਮੇਟਲੀ ਜੀ ਗਾਇਸ, ਡਿਸਪਿਊਟ ਸੈਟਲ ਹੋਇਆ ਜੀ 500 ਰੁਪਏ 'ਚ, ਠੀਕ ਹੈ। 500 ਚਲੋ ਬਹੁਤਿਆਂ ਲਈ ਵੱਡੀ ਅਮਾਊਂਟ ਨਹੀਂ ਹੋਏਗੀ, ਆਪਾਂ ਸਟੂਡੈਂਟ ਟਾਈਪ ਲੋਕ ਸੀਗੇ, ਆਪਾਂ ਤਾਂ ਹੈ ਨਾ, ਆਪਾਂ ਤਾਂ ਇਸ ਤਰ੍ਹਾਂ ਹੀ ਗਏ ਸੀ ਕਿ ਹਾਂ ਬਈ, ਅਤੇ ਚਲੋ 500 ਸਾਡਾ ਹੈ ਨਾ, ਅੰਕਲ ਜੀ ਸਾਡਾ ਲੰਚ ਮਨੀ ਜਾਂ ਫਿਰ ਸ਼ਾਮ ਦੀ ਕੌਫੀ ਮਨੀ ਲੈ ਗਏ, ਥੈਂਕ ਯੂ। ਉਹਨੇ ਪਤਾ ਹੀ ਕੀਤਾ, ਉਹਨੇ ਕਿਹਾ ਗਾੜੀ ਕੌਣ ਚਲਾਏਗਾ ਤੁਮੇ ਸੇ? ਮੈਂ ਕਿਹਾ ਮੈਂ ਹੀ ਚਲਾਉਂਦਾ। ਉਹਨੇ ਨਾ ਸੱਚੀ 'ਚ ਉਹਨੇ ਪੈਨ ਦੇ ਨਾਲ ਮੇਰੇ ਗੁੱਟ 'ਤੇ ਨਾ, ਪਰਮਾਨੈਂਟ ਮਾਰਕੇ ਦਾ ਮੇਰੇ ਗੁੱਟ 'ਤੇ ਨਾ ਇੱਕ ਨਿਸ਼ਾਨ ਜਿਹਾ ਬਣਾਇਆ, ਜਿਸਾ ਕਹਿ ਲਾ ਕਿ ਪੰਜਾਬ ਹਿਮਾਚਲ ਦਾ ਮੈਪ ਕਹਿ ਲਿਆ ਇੱਕ ਹਿਸਾਬ ਦਾ, ਇੱਦਾਂ ਦਾ ਨਾ ਨਿਸ਼ਾਨ ਜਿਹਾ ਬਣਾਇਆ।
1: ਅੱਛਾ।
0: ਤੇ ਉੱਪਰ ਉਹਨੇ ਨਾ ਐਸ ਲਿਖਤਾ, ਠੀਕ ਹੈ, ਸੱਚੀ ਗੱਲ ਹੈ। ਕਹਿੰਦਾ ਕੋਈ ਪੁਲਿਸ ਵਾਲਾ ਰੁਕੇਗਾ ਨਾ, ਤੂੰ ਕਹਿੰਦਾ ਇਹ ਦਿਖਾ ਲੈਣਾ ਕਿ ਪੇਮੈਂਟ ਹੋ ਗਿਆ। ਮੈਂ ਕਿਹਾ ਯਾਰ ਸੈਟਲ, ਮੈਂ ਕਿਹਾ ਯਾਰ ਗੋਆ ਜਿੱਤ ਗਿਆ ਇਸ ਗੱਲੋਂ, ਕਿੰਨਾ ਮੈਂ ਕਿਹਾ ਸਿਸਟਮਾਈਜ਼ਡ ਕਰਪਸ਼ਨ ਹੈ। ਐਂਡ ਉਹ 2 ਦਿਨ ਚਲਾਇਆ ਸੀ, ਐਂਡ ਅਸੀਂ 3 ਵਾਰੀ ਰੁਕੇ ਹਾਂ
1: ਟੋਟਲ।
0: ਪਰਮਾਨੈਂਟ ਮਾਰਕੀਟ ਸੀਗਾ, ਮਤਲਬ ਜਦ ਤੱਕ ਸਰ ਗਿਆ, ਸਵੇਰੇ ਨਿਕਲੇ ਹੀ, ਉਹਨਾਂ ਨੇ ਬੋਨੀ ਕੀਤੀ ਸਾਡੇ ਨਾਲ ਮੇਰੇ ਖਿਆਲ ਨਾਲ, 10-11 ਵਜੇ ਦੀ ਗੱਲ ਸੀ। ਸਾਊਥ ਗੋਆ ਤੋਂ ਨੌਰਥ ਗੋਆ ਘੁੰਮੇ, ਵਾਪਸ ਆਏ, ਇੱਕ ਵਾਰ
1: ਗੱਡੀ ਡਰਾਈਵ ਕਰਨ ਦੇ ਤੁਸੀਂ
0: ਅਲਾਊਡ ਨਹੀਂ ਨਾ, ਐਜ਼ ਆ ਟੂਰਿਸਟ ਆਲਸੋ ਯੂ ਆਰ ਨਾਟ, ਯੂ ਹੁਣ ਪਤਾ ਨਹੀਂ ਕੀ ਸੀ ਨਾ, ਬਟ ਯੂ ਆਰ ਨਾਟ ਅਲਾਊਡ ਟੂ ਡਰਾਈਵ ਨੋਰਮਲ ਕਾਰ
1: ਤੁਹਾਨੂੰ।
0: ਹਾਂ, ਉਹ ਤੁਹਾਨੂੰ ਫਿਰ ਉੱਥੇ ਸੈਲਫ ਹਾਇਰ ਵਾਲੀ ਹੀ ਲੈਣੀ ਪੈਂਦੀ।
1: ਓਕੇ ਓਕੇ,
0: ਪਤਾ ਨਹੀਂ ਕਿਆ ਸੀ ਨਾ, ਕਿਉਂ ਸੀ ਨਾ, ਅਤੇ ਉਹ ਉਹਨੂੰ ਵੀ ਪੰਗਾ ਪਏਗਾ। ਫਿਰ ਬਾਅਦ 'ਚ ਅਸੀਂ ਨਾ ਕਿਤੇ ਸੁਣਿਆ ਕਿ ਉੱਥੇ ਨਾ, ਕਿ ਹੁਣ ਦੇਖ ਲਿਆ ਜਿਹੜਾ ਦੇਖਣਾ ਸੀਗਾ, ਸੁਣਿਆ ਯਾਰ ਦੂਧ ਸਾਗਰ ਫਾਲਸ ਆ ਬਹੁਤ ਮਸ਼ਹੂਰ। ਅਸੀਂ ਕਿਹਾ ਚਲੋ ਚੱਲਦੇ ਹਾਂ, ਕਾਰ ਸਟਾਰਟ ਕੀਤੀ, ਚਲਾਉਣੀ ਸ਼ੁਰੂ ਕਰਤੀ, ਪੂਰੇ ਰਾਹ ਕੋਈ ਮਿਲਿਆ ਨਹੀਂ ਸਾਨੂੰ। ਪੂਰੇ ਦੇ ਪੂਰੇ ਰਾਹ ਨੀ ਕੋਈ ਮਿਲਿਆ। ਅਸੀਂ ਪਹੁੰਚ ਗਏ, ਅਸੀਂ ਪਹੁੰਚੋ, ਆਰਿਫ ਤੇ ਆਤਿਫ ਜੋ ਵੀ ਸੀਗਾ ਆਪਣਾ ਭਰਾ ਦਾ ਫੋਨ ਆ ਗਿਆ, ਕਹਿੰਦਾ ਤੂੰ ਮੇਰੀ ਗਾੜੀ ਲੇਕਰ ਭੱਗ ਗਿਆ। ਮੈਂ ਕਿਹਾ ਕੀ ਬੋਲੀ ਜਾਂਦਾ, ਮੈਂ ਕਿਹਾ ਤੂੰ ਗੋਆ ਪਾਰ ਕਰ ਗਿਆ। ਮੈਂ ਕਿਹਾ ਸਿਰਫ ਦੂਧ ਸਾਗਰ ਫਾਲ ਆਇਆ ਭਰਾ, ਕੀ ਥੋੜਾ

0: अंकल नाल है ना कि
1: असी
0: क्यों भजांगे, कहता वो आंध्र प्रदेश में है अगर मगर साडा भरा बोलिया अच्छा अरफ भाई तभी मैं कोई यहां पर मंदिर बड़े आ गए है चर्चा चर्चे खत्म हो गई है वह कहता केड़े पागल मैं कार देती है कहता मैं हाथ जोड़दा मेरी गड्डी वापस आवा घूम के आवा कोई नहीं ले ली जो 500,000 लेने सो वह तीन चार दिन जो आप घूमे क्योंकि कोई प्लान नहीं कुछ नहीं बस एक दिल चाहता वाली फीलिंग लैनी है पर इन्ना मिसमैनेज ट्रिप सगा पता नहीं चल रहा खाना कितने पता नहीं बस क्योंकि साडे पेरेंट्स ने सानू रहन की जगह बहुत वधिया बुक कराती सी सो इस गलो साडा बचा रहा कि नीता जे साडे पल्ले हुंदा सानू शायद ये भी ना पता हुंदा कि केड़े होटल रहना कितने नहीं रहना पर खाना पीना घूमना कितने एंड वो जिहड़ा केओस है कि हुण गल नू हो गया आराम नाल 12-13 साल हो गए बट स्टिल एच्ड इन आवर मेमोरीज सो
1: मतलब
0: जिन्ने भी सुन रहे भी जानते ए जिहड़ी यारां दोस्तां दी ट्रिप वाली कहानी है मैं काफ़ी फिल्टर्ड दसी है क्योंकि जो जो अपने दोस्तों नाल जांदा है ना कि तो तुसी सारे अपने अपने यारां दोस्तां नूं याद करो अपने वधी वधी ट्रिप्स याद करो तो मेरे ख्याल साडा हुण जाण दा समां
1: हो चुका है क्विकली थोड़े जे मैसेज
0: जाण तों पहलां मैसेज पढ़िए
1: फिर आपां सी यू बाय बाय टाटा करना
0: डन हो गया
1: क्योंकि आपां फिर कॉफी भी नहीं होणी तुसी जी कराता साडा सवेर दा कॉफी कॉफी करन दे आपां ते इधर कहिंदे ने जी ट्राई इन पर्थ ग्रेट कॉफी ओके बजाज जी कहिंदे ने जी पर्थ आ जाओ ते ग्रेट कॉफी पिओने तुहानू इन्होंने कैफे का नाम ही भेजा जी ओके अच्छा रिचमंड दे विच ते एड्रैस दे विक्टोरिया दा लगन दिया जी कहिंदे ट्राई इन पर्थ इफ यू लव कॉफी ओके मतलब आ बीनस ने शायद ए पर्थ च ने जिहड़े इन्हां ने भेजा वा ते जिहड़ा पर कैफे आ वह इन्होंने विक्टोरिया का एड्रैस लगन दिया जां फिर हो सकदा कई बार होंगे ना सेम सेम माड़ा मोटा नाम मिलता मिलता बाकी कोई नहीं आप आवांगे पर्थ ते फिर जरूर कॉफी पीवांगे बजाज डन कर देंगे तुम टेंशन ना लो कवल जी जी कहिंदे ने जी गुड शो नॉर्थ और वैसट कॉफी इज द बेस्ट
0: एब्सोल्युटली राइट
1: आई लाइक स्ट्रोंग लाते कॉफी नरिंदर जौल जी कहिंदे ने जी सत श्री अकाल ते कृष्णा जी नूं वी ते मैनूं वी कहिंदे ने बहुत सोहणी गल्लबात चल रही है जी मेरे पसंदी दी कॉफी है जी लाते जिहड़ी कि सोए दुध दे नाल पर ओदा ते मैं जानदा नॉट दैट फैंसी इज वेरी ओल्ड स्कूल
0: ओल्ड स्कूल
1: चीजें पूरा लगाव इन्हां कॉफी च हो सकता बंदा सोए है यार कोई भी पी सकता दुध है मिल्क है
0: ट्राई करते हैं
1: कहिंदे जी सोए लाते दुध दे नाल एक 10 बजे ते दूजा 3 बजे जरूरी चाहिए है
0: गुड
1: टाइमिंग भी पाया ना विच
0: टाइमिंग गुड है
1: 5 घंटिया का ये वधिया कीता नाइस हो गया घर की कॉफी मशीन च इदा ही बनाई दी है जी अच्छा घर कॉफी मशीन ने रखी है बहुत धन्यवाद नाइस ये भी है कि बंदे नू चलो काम जिहा पै जांदा एक 10 बजे फिर हुण कॉफी बनानी
0: है
1: 15-20 मिनट 1/2 घंटा तो चलो लंघ ही जांदा फिर बनाओ
0: प्रेपरेशन च फिर पीना
1: फिर पी पू के हाले बंदा स्वाद जिहा हटाउणी डिया हुंदा उधरों फिर 3 बज जांदे काम फिर पै वधिया है अपने आप नू बिजी रखण लई ना घरे चीजां चाहीदियां इहो जिहियां
0: गुड गुड
1: कितें ना कुछ बंदा करदा रहे गुरसेव जी कहिंदे ने जी आवाज़ ओके जी पुराना मैसेज इन्हां नू उदों थोड़ी जी आवाज़ घट आ रही सी हूँ तो आई थिंक ठीक आँदी होनी है जतेंद्र जी ने अपनी फोटो भेजती जे भी एज अ हैड शैफ काम करते हैं अपने कैफे के अपना कैफे है भाजी आप हैड शैफ हैं इतने उही कैफे सच जिहड़ा मैं तुहानू दस्सिया मैनू लगा पीण गए पर इह ते आप शैफ ने
0: शैफ ने भाजी शैफ ने
1: नाइस इन्होंने ऐ पूरा ब्लैक सूट पाया ते उत्ते ओह शैफ कैप पाई आ
0: क्या बातें ने
1: अच्छा तुसीं शैफ हो है ना कॉफी भी बना लैंदे होणे वैसे ते शैफ भी की बना लैंदे
0: बना ही लैंदा होएगा यार
1: ਆਪ ਬਣਾ ਕੇ ਪੀਂਦੇ ਹੋ ਕਿ ਉਹ ਅੱਗੇ ਵਰਿਸ਼ਟਾਂ ਨੂੰ ਕਹਿੰਦੇ ਹੋ ਵੀ ਐ ਨੀ ਤਾਂ ਲਾਤੇ ਨਾ ਆਓ ਏਦਾਂ ਵੀ ਹੁੰਦਾ ਨਾ ਬੰਦਾ ਆਡਰ ਜਿਹਾ ਮਾਰਦਾ ਕਈ
0: ਸ਼ੈਫ ਹੈ
1: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਜੀ ਕਹਿੰਦੇ ਮੈਂ ਅਦਰਕ ਵਾਲੀ ਚਾਹ ਤੇ ਤੈਨੂੰ ਕੌਫੀ ਲਾਟੇ ਹੱਥੀਂ ਬਣਾ ਕੇ ਪਿਆਉਂਦੀ ਹਾਂ ਇੱਕ ਤੇਰੀ ਮੇਰੀ ਫੋਟੋ ਦੀ ਸਨੈਪ ਖਿੱਚ ਫੇਸਬੁੱਕ ਤੇ ਪਾਉਣੀ ਆ ਤੂੰ ਬੈਠੀ ਰਹੀ ਸਾਹਮਣੇ ਤੈਨੂੰ ਰੱਜ ਕੇ ਤੱਕਾਂਗੇ ਤੂੰ ਬੈਠੀ ਰਹੀ ਸਾਹਮਣੇ ਤੈਨੂੰ ਰੱਜ ਕੇ ਤੱਕਾਂਗੇ ਆ ਜਾਈ ਟਾਈਮ ਨਾਲ ਉੱਠ ਕੇ ਬਾਕੀ ਗੱਲਾਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਵਿੱਚ ਬਹਿ ਕੇ ਦੱਸਾਂਗੇ ਆਪਾਂ ਤਾਂ ਚਾਹ ਦੇ ਸ਼ੌਕੀਨ ਆ
0: ਘੁੰਮਣ ਸਾਹਿਬ
1: ਨਾਈਸ ਹੋ ਗਿਆ
0: ਵੈਰੀ ਨਾਈਸ
1: ਡਨ ਮੰਨ ਗਏ ਅਸੀਂ ਚਾਹ ਕਹਿੰਦੇ ਨੇ ਜੀ ਘੁੰਮਣ ਸਾਹਿਬ ਇੱਕ ਹੋਰ ਨੇ ਇਹ ਕਹਿੰਦੇ ਨੇ ਜੀ ਮਾਈ ਫੇਵਰੇਟ ਲੌਂਗ ਬਲੈਕ ਐਕਸਪ੍ਰੈਸੋ ਸ਼ੋਟ ਬਿਫੋਰ 6 AM ਭਾਰਤਵਾਜ ਜੀ ਗੁਡ ਮਾਰਨਿੰਗ ਭੇਜਦੇ ਨੇ ਕਹਿੰਦੇ ਨੇ ਬੋਇਜ ਤੇ ਹਾਜੀ ਪਰਿਵਾਰ ਨੂੰ ਹੈਵ ਅ ਟੈਰੀਫਿਕ ਥਰਸਡੇ ਬਾਕੀ 5-7 ਮੈਸੇਜ ਆਪਾਂ ਨੂੰ ਤੋਤਾ ਤੋਤਾ ਆਈ ਥਿੰਕ ਇਹ ਸਵੇਰ ਵਾਲੇ ਹੋਣਗੇ ਪੈਰਟ ਪੈਰਟ ਆਇਆ ਜੀ ਇਹਨਾਂ ਨੇ ਆਪਾਂ ਹੁਣ ਮਾਫੀ ਜੀ ਥੋੜ੍ਹਾ ਲੇਟ ਹੋ ਗਈ ਤੁਹਾਡੇ ਪੜ੍ਹਦੇ ਪੜ੍ਹਦੇ ਪਰ ਹੁਣ ਆਪਾਂ ਜਾਂਚ ਲੈਣੀ ਆ ਕਿਉਂਕਿ ਆਪਾਂ ਅੱਗੋਂ ਨਾ ਲੇਟ ਹੋ ਜਾਈਏ ਇਹ ਬਹੁਤ ਜ਼ਰੂਰੀ ਗੱਲ ਹੈ ਲਾਸਟ ਮੈਸੇਜ ਮੈਂ ਪੜ੍ਹਨਾ ਅਤੇ ਫਿਰ ਆਪਾਂ ਸੀ ਜੀ ਬਾਏ ਬਾਏ ਟਾਟਾ ਕਰਨੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਚਾਹਲ ਜੀ ਭੇਜਦੇ ਨੇ ਮੈਸੇਜ ਮਾਈ ਫੇਵਰੇਟ ਇਜ਼ ਓਟ ਲਾਟੇ ਅੱਛਾ ਓਟ ਮਿਲਕ ਲਾਟੇ ਵਿਦ ਔਰ ਵਿਦਆਊਟ ਹਨੀ ਡਿਪੈਂਡਿੰਗ ਅਪੋਨ ਦਾ ਵੈਦਰ ਐਂਡ ਮੂਡ ਹਿੰਦੀ ਦੇ ਵਿੱਚ ਆ ਇਹ ਮੈਨੂੰ ਲੱਗਦਾ ਮੈਂ ਨਾ ਹੀ ਪੜ੍ਹਾਂ ਤੇ ਚੰਗੀ ਗੱਲ ਚਿੰਤਾ ਸੇ ਚਤੁਰਾਈ ਘਟੇ
2: ਚਤੁਰਾਈ ਚਤੁਰਾਈ
1: ਸਹੀ ਚਿੰਤਾ ਸੇ ਚਤੁਰਾਈ ਘਟੇ ਦੁੱਖ ਸੇ ਘਟੇ ਸਰੀਰ ਆਹ ਤੇ ਸਹੀ ਆ
2: ਵਾਹ
1: ਲੋਭ ਸੇ ਲਕਸ਼ਮੀ ਘਟੇ ਕਹਿ ਗਏ ਦਾਸ ਕਬੀਰ
2: ਵਾਹ ਵਾਹ ਵਾਹ
1: ਅਰੇ ਵਾਹ ਕਿਆ ਬਾਤ ਹੈ
2: ਕਬੀਰ ਕੇ ਦੋਹੇ
1: ਔਰ ਦੂਸਰਾ ਰੂਪ ਔਰ ਦੂਸਰਾ ਰੂਪ ਵੀ ਹੈ ਇਸਕਾ ਕੋਈ ਚਿੰਤਾ ਬਿਨ ਬਤੂਰਾਈ ਨਹੀਂ ਸੋਰੀ ਸੋਰੀ ਚਿੰਤਾ ਬਿਨ ਚਤੁਰਾਈ ਨਹੀਂ
2: ਬਤੂਰਾਈ ਕੌਣ
1: ਦੁੱਖ ਬਿਨ ਨਹੀਂ ਸਰੀਰ
2: ਨਹੀਂ ਸਰੀਰ
1: ਲੋਭ ਬਿਨ ਲਕਸ਼ਮੀ ਨਹੀਂ ਜੂਠੋ ਦਾਸ ਕਬੀਰ
2: ਬੱਲੇ ਵੀਰ
1: ਨੇ ਆਪ ਲਿਖ ਕੇ ਭੇਜਤਾ ਲੱਗਦਾ ਨਹੀਂ ਸੈਮ ਜੀ ਨੇ ਭੇਜਿਆ ਸਨ
2: ਆਪ ਮਨਾਵੇ ਵੈਰੀ ਗੁੱਡ
1: ਸੋਰੀ ਜੇ ਮੇਰੀ ਹਿੰਦੀ ਅੱਗੇ ਪਿੱਛੇ ਹੋ ਗਈ ਜੇ ਅਦੇਪਾਲ ਜੀ ਕਹਿੰਦੇ ਨੇ ਆਈ ਲਵ ਕੋਲਡਲ ਕੋਲਡ ਲਾਤੇ ਠੰਡੀ ਠੰਡੀ ਲਾਤੇ ਹਾਫ ਸਕੂਪ ਵਿੱਚ ਮੋਕਾ ਫਲੇਵਰ ਦਾ ਪ੍ਰੋਟੀਨ ਪਾਇਆ ਹੋਵੇ ਤੇ ਫਿਰ ਕਹਿੰਦੇ ਮੈਨੂੰ ਮਜ਼ਾ ਆਉਂਦਾ
2: ਓਏ ਗੁੱਡ
1: ਜਿਤਿੰਦਰ ਜੀ ਕਹਿੰਦੇ ਭਾਅ ਜੀ ਆਪਣੇ ਕੋਲ ਵਧੀਆ ਬ੍ਰਿਸ਼ਟਾ ਹੈਗਾ ਵਾ ਬੈਸਟ ਕੌਫੀ ਆ ਆਪਣੇ ਕੋਲ ਬੈਸਟ ਮਸ਼ੀਨ ਵੀ ਆ ਮੈਂ ਤੇ ਬ੍ਰਿਸ਼ਟਾ ਪ੍ਰੋ ਕੋਰਸ ਵੀ ਕੀਤਾ ਹੈ ਸੋ ਨੋ ਬਿਗ ਡੀਲ ਫੋਰ ਮੀ ਫੋਰ ਅ ਕੌਫੀ ਆ ਜੋ ਕੌਫੀ ਡੇਟ ਵਿਦ ਫੰਟੈਸਟਿਕ ਬੋਇਸ ਓ ਮਾਈ ਗਾਡ
2: ਯਾਰ ਭਾਈ ਸਾਨੂੰ ਕਹਿ ਰਹੇ ਕਾਫੀ ਟਾਈਮ ਤੋਂ ਜਾਣਾ ਆਪਾਂ ਕਿਸੇ ਦਿਨ ਡਨ ਹੋ ਗਿਆ
1: ਪਹਿਲਾਂ ਵੀ ਕਹਿ ਰਹੇ ਸੀ
2: ਪਹਿਲੇ ਵੀ ਜਦੋਂ ਯਾਦ ਆਪਾਂ ਲਾਈਵ ਕੀਤਾ ਸੀਗਾ ਤਦ ਤਾਂ ਭਾਈ ਨੇ ਫੋਟੋਆਂ ਭੇਜੀਆਂ
1: ਸੀ ਜਤਿੰਦਰ ਜੀ ਤੁਸੀਂ ਕੈਫੇ ਦਾ ਐਡਰੈਸ ਭੇਜੋ ਤੇ ਜਦੋਂ ਬਜਟ ਥੋੜ੍ਹਾ ਸਾਡਾ ਲੋ ਹੋ ਗਿਆ ਆਪਾਂ ਇੱਥੇ ਲਾਗੇ ਬਣੇ ਨਹੀਂ ਸਪੈਂਡ ਕਰ ਸਕਾਂਗੇ ਫਿਰ ਅਸੀਂ ਤੁਹਾਡੇ ਆਵਾਂਗੇ
2: ਮਾਣ ਹੀ ਹੁੰਦਾ ਭਰਾਵਾਂ ਤੇ
1: ਉਹ ਯਾਰ ਫਿਰ ਕੀ ਹੱਦ ਕੀ ਆ ਔਖੇ ਟਾਈਮ ਤੇ ਆਪਾਂ ਇੱਕ ਦੂਜੇ ਦੇ ਕੰਮ ਆਉਣਾ ਜੀ ਬਿਲਕੁਲ ਹੁਣ ਆਪਾਂ ਪਰ ਇਜਾਜ਼ਤ ਲੈਣੀ ਆ ਕਿਉਂਕਿ ਔਖਾ ਟਾਈਮ ਸਾਡੇ ਤੇ ਨਾ ਅੱਜ ਤੇ ਸੀ ਯੂ ਬਾਏ ਬਾਏ ਟਾਟਾ ਗਾਈਸ
2: ਬਾਏ ਬਾਏ ਕ੍ਰਿਸ਼ਨਾ ਜੀ ਯੈਸ ਯੈਸ ਯੈਸ ਹੈਵ ਅ ਨਾਈਸ ਡੇ ਖੁਸ਼ ਰਹੋ ਸਵਸਥ ਰਹੋ ਆਨੰਦਿਤ ਰਹੋ ਮਸਤ ਰਹੋ ਸੁੰਦਰ ਰਹੋ ਰੇਡੀਓ ਹਾਂਜੀ 1674 AM ਸਾਡੀਆਂ ਤਾਂ ਮਿਡਲ ਕਲਾਸ ਜੀਆਂ ਫੈਂਟਸੀਆਂ ਚੱਕ ਕੇ ਫੜਾਈਏ

0: रेडियो हाँ जी 1674 AM समा हो चुका भारतीय खबरों के उत्ते झात मारन दा। मेरे नाल जुड़ चुके ने प्रीतम रुपाल जी भारत तो। आओ जानते हैं कि कहिंदियां ने अज दियां खास खास खबर जी। प्रीतम जी तुसीं आउंदे रहो, स्वागत तुहाडा रेडियो हाँ जी ते।
1: बहुत बहुत शुक्रिया रंजोत जी मेरे वालों, बलकीरत जी सारे स्रोतियां नूं सत श्री अकाल। सब तो पहली खबर ਇਹ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 31 December 2029 ਤੱਕ ਪੰਜਾਬ 'ਚ ਜਿਹੜਾ ਹੈਗਾ ਚਿੱਟਾ ਖਤਮ ਕਰ ਦਿੱਤਾ ਜਾਏਗਾ। ਅਤੇ ਉੱਧਰ ਆਮ ਆਦਮੀ ਪਾਰਟੀ ਨੇ ਕਿਹਾ ਕਿ BJP ਨੂੰ ਨਸ਼ਾ ਮੁਕਤੀ ਯਾਤਰਾ ਜਿਹੜੀ ਹੈ ਉਹ ਗੁਜਰਾਤ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਗੁਜਰਾਤ ਬੰਦਰਗਾਹ ਨੇੜਿਓਂ 3000 crore ਦੇ ਨਸ਼ੀਲੇ ਪਦਾਰਥ ਫੜੇ ਜਾਣ 'ਤੇ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੇ ਉਂਗਲ ਉਠਾਈ। ਇਹਦੇ 'ਤੇ ਕਾਂਗਰਸ ਨੇ ਵੀ ਜਿਹੜਾ ਹੈ ਇਸ ਗੱਲ ਵੱਲ ਇਸ਼ਾਰਾ ਕੀਤਾ। ਦੂਜੀ ਖਬਰ, ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਹੋ ਚੁੱਕੀ ਹੈ। 5 ਨੇਤਾ ਜਿਹੜੇ ਉਹ ਦੌੜ 'ਚ ਨੇ ਅਤੇ 3 ਨੇਤਾਵਾਂ ਦੇ ਨਾਵਾਂ ਨੂੰ ਪਹਿਲਾਂ ਅੰਤਿਮ ਰੂਪ ਦਿੱਤਾ ਜਾਏਗਾ, ਫਿਰ ਜਿਨ੍ਹਾਂ 'ਚੋਂ ਜਿਹੜਾ ਹੈ ਇੱਕ ਪ੍ਰਧਾਨ ਜਿਹੜਾ ਹੈ ਉਹ ਚੁਣਿਆ ਜਾਏਗਾ ਕੇਂਦਰੀ ਲੀਡਰਸ਼ਿਪ ਵੱਲੋਂ। ਅਗਲੀ ਖਬਰ, ਇੰਡੀਆ ਗਠਜੋੜ ਨੇ ਗਿਆਨੇਸ਼ ਕੁਮਾਰ ਖਿਲਾਫ਼ ਜਿਹੜੀ ਹੈ ਉਹ ਰਣਨੀਤੀ ਬਣਾਈ ਹੈ। 1 November ਨੂੰ ਦਿੱਲੀ 'ਚ ਵੱਡੀ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਕੱਲ੍ਹ ਨਵੀਂ ਦਿੱਲੀ 'ਚ ਜਿਹੜੀ ਹੈ ਉਹ ਕਾਂਗਰਸ ਦੀ ਅਗਵਾਈ ਦੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੀ ਜਿਹੜੀ ਆ ਉਹ ਇੰਡੀਆ ਗਠਜੋੜ ਦੀ ਮੀਟਿੰਗ ਹੋਈ ਸੀ। ਉੱਧਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਸਿੱਖ ਆਗੂਆਂ ਨੂੰ ਨੋਟਿਸ ਭੇਜੇ ਨੇ, ਉਹਨਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਇੱਕ ਖਬਰ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਹਿਰੀਨ ਤੋਂ ਆਈ BB ਦੇ ਦੋਸ਼ਾਂ ਦੀ ਜਾਂਚ CBI ਤੋਂ ਕਰਵਾਈ ਜਾਏ। ਕੱਲ੍ਹ ਅੰਤਰਿਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਧਾਮੀ ਨੇ ਇਹ ਗੱਲ ਆਖੀ ਹੈ। ਇਹ ਖਾਸ ਖਬਰਾਂ ਨੇ ਹਾਂਜੀ
0: ਅੱਜ ਜੀ। ਪ੍ਰੀਤਮ ਜੀ, ਇੱਧਰ ਸਭ ਤੋਂ ਪਹਿਲੀ ਖਬਰ ਦੀ ਜੇ ਗੱਲ ਕਰੀਏ ਤਾਂ ਤੁਸੀਂ ਦੱਸਿਆ ਕਿ ਅਮਿਤ ਸ਼ਾਹ ਨੇ ਜੋ ਕੇਂਦਰੀ ਗ੍ਰਹਿ ਮੰਤਰੀ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਅਸੀਂ ਨਸ਼ਾ ਖਤਮ ਕਰ ਦਾਂਗੇ 2029 ਤੱਕ, ਜਿਨ੍ਹਾਂ ਦੀ ਰੈਲੀ ਜਲੰਧਰ ਦੌਰਾਨ ਇਹਨਾਂ ਨੇ ਕਿਹਾ। ਕਿੱਦਾਂ ਵੇਖਦੇ ਇਸ ਬਿਆਨ ਨੂੰ?
1: ਨਹੀਂ ਦੇਖੋ, ਉਹ ਕੋਈ ਵੀ ਪਾਰਟੀ ਜਿਹੜੀ ਹੈ ਇਹ ਨਹੀਂ ਕਹੇਗੀ ਕਿ ਨਸ਼ਾ ਖਤਮ ਜਿਹੜਾ ਨਹੀਂ ਹੋਣਾ ਚਾਹੀਦਾ, ਤੇ ਪਰ ਨਾਲ ਹੀ ਨਸ਼ੇ ਨੂੰ ਲੈ ਕੇ ਜਿਹੜਾ ਇੱਕ ਸਿਆਸਤ ਹੋ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ, ਤੇ ਉਹ ਜਿਹੜੀ ਆ ਉਹ ਜ਼ਰੂਰ ਧਿਆਨ ਦੀ ਮੰਗ ਕਰਦੀ ਹੈ ਕਿ ਇਹ ਨਸ਼ਾ ਕਿੱਥੋਂ ਆ ਰਿਹਾ ਹੈ, ਕੌਣ ਭੇਜ ਰਿਹਾ ਹੈ, ਤੇ ਅੱਗੇ ਕਿਵੇਂ ਸਪਲਾਈ ਕੀਤਾ ਜਾ ਰਿਹਾ ਹੈ, ਇਹਦੀ ਜਿਹੜੀ ਸਪਲਾਈ ਚੇਨ ਨੂੰ ਕਿਵੇਂ ਤੋੜਿਆ ਜਾਵੇ, ਕਿਵੇਂ ਖਤਮ ਕੀਤਾ ਜਾਵੇ। ਕਿਉਂਕਿ ਜਦੋਂ ਤੋਂ ਇਹ ਨਸ਼ੇ ਦਾ ਖਾਸ ਕਰਕੇ ਜਿਹੜੀ ਹੈਰੋਇਨ ਆ ਜਾਂ ਜਿਹਨੂੰ ਚਿੱਟਾ ਕਹਿੰਦੇ ਆ ਉਹਦੀ ਇਹ ਸ਼ੁਰੂਆਤ ਹੋਈ ਹੈ ਇੱਥੇ ਇਹਦੇ ਇਸਤੇਮਾਲ ਦੀ ਜਾਂ ਇਹਦੀ ਜਿਹੜੀ ਕੰਜਪਸ਼ਨ ਸ਼ੁਰੂ ਹੋਈ ਹੈ, ਇਹ ਤਾਂ ਬਹੁਤ ਪਹਿਲਾਂ ਜਦੋਂ ਇੱਥੇ ਅਕਾਲੀ ਦਲ BJP ਦੀ ਸਰਕਾਰ ਸੀ ਉਦੋਂ ਤੋਂ ਇਹ ਚਰਚਾ ਦੇ ਵਿੱਚ ਗੱਲ ਆ ਗਈ ਸੀ। ਤੇ ਉਸ ਤੋਂ ਬਾਅਦ 5 ਕਾਂਗਰਸ ਦੀ ਸਰਕਾਰ ਵੀ ਰਹੀ ਤੇ ਹੁਣ ਲਗਭਗ ਜਿਹੜੇ ਹੈਗੇ ਆ 4.5 ਤੋਂ ਵੱਧ ਜਿਹੜਾ ਹੈਗਾ ਸਮਾਂ ਇਸ ਸਰਕਾਰ ਨੂੰ ਹੋ ਗਿਆ, ਆਮ ਆਦਮੀ ਪਾਰਟੀ ਸਰਕਾਰ ਨੂੰ। ਪਰ ਇਹ ਵੀ ਨਸ਼ੇ ਦੇ ਉੱਤੇ ਜਿਹੜਾ ਹੈ ਕਾਬੂ ਪਾਉਣ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਨਾਕਾਮ ਰਹੀਆਂ ਨੇ, ਤੇ ਇੱਕ ਦੂਜੇ ਤੇ ਇਲਜ਼ਾਮ ਲਾਏ ਜਾਂਦੇ ਆ ਕਿ ਇਹ ਉਤਸ਼ਾਹਿਤ ਕਰ ਰਹੇ ਹੈ। ਜਿਵੇਂ ਅਮਿਤ ਸ਼ਾਹ ਨੇ ਵੀ ਜਲੰਧਰ 'ਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਉਹ ਨਸ਼ਿਆਂ ਤੇ ਰੋਕ ਨਹੀਂ ਲਾਈ, ਸਗੋਂ ਨਸ਼ਾ ਚੱਲਣ ਦਿੱਤਾ। ਏਦਾਂ ਦੀ ਗੱਲ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਨੇ ਆਖੀ ਹੈ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ 31 December 2029 ਤੱਕ ਜਿਹੜਾ ਹੈ ਉਹ ਨਸ਼ਾ ਖਤਮ ਕਰ ਦਿੱਤਾ ਜਾਏਗਾ। ਹੁਣ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਹ ਡੈਡਲਾਈਨ ਜਿਹੜਾ ਕੀ ਸੋਚ ਕੇ ਜਿਹੜੀ ਉਹ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰੀ ਨੇ, ਕਿ ਇਹ ਜਿਹੜੇ ਹੈਗੇ ਆ ਅਜੇ ਕਾਫੀ ਸਮਾਂ ਇਹਦੇ 'ਚ ਜਿਹੜਾ ਪਿਆ ਹੈ, ਤੇ 3 ਦੇ ਸਮੇਂ ਦੇ ਵਿੱਚ ਕੀ ਇੰਨਾ ਟਾਈਮ ਲੱਗੇਗਾ, ਇਹ ਜਿਹੜਾ ਹੈ ਕਿਸ ਤਰ੍ਹਾਂ ਕੇਂਦਰ ਜਿਹੜਾ ਇਹ ਨਸ਼ਾ ਖਤਮ ਕਰੇਗਾ, ਉਸ ਤੋਂ ਪਹਿਲਾਂ ਕਿਉਂ ਨਹੀਂ ਖਤਮ ਕਰ ਸਕਦਾ, ਇਹਦਾ ਕੀ ਜਿਹੜਾ ਇਹ ਕਾਰਨ ਹੈ। ਬੜੀ ਗੱਲ ਸਪਸ਼ਟ ਹੈ ਕਿ BJP ਜਿਹੜਾ ਹੈ ਉਹ ਪੰਜਾਬ ਦੇ ਵਿੱਚ 2027 'ਚ ਜਿਹੜੀਆਂ ਹੋਣ ਵਾਲੀਆਂ ਚੋਣਾਂ ਉਹਨੂੰ ਟਾਰਗੇਟ ਜਿਹੜਾ ਉਹ ਕਰਕੇ ਇਹ ਗੱਲਬਾਤ ਕਰ ਰਹੀ ਹੈ। ਤੇ ਇਹਨੂੰ ਜੇ ਆਪਾਂ ਸਾਰੇ ਇਸ ਜਿਹੜਾ ਇਹ ਮੈਨੇਜ ਆ ਜਿਹੜੀ ਜਿਹੜੀ ਬੁਰਾਈ ਹੈ ਜਾਂ ਆਪਾਂ ਜਿਹੜੀ ਇਹ ਕਹਿੰਦੇ ਕਿ ਜਿਹੜੀ ਜ਼ਿਲਤ ਹੈ ਨਸ਼ੇ ਦੀ, ਤੇ ਇਹਦੇ ਚੋਂ ਕਿਵੇਂ ਜਿਹੜਾ ਹੈਗਾ ਪੰਜਾਬ ਵਾਸੀਆਂ ਨੂੰ ਕੱਢਿਆ ਜਾਵੇ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਦੀ ਜਿਹੜੀ ਬਦਨਾਮੀ ਹੋ ਰਹੀ ਹੈ ਪੰਜਾਬ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਕਿ ਇੱਥੇ ਨਸ਼ਾ ਸਾਰੇ ਨਸ਼ੇੜੀ ਪੰਜਾਬ ਹੈ, ਇੱਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ, ਇਹਨੂੰ ਕਿਵੇਂ ਖਤਮ ਜਿਹੜਾ ਕੀਤਾ ਜਾਵੇ। ਕਿਉਂਕਿ ਪੈਰਲਲ ਉੱਧਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸੱਤਾ 'ਚ ਹੈ, ਇਹਨੇ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ, ਤੇ ਕਾਫੀ ਅੰਕੜੇ ਜਿਹੜੇ ਹੈਗੇ ਆ ਹਰ ਮਹੀਨੇ ਆ ਜਾਂਦੇ ਆ ਕਿ ਇਹਨੇ ਜਿਹੜੇ ਹੈਗੇ ਆ ਉਹ ਨਸ਼ਾ ਤਸਕਰ ਫੜ ਲਿਆ, ਇਹਨਾਂ ਦੇ ਖਿਲਾਫ਼ ਕਾਰਵਾਈ ਹੋਈ ਹੈ, ਆਹ ਕਾਰਵਾਈ ਕੀਤੀ ਜਾ ਰਹੀ ਹੈ। ਤੇ ਹੁਣ ਇਹ ਗੱਲ ਸਮਝ ਤੋਂ ਬਾਹਰ ਆਇਆ ਥੋੜੀ ਜਿਹੀ ਕਿ ਇੰਨੇ ਜ਼ਿਆਦਾ ਜਿਹੜੇ ਹੈਗੇ ਆ ਸਮਗਲਰ ਨੇ ਪੰਜਾਬ ਦੇ ਵਿੱਚ, ਇਹ ਰਾਤੋ ਰਾਤ ਤਾਂ ਪੈਦਾ ਹੋ ਨਹੀਂ ਗਏ। ਜਿਹੜੇ ਹੁਣ ਅੰਕੜੇ ਸੂਬਾ ਸਰਕਾਰ ਦੇ ਵੀ ਨੇ ਉਹ ਕਹਿ ਰਹੇ ਨੇ ਕਿ ਅਸੀਂ ਇੰਨੇ ਜਿਹੜੇ ਹੈਗੇ ਨਸ਼ਾ ਤਸਕਰ ਫੜ ਲਏ, ਇਹਨਾਂ ਦੇ ਖਿਲਾਫ਼ ਕਾਰਵਾਈ ਹੈ, ਇੰਨੇ ਕੇਸ ਦਰਜ ਕੀਤੇ ਗਏ, ਤੇ ਇੰਨਾ ਨਸ਼ਾ ਜਿਹੜਾ ਹੈਗਾ ਉਹ ਸੀਜ਼ ਕੀਤਾ ਗਿਆ, ਜ਼ਬਤ ਕੀਤਾ ਗਿਆ। ਤੇ ਹੁਣ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਹੁਣ ਨਸ਼ਾ ਇੱਕ ਤਰ੍ਹਾਂ ਦਾ ਇੱਕ ਸਿਆਸਤ ਦਾ ਇੱਕ ਬੜਾ ਵੱਡਾ ਇੱਕ ਇੱਕ ਹਰਬਾ ਬਣ ਗਿਆ, ਜਾਂ ਇੱਕ ਜ਼ਰੀਆ ਬਣ ਗਿਆ, ਜਾਂ ਇੱਕ ਆਪਾਂ ਇਹ ਕਹਿ ਲਈਏ ਕਿ ਇੱਕ ਜਿਹੜਾ ਹੈਗਾ ਉਹ ਤੰਦ ਹੱਥ ਦੇ ਵਿੱਚ ਆ ਗਈ ਸਾਰੀਆਂ ਸਿਆਸੀ ਪਾਰਟੀਆਂ ਦੇ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ। ਤੇ ਪਰ ਇਸ ਪਾਸੇ ਜਿਹੜੇ ਦੇਖੀਏ ਗਰਾਊਂਡ ਲੈਵਲ ਤੇ, ਤਾਂ ਉੱਥੇ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਬਹੁਤੀ ਵੱਡੀ ਕੋਈ ਕਾਰਵਾਈ ਕਿਤੇ ਇਹ ਕੀਤੀ ਜਾ ਰਹੀ ਹੈ, ਜਾਂ ਜਦੋਂ ਕਿਤੇ ਕੋਈ ਘਟਨਾ ਇੱਦਾਂ ਦੀ ਵਾਪਰ ਜਾਂਦੀ ਹੈ, ਕੋਈ ਨਸ਼ਾ ਕਰਕੇ ਮਰ ਜਾਂਦਾ ਜਾਂ ਕੋਈ ਸੁਸਾਈਡ ਕਰ ਲੈਂਦਾ, ਉੱਥੇ ਫਿਰ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਮਗਰਮੱਛ ਦੇ ਹੰਝੂ ਵਹਾਉਣ ਵਾਸਤੇ ਜਿਹੜੀਆਂ ਨੇ ਉਹ ਪਹੁੰਚ ਜਾਂਦੀਆਂ ਨੇ। ਪਿੱਛੇ ਜੇ ਸੰਗਰੂਰ ਜ਼ਿਲ੍ਹੇ 'ਚ 2-3 ਘਟਨਾਵਾਂ ਇੱਦਾਂ ਦੀਆਂ ਜਿਹੜੀਆਂ ਉਹ ਵਾਪਰੀਆਂ ਨੇ, ਤੇ ਉਹ ਉੱਥੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਜਿਨ੍ਹਾਂ ਨੇ ਟਾਰਗੇਟ ਕੀਤਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ, ਖਜ਼ਾਨਾ ਮੰਤਰੀ ਨੂੰ, ਤੇ ਬਾਅਦ ਦੇ ਵਿੱਚ ਜਿਹੜਾ ਹੈ ਉਹ ਫਿਰ ਗੱਲ ਕਿਧਰੇ ਆਈ ਗਈ ਹੋਗੀ। ਹੁਣ ਜਿਹੜਾ ਹੈਗਾ ਕੇਂਦਰੀ ਗ੍ਰਹਿ ਮੰਤਰੀ ਜਿਹੜੀ ਇਹ ਗੱਲ ਨਸ਼ਿਆਂ ਵਾਲੀ ਕਰ ਰਹੇ ਨੇ, ਇਦੋਂ ਪਹਿਲਾਂ ਜਿਹੜੀਆਂ ਹੁਣ ਇਹਨਾਂ ਨੇ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਸੀ ਬੀਜੇਪੀ ਨੇ, ਉੱਥੇ ਕੋਈ ਨਾ ਕੋਈ ਕੇਂਦਰ ਦਾ ਮੰਤਰੀ ਆਉਂਦਾ ਰਿਹਾ, ਕੋਈ ਉਹਨਾਂ ਨੇ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ, ਕੋਈ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਕਿ ਅਸੀਂ ਪੰਜਾਬ ਨੂੰ ਆਹ ਦੇ ਰਹੇ ਹਾਂ ਜਾਂ ਆਹ ਦੇਵਾਂਗੇ। ਸਾਰਿਆਂ ਨੇ ਨਸ਼ਿਆਂ ਦੀ ਜਿਹੜੀ ਰੱਟ ਲਾਈ, ਇੱਥੋਂ ਤੱਕ ਕਿ ਬੀਜੇਪੀ ਨੇ ਕੁਛ ਲੇਡੀਜ਼ ਨੂੰ ਜਿਹੜਾ ਹੈ ਆਪਣੀਆਂ ਰੈਲੀਆਂ ਦੇ ਵਿੱਚ ਲਿਆਂਦਾ, ਜਿਹੜੀਆਂ ਆਪਣੇ ਦੁਖੜੇ ਰੋ ਰਹੀਆਂ ਸੀ ਕਿ ਉਹਨਾਂ ਦੇ ਬੱਚੇ ਨਸ਼ੇ ਨਾਲ ਜਾਂ ਮਾਰੇ ਗਏ ਜਾਂ ਨਸ਼ਿਆਂ 'ਚ ਗਲਤਾਨ ਨੇ, ਕਿਸੇ ਦਾ ਪਤੀ ਹੈ। ਸੋ ਇਸ ਨੂੰ ਲੈ ਕੇ ਜਿਹੜੀ ਬਲਕੀਰਤ ਜੀ ਸਿਆਸਤ ਜਿਹੜੀ ਉਹ ਵੱਧ ਹੋ ਰਹੀ ਹੈ, ਇਹਨੂੰ ਹੱਲ ਕਰਨ ਵੱਲ ਜਿਹੜੀ ਆ ਉਹ ਕੋਈ ਗੱਲ ਅੱਗੇ ਜਿਹੜੀ ਆ ਉਹ ਨਹੀਂ ਤੁਰ ਰਹੀ। ਤੇ ਹੁਣ ਜਿਹੜਾ ਅਮਿਤ ਸ਼ਾਹ ਦੇ ਦੌਰੇ ਤੋਂ ਬੀਜੇਪੀ ਨੂੰ ਕਾਫੀ ਉਮੀਦ ਸੀ ਕਿ ਪੰਜਾਬ ਦੀ ਯੂਨਿਟ ਨੂੰ ਕਿ ਇੱਥੇ ਕੁਛ ਸ਼ਾਇਦ ਉਹ ਐਲਾਨ ਕਰ ਜਾਣ, ਤੇ ਜਾਂ ਪੰਜਾਬ ਲਈ ਕੁਛ ਜਿਹੜਾ ਹੈ ਕੇਂਦਰ ਵੱਲੋਂ ਦੇਣ ਦੀ ਗੱਲ ਕਰ ਜਾਣ, ਜਾਂ ਸਿੱਖਾਂ ਲਈ ਕੋਈ ਐਲਾਨ ਕਰ ਜਾਣ, ਪਰ ਅਮਿਤ ਸ਼ਾਹ ਨੇ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਤੇ ਖਾਸ ਕਰਕੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਸੀਗਾ, ਉਸ ਨੂੰ ਲੈ ਕੇ ਤਾਂ ਕਾਫੀ ਉਮੀਦਾਂ ਸੀ ਕਿ ਸ਼ਾਇਦ ਉਹ ਕਹਿ ਜਾਣ ਕਿ ਉਹਨਾਂ ਨੂੰ ਜਿਹੜਾ ਹੈਗਾ ਉਹ ਖਤਮ ਕੀਤੀਆਂ ਜਾਂਦੀਆਂ, ਉਹਨਾਂ ਦੀ ਜਿਹੜੀ ਕੰਫਾਈਨਮੈਂਟ ਹੈ ਤੇ ਉਹਨਾਂ ਨੂੰ ਰਿਹਾ ਕੀਤਾ ਜਾਏਗਾ, ਇੱਦਾਂ ਦੀ ਉਹਨਾਂ ਨੇ ਉਹ ਇਸ ਪਾਸੇ ਗੱਲ ਹੀ ਨਹੀਂ ਤੋਰੀ ਉਹਨਾਂ ਨੇ, ਸਗੋਂ ਉਹਨਾਂ ਨੇ ਜਿਹੜਾ ਹੈਗਾ ਵੱਧ ਤਰਜੀਹ ਜਿਹੜਾ ਹੈ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲੋਂ ਵੀ ਵੱਧ ਤਰਜੀਹ ਰਵਨੀਤ ਬਿੱਟੂ ਨੂੰ ਜਿਹੜੀ ਦਿੱਤੀ, ਜੋ ਰੇਲਵੇ ਦੇ ਰਾਜ ਮੰਤਰੀ ਜਿਹੜੇ ਉਹ ਰਹੇ ਹੈ। ਤੇ ਸੋ ਇਸ ਕਿਸਮ ਦਾ ਜਿਹੜੀ ਹੈ ਉਹ ਸਿਆਸਤ ਸਿਰਫ ਤੇ ਸਿਰਫ ਇੱਕੋ ਗੱਲ ਨੂੰ ਲੈ ਕੇ ਫਿਰ ਸੂਬੇ ਨੂੰ ਬਦਨਾਮ ਕਰਨ ਦੀ ਜਿਹੜੀ ਗੱਲ ਹੈ। ਹੁਣ ਪਿੱਛੇ ਜੇ ਕਾਂਗਰਸ ਨੇ ਵੀ ਇਹ ਗੱਲ ਉਠਾਈ ਕਿ ਬਾਰਡਰ ਦੇ ਉੱਪਰ ਤਾਂ ਜਿਹੜਾ ਹੈਗਾ ਉਹ BSF ਲੱਗੀ ਹੈ, ਤੇ BSF ਸਿੱਧੀ ਜਿਹੜੀ ਹੈ ਕੇਂਦਰੀ ਗ੍ਰਹਿ ਜਿਹੜਾ ਮੰਤਰਾਲਾ ਹੈ ਅਮਿਤ ਸ਼ਾਹ ਜੀ ਦੇ ਮੰਤਰੀ ਨੇ ਉਹਦੇ ਅੰਡਰ ਹੈ, ਤੇ ਫਿਰ ਨਸ਼ਾ ਜਿਹੜਾ ਹੈ ਪਾਕਿਸਤਾਨ ਵਾਲੇ ਪਾਸੋਂ ਕਿਵੇਂ ਆ ਜਾਂਦਾ, ਤੁਸੀਂ ਕਹਿੰਦੇ ਹੋ ਕਿ ਨਸ਼ਾ ਇੱਧਰੋਂ ਆਉਂਦਾ, ਤੇ ਨਾਲ ਹੀ ਜਿਹੜੀ ਹੁਣ ਕੱਲ ਹੀ ਜਿਹੜੀ ਉੱਧਰੋਂ ਅਮਿਤ ਸ਼ਾਹ ਇੱਧਰ ਆਏ ਸੀ, ਤੇ ਗੁਜਰਾਤ ਦੀ ਬੰਦਰਗਾਹ ਨੇੜਿਓਂ ਲਕਸ਼ਦੀਪ ਦੇ ਨੇੜਿਓਂ ਜਿਹੜਾ ਹੈਗਾ ਇੱਕ ਵੱਡੀ ਖੇਪ ਨਸ਼ੇ ਦੀ ਫੜੀ ਗਈ, ਇੱਕ ਇਰਾਨੀ ਕਿਸ਼ਤੀ ਫੜੀ ਗਈ, ਚ ਕਹਿ ਕੇ ਜਿਹੜੇ ਉਹਦੇ ਚਾਲਕ ਦਲ ਦੇ ਜਿਹੜੇ ਮੈਂਬਰ ਸੀ ਉਹ ਪਾਕਿਸਤਾਨੀ ਸੀ, ਇਹ ਦਾਅਵਾ ਕੀਤਾ ਜਿਹੜੇ ਸਾਡੇ ਕੋਸਟ ਗਾਰਡ ਨੇ ਤੇ ਗੁਜਰਾਤ ਦੀ ਜਿਹੜੀ ਐਂਟੀ ਟੈਰਰਿਸਟ ਜਿਹੜੀ ਸਕੁਐਡ ਹੈ ਤੇ ਉਹਨਾਂ ਨੇ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਨਸ਼ਾ ਸੀਜ਼ ਕੀਤਾ। ਤੇ ਇਹ ਨਸ਼ਾ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਕਹਿ ਰਹੀਆਂ ਨੇ ਕਿ ਇਹ ਨਸ਼ਾ ਗੁਜਰਾਤ ਤੋਂ ਆ ਰਿਹਾ, ਉਹ ਕੌਣ ਸਪਲਾਈ ਕਰ ਰਿਹਾ, ਗੁਜਰਾਤ ਤੋਂ ਇੱਥੇ ਕਿੱਦਾਂ ਆ ਰਿਹਾ, ਗੁਜਰਾਤ ਦੇ ਵਿੱਚ ਨਸ਼ੇ ਦੇ ਕੇ ਉਹਨੀ ਰੋਕ ਲੱਗ ਰਹੀ। ਸੋ ਇਸ ਤਰ੍ਹਾਂ ਦੀ ਜਿਹੜੀ ਇੱਕ ਇਹ ਸਿਆਸਤ ਜਿਹੜੀ ਆ ਉਹ ਚੱਲ ਰਹੀ ਹੈ। ਤੇ ਇੱਥੇ ਹੁਣ ਕਿਉਂਕਿ ਇਹ ਲੱਗਦਾ ਸੀ, ਕਿਉਂਕਿ ਇਹਦਾ ਨਾਂ ਹੀ ਸਲੋਗਨ ਹੀ ਇਹ ਦਿੱਤਾ ਸੀਗਾ ਬੀਜੇਪੀ ਨੇ, ਪਹਿਲਾਂ ਇਹਨੂੰ ਰੱਥ ਯਾਤਰਾ ਦਾ ਨਾਂ ਦਿੱਤਾ, ਫਿਰ ਉਹਨਾਂ ਨੂੰ ਲੱਗਿਆ ਕਿ ਰੱਥ ਯਾਤਰਾ ਵਾਲਾ ਗਲਤ ਦਿੱਤਾ ਗਿਆ, ਫਿਰ ਉਹਨਾਂ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਨਾਂ ਦਿੱਤਾ। ਤੇ ਜਲੰਧਰ 'ਚ ਜਿਹੜਾ ਹੈ ਉਹਨਾਂ ਨੇ ਆਪਣਾ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਕਿ ਪੰਜਾਬ ਤੋਂ ਜਿੰਨੇ ਬੀਜੇਪੀ ਦੇ ਵਰਕਰ ਨੇ ਉਹਨਾਂ ਨੂੰ ਲਿਆਉਣ ਦੀ, ਜਾਂ ਆਲੇ ਦੁਆਲੇ ਦੀਆਂ ਜਿਹੜੀਆਂ ਹੋਰ ਸਟੇਟਸ ਨੇ, ਖਾਸ ਕਰਕੇ ਹਿਮਾਚਲ ਪ੍ਰਦੇਸ਼ ਬਿਲਕੁਲ ਨਾਲ ਲੱਗਦਾ, ਉਥੋਂ ਜਿਹੜਾ ਹੈਗਾ ਉਹਨਾਂ ਨੂੰ ਲਿਆਉਣ ਦੀ ਜਿਹੜੀ ਉਹ ਗੱਲ ਕੀਤੀ। ਤੇ ਇਹ ਜਿਹੜਾ ਹੈ ਇਸ ਤਰੀਕੇ ਦਾ ਜਿਹੜਾ ਸਾਰਾ ਕੁਛ ਚੱਲ ਰਿਹਾ। ਤੇ ਇਹਦੇ 'ਚ ਹੋਰ ਮੁੱਖ ਤੌਰ 'ਤੇ ਜਿਹੜੀ ਆ ਉਹ ਸਿਆਸਤੀ ਰਹੀ ਹੈਗੀ, ਤੇ ਇਹ ਇਹਦੇ ਤੇ ਕਾਰਵਾਈ ਕੋਈ ਨਹੀਂ ਹੋ ਰਹੀ। ਹਾਲਾਂਕਿ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬੀਜੇਪੀ ਕਰ ਸਕਦੀ ਸੀ 2027 ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਕਿ ਅਸੀਂ ਇੱਥੇ ਆਹ ਕਰਾਂਗੇ, ਆਹ ਨਵੀਂ ਡਿਵੈਲਪਮੈਂਟ ਕਰਾਂਗੇ ਜਾਂ ਇੱਦਾਂ ਦੀ ਗੱਲ ਕਰਾਂਗੇ, ਪਰ ਨਹੀਂ, ਤੇ ਇੱਦਾਂ ਦੀ ਜਿਹੜੀ ਆ ਉਹ ਕੋਈ ਗੱਲ ਜਿਹੜੀ ਆ ਉਹ ਨਹੀਂ ਕੀਤੀ ਗਈ। ਤੇ ਸੋ ਹੁਣ 2027 ਦੀਆਂ ਚੋਣਾਂ, ਜਿਹੜੀ ਇੱਕੋ ਹੀ ਗੱਲ ਉਹਨਾਂ ਹੋਰ ਕੀਤੀ ਅਮਿਤ ਸ਼ਾਹ ਨੇ, ਤੇ ਉਹ ਇਹ ਕੀਤੀ ਕਿ ਜਿਹੜਾ ਉਹ ਇਕੱਲੇ ਜਿਹੜੇ ਹੈਗੇ ਉਹ ਚੋਣ ਲੜੇਗੀ, ਕਿਉਂਕਿ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਅੰਦਰ ਖਾਤੇ ਕਿ ਅਕਾਲੀ ਦਲ ਬਾਦਲ ਨਾਲ ਉਹਨਾਂ ਦਾ ਸਮਝੌਤਾ ਹੋ ਰਿਹਾ, ਲਗਭਗ ਤੈਅ ਹੈ, ਇੰਨੀਆਂ ਸੀਟਾਂ ਵੀ ਤੈਅ ਹੋ ਗਈਆਂ, ਇਹ ਗੱਲ ਵੀ ਹੈ। ਤੇ ਪਰ ਅਮਿਤ ਸ਼ਾਹ ਨੇ ਇਹ ਗੱਲ ਕਰਕੇ 2027 ਦੀਆਂ ਚੋਣਾਂ ਫਿਰ ਜਾ ਇਹ ਕਿਹਾ ਕਿ ਬੀਜੇਪੀ ਆਪਣੇ ਤੌਰ ਤੇ ਜਿਹੜੀ ਇਕੱਲੀ ਇਹ ਚੋਣਾਂ ਲੜੇਗੀ। ਮੇਰਾ ਖਿਆਲ ਹੈ ਕਿ ਇਹ ਵੀ ਜਿਹੜਾ ਹੈ ਇੱਕ ਜਾਂ ਤਾਂ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਹ ਗੱਲ ਕੀਤੀ ਹੈ, ਕਿਉਂਕਿ ਇਸ ਸਥਿਤੀ ਦੇ ਵਿੱਚ ਅਜੇ ਬੀਜੇਪੀ ਇੱਥੇ ਹੈ ਨਹੀਂ ਕਿ ਇਕੱਲਾ ਜਿਹੜੇ ਹੈ ਚੋਣ ਲੜ ਕੇ ਕੋਈ ਵੱਡੀ ਜਿਹੜੀ ਹੈ ਉਹ ਮਾਰਕਾ ਜਿਹੜਾ ਉਹ ਮਾਰ ਸਕੇ। ਹਾਂਜੀ
0: ਜੀ ਬਿਲਕੁਲ ਪ੍ਰੀਤਮ ਜੀ, ਇੱਧਰ ਤੁਸੀਂ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਧਾਮੀ ਸਾਹਿਬ, ਉਹਨਾਂ ਵੱਲੋਂ ਜਿਹੜੀ ਸਟੇਟਮੈਂਟ ਆਉਂਦੀ ਹੈ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ, ਉਹ ਕਹਿੰਦੇ ਨੇ ਜੀ ਬਹਿਰੀਨ ਵਾਲੀ ਬੀਬੀ ਆ ਉਹਦੇ ਵੱਲੋਂ ਜਿਹੜੇ ਦੋਸ਼ ਲਾਏ ਗਏ ਸੀ ਉਹਨਾਂ ਦੀ ਜਾਂਚ ਜਿਹੜੀ ਆ ਉਹ CBI ਕੋਲੋਂ ਕਰਵਾਈ ਜਾਵੇ, ਪੰਜਾਬ ਸਰਕਾਰ ਨੂੰ ਇਹਨਾਂ ਨੇ ਇਹ ਮੰਗ ਕੀਤੀ ਆ। ਕਿੱਦਾਂ ਵੇਖਦੇ ਇਸ ਮੰਗ ਨੂੰ?
1: ਨਹੀਂ ਦੇਖੋ, ਇਹ ਇਹਦੇ ਚ ਇਹ ਜਿਹੜਾ ਸਾਰਾ ਮਾਮਲਾ ਹੈ, ਅਸੀਂ ਪਹਿਲਾਂ ਵੀ ਇਹ ਜਿਹੜਾ ਹੈ ਡਿਸਕਸ ਕਰ ਚੁੱਕੇ ਹਾਂ ਇੱਕ ਵਾਰੀ, ਕਿ ਪਹਿਲੀ ਗੱਲ ਤਾਂ ਇਹ ਏਦੋਂ ਮਾੜੀ ਗੱਲ ਜਿਹੜੀ ਆ ਹੋਰ ਕੀ ਹੋ ਸਕਦੀ ਹੈ ਕਿ ਏਦਾਂ ਦਾ ਜਿਹੜਾ ਹੈ ਸਾਰਾ ਇਹ ਤਾਣਾ ਬਾਣਾ ਬੁਣਿਆ ਗਿਆ, ਤੇ ਫਿਰ ਉਹਦੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਇਸ ਮਾਮਲੇ ਸ਼ਾਮਲ ਹੈ, ਇੱਕ ਅਡੀਸ਼ਨਲ ਹੈੱਡ ਗ੍ਰੰਥੀ ਸ਼ਾਮਲ ਹੈ, ਡਰਾਈਵਰ ਸ਼ਾਮਲ ਹੈ, ਹੋਰ ਮੁਲਾਜ਼ਮ ਸ਼ਾਮਲ ਨੇ, ਤੇ ਅਕਾਲੀ ਦਲ ਦੇ ਜਿਹੜੇ ਕੁਛ ਲੀਡਰ ਨੇ ਜਿਨ੍ਹਾਂ ਦਾ ਉਹਨਾਂ ਨੇ ਨਾਂ ਲਿਆ ਬਹਿਰੀਨ ਵਾਲੀ ਜਿਹੜੀ ਬੀਬੀ ਆ ਉਹਨੇ। ਤੇ ਹੁਣ ਇਹਦੇ ਪਿੱਛੇ ਕਈ ਜਿਹੜੀਆਂ ਗੱਲਾਂ ਨੇ ਉਹ ਕੰਮ ਕਰ ਰਹੀਆਂ, ਆਪਾਂ ਇਹਦੇ ਤੇ ਪਹਿਲਾਂ ਜਿਹੜਾ ਗੱਲਬਾਤ ਕਰ ਚੁੱਕੇ ਹਾਂ, ਜਿਵੇਂ ਹਰਪ੍ਰੀਤ ਸਿੰਘ ਜਿਹੜੇ ਪੁਨਰ ਸੁਰਜੀਤ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ, ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਵਰਤਣ ਵਾਸਤੇ ਬੀਬੀ ਨੂੰ ਉੱਥੋਂ ਹਾਇਰ ਕਰਕੇ ਲਿਆਂਦਾ ਗਿਆ। ਤੇ ਇਹ ਗੱਲ ਵੀ ਸਾਹਮਣੇ ਆਈ ਕਿ ਬੀਬੀ ਨੂੰ ਜਿਹੜਾ ਹੈਗਾ ਉਹ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਤੇ ਅਕਾਲੀ ਦਲ ਵੱਲੋਂ, ਤੇ SGPC ਨੂੰ ਇਹਦੇ ਨਾਲ ਜੋੜਿਆ ਗਿਆ। ਸੋ ਜਿਹੜੀ ਧਾਮੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਤੇ ਗੱਲ ਤਾਂ ਜੱਚਦੀ ਹੈ ਉਹਨਾਂ ਦੀ ਕਿ ਹਾਂ ਇਹ ਇਸ ਤਰ੍ਹਾਂ ਕੀਤਾ ਜਾਵੇ, CBI ਤੋਂ ਜਾਂਚ ਕਰਾਈ ਜਾਵੇ। ਇਹਦੇ ਪਿੱਛੇ ਜਿਹੜੀ ਗੱਲ ਹੈ ਅਸਲ ਦੇ ਵਿੱਚ ਉਹ ਕੁਛ ਨਹੀਂ ਗੀ, ਉਹ ਇਹ ਹੈ ਕਿ ਧਾਮੀ ਸਾਹਿਬ ਚਾਹੁੰਦੇ ਆ ਕਿ ਇਹ ਜਿਹੜੀ ਗੱਲ ਲਟਕ ਜੇ, ਕਿਉਂਕਿ CBI ਦੁਬਾਰਾ ਤੋਂ ਫਿਰ ਕਾਗਜ਼ਾਂ ਦੀ ਪੜਤਾਲ ਕਰੂਗੀ ਕਿ ਇਹ ਇਮੀਜੀਏਟ ਇਹਦਾ ਕੋਈ ਅਜੇ ਗੱਲ ਸਾਹਮਣੇ ਨਾ ਆਵੇ, ਕਿਉਂਕਿ ਇਹ ਇੱਕ SGPC ਸ਼੍ਰੋਮਣੀ ਅਕਾਲੀ ਦਲ ਕੁਛ ਹੋਰ ਜਿਹੜੇ ਲੋਕ ਨੇ ਉਹ ਸਾਰੇ ਇਹਦੇ ਚ ਸ਼ਾਮਿਲ ਨੇ ਇਹ ਗੋਰਖ ਧੰਦੇ ਦੇ ਵਿੱਚ। ਤੇ ਹੁਣ ਇਹਦੇ ਚ ਧਾਮੀ ਸਾਹਿਬ ਨੇ ਪਹਿਲਾਂ ਇਹ ਕਿ ਉਹਨਾਂ ਨੇ ਇੱਕ ਆਪਣੇ ਕਮੇਟੀ ਦੇ ਮੈਂਬਰਾਂ ਦੀ ਇੱਕ ਕਮੇਟੀ ਬਣਾ ਤੀ ਕਿ ਇਹ ਕਮੇਟੀ ਜਾਂਚ ਕਰੂਗੀ, ਹੁਣ ਉਪਰੋਥਲੀ ਜਿਹੜਾ ਹੈਗਾ ਇਹ ਇੱਦਾਂ ਦੀਆਂ ਜਿਹੜੀਆਂ ਐਕਟੀਵਿਟੀ ਇੱਦਾਂ ਦੀਆਂ ਕਰ ਰਹੇ ਨੇ ਜਿਹਦੇ ਚ ਖੁਦ ਹੀ ਫਸ ਰਹੇ ਨੇ ਇਹ। ਹੁਣ 1 ਲੱਖ ਰੁਪਇਆ ਤਾਂ ਬੀਬੀ ਨੂੰ ਇਹਨਾਂ ਨੇ ਅਦਾ ਕੀਤਾ, ਉਹ SGPC ਨੇ ਕੀਤਾ, ਧਰਮ ਪ੍ਰਚਾਰ ਫੰਡ ਚੋਂ ਕੀਤਾ, ਉਹ ਪ੍ਰਧਾਨ ਦੀ ਜਿਹੜੀ ਮਨਜ਼ੂਰੀ ਤੋਂ ਬਿਨਾਂ ਕਿਵੇਂ ਹੋ ਗਿਆ? CBI ਦੀ ਜਾਂਚ ਕੀ ਕਰੂਗੀ ਉਹਦੇ ਚ? ਤੇ ਦੂਜੀ ਗੱਲ, ਲਗਾਤਾਰ ਜਿਹੜਾ ਹੈ ਇੰਨਾ ਲੰਬਾ ਸਮਾਂ ਉਹਨਾਂ ਨੂੰ SGPC ਦੇ ਅੰਡਰ ਜਿਹੜੀਆਂ ਸਰਾਵਾਂ ਨੇ ਜਾਂ ਜਿਹੜੇ ਗੈਸਟ ਹਾਊਸ ਨੇ ਉੱਥੇ ਰੱਖਿਆ ਗਿਆ, ਉਹ ਕਿਸ ਆਧਾਰ ਤੇ ਰੱਖਿਆ ਗਿਆ, ਮਹਿਮਾਨ ਕਿਉਂ ਬਣਾ ਕੇ ਰੱਖਿਆ ਗਿਆ, ਇਹਦੀ CBI ਕੀ ਜਿਹੜੀ ਇਹ ਜਾਂਚ ਇਸ ਦੀ ਕਰ ਸਕਦੀ ਹੈ? ਤੇ ਫਿਰ ਤੁਸੀਂ ਜੇ CBI ਦੀ ਗੱਲ ਸੀ ਤੇ ਫਿਰ ਅਮਰਜੀਤ ਸਿੰਘ ਚਾਵਲੇ ਨੂੰ ਇਮੀਜੀਏਟ ਅਸਤੀਫਾ ਕਿਉਂ ਲਿਆ, ਤੇ ਅਕਾਲ ਤਖ਼ਤ ਨੂੰ ਕਹਿ ਕੇ ਇਮੀਜੀਏਟ ਪੰਥ ਚੋਂ ਕਿਉਂ ਛੇਕਿਆ? ਉੱਤੋਂ ਇਹ ਬਹੁਤ ਸਾਰੀਆਂ ਗੱਲਾਂ ਨੇ। ਹੁਣ ਜਦੋਂ ਜਿਹੜੀ ਜਾਂਚ ਦਾ ਜਿਹੜਾ ਹੈਗਾ ਇਹ ਜਿਹੜੀ ਹੈ ਸਾਰੀ ਜਿਹੜੀ ਤਫਤੀਸ਼ ਹੈ ਤੇ ਉਹ ਹੁਣ ਇਸ ਪਾਸੇ ਨੂੰ ਤੁਰ ਰਹੀ ਹੈ, ਜਦੋਂ SGPC ਉਹਦੇ ਘੇਰੇ ਚ ਆ ਰਹੀ ਹੈ, ਤੇ ਹੁਣ ਫਿਰ ਇਹ ਕਹਿ ਰਹੇ ਆ ਕਿ ਨਹੀਂ ਇਹ CBI ਨੂੰ ਦਿੱਤੀ ਜਾਵੇ, ਕਿਉਂਕਿ ਪੰਜਾਬ ਪੁਲਿਸ ਜਿਹੜੀ ਇਹਦੇ 'ਚ ਕੋਈ ਗਲਤ ਉਹ ਕਰ ਸਕਦੀ ਹੈ। ਤੇ ਸੋ ਕਿਉਂਕਿ ਪੰਜਾਬ ਪੁਲਿਸ ਨੇ ਇਹਦੇ 'ਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ, ਤੇ ਕਿਉਂਕਿ ਉਹ ਜਿਹੜੀ ਮੁੱਢਲੀ ਜਿਹੜੀ ਹੁੰਦੀ ਹੈ ਰਪਟ, ਜਿਹਨੂੰ ਆਪਾਂ FIR ਕਹਿੰਦੇ ਹਾਂ, ਉਹ ਵੀ ਇੱਥੇ ਥਾਣੇ 'ਚ ਜਿਹੜੀ ਆ ਉਹ ਦਰਜ ਕਰਾਈ ਗਈ ਹੈ। ਤੇ ਕਿੰਨੇ ਵਾਰੀ ਉਹ ਜਿਹੜੀ ਹੈ ਬੀਬੀ ਆਪਣੀ ਸਟੇਟਮੈਂਟਸ ਦੇ ਚੁੱਕੀ ਹੈ। ਤੇ ਹੁਣ ਸਿਰਫ ਤੇ ਸਿਰਫ ਜਿਹੜਾ ਹੈਗਾ ਹਰਜਿੰਦਰ ਸਿੰਘ ਜਿਹੜੇ ਧਾਮੀ ਨੇ, ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਇਹ ਜਿਹੜੀ ਜਾਂਚ ਦਾ ਸੇਕ ਹੈ ਇਸ ਪਾਸੇ ਨੂੰ ਨਾ ਲੱਗੇ, ਕਿਉਂਕਿ ਜੇ SGPC ਨੂੰ ਸੇਕ ਲੱਗਦਾ ਤਾਂ ਅਕਾਲੀ ਦਲ ਨੂੰ ਵੀ ਜਾਏਗਾ। ਤੇ ਉਹ ਇਹ ਕਹਿਣਾ, ਉਹ ਬੀਬੀ ਦਾ ਵੀ ਕਹਿਣਾ ਤੇ ਦੂਜਿਆਂ ਧਿਰਾਂ ਦਾ ਵੀ ਕਹਿਣਾ, ਅਕਾਲੀ ਦਲ ਇਹ 'ਚ ਸਿੱਧੇ ਸਿੱਧੇ ਤੌਰ ਤੇ ਜਿਹੜਾ ਹੈਗਾ ਉਹ ਵਿੱਚ ਸ਼ਾਮਿਲ ਹੈ ਸਾਰੀ ਛਾਛ ਦੇ ਵਿੱਚ ਜੋ ਵੀ ਕੁਛ ਹੋਇਆ। ਤੇ ਹੁਣ ਅਮਰਜੀਤ ਚਾਵਲਾ ਬਾਹਰ ਚਲੇ ਗਏ, ਉਹਨਾਂ ਦੇ ਉੱਥੋਂ ਜਿਹੜੀਆਂ ਵੀਡੀਓ ਆਈਆਂ ਉਹਨਾਂ ਨੇ ਵੀ ਸਿੱਧਾ ਹੀ ਕਿਹਾ ਕਿ ਜਿਹੜਾ ਹੈ ਉਹਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਗਿਆ, ਇਹਦੇ ਪਿੱਛੇ ਗੱਲਾਂ ਤਾਂ ਹੋਰ ਨੇ, ਤੇ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਕੀਤੀ। ਤੇ ਹੁਣ ਇਹ ਜਿਹੜੀਆਂ ਨਾਲ ਨਾਲ ਜਿਹੜੀਆਂ ਦੋਨੇ ਗੱਲਾਂ ਇਹ ਪੈਰਲਲ ਜਿਹੜੀਆਂ ਇਹ ਚੱਲ ਰਹੀਆਂ ਨੇਗੀਆਂ। ਤੇ ਹੁਣ ਜਦੋਂ ਫਸਦਾ ਇਹ ਦਿਸ ਰਿਹਾ ਸਿਸਟਮ, ਤੇ ਹੁਣ ਕਿਉਂਕਿ ਜੇ ਕੱਲ ਨੂੰ ਇਹ ਪੁੱਛ ਪੜਤਾਲ ਹੋਏਗੀ ਕਿ SGPC ਨੇ ਕਿਹਦੇ ਕਹਿਣ ਤੇ ਪੈਸੇ ਦਿੱਤੇ, SGPC ਨੇ ਕਿੱਥੇ ਉਹ ਮਤਾ ਪਾਇਆ ਕਿ 1,00,000 ਰੁਪਇਆ ਜਿਹੜਾ ਦਿੱਤਾ ਜਾਵੇ ਜਾਂ ਪ੍ਰਧਾਨ ਨੇ ਆਪਣੀ ਡਿਸਕ੍ਰਿਪਸ਼ਨ ਚੋਂ ਦਿੱਤਾ, ਉਹ ਸਾਰੀ ਗੱਲ ਤੋਂ ਬਚਣ ਲਈ ਜਿਹੜਾ ਹੁਣ ਸੱਚੇ ਹੋਣ ਵਾਸਤੇ ਇਹ ਸਾਰੀਆਂ ਗੱਲਾਂ ਇੱਦਾਂ ਦੀਆਂ ਜਿਹੜੀਆਂ ਉਹ ਕਰ ਰਹੇ ਨੇ। ਤੇ ਪੱਤਰਕਾਰ ਸਵਾਲ ਕਿਉਂ ਨਹੀਂ ਪੁੱਛ ਰਹੇ, ਇਹ ਵੀ ਇੱਕ ਕਮਾਲ ਦੀ ਗੱਲ ਹੈ। ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪੱਤਰਕਾਰਾਂ ਨੂੰ ਸਾਰੀਆਂ ਗੱਲਾਂ ਪੁੱਛਣੀਆਂ ਚਾਹੀਦੀਆਂ ਸੀ ਕਿ CBI ਤਾਂ ਬਾਅਦ ਜਾਂਚ ਕਰੂ, ਪਹਿਲਾਂ ਤੁਸੀਂ ਆਪਣੇ ਤੌਰ ਤੇ ਸਪਸ਼ਟ ਕਰੋ ਕਿ ਕਿਸ ਆਧਾਰ ਤੇ ਰੱਖਿਆ ਗਿਆ। ਇੱਥੇ ਤਾਂ ਕਮਰਾ ਨਹੀਂ ਮਿਲਦਾ ਸ਼ਰਧਾਲੂਆਂ ਨੂੰ, ਜਦੋਂ ਤੁਸੀਂ ਦਰਬਾਰ ਸਾਹਿਬ ਜਾਓ ਜਾਂ ਕਿਸੇ ਵੀ ਤੁਸੀਂ ਧਾਰਮਿਕ ਸਥਾਨ ਜਿਹੜੇ SGPC ਦੇ ਅਧੀਨ ਜਿਹੜੇ ਹੈਗੇ ਆ, ਜਿਹਦੀ ਸੇਵਾ ਸੰਭਾਲ ਦਾ ਕੰਮ SGPC ਕੋਲੇ ਹੈ, ਉੱਥੇ ਤਾਂ ਸਿਫਾਰਿਸ਼ਾਂ ਨਾਲ ਮਸਾਂ ਕਮਰੇ ਮਿਲਦੇ ਆ। ਤੇ ਉਹਨੂੰ ਲੰਬਾ ਸਮਾਂ ਪਹਿਲਾਂ ਦਮਦਮਾ ਸਾਹਿਬ, ਤਲਵੰਡੀ ਸਾਬੋ, ਉੱਥੇ ਸਰਾਂ ਦੇ ਵਿੱਚ, ਫਿਰ ਅੰਮ੍ਰਿਤਸਰ, ਫਿਰ ਅਨੰਦਪੁਰ ਸਾਹਿਬ ਲੰਬੇ ਸਮੇਂ ਤੋਂ ਵਿਸ਼ੇਸ਼ ਖਾਸ ਕਮਰਾ VIP ਦੇ ਕੇ ਉੱਥੇ ਉਹਨੂੰ ਰੱਖਿਆ ਗਿਆ, ਜਿੱਥੇ ਉਹਨੇ ਇਲਜ਼ਾਮ ਲਾਏ ਨੇ ਅਮਰਜੀਤ ਸਿੰਘ ਚਾਵਲਾ ਦੇ ਉੱਪਰ ਆਪਣੇ ਛੇੜਛਾੜ ਦੇ ਜਾਂ ਰੇਪ ਦੇ। ਤੇ ਹੁਣ ਇਹਦੇ ਨਾਲ ਜਿਹੜਾ ਹੈਗਾ, ਕਿਉਂਕਿ ਇੱਕ ਵੱਡੀ ਵੱਡੀ ਇਹ ਨਮੋਸ਼ੀ ਦਾ ਕਾਰਨ ਬਣਿਆ ਸਿੱਖ ਜਗਤ ਵਾਸਤੇ, ਜਿਹਨੂੰ ਅਸੀਂ ਸਿੱਖਾਂ ਦੀ ਸਰਵਉੱਚ ਜਿਹੜੀ ਹੈ ਉਹ ਸੰਸਥਾ ਕਹਿੰਦੇ ਹਾਂ, ਇੱਕੋ ਇੱਕ ਕੋਈ ਇਹਨੂੰ ਸਿੱਖਾਂ ਦੀ ਪਾਰਲੀਮੈਂਟ ਕਹਿੰਦਾ, ਕੋਈ ਮਿੰਨੀ ਪਾਰਲੀਮੈਂਟ ਕਹਿੰਦਾ, ਇੱਦਾਂ ਦੀਆਂ ਗੱਲਾਂ, ਉਹ ਸਾਰੇ ਕਾਸੇ ਦਾ ਜਿਹੜਾ ਹੈ ਹੁਣ ਜਲੂਸ ਨਿਕਲ ਰਿਹਾ ਇਸ ਮਾਮਲੇ ਦੇ ਵਿੱਚ। ਤੇ CBI ਦਾ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ, ਚਲੋ CBI ਸਿੱਧੀ ਜਿਹੜੀ ਹੈ ਉਹ ਕੇਂਦਰ ਦੇ ਵਿੱਚ BJP ਦੀ ਸਰਕਾਰ ਹੈ, ਉਹ ਇਹਨੂੰ ਮਾਮਲੇ ਨੂੰ ਲਟਕਾ ਸਕਦੀ ਹੈ, ਲੰਬਾ ਕਰ ਸਕਦੀ ਹੈ, ਇਸ ਕਰਕੇ ਜਿਹੜਾ ਹੈਗਾ ਇਹ ਅਸੀਂ ਇਸ ਮਾਮਲੇ 'ਚੋਂ, ਇਸ ਨਮੋਸ਼ੀ ਤੋਂ ਵੀ ਜਿਹੜਾ ਬਚ ਸਕਦੇ ਹਾਂ, ਕਿਉਂਕਿ 2027 ਦੀ ਉੱਧਰ ਚੋਣ ਜਿਹੜੀ ਆ ਉਹ ਸਿਰ 'ਤੇ ਹੈ। ਇਹਦੇ 'ਤੇ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ, ਇੱਕ ਵੀ ਬਿਆਨ ਨਹੀਂ ਆਇਆ ਇਸ ਇਸ਼ੂ ਦੇ ਉੱਤੇ। ਤੇ ਜਾਂ ਜਿਹੜੇ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਦੇ ਮਤਾਹਤ ਜਿਹੜੇ ਦੂਜੇ ਨੇ, ਉਹਨਾਂ ਦੇ ਨਾਇਬ ਨੇ ਜਿਹੜੇ ਦੂਸਰੇ ਲੀਡਰ ਦੂਸਰੀ ਕਤਾਰ ਦੇ, ਉਹਨਾਂ ਦਾ ਕਿਸੇ ਦਾ ਜਿਹੜਾ ਬਿਆਨ ਨਹੀਂ ਆਇਆ। ਅੱਗੋਂ ਜਿਹੜੇ ਕੋਈ ਬੁਲਾਰੇ ਬਣਾਏ ਹੋਏ ਆ ਉਹ ਛੋਟਾ ਮੋਟਾ ਛਿਟਪੁਟ ਜਿਹੜਾ ਉਹਨਾਂ ਦਾ ਉਹ ਬਿਆਨ ਇਹਦੇ ਉੱਤੇ ਜਿਹੜਾ ਉਹ ਆਉਂਦਾ ਰਹਿੰਦਾ। ਸੋ ਇਹ ਬਲਕੀਰਤ ਜੀ ਇੱਕ ਇਸ ਤਰ੍ਹਾਂ ਦੀ ਜਿਹੜੀ ਆ ਉਹ ਸਿਚੁਏਸ਼ਨ ਬਣਾ ਦਿੱਤੀ ਹੈ ਸਿੱਖ ਜਗਤ ਵਾਸਤੇ ਇਸ ਸਾਰੀ ਘਟਨਾ ਨੇ, ਇੰਨੀ ਜ਼ਿਆਦਾ ਸਾਰੀ ਸਿੱਖ ਜਗਤ ਵਾਸਤੇ ਇੱਕ ਜਿਹੜਾ ਹੈਗਾ ਨਮੋਸ਼ੀ ਦਾ ਕਾਰਨ ਬਣ ਗਈ ਹੈ।
0: ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਪ੍ਰੀਤਮ ਜੀ ਸਮਾਂ ਦੇਣ ਦੇ ਲਈ।
1: ਹਾਂਜੀ ਸ਼ੁਕਰੀਆ
0: ਜੀ। ਦੋਸਤੋ ਇਹ ਸਨ ਪ੍ਰੀਤਮ ਰੁਪਾਲ ਜੀ ਭਾਰਤ ਤੋਂ, ਭਾਰਤੀ ਖਬਰਾਂ ਦੇ ਉੱਤੇ ਸਾਂਝ ਪਾਉਣ ਦੇ ਲਈ ਲੈਣਿਆ ਤੁਹਾਡੇ ਕੋਲੋਂ, ਜਦ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

ਜੀ ਦੋਸਤੋ, ਕੱਲ੍ਹ ਦੇ ਦਿਨੀ ਯਾਨੀ 2 ਅਕਤੂਬਰ ਨੂੰ 2026 ਫਰਾਈਡੇ ਨੂੰ ਆ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ। ਦ੍ਰਿਸ਼ਯਮ ਦਾ ਕੰਕਲੂਜਨ ਤੁਸੀਂ ਕੱਲ੍ਹ ਦੇ ਦਿਨੀ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੇਖ ਸਕਦੇ ਹੋ। ਅਜੇ ਦੇਵਗਨ ਹੋਣਾ ਦੀ ਇਹ ਫਿਲਮ

0: ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Line 7 ਪ੍ਰੀਮੀਅਮ ਸਿਰਫ $54,990, BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1-10-30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।
1: ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ,
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।

0: ਹਾਏ ਹਾਏ
1: ਮੈਂ ਕਿਹਾ ਚਲੋ ਅੱਜ ਬੋਲ ਹੀ ਲੈਣ ਦੋ ਇਹਨਾਂ ਨੂੰ ਤਾਂ ਹੀ ਸ਼ੁਰੂ ਕਰੀ ਹਾਏ
2: ਹਾਏ ਭਾਜੀ ਐ ਲੱਗਿਆ ਜਦੋਂ ਤੁਸੀਂ ਸਟਾਰਟ ਕੀਤਾ ਸੀ ਨਾ ਐ ਲੱਗਦਾ ਸੀ ਅੱਜ ਸਾਰਾ ਜਿਹੜਾ ਆਪਣਾ ਸ਼ੋਅ ਆ ਇੰਗਲਿਸ਼ ਵਿੱਚ ਕਰਨਾ ਉਹ 뮤직 ਹੀ ਉਦਾਂ ਦਾ ਤੁਸੀਂ ਲਾਤਾ ਸੀ ਟੈ ਟੈ ਟੈ ਟੈ ਪਰ ਤੁਹਾਨੂੰ ਯਾਦ ਹੈ ਜਦੋਂ ਇਹ ਗਾਣਾ ਆਇਆ ਸੀ ਨਾ
1: ਹਾਂਜੀ
2: ਐ ਲੱਗਾ ਸੀ ਜਿੱਦਾਂ ਪੂਰੀ ਚੇਂਜ ਹੀ ਹੋ ਗਈ ਹੈ 뮤직 ਦੀ ਨਾ ਇਹਦਾ ਜਿੱਦਾਂ ਪਹਿਲਾਂ ਹੋਰ ਤਰ੍ਹਾਂ ਦੇ 뮤직 ਹੁੰਦੇ ਸੀ ਜਦੋਂ ਆਹ ਗਾਣਾ ਆਇਆ ਨਾ ਮੈਂ ਕਿਹਾ ਯਾਰ ਅੱਛਾ ਇੱਦਾਂ ਵੀ 뮤직 ਹੋ ਸਕਦਾ
1: ਜੇ ਬਾਤ
2: ਯਾਰ ਇਹ ਇਹ ਗਾਣੇ ਦੇ ਹਾਲਾਤ ਆ ਸੀ ਸਾਰਿਆਂ ਨੂੰ ਇਹ
1: ਨਾ ਇਹ ਵੈਸੇ ਤਾਂ ਇਹ ਅਸਲ ਦੇ ਵਿੱਚ ਤਾਂ ਕਿਸ਼ੋਰ ਕੁਮਾਰ ਸਾਹਿਬ ਦਾ ਗਾਇਆ ਹੋਇਆ
2: ਬਣਾਣਾ ਹਨੀ ਬਾਅਦ ਚੋਂ ਇਹਦੇ ਬਾਅਦ ਚੋਂ ਰੀਮਿਕਸ ਹੋਇਆ ਨਾ ਸਮਝੋ
1: ਹਾਂ ਪਰ ਇਹ ਮੈਂ ਕਿਉਂ ਲਗਾਇਆ
2: ਇਹ ਕਿਉਂ ਦਿੱਲੀ
1: ਇਹ ਲਗਾਇਆ ਸ਼ਾਨ ਦੀ ਆਵਾਜ਼ 'ਚ ਤੇ ਅੱਜ ਹੈਗਾ ਸ਼ਾਨ ਦਾ ਬਰਥਡੇ
2: ਜੀਏਂਗੇ ਸ਼ਾਨ ਸੇ ਮਰੇਂਗੇ ਸ਼ਾਨ ਸੇ
1: ਅੱਛਾ
2: ਸ਼ਾਨ ਦੇ ਮਸਾਲੇ ਵੀ ਉਹਦੇ ਹੁੰਦੇ ਆ ਨਾ ਇਹ ਭਾਜੀ ਆਪ ਤੇ ਨੀ ਬਣਾਉਂਦੇ
1: ਚੱਡੀਆਂ ਵੀ ਆਉਂਦੀਆਂ ਸੀ ਸ਼ਾਨ ਚੱਡੀਆਂ ਨਹੀਂ ਵੈਸੇ ਪੂਰਾ ਨਾਮ ਸ਼ਾਂਤਨੂ ਮੁਖਰਜੀ ਤੇ ਮੇਰਾ ਨਾਂ ਗੌਤਮ ਕਪਿਲ ਤੇ ਮੇਰੇ ਨਾਲ ਜਿਹੜੇ ਬੈਠੇ ਨੇ ਮਨਤੇਜ ਸਿੰਘ ਤੇ ਪ੍ਰੋਗਰਾਮ ਦਾ ਨਾਂ ਖਬਰ ਬੜੀ ਬੇਕਾਰ ਹੈ ਤੇ ਇੱਕ ਦੋ ਵਾਰ ਅਸੀਂ ਏਦਾਂ ਕਰਕੇ ਦੇਖਿਆ ਕਿ ਜਿਸ ਦਿਨ ਅਸੀਂ ਸ਼ੋਅ ਕਰਦੇ ਹਾਂ ਉਦਨ ਜੀ ਦਾ ਬਰਥਡੇ ਹੁੰਦਾ ਉਹਦੇ ਗਾਣੇ ਲਗਾ ਦਿਆ
2: ਕਰ ਅੱਛਾ ਹਾਂ
1: ਡਿਪੈਂਡ ਕਰਦਾ ਕੋਈ ਸੈਲਿਬ੍ਰਿਟੀ ਹੋਵੇ ਹਨਾ ਹੁਣ ਹੋਵੇ ਡੋਲੀ ਬਿੰਦਰਾ ਦਾ ਆਪਾਂ ਕੀ
2: ਲਗਾਵਾਂਗੇ ਉਹ ਨਾ ਮਤਲਬ ਕਈ ਵਾਰੀ ਬੰਦੇ ਨਾ ਦੇਖ ਕੇ ਪਤਾ ਲੱਗਦਾ ਵੀ ਇਹਦੇ ਲਾਗੇ ਨੀ ਜਾਣਾ ਉਹ ਏਦਾਂ ਦੀ ਹੈਗੀ ਹੈ ਨਾ ਵੀ ਉਹ ਜੇ ਪਿਆਰ ਦਾ ਵੀ ਗੱਲ ਕਰੂਗੀ ਇਹ ਲੱਗੇ ਇਹਨੇ ਖਾ ਜਿਹੜਾ ਨੇ ਕੋਈ ਵੇਲਣਾ ਰੱਖਿਆ ਹੀ ਹੈ ਕਿਸੇ ਦਾ ਕਿਸੇ ਤਰੀਕੇ ਨਾ ਉਹਦੀ ਅੱਖਾਂ ਵਿੱਚ ਹੀ ਬੜਾ ਡਰ ਹੈ ਭਾਜੀ
1: ਬੱਲੇ ਅਸੀਂ ਬੜੀਆਂ ਅੱਖਾਂ ਤੱਕ ਗਏ
2: ਕੀ ਕਰੀਏ ਬਸ ਏਦਾਂ ਹੀ ਆ
1: ਚਲੋ ਸ਼ਾਨ ਦਾ ਅੱਜ ਬਰਥਡੇ ਭਾਜੀ ਵੈਸੇ ਸ਼ੁਰੂ ਚ ਆਇਆ ਸੀਗਾ ਮੁਸ ਹਾਸੀ ਉਹਦੇ ਤੋਂ ਇਹਨਾਂ ਦੀ ਚੜਾਈ ਹੋ ਗਈ
2: ਅੱਛਾ ਮਤਲਬ ਪਹਿਲਾ ਗਾਣਾ ਤਾਂ ਨਹੀਂ ਸੀ ਪਰ ਇਹ ਵੀ
1: ਪਹਿਲਾ ਗਾਣਾ ਤਾਂ ਸੀਗਾ ਤਨਹਾ ਦਿਲ
2: ਓਏ ਹੋਏ ਹੋਏ ਯਾਰ ਆ ਵੀ ਇਹ ਵੀ ਤੁਸੀਂ ਲਾ ਦਿਓ ਬਾਅਦ ਇਹ ਵੀ ਲਗਾ ਦੇਣਾ ਸੀ
1: ਫਿਰ ਉਹ ਤੋਂ ਬਾਅਦ ਬੜੀਆਂ ਫਿਲਮਾਂ ਆਈਆਂ ਫਿਰ ਦਿਲ ਚਾਹਤਾ ਹੈ ਚ ਫਿਰ ਲਗਾਨ ਚ ਗਨਨ ਗਨਨ ਵਾਲਾ ਗਾਣਾ ਹਨਾ ਤੇ ਫਿਰ ਇੱਕ ਹੋਰ ਕਿਹੜਾ ਸੀਗਾ ਦਿਲ ਵਿਲ ਪਿਆਰ ਵਾਰ ਇੱਕ ਕਰਕੇ ਫਿਲਮ ਆਈ ਸੀ ਉਹ ਨਾ ਬੇਸਿਕਲੀ ਜਿਹੜੇ ਉਹ ਸੀਗੇ ਪਿਓ ਪੁੱਤ ਆਰ ਡੀ ਬਰਮਨ ਐਸ ਡੀ ਆਰ ਡੀ ਬਰਮਨ ਦੇ ਉੱਤੇ ਸੀਗੀ ਉਹ ਆਰ ਡੀ ਬਰਮਨ ਦੇ ਜਿੰਨੇ ਵੀ ਗਾਣੇ ਸੀ ਉਹਨਾਂ ਨੂੰ ਨਵੇਂ ਅੰਦਾਜ਼ ਦੇ ਵਿੱਚ ਫਿਲਮਾ ਕੇ ਤੇ ਨਵੇਂ ਅੰਦਾਜ਼ ਦੇ ਵਿੱਚ ਗਾ ਕੇ ਉਸ ਫਿਲਮ ਦੇ ਵਿੱਚ ਨਾ ਫਿਰ ਉਹਦੇ ਚ ਰੋਮਾਂਟਿਕ ਸਟੋਰੀ ਫਿੱਟ ਕਰ ਦਿੱਤੀ ਗਈ ਸੀ ਉਹ ਇੱਕ ਵੱਖਰੀ ਕਿਸਮ ਦੀ ਫਿਲਮ ਸੀ
2: ਅੱਛਾ
1: ਫਿਰ ਆਈ ਸੀ ਸਾਥੀਆ ਫਿਲਮ ਓ
2: ਹਮਦਰਦ ਉਹ ਸਾਰਾ ਗਾਣਾ ਵਧੀਆ ਲੱਗਦਾ ਸੀ ਜਦੋਂ ਪਰ ਆ ਕਹਿੰਦਾ ਸਾਥੀਆ ਉਹ ਬੜਾ ਘੈਂਟ ਸੀ ਨਹੀਂ ਨਹੀਂ ਜਦੋਂ ਵਿੱਚ ਦੇ ਵਿੱਚ ਆਉਂਦਾ ਵਾ ਉਹ
1: ਮੈਂ ਦੇਖੀ ਨੀ ਫਿਲਮ
2: ਮੈਂ ਵੇਖੀ
1: ਉਹਦੇ ਨਾਲ ਬਹੁਤ ਜ਼ਿਆਦਾ ਹਾਈਪ ਬਣ ਗਈ ਸੀ
2: ਉਸ ਏਜ
1: ਤੇ ਇੱਕ ਨਾ ਮੁੰਡਿਆਂ ਦੀ ਉਹ ਟੀਨੇਜ ਜੀ ਆਉਂਦੀ ਹੁੰਦੀ ਹੈ ਜਦੋਂ ਰੋਮਾਂਟਿਕ ਫਿਲਮਾਂ ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਹੁੰਦੀਆਂ
2: ਹਾਂਜੀ
1: 12 13 ਸਾਲ ਦੇ 14 ਸਾਲ ਦੇ
2: ਉਦੋਂ ਹਾਂ ਉਦੋਂ ਹਾਂ
1: ਮੈਨੂੰ ਵਧੀਆ ਨਹੀਂ ਸੀ ਮੈਂ ਕਿਹਾ ਯਾਰ ਹਰ ਕੋਈ ਇਹਦੀ ਗੱਲ ਕਰੀ ਜਾ ਰਿਹਾ ਐਡੀ ਵੀ ਕੋਈ ਮੈਂ ਨਹੀਂ ਦੇਖਣੀ ਹੈ
2: ਅੱਛਾ
1: ਸਟੈਂਡ ਲੈ ਕੇ ਫਿਲਮ
2: ਉਹ ਅੱਛਾ
1: ਤੇ ਫਿਰ ਜਿਸਮ ਉਹ ਦੇਖੀ ਉਹਦੇ ਚ ਜਾਦੂ ਹੈ ਨਸ਼ਾ ਹਨਾ ਫਿਰ ਕੱਲ ਹਾਂ ਨਾ ਹੋ ਚ
2: ਇਹ ਵੀ ਸਾਰੇ
1: ਹੁਆ ਹੈ ਸਾਰੇ ਸ਼ਾਨਦਾਰ
2: ਹਾਂ ਬਹੁਤ ਬਹੁਤ ਹਿੱਟ ਗਾਣੇ ਦਿੱਤੇ ਉਹਨਾਂ ਨੇ ਹਾਂ
1: ਫਿਰ ਤੇਰੇ ਨਾਮ ਚ ਆਇਆ ਸੀ ਓ ਜਾਨਾ ਦਿਲ ਗਨਨਨ ਓ ਜਾਨਾ
2: ਸਹੀ ਗੱਲ ਆ ਹੋਰ ਇੱਕ ਸ਼ਾਨਦਾਰ
1: ਹਮ ਤੁਮ ਦੇ ਵਿੱਚ ਲੜਕੀ ਕਿਉਂ ਲੜਕੋ ਸੀ ਨਹੀਂ ਹੋਤੀ ਉਹ ਵਾਲਾ
2: ਅੱਛਾ ਹਾਂ ਨਾ ਜਾਨ ਨਹੀਂ
1: ਹਾਂ ਫਿਰ ਲਕਸ਼ਯ ਦਾ ਆਇਆ ਸੀ ਮੈਂ ਐਸਾ ਕਿਉਂ
2: ਹਾਂ ਸਹੀ ਗੱਲ
1: ਤੇ ਦਸ ਬਹਾਨੇ ਦਾ ਟਾਈਟਲ ਸੌਂਗ
2: ਦਸ ਬਹਾਨੇ ਕਰਕੇ ਲੈ ਗਏ ਦਿਲ
1: ਏਯਾ ਏਯਾ
2: ਅੱਛਾ ਦਸ ਬਹਾਨੇ ਕਰਕੇ ਮਤਲਬ ਬਹਾਨੇ ਵੀ ਦਸ ਲਾਏ ਆ ਪਰ ਦਸਾਂ ਬਹਾਨੇ ਚ ਦਿਲ ਲੈ ਗਈ ਵੇਖ ਲੋ ਕਿੱਦਾਂ ਮਤਲਬ ਜਿਹੜੇ ਲਿਖਦੇ ਆ ਗਾਣੇ ਕਿੱਦਾਂ ਲਿਖ ਲੈਂਦੇ ਆ ਨਾ ਦਸ ਬਹਾਨੇ ਕਰਕੇ ਲੈ ਗਏ ਦਿਲ
1: 14 ਦਾ ਲਗਾ ਨਹੀਂ ਸੀ ਜਾਂਦੇ 14-13 ਬਹਾਨੇ ਕਰਕੇ ਲੈ ਗਏ ਦਿਲ
2: ਸਾਡੇ ਇੱਥੇ 20 ਬਹਾਨੇ ਹੋ ਜਾਂਦੇ ਫਿਰ ਨੀ ਦਿਲ ਕੋਈ ਲੈ ਕੇ ਜਾਂਦਾ
1: ਉਹਦਾ ਬੜਾ ਵਧੀਆ ਗਾਣਾ ਸੀ ਆਪਾਂ ਐਂਡ ਤੇ ਚਲਾਵਾਂਗੇ ਸਲਾਮ ਨਮਸਤੇ ਦਾ ਮਾਈ ਦਿਲ ਗੁਨ ਸੋ ਸ਼ਾਂਤਨੂ ਮੁਖਰਜੀ ਜਿਨ੍ਹਾਂ ਦਾ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਨੇ ਤੇ ਉਹਨਾਂ ਨੂੰ ਆਪਾਂ ਬਰਥਡੇ ਦੇ ਨਾਲ ਨਾਲ ਬਸ ਇੰਨੀ ਕੁ ਗੱਲ ਕਹਿਣੀ ਸੀਗੀ ਕਿ ਉਹਨਾਂ ਦੇ ਅੱਜ ਗਾਣੇ ਸੁਣਾਵਾਂਗੇ ਆਪਾਂ ਤੇ ਤੁਸੀਂ ਕਰਿਓ ਇੰਜੋਏ ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਜੀ ਖਬਰਾਂ ਬੜੀਆਂ ਵਧੀਆ ਨੇ
2: ਹਾਏ ਹਾਏ ਹਾਏ ਭਾਜੀ ਇਹਨਾਂ ਦਾ ਨਾਂ ਜਿੱਦਾਂ ਸ਼ਾਂਤਨੂ ਹੈ ਕਿੰਨਾ ਵਧੀਆ ਜਿਹਾ ਨਾ ਜਿੱਦਾਂ ਵੈਸੇ ਹੀ ਕੋਈ ਰੱਖ ਦਿੰਦਾ ਸ਼ਾਂਤਨੂ ਮੇਰੇ ਸ਼ਾਂਤਨੂ ਮਤਲਬ ਨਾਂ ਨਾਂ ਵੀ ਘਰ ਦਾ ਹੀ ਨਾਂ ਜਿੱਦਾਂ ਹੁੰਦਾ ਨਾ ਜਿੱਦਾਂ ਹਾਏ ਬੇਬੀ ਹੈਲੋ ਏਦਾਂ ਵੈਸੇ ਸ਼ਾਂਤਨੂ ਹਾਂ ਗੁਗਲੂ ਬੁਗਲੂ ਏਦਾਂ ਹੀ ਸ਼ਾਂਤਨੂ ਵੀ ਏਦਾਂ ਦਾ ਲੱਗਣ ਡਿਆ ਨਾ ਹੈਲੋ ਸ਼ਾਂਤਨੂ
1: ਨਾਮ ਲੱਗਦਾ ਹੀ ਨਹੀਂ
2: ਨਾਮ ਲੱਗਦਾ ਨਹੀਂ ਆ ਇਹ ਲੱਗਦਾ ਵੀ ਜਿੱਦਾਂ ਆਪਣੇ ਦੂਜੇ ਨਾਮ ਹੁੰਦੇ ਆ ਘਰ ਵਾਲੇ ਉਹ ਲੱਗਣ ਡਿਆ ਸ਼ਾਂਤਨੂ ਜੀ ਹੈਪੀ ਬਰਥਡੇ ਤੁਹਾਡਾ ਬਹੁਤ ਬਹੁਤ
1: ਕਿਵੇਂ ਚੱਲ ਰਿਹਾ ਤੁਹਾਡਾ
2: ਭਾਜੀ ਟਾਈਮ ਤੇ ਪਤਾ ਨੀ ਲੱਗਣ ਡਿਆ ਕਿੱਦਾਂ ਇੱਥੇ ਇਹ ਸਿੱਟੀ ਵਿੱਚ ਹੀ ਆ ਜਾਂ ਹੋਰ ਵੀ ਕਿਤੇ ਤੇਜ਼ ਹੁੰਦਾ ਵਾ
1: ਇੱਥੇ ਹੀ ਆ ਸਰ
2: ਯਾਰ ਸਮਝ ਨਹੀਂ ਲੱਗਦੀ
1: ਤੁਸੀਂ ਇੱਧਰ ਉੱਧਰ ਧਰਤੀ ਤੇ ਥੋੜਾ ਉਲੇ ਪਰਲੇ ਪਾਸੇ ਜਾ ਕੇ ਦੇਖੋ ਤੁਹਾਨੂੰ ਲੱਗੂਗਾ ਯਾਰ ਬਹੁਤ ਵਧੀਆ ਸਕੂਨ ਦੀ ਜ਼ਿੰਦਗੀ
2: ਤੁਸੀਂ ਸੱਚ ਹਾਂ ਉੱਥੇ ਗਏ ਡੱਬੋ ਬੇਸਿਕਲੀ
1: ਰਾਤ ਨੂੰ ਜਦੋਂ ਤੁਸੀਂ ਨਿਕਲਦੇ ਹੋ ਬਾਹਰ ਤਾਂ ਤੁਹਾਨੂੰ ਲੱਗਦਾ ਕਿ ਯੂਨੀਵਰਸ ਐਨ ਤੁਹਾਡੇ ਉੱਤੇ ਆ, ਉਹ ਜਿਹੜਾ ਨਜ਼ਾਰਾ ਹੁੰਦਾ ਨਾ ਉਸ ਦਿਨ
2: ਭਾਈ, ਇਹ ਭਲਾ ਕਿਉਂ ਲੱਗਦਾ?
1: ਕਿਉਂ?
2: ਟ੍ਰੈਫਿਕ ਕਰਕੇ।
1: ਹਾਂ ਸਾਫ ਹੈ, ਵੈਦਰ ਬਹੁਤ ਸਾਫ
2: ਹੈ, ਕਿਉਂਕਿ ਉੱਥੇ ਕੀ ਉੱਥੇ ਜਿੱਥੇ ਜਿੱਥੇ ਘੱਟ ਟ੍ਰੈਫਿਕ ਹੁੰਦੀ ਹੈ ਨਾ, ਤੁਹਾਨੂੰ ਲੱਗਦਾ ਵੀ ਆਰਾਮ ਨਾਲ ਬੰਦੇ ਕੰਮ ਕਰ ਰਹੇ ਆ, ਟਾਈਮ ਹੌਲੀ ਹੌਲੀ ਬੀਤ ਰਿਹਾ,
1: 5 ਮਿੰਟਾਂ ਚ ਸਾਰਾ ਕੁਝ ਆ
2: ਜਾਂਦਾ, ਟ੍ਰੈਫਿਕ ਐ ਜਾਂਦੀ ਹੈ ਨਾ। ਹੁਣ ਆ ਸਿਡਨੀ ਵਿੱਚ ਵੇਖੋ, ਕਦੀ ਇਧਰੋਂ ਕਦੀ ਇਧਰੋਂ ਕਦੀ ਇਧਰੋਂ ਹਾਰਨ ਮਾਰ ਦਿੰਦਾ ਕੋਈ ਇਧਰ।
1: ਸਹੀ ਗੱਲ ਹੈ,
2: ਤੇ ਉਹ
1: ਹਾਰਨ ਬਹੁਤ ਮਾਰ। ਅੱਛਾ, ਲੋਕਾਂ 'ਚ ਪੇਸ਼ੈਂਸ ਨਹੀਂ ਇੱਥੇ।
2: ਹਾਂ
1: ਉੱਥੇ ਮਤਲਬ ਇਹ ਚੀਜ਼ ਦੇਖੀ, ਇੱਥੇ ਨਾ ਮਰਜ ਕਰਨ ਲੱਗੇ ਲੋਕਾਂ 'ਚ ਪੇਸ਼ੈਂਸ ਨਹੀਂ। ਮਾੜਾ ਜਿਹਾ ਅੱਗੇ ਕੱਢ ਲਓ ਗੱਡੀ, ਨਾਲ ਦੀ ਨਾਲ ਚੜਾ ਕੇ ਚੱਲੇ
2: ਜਗ੍ਹਾ ਨਹੀਂ ਦਿੰਦੇ। ਹਾਂ,
1: 1 ਸਕਿੰਟ ਜ਼ਿੰਦਗੀ ਦਾ ਬਚਾ ਕੇ ਕੀ ਕਰੋਗੇ?
2: ਸਹੀ ਗੱਲ ਆ,
1: ਤੇ ਬਹੁਤ ਜ਼ਿਆਦਾ ਉਹ ਹੈਗਾ ਇੱਥੇ।
2: ਉਹ ਮੇਰੇ ਖਿਆਲ ਨਾਲ
1: ਸਾਡੇ ਨਾ ਉੱਥੇ ਜਦੋਂ ਰਾਊਂਡ ਅਬਾਊਟ ਹੈ, ਤੇ ਮੈਂ ਐਵੇਂ ਦੋ ਲੇਨਸ ਐਂ ਰਾਈਟ ਮੁੜਦੀਆਂ ਨੇ,
2: ਦੋਨੇ ਇਕੱਠੀਆਂ ਰਾਈਟ ਬੋਲਦੀਆਂ। ਹਾਂ ਠੀਕ ਹੈ,
1: ਤੇ ਮੈਂ ਪੜਲੀ ਲੇਨ ਚ, ਆਫਕੋਰਸ ਕਿਉਂਕਿ ਮੈਨੂੰ ਪਤਾ ਸੀਗਾ ਮੈਂ ਪੜਲੀ ਲੇਨ ਤੋਂ ਪਰੇ ਨਾਲ ਦੀ ਨਾਲ ਐਂ ਘੁੰਮ ਕੇ
2: ਜਾਣਾ,
1: ਮੈਂ ਸਿੱਧਾ ਨਹੀਂ ਜਾਣਾ ਹੈਗਾ, ਤੇ ਮੈਂ
2: ਤੁਸੀਂ ਉਧਰਲੇ ਪਾਸੇ ਚਲੇ
1: ਮੈਕਡੋਨਲਡ ਫਿਊਲ ਸਟੇਸ਼ਨ ਵੱਲ ਨੂੰ ਬੜਨਾ ਸੀ।
2: ਅੱਛਾ ਠੀਕ ਹੈ।
1: ਤੇ ਉਹ ਬੰਦਾ, ਉਹਨੇ ਦੇਖਿਆ ਵੀ ਇਹ ਮੇਰੇ ਤੋਂ ਅੱਗੇ ਕਿਵੇਂ ਜਾ ਰਿਹਾ, ਤੇ ਉਹਨੂੰ ਪਤਾ ਨਹੀਂ ਆਪਣੇ ਦਿਮਾਗ 'ਚ ਕੀ ਅਜ਼ਿਊਮ ਕੀਤਾ ਹੋਣਾ ਕੀ ਨਹੀਂ, ਬਈ ਇਹ ਕਿਤੇ ਅੱਗੇ ਕੱਢ ਕੇ ਉਹ ਮੇਰੇ ਵਾਲੀ ਲੇਨ 'ਚ ਲੈ ਆਇਆ।
2: ਸਕਿੰਟ
1: ਬਚਾ ਰਿਹਾ ਸੀ ਆਪਣਾ ਵੀ, ਇਹ ਮੇਰੇ ਤੋਂ ਅੱਗੇ ਨਾ ਲੰਘ ਜਾ, ਕਿਤੇ ਤੂੰ ਮੇਰੇ ਪਿੱਛੇ 10 ਮਿੰਟ ਬਰਬਾਦ ਕਰਦੇ ਲੱਗ ਫੇਰ ਲੈਣ ਚ।
2: ਸਹੀ ਗੱਲ,
1: ਮੈਂ ਤਾਂ ਜਾਣਾ ਹੀ ਫਿਊਲ ਸਟੇਸ਼ਨ ਦੇ।
2: ਉਹਨੂੰ ਕੀ ਪਤਾ ਦੱਸ। ਅੱਛਾ ਭਾਜੀ, ਤੁਹਾਡੇ ਨਾਲ ਵੀ ਇਹ ਹੁੰਦਾ ਹੋਏਗਾ, ਮੇਰੇ ਖਿਆਲ ਨਾਲ ਜਿੰਨੇ ਵੀ ਲਿਸਨਰ ਸੁਣਦੇ ਪਏ ਉਹਨਾਂ ਦਾ ਵੀ ਹੁੰਦਾ ਹੋਏਗਾ। ਸਪੋਜ਼ ਕਰੋ ਤੁਸੀਂ ਗੱਡੀ ਚਲਾ ਰਹੇ ਹੋ, ਠੀਕ ਹੈ,
1: ਸਪੋਜ਼ ਕੀ ਗੱਡੀ ਚਲਾਉਂਦੇ
2: ਹੋ, ਮਤਲਬ ਵੈਸੇ ਹੀ ਮਤਲਬ ਬਈ ਉਹ ਜਿਹੜੀ ਉਹ ਜਿਹੜਾ ਟਾਈਮ ਹੈ ਨਾ, ਉਹ ਕਦੀ ਕਦੀ ਆਉਂਦਾ, ਮਤਲਬ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਧਾ ਮਿੰਟ ਜਾਂ 1 ਮਿੰਟ ਤੁਹਾਡੇ ਨਾਲ ਗੱਡੀ ਪੈਰਲਲ ਚੱਲਣ ਡਈ
1: ਹੈ,
2: ਉਹ ਹਮੇਸ਼ਾ ਦੇਖੋਗੇ ਵੀ ਯਾਰ ਇਹ ਮੇਰੇ ਨਾਲ ਹੀ ਚੱਲੀ ਜਾ ਰਿਹਾ, ਗੱਲ ਕੀ ਹੈ, ਕਿਤੇ ਮੈਨੂੰ ਦੇਖ ਤੇ ਨਹੀਂ ਰਿਹਾ,
1: ਐਫਬੀਆਈ ਤਾਂ ਨਹੀਂ ਹੈਗੀ,
2: ਮਤਲਬ ਬੜਾ
1: ਹਮਨੇ ਤੋਂ ਚਾਰੋਂ ਤਰਫ ਸੇ ਘੇਰ ਲਿਆ ਹੈ,
2: ਬੜਾ ਅਲੱਗ ਜਿਹਾ ਲੱਗਦਾ ਯਾਰ, ਇਹ ਨਾਲ ਨਾਲ ਹੀ ਗੱਡੀ ਜਾ ਰਹੀ ਹੈ
1: ਸਾਡੇ ਮਾਟੀ।
2: ਉਹ ਵੇਲਾ ਦੇ
1: ਬਹੁਤ ਨੇ ਰਾਵਣ ਬਣ ਕੇ ਭੰਗੜਾ ਪਾ ਕਰਕੇ ਕ੍ਰਾਈਮ ਕੀਆ ਹੈ,
2: ਉਹ ਤੇ ਕਰਦਾ ਜਦੋਂ ਲਾਸਟ ਵਿੱਚ ਬੜਿਆ, ਜਦੋਂ ਰਾਵਣ ਭੰਗੜਾ ਪਾਉਣ ਲਿਆ।
1: ਐਤਕੀ ਕਿਹੜਾ ਕੋਈ ਨਵਾਂ ਕਰੈਕਟਰ ਲਿਆਂਦਾ ਤੁਸੀਂ, ਕੱਢੀ ਕੋਈ ਕਾਰਡ?
2: ਨਹੀਂ ਯਾਰ, ਕੀ ਉਹ ਹਨੂਮਾਨ,
1: ਹਨੂਮਾਨ ਬਣੇ,
2: ਹਨੂਮਾਨ ਬਣਾ ਯਾਰ, ਕੀ ਆਇਆ ਲੈ ਕੇ ਆਉਂਦਾ ਉਹਦੇ ਵਿੱਚ।
1: ਤੁਸੀਂ ਬਣੋ ਕਿਸੇ ਦਿਨ ਪੱਤਰਕਾਰ,
2: ਪੱਤਰਕਾਰ
1: ਹਾਂ, ਜਰਨਲਿਸਟ ਬਣ ਕੇ ਜਾਓ।
2: ਓ ਅੱਛਾ, ਹਾਂ ਉਹਦੇ ਨਾਲ ਨਾ ਸਟੇਜ ਹੋ ਸੀ ਕਰਾ ਐਰਕੀ, ਸੱਚ ਐਰਕੀ, ਸੱਚ ਕੀ ਹੋਇਆ ਭਾਜੀ, ਐਰਕੀ ਬੜੀ ਵਧੀਆ, ਤੁਹਾਨੂੰ ਮੈਂ ਗੱਲ ਸ਼ੇਅਰ ਕਰਨੀ ਚਾਹੁੰਦਾ। ਪਾਰਟੀ ਸੀ, ਠੀਕ ਹੈ, ਤੇ ਉਹ ਕਈ ਪਤਾ ਲੱਗ ਜਾਂਦਾ ਵਾ ਅੱਗੋ ਗੈਸਟ ਕਿੱਦਾਂ ਦਾ ਰਿਸਪੋਂਸ ਕਰਦੇ ਪਏ ਨਾ, ਜੇ ਤਾਂ ਅੱਗੋ ਗੈਸਟ ਹਾਸੇ ਮਜ਼ਾਕ ਵਾਲਾ ਹੀ ਜਵਾਬ ਦੇਵੇ ਸਾਰੇ ਏਦਾਂ ਹੋ ਜਾਣਾ, ਤੇ ਫਿਰ ਮੇਰੇ ਇਧਰ ਐਕਟਰ ਨਿਕਲ ਆਉਂਦਾ ਵਾ, ਫਿਰ ਮੈਂ ਗੁੱਗੂ ਗੋਇਲ ਦੀ ਐਕਟਿੰਗ ਕਰਕੇ ਦਿਖਾਤੀ, ਸ਼ਰਾਬੀ ਦੀ ਕਰਾ ਕੇ, ਉਹ ਲੱਗ ਹੀ ਨਹੀਂ ਰਿਹਾ ਵੀ ਇਹ ਸਟੇਜ ਹੋਸਟਿੰਗ ਹੋ ਰਹੀ ਹੈ, ਲੱਗਦਾ ਵੀ ਇੱਥੇ ਐਕਟਿੰਗ ਵਰਕਸ਼ਾਪ ਲੱਗੀ ਆ, ਸਾਰੇ ਜਾਣੇ ਹੱਸੀ ਜਾ ਰਹੇ। ਉਹ ਭਾਜੀ ਉਹ ਗੁੱਗੂ ਗੋਇਲ ਕੱਢਿਓ ਫੇਰ ਵਾਲਾ, ਉਹ ਮੈਂ ਨਾ ਉਹ ਡਾਇਲੋਗ ਬੋਲਿਆ ਸੀ, ਮਤਲਬ ਇੱਕ ਨਾ ਕੀ ਸੀ, ਉੱਥੇ ਲੇਡੀ ਆਈ ਤੇ ਉਹ ਨਾ ਉਦੋਂ ਦੀ ਹਿੰਦੀ ਪਾਲਦੀ ਸੀ, ਤੇ ਉਹ ਹਿੰਦੀ ਚ ਉਹਨੂੰ ਮੈਂ ਪੁੱਛਿਆ ਸਾਰਾ, ਉਹਨੇ ਹਿੰਦੀ ਚ ਜਵਾਬ ਦਿੱਤਾ, ਤੇ ਮੈਂ ਕਿਹਾ ਮੈਂ ਤਾਂ ਉਦੋਂ ਤਾਂ ਪੰਜਾਬੀ ਬੋਲੀ ਜਾ ਰਿਹਾ, ਮਤਲਬ ਆਪਕੋ ਸਮਝ ਆ ਰਹੀ ਹੈ? ਕਹਿੰਦੀ ਹਾਂ ਮੈਨੂੰ ਪੰਜਾਬੀ ਸਮਝ ਆਤੀ ਆ। ਫਿਰ ਮੈਂ ਆਪਣੇ ਅੰਦਰ ਗੂਗਲ ਕੱਢਿਆ, ਮੈਂ ਆਖਿਆ ਅਸੀਂ ਮੂੰਹ ਤੇ ਮੱਖੀ ਬਹਿ ਨਹੀਂ ਦਿੰਦੇ, ਤੂੰ ਮੱਖੀ ਖਾਣ ਨੂੰ ਕਹਿੰਦੀ ਹੈ ਗੁਲਾਬੋ, ਮੈਂ ਕਿਹਾ ਦੱਸੋ ਕੀ ਗਿਆ, ਕਹਿੰਦਾ ਕਹਿੰਦੀ ਥੋੜਾ ਥੋੜਾ ਇਹ ਥੋੜਾ ਸਾ ਅਲੱਗ ਹੋ ਗਿਆ। ਮੈਂ ਕਿਹਾ ਉਹ ਤੁਹਾਨੂੰ ਪੂਰੀ ਪੰਜਾਬੀ
1: ਦੇਖ ਕੇ ਕਿਹੜੀ ਚੀਜ਼ ਕਿੱਥੇ ਜੱਚਦੀ ਹੈ ਉੱਥੇ, ਇਹੀ ਤਾਂ ਐਂਟਰਟੇਨਰ ਦੀ ਇਸ ਲਈ
2: ਉਹ ਮਤਲਬ ਉਹਦੇ ਵਿੱਚ ਕੀ ਹੋਇਆ, ਫਿਰ ਸਾਰੇ ਜਾਣੇ ਆ ਭਾਜੀ ਉਹ ਕੱਢ ਕੇ ਖਾਇਓ, ਭਾਜੀ ਅਮਿਤਾਭ ਬੱਚਨ ਕੱਢਿਓ ਆਵਾਜ਼, ਭਾਜੀ ਆਹ ਕਰਿਓ,
1: ਤੁਸੀਂ ਮੇਰ ਮਿੱਤਰ ਵਧੀਆ ਕੱਢ ਸਕਦੇ ਹੋ
2: ਮੇਰ। ਹਾਂ ਭਾਜੀ ਮੇਲ ਮਿੱਤਰ,
1: ਮੈਂ ਕਿਹਾ
2: ਭਾਜੀ ਮੈਂ ਕਹਿੰਦਾ ਤੁਸੀਂ ਮੇਰੇ ਤੋਂ ਜ਼ਿਆਦਾ ਵਧੀਆ,
1: ਤੁਸੀਂ ਲੈ ਕੇ ਜਾਓ ਮੈਨੂੰ ਦਿਹਾੜੀ ਤੇ,
2: ਆ ਜਾਓ ਦਿਹਾੜੀ ਤੇ, ਕੀ ਤੁਸੀਂ ਮੇਰੇ ਮੈਨੇਜਰ ਬਣ ਕੇ ਜਾਇਓ ਏਦਾਂ ਥੋੜੀ।
1: ਅੱਛਾ ਮੈਂ ਤਾਂ ਪੱਤਰਕਾਰੀ ਠੀਕ ਹੈ, ਕਿਉਂਕਿ ਅੱਜ ਕੱਲ ਚਾਹ ਵਾਲਿਆਂ ਦਾ ਟਾਈਮ ਨਹੀਂ ਰਿਹਾ
2: ਪੱਤਰਕਾਰੀ। ਹਾਂ ਮੈਂ
1: ਪੱਤਰਕਾਰ ਤੋਂ ਨਾ ਕਹਿੰਦੇ ਪਹਿਲੀ ਖਬਰ ਤੁਹਾਨੂੰ ਮੈਂ ਸੁਣਾਉਣ ਲੱਗਿਆ ਪੱਤਰਕਾਰੀ ਦੇ ਨਾਲ ਜੁੜੀ ਹੋਈ,
2: ਮੈਨੂੰ ਯਾਦ ਆ ਗਈ ਜਦੋਂ ਤੁਸੀਂ ਕਹਿ ਲਾ ਵੀ ਤੁਸੀਂ ਜਰਨਲਿਜ਼ਮ ਬਣ ਕੇ ਜਾਇਓ, ਮੈਨੂੰ ਹੁਣ ਪਤਾ ਲੱਗਾ, ਮੈਂ ਹਾਂ ਤੁਹਾਡੀ ਖਬਰ ਪੱਤਰਕਾਰ ਦੇ ਰਿਲੇਟਡ ਆ ਗਈ, ਓਹੋ ਮੈਂ ਟੌਪਿਕ ਨੂੰ ਫਿਰ ਉੱਥੇ ਲੈ ਕੇ ਜਾਓ। ਅੱਛਾ ਹਾਂ ਮੈਂ ਬਣ ਕੇ
1: ਪਹਿਲੀ ਖਬਰ ਸਾਡੀ
2: ਉਹ ਪੱਤਰਕਾਰ ਨਾਲ ਜੁੜੀ ਹੋਈ ਆਇਆ ਹੈ ਤੁਹਾਡੇ ਨਾਲ, ਸਮਝੋ
1: ਹੌਲੀ ਹੌਲੀ ਸਪੀਡ ਫੜੂਗਾ, ਇਹ ਸਾਊਂਡ ਇਫੈਕਟ ਨੇ। ਇਮੇਜਿਨ ਕਰੋ ਤੁਸੀਂ ਕੋਸਟਾ ਰਿਕਾ ਬੈਠੇ ਹੋ ਬੀਚ ਦੇ ਉੱਤੇ,
2: ਲਾਈਟਾਂ
1: ਹੈਗੀ, ਲਾਈਟਾਂ ਬੀਚ ਦੇ ਉੱਤੇ ਕਿਹੜੀਆਂ ਲਾਈਟਾਂ, ਹੌਲੀ
2: ਮਿਊਜ਼ਿਕ
1: ਦੱਸਾਂਗੇ
2: ਭਾਈ, ਆਪਾਂ ਤਾਕਸ਼ ਦੀ ਖੇਡਿਆ ਕਰੀਏ, ਆਪਾਂ ਨਾ ਲਿਸਨਰ ਨੂੰ ਪੁੱਛਿਆ ਕਰੇ ਵੀ ਆ ਕਿਹਦਾ ਗਾਣਾ ਦੱਸੋ, ਮਿਊਜ਼ਿਕ ਲਾ ਗਿਆ।
1: ਇਹ ਕੋਈ ਗਾਣਾ ਨਹੀਂ ਹੈਗਾ, ਸਿਰਫ ਇੰਸਟਰੂਮੈਂਟ,
2: ਇੰਸਟਰੂਮੈਂਟ ਸਰ,
1: ਪਰ ਇੰਸਟਰੂਮੈਂਟ ਹੈ,
2: ਇਹੀ ਲਾਈਫ ਹੈ ਬਸ,
1: ਇਹੀ
2: ਲਾਈਫ, ਇਹੀ ਲਾਈਫ। ਹਾਂਜੀ,
1: ਤੇ ਇਹ ਖਬਰ ਹੈਗੀ ਹੈ ਭਾਜੀ ਕਿ ਪੱਤਰਕਾਰ ਇੱਕ ਦੇਸ਼ ਦਾ ਰਾਜਾ ਬਣਨ ਜਾ ਰਿਹਾ,
2: ਜਿੱਥੇ ਉਹ ਕਰਦਾ ਸੀ ਜਿਸ ਦੇਸ਼ ਦਾ ਰਾਜਾ,
1: ਉਸੇ ਦੇਸ਼ ਦੀ ਸ਼ਾਹੀ ਗੱਦੀ ਤੇ ਬੈਠਾ,
2: ਮਤਲਬ ਉਹਦੇ ਨਾ ਰੇਡੀਓ ਦਾ ਇਫੈਕਟ ਪਿਆ ਸਾਰੇ ਉਹਨੂੰ।
1: ਅੱਛਾ, ਮੈਨੂੰ ਇਹਦੇ ਲਈ ਦੱਸਣ ਦੀ ਲੋੜ ਹੈ ਨੀ ਕੋਈ ਵੀ ਇਹ ਕਿਹੜੀ ਕੰਟਰੀ ਹੈ,
2: ਕਿਹੜੀ ਕੰਟਰੀ ਆ,
1: ਕਿਉਂਕਿ ਮੈਂ ਤੁਹਾਨੂੰ ਕਈ ਵਾਰ ਆਫਰ ਕਰ ਲਿਆ ਬਹੁਤ ਵਾਰ ਆਫਰ ਕੀਤਾ, ਚਲ ਜੋ ਚਲ ਜੋ ਚਲ ਜੋ, ਮੌਕਾ
2: ਯੁਗਾਂਡੇ ਦਾ,
1: ਹੁਣ ਨਹੀਂ ਮੌਕਾ ਰਿਹਾ
2: ਯਾਰ, ਯੁਗਾਂਡੇ ਦਾ ਹੈ,
1: ਯੁਗਾਂਡਾ ਕਿੰਗਡਮ ਦੇ ਵਿੱਚ ਪ੍ਰਿੰਸ ਐਡਵਰਡ
2: ਅੱਛਾ,
1: ਅਸਲ ਚ ਹੋਇਆ ਕੀ, ਉੱਥੇ ਨਾ ਜਿਹੜਾ ਰਾਜਾ ਸੀਗਾ ਉਹਦੀ ਡੈਥ ਹੋ ਗਈ। ਯੁਗਾਂਡਾ ਵੈਸੇ ਇੱਕ ਰਿਪਬਲਿਕ ਕੰਟਰੀ ਹੈ, ਉੱਥੇ ਇਲੈਕਸ਼ਨਸ ਹੁੰਦੀਆਂ ਨੇ, ਰਾਸ਼ਟਰਪਤੀ ਚੁਣਿਆ ਜਾਂਦਾ, ਪਰ ਜਿਹੜਾ ਰਾਜਾ ਹੁੰਦਾ ਨਾ, ਰਾਜੇ ਦੀ ਆਪਣੀ ਇੱਕ ਸਰਕਾਰੀ ਮਾਨਤਾ ਹੁੰਦੀ ਹੈ, ਰਾਜੇ ਨੂੰ ਆਪਣੀ ਇੱਕ ਤਵੱਜੋ ਜਿਹੜੀ ਉੱਥੇ ਮਿਲਦੀ ਹੈਗੀ ਹੈ।
2: ਹਾਂਜੀ,
1: ਤੇ ਰਾਜਾ ਜਿਹੜਾ ਸੀਗਾ ਉਹਦੀ ਉਹਦੀ ਉਹਦੀ ਉੱਥੇ ਡੈਥ ਹੋ ਗਈ, ਤੇ ਇਹਨੂੰ ਮੌਕਾ ਮਿਲਿਆ ਤੇ ਇਹਨੂੰ ਚੱਕ ਕੇ ਉਹਨਾਂ ਨੇ ਕੁਰਸੀ ਤੇ ਬਿਠਾ ਤਾ।
2: ਵਾਹ,
1: ਤੇ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਹੁਣ ਉੱਥੇ ਦਾ ਰਾਜਾ ਬਣਿਆ ਹੈਗਾ ਨਵਾਂ, ਤੇ 34 ਸਾਲ ਦਾ ਸੀਗਾ ਜਿਹੜਾ ਪਿਛਲਾ ਰਾਜਾ ਜਿਹਦੀ ਡੈਥ ਹੋ ਗਈ ਸੀਗੀ, ਉਹਦੇ ਕਰਕੇ ਇਹਨੂੰ ਫਿਰ ਇਹਨਾਂ ਨੇ ਕੁਰਸੀ ਤੇ ਲਿਆਂਦਾ ਹੈਗਾ।
2: ਹਲੇ ਤੇ ਘੱਟ ਹੀ ਉਮਰ ਸੀ ਵਿਚਾਰੇ ਦੀ, 34 ਸਾਲ
1: ਪਿਛਲਾ ਸੀਗਾ।
2: ਹਾਂ, ਪਿਛਲਾ ਭਾਵੇਂ ਹੋਵੇ, 34 ਸਾਲ ਦਾ ਹਲੇ।
1: ਚਲੋ
2: ਕੋਈ ਨੀ, ਹੁਣ ਜਿਹੜਾ ਲੋਕਾਂ ਨੂੰ ਰੇਡੀਓ ਤੇ ਸੁਣਾ ਰਿਹਾ ਸੀ ਖਬਰਾਂ, ਹੁਣ ਉਹ ਬਾਹਰ ਆ ਕੇ ਸੁਣਾਏਗਾ ਖਬਰਾਂ, ਹੁਣ ਸਾਰਿਆਂ ਦੀ ਖਬਰ ਲਏਗਾ। ਪਹਿਲਾਂ ਤੇ ਖਬਰ ਸੁਣਾਉਂਦਾ ਸੀ, ਹੁਣ ਖਬਰ ਲਿਆ ਕਰੇਗਾ ਸਾਰਿਆਂ ਦੀ। ਇੱਧਰ ਆ ਜਿਹੜਾ ਤੂੰ,
1: ਮੇਰੇ ਕੋਲ ਅੱਜ ਖਬਰਾਂ ਜ਼ਿਆਦਾ ਨੇ,
2: ਖਬਰਾਂ ਜ਼ਿਆਦਾ ਨੇ।
1: ਹਾਂ, ਇਹਦੇ ਵਿੱਚ ਇੱਕ ਹੋਰ ਖਬਰ ਫਸਾ ਦੀ,
2: ਚੱਕ ਦੋ ਫਿਰ ਕੀ।
1: ਇੱਕ ਹੋਰ ਖਬਰ ਇਹ ਆਈ ਹੈ, ਕਹਿੰਦੇ ਇੱਕ NRI ਬੰਦਾ, ਤੇ ਉਹਦੀ ਕੰਪਨੀ ਵੈਸੇ ਤਾਂ ਇੰਡੀਆ ਚੱਲਦੀ ਹੈ, ਵਰਲਡ ਸਟਾਰ ਹੋਲਡਿੰਗ ਕਰਕੇ ਉਹਦੀ ਕੰਪਨੀ ਹੈ, ਹੁਣ ਚਲੇ ਨਾ ਜਾਏ ਉਹਦੇ ਪਿੱਛੇ ਪਿੱਛੇ।
2: ਮੈਨੂੰ
1: ਲੱਗਿਆ ਤੁਸੀਂ ਫੋਨ ਦੇ ਉੱਤੇ ਇਹੀ ਸਰਚ ਕਰ
2: ਰਹੇ।
1: ਉਹ ਕੰਪਨੀ ਦੇ ਜਿਹੜਾ ਓਨਰ ਸੀਗਾ,
2: ਹਾਂਜੀ,
1: ਉਹਨੇ ਆਪਣੇ ਇੰਪਲੋਈਜ਼ ਨੂੰ ਸਰਪ੍ਰਾਈਜ਼ ਗਿਫਟ ਦੇਣ ਦੀ ਸੋਚੀ।
2: ਅੱਛਾ, ਠੀਕ ਹੈ।
1: ਤੇ NRI ਸੀਗਾ, ਕਹਿੰਦੇ ਕਮਾ ਰਹੇ ਹੈਗੇ ਹੁਣ, ਇੰਪਲੋਈਜ਼ ਦੇ ਵਿੱਚ ਵੀ ਸ਼ੇਅਰ ਕਰਦੇ ਆ। ਸੋ ਉਹਨੇ ਜਿਹੜਾ ਹੁਣ ਪਿਛਲੀ ਵਾਰ ਆਪਾਂ ਐਪਲ ਆਈਫੋਨ ਦੀ ਗੱਲ ਨਹੀਂ ਸੀ ਕੀਤੀ,
2: ਹਾਂਜੀ ਹਾਂਜੀ,
1: 18 Pro, ਉਹਨੇ 12 ਸਰਪ੍ਰਾਈਜ਼ ਗਿਫਟ ਵੰਡੇ ਨੇ।
2: ਓ
1: ਹਾਂ, ਤੇ ਉਹਨਾਂ ਦੇ ਵਿੱਚ ਆਈਫੋਨ ਵੀ ਸੀਗੇ।
2: ਵਾਹ,
1: ਕਿਸੇ ਨੂੰ ਚਾਕਲੇਟ ਮਿਲੀ ਹੈ, ਕਿਸੇ ਨੂੰ ਚਾਕਲੇਟ, ਤੇ ਹੁਣ ਤੁਸੀਂ ਸੋਚੋ, ਮਤਲਬ ਕਿਸਮਤ।
2: ਇਹਦੇ ਨਾਲ ਦੀ ਰਿਲੇਟਡ ਗੱਲ ਹੈਗੀ ਆ, ਮਤਲਬ ਜਿੱਦਾਂ ਤੁਸੀਂ ਕਿਹਾ ਨਾ ਸਰਪ੍ਰਾਈਜ਼, ਮਤਲਬ ਕਿਸਮਤ ਦੇਖੋ ਹਨਾ ਭਾਈ, ਤੁਹਾਡੇ ਨਾਲ ਕਦੀ ਹੋਇਆ ਵਾ ਏਦਾਂ ਭਾਈ, ਜਦੋਂ ਨਾ ਲੱਕੀ ਡਰਾਅ ਕੱਢਦੇ ਆ, ਠੀਕ ਹੈ, ਲੱਕੀ ਡਰਾਅ ਵਿੱਚ ਨਾ ਆਪਾਂ ਕਿਸੇ ਬੱਚੇ ਨੂੰ ਬੁਲਾਉਂਦੇ ਆ ਵੀ ਚਲੋ ਯਾਰ ਐਵੇਂ, ਲੋਕੀ ਕਹਿਣਗੇ ਵੀ ਤੁਸੀਂ ਦੇਖ ਲਿਆ ਹੋਏਗਾ ਜਾਂ ਕਿੱਦਾਂ ਹੈ ਨਾ, ਬੱਚੇ ਦੇ ਅੱਖ ਬੰਦ ਕਰਕੇ ਕੱਢ ਲੈਂਦੇ
1: ਆ ਜਿਹੜੀ ਮਰਜ਼ੀ।
2: ਤੇ ਕਦੀ ਮੇਲਦਾ ਤੇ ਪਹਿਲੀ ਵਾਰੀ ਹੋਇਆ ਇਸ ਵੀਕਐਂਡ ਤੇ ਲਾਸਟ ਤੇ, ਲੱਕੀ ਡਰਾਅ ਕਰ ਲਈ, ਮੈਂ ਬੱਚੇ ਨੂੰ ਬੁਲਾਇਆ, ਉਹਨੇ ਅੱਖਾਂ ਬੰਦ ਕੀਤੀਆਂ, ਉਹਨੇ ਜਦੋਂ ਪਰਚੀ ਖੋਲੀ, ਜਦੋਂ ਚੱਕੀ ਤੇ ਉਹਦੇ ਪਾਪਾ ਦਾ ਨਾਂ ਲਿਖਿਆ ਸੀ ਉੱਤੇ।
1: ਅੱਛਾ,
2: ਮਤਲਬ ਉਹਨੇ ਆਪਣੀ, ਉਹਦੇ ਹੱਥ ਆਪਣੀ ਹੀ ਆ ਗਈ ਯਾਰ, ਇਹ ਕਿੱਦਾਂ ਮਤਲਬ ਕਿਸਮਤ ਦੀ ਗੱਲ ਹੁੰਦੀ
1: ਹੈ।
2: ਇਹ ਇੱਥੇ ਆਪਣਾ
1: ਮਤਲਬ ਇੱਥੇ ਸਿਡਨੀ ਚ ਹੀ ਹੋਇਆ,
2: ਸਿਡਨੀ ਚ ਹੋਇਆ। ਹਾਂਜੀ ਹਾਂਜੀ,
1: ਬਾਤਾਂ ਯਾਰ ਕਮਾਲ ਹੀ ਕਰਤੀ।
2: ਤੇ ਮੈਂ ਕਿਹਾ ਯਾਰ ਏਦਾਂ ਕਦੀ ਹੋਇਆ ਨਹੀਂ ਹੈ, ਔਰ ਮੈਂ ਖੁਦ ਹੈਰਾਨ ਹੋ ਗਿਆ ਵੀ ਜਿਸ ਬੱਚੇ ਨੇ ਪਰਚੀ ਚੁੱਕੀ ਉਹਦੀ ਹੀ ਪਰਚੀ ਨਿਕਲ ਗਈ, ਦੇਖ ਲਓ ਕਿੰਨੀਆਂ ਪਰਚੀਆਂ ਹੀ ਵਿੱਚ ਨਾ ਭਾਜੀ।
1: ਏਦਾਂ ਕਹਿੰਦੇ ਕਿਸਮਤ ਸਰ।
2: ਹਾਂ, ਸਹੀ ਗੱਲ। ਅੱਛਾ, ਮੇਰੀ ਕਿਸਮਤ ਵੀ ਮੈਂ ਤੁਹਾਨੂੰ ਦੱਸਾਂ ਫਿਰ, ਦੋ
1: ਤੁਹਾਡੇ ਲਿੰਕ ਲਈ ਕਦੇ
2: ਲਾ, ਮੈਂ ਉਹੀ ਦੱਸਣ ਲੱਗਾ ਲਾ। ਲਾਸਟ ਇੱਥੇ ਬਲੈਕ ਟਾਊਨ ਨਾ ਉੱਥੇ ਹੋਇਆ ਸੀ, ਕੂਬੀ ਕਈ ਦੂਜੀ ਜੋਬ ਤੋਂ ਮੈਂ ਯਾਰ ਕੀ ਪਤਾ ਨਿਕਲੀ ਜਾਵੇ ਨਿਕਲੀ ਜਾਵੇ ਉਧਰੋਂ ਮੈਂ ਲੇਟ ਵੀ ਹੋ ਗਿਆ ਇਧਰੋਂ ਪਰਚੀਆਂ ਵੀ ਕੋਈ ਨਿਕਲੀ
1: ਤੁਸੀਂ ਦੇਖੀ ਵੀ ਗਈ ਮੇਰੀ ਨਿਕਲੀ
2: ਮੇਰੀ ਹਾਂ ਮੈਂ ਵੇਟ ਕਰਦਾ ਰਿਹਾ ਵੀ ਯਾਰ ਕਦੀ
1: ਕਰਦੇ ਹੁੰਦੇ ਹੋ ਨਾ
2: ਉਦੋਂ ਨੀ ਨਿਕਲਦੀ ਪਰ ਭੁੱਲ ਜਾਓ ਪਰਚੀ ਪਾ ਕੇ ਘਰ ਜਾ ਕੇ ਸੌ ਜਾਓ ਫਿਰ
1: ਮੇਰੇ ਵੀ $10 ਨਿਕਲੇ
2: ਬੋਟਲ ਦੀ ਸੁੱਟਦੇ ਹੁੰਦੇ ਪਲਾਸਟਿਕ ਵਾਲੀ ਸਾਨੂੰ 10 ਸੈਂਟ ਮਿਲਦੇ ਹੁੰਦੇ ਆ ਮੈਂ ਜਪਨ ਗਏ ਸੀ ਉਹਨਾਂ ਨੇ ਪਰਚੀ ਕੀਤੀ ਉਹਨਾਂ ਨੇ ਹਾਂ ਪੈਸੇ ਨੀ ਦਿੱਤੇ ਵਾਊਚਰ
1: ਵਾਊਚਰ ਦੇਣਗੇ
2: ਤੇ ਉਹ ਮੈਨੂੰ ਪਤਾ ਹੀ ਨੀ ਹੁਣ ਕਿੱਥੇ ਆ
1: ਚਲੋ
2: ਮਿਹਨਤ ਕੀਤੀ
1: $5
2: ਨਹੀਂ ਹੈ ਤੇ ਢਾਈ
1: ਹਾਂ ਪਰ ਤੁਹਾਡੇ ਕੋਲ 25
2: ਬੋਤਲਾਂ ਜੱਪਾ ਨੂੰ ਮੈਂ ਲੈ ਕੇ ਗਿਆ ਉਹਨੂੰ ਬੜਾ ਵਧੀਆ ਲੱਗਾ ਵੀ ਪਾਪਾ ਦੇਖੋ ਉਧਰ ਕਿੱਦਾਂ ਜਾ ਰਹੀ ਆ ਮੈਂ ਤੁਸੀਂ ਤੁਹਾਡੇ ਕਰਕੇ ਤੇ ਮੈਂ ਕੀਤੀ ਆ ਸ਼ੁਰੂ ਕੀਤਾ ਤੁਸੀਂ ਜਦੋਂ ਕਹਿੰਦੇ ਹੋ ਨਾ ਮੈਂ ਗਰਮ ਨੂੰ ਲੈ ਕੇ ਜਾਂਦਾ ਤੇ ਮੈਂ ਕਿਹਾ ਯਾਰ ਇਹ ਤੇ ਵਧੀਆ
1: ਥੋੜੀਆਂ ਦੇਖੋ ਉਹਦੇ ਚ ਪਤਾ ਕੀ ਬਹੁਤੀਆਂ ਬੋਤਲਾਂ ਹੁਣ ਜਿਵੇਂ ਤੁਹਾਡੇ ਘਰ ਦੇ ਵਿੱਚ ਤੁਸੀਂ ਐਨ ਵਧੀਆ ਸੋਨੇ ਦੇ ਉਹ ਰੱਖੇ ਹੋਏ ਸਾਰੇ ਭਾਂਡੇ ਭੁੰਡੇ ਉੱਥੇ ਜੱਚਦੀਆਂ ਨੀ
2: ਹਾਂ ਸਹੀ ਗੱਲ ਹੈ
1: ਥੋੜੀਆਂ ਥੋੜੀਆਂ ਜੀ ਜਿਵੇਂ 10-10 ਅੱਛਾ ਇਹ ਵੈਲਿਡ 3 ਸਾਲ ਲਈ ਹੁੰਦਾ ਵਾਊਚਰ ਪਰ ਮੈਂ ਦੇਖਿਆ ਉੱਥੇ ਸਾਨੂੰ ਇੱਕ ਬੰਦਾ ਤਗੜਾ ਬੜਾ ਬੜਾ ਵਧੀਆ ਬੰਦਾ ਮਿਲਿਆ ਹੈਨਾ ਉੱਥੇ ਛੁੱਟੀਆਂ ਤੇ
2: ਅੱਛਾ ਜੀ ਤੇ ਅੱਛਾ ਹੁਣ ਹਾਂ
1: ਰੇਂਜ ਰੋਵਰ ਵਗੈਰਾ ਹੈਨਾ
2: ਅੱਛਾ ਠੀਕ
1: ਹੈ ਉਹਨੇ ਵੀ ਐਦਾਂ ਹੀ ਆਪਣੇ ਬੈਗ ਦੇ ਵਿੱਚ ਸਾਰੀਆਂ ਜਵਾਕ ਨੂੰ ਅੱਛਾ ਉਹ
2: ਤੇ ਹਾਂ ਸਹੀ
1: ਮੈਂ ਕਿਹਾ ਭਾਜੀ ਵੀ ਤੁਸੀਂ ਐਦਾਂ ਕਹਿੰਦੇ ਯਾਰ ਵੀ ਮੁਝੇ ਇਹ ਠੀਕ ਲੱਗਦਾ ਹੈ ਕਿ ਐਸੇ ਅਨਵਾਰ ਉਹਦੀ ਘਰ ਵਾਲੀ ਫਿਰ ਕਹਿਣ ਲੱਗੀ ਆਪ ਮਤ ਪੁੱਛੋ ਜੀ ਐਦਾਂ ਕਾਇਦੇ ਮੇ ਰਹਤੇ ਹੈ ਕਾਨੂੰਨ ਮੇ ਰਹਤੇ ਹੈ ਹਰ ਚੀਜ਼ ਐਦਾਂ ਹੁੰਦੀ ਹੈ ਪੂਰੇ ਐਨ ਬੰਦਾ ਪੂਰਾ ਉਹ ਕਾਗਜ਼ੀ ਪੱਤਰੀ ਮਤਲਬ ਅੱਜ ਤੱਕ ਜ਼ਿੰਦਗੀ ਚ ਕਦੇ ਗਲਤ ਨਹੀਂ
2: ਹੋਇਆ ਬਸ ਆਰਮੀ ਚ ਨਹੀਂ ਹੈਗਾ ਵੈਸੇ ਬੰਦਾ ਦੂਜਾ ਇਹ ਬੰਦੇ ਦਾ
1: ਉਹ ਕਹਿੰਦਾ ਨਹੀਂ ਮੈਨੂੰ ਨਹੀਂ ਕਹਿੰਦਾ ਆਈ ਡੋਨਟ ਲਾਈਕ ਇਟ ਕਹਿੰਦਾ ਮੈਨੂੰ ਐਂ ਲੱਗਦਾ ਪਤਾ ਨਹੀਂ ਕੀ ਗਲਤੀ ਹੋ ਗਈ ਗੁਨਾਹ ਹੋ ਗਿਆ ਮੇਰੇ ਤੋਂ ਪਲਾਸਟਿਕ ਦੀ ਬੋਤਲ ਕਹਿੰਦਾ ਉਹ ਚ ਸਿੱਟ ਦਿੱਤੀ
2: ਅੱਛਾ
1: ਹਾਂ ਕਹਿੰਦਾ ਕਿਉਂਕਿ ਉਹ ਚ ਸਹੀ ਤਾਂ ਜਾਂਦਾ ਨਹੀਂ ਹੈਗਾ
2: ਹਾਂ
1: ਜਿਹੜੇ ਰੀਸਾਈਕਲ ਕਰਦੇ ਨੇ ਉਹਦੇ ਵਿੱਚ ਉਹ ਫਿਰ ਗੰਦ ਮੰਦ ਮਿਕਸ ਹੀ ਕਰਦੇ ਨੇ ਐਨੀਵੇ
2: ਚਲੋ
1: ਆਪਣੀਆਂ ਖਬਰਾਂ ਫਿਰ ਅੱਜ ਦੇ ਦਿਨ ਲੈ ਕੇ ਆਉਂਦੇ ਹਾਂ ਅਗਲੀਆਂ ਤੇ ਤੁਹਾਨੂੰ ਹੁਣ ਸ਼ਾਨਦਾਰ ਤੁਸੀਂ ਕਿਹਾ ਸੀਗਾ ਵੀ ਉਹ ਵਾਲਾ ਚਲਾਇਆ ਤੇ ਮੈਂ ਤੁਹਾਨੂੰ ਚਲਾ ਦਿੰਦਾ ਉਹ ਗਾਣਾ
2: ਚੱਕ ਦੋ ਫਿਰ
1: ਰੇਡੀਓ ਹਾਂਜੀ 1674 ਤੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ ਤੇ ਅੱਧੇ ਪ੍ਰੋਗਰਾਮ ਦੇ ਵਿੱਚ ਆਪਾਂ ਆ ਚੁੱਕੇ ਹਾਂ ਅੱਧਾ ਰਹਿ ਗਿਆ ਹੈਗਾ ਐਡ ਵੀ ਚਲਾ ਦਈਏ ਫਿਰ ਵਾਪਸ ਆਉਂਦੇ ਹਾਂ
2: ਚੱਕ ਦੋ ਜੀ ਚੱਕ ਦੋ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਹਾਂਜੀ 1674।

0: लो जी प्रोग्राम
1: कुतकुता रही ਭਾਜੀ ਮੈਂ ਤੇ ਗਾਣਾ ਚੰਗੀ ਤਰ੍ਹਾਂ ਸੁਣਿਆ ਨੀ ਮੈਂ ਤੇ ਐਵੇਂ ਤੁਹਾਡੇ ਨਾਲ ਗੱਲਾਂ ਗੁੱਲਾਂ ਚ ਬਿਜ਼ੀ ਹੋ ਗਿਆ ਸੀ
0: ਪਹਿਲੀ
1: ਬਾਰ ਉਹ ਪਹਿਲੀ ਬਾਰ ਅੱਛਾ ਹਾਂ ਉਹ ਅੱਛਾ ਭਾਜੀ ਉਹ ਗਾਣਾ ਲਾਇਆ ਉਹ ਸ਼ਾਨ ਦਾ
0: ਕਿਹੜਾ
1: ਯਾਰ ਮੈਨੂੰ ਨਾ ਬੜਾ ਵਧੀਆ ਸੀ ਉਹ ਚ ਨਾ ਜਿਹ ਚ ਬੜਾ ਮੋਟੀਵੇਸ਼ਨਲ ਸੌਂਗ ਹੈ ਉਹਦਾ ਪਤਾ ਨੀ ਕੀ ਸੀ ਉਹ ਗਾਣਾ
0: ਬੜਾ ਮੋਟੀਵੇਸ਼ਨਲ ਸੌਂਗ
1: ਮੋਟੀਵੇਸ਼ਨਲ ਸੌਂਗ ਕੋਈ ਹੈਗਾ ਸੀ ਮੈਨੂੰ ਨਾ ਮੈਂ ਹਮੇਸ਼ਾ ਉਹਦਾ ਸੁਣਦਾ ਹੁੰਦਾ ਹਾਂ ਯਾਰ
0: ਕਿਸੇ ਫਿਲਮ ਚ ਸਿੰਗਲ
1: ਕੁੜੀ ਕਹਿੰਦੀ ਉਹ ਚ ਨਾ ਕੁੜੀ ਪਤਾ ਨੀ ਨਾ ਕਰ ਕੀ ਸੀ ਯਾਰ
0: ਹਰ ਮੈਦਾਨ
1: ਨਹੀਂ ਕਰ ਹਰ ਮੈਦਾਨ ਫਤਿਹ ਨੀ ਭੁੱਲ ਜਾ ਜੋ ਹੁਆ ਸੋ ਭਾਜੀ ਓਏ ਹੋਏ ਹੋਏ ਹੋਏ ਉਹ ਜਦੋਂ ਕਿਸੇ ਦਾ ਦਿਲ ਵੀ ਟੁੱਟਦਾ ਵਾ ਜਾਂ ਕੋਈ ਉਹ ਵਾ ਭੁੱਲ ਜਾ ਜੋ ਹੁਆ ਹੁਆ ਮੁਸਕੁਰਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
0: ਚਲੋ ਦੇਖ ਲੈਣੇ ਜੇ ਲੱਭ ਦੇ ਕਿਉਂਕਿ ਨਹੀਂ ਤੁਸੀਂ ਹਟਣਾ ਨਹੀਂ ਗਾਈ ਜਾਂਦੇ
1: ਨਹੀਂ ਨਹੀਂ ਨਹੀਂ ਇਹ ਕਰਿਓ ਕਰਿਓ ਇਹ ਤਾਂ ਬੜਾ ਵਧੀਆ ਗਾਣਾ ਵਾ ਉਹਦਾ ਹਾਂਜੀ ਚਲੋ
0: ਓਕੇ ਸੋ ਵੈਲਕਮ ਬੈਕ ਜੀ ਅੱਛਾ ਖਬਰਾਂ ਦੀ ਗੱਲ ਕਰੀਏ ਤੇ ਆਪਾਂ ਤੁਸੀਂ ਲਾਟਰੀ ਦੀ ਗੱਲ ਕਰ ਰਹੇ ਸੀਗੇ
1: ਹਾਂਜੀ
0: ਵਟ ਇਫ ਖਬਰ ਏਦਾਂ ਹੀ ਸੁਣਾ ਦਿੰਦੇ
1: ਅੱਛਾ ਜੀ ਅੰਗਰੇਜ਼ੀ ਵਿੱਚ ਵਟ ਇਫ
0: ਕਿ ਤੁਹਾਡਾ ਵਿਆਹ ਹੋਵੇ ਮੰਨ ਲਓ
1: ਮੇਰਾ ਹੋਵੇ ਨਵਾਂ
0: ਮਤਲਬ ਹੁਣ ਤੁਸੀਂ ਇੰਨਾ ਖੁਸ਼ ਹੋ ਕੇ ਗੱਲ
1: ਇਹੋ ਜਿਹੀ ਗੱਲ ਕਰੋਗੇ ਖੁਸ਼ੀ ਤੇ ਹੋਈ ਜਾਂਦੀ ਹੈ
0: ਤੁਹਾਡਾ ਵਿਆਹ ਹੋਇਆ ਨੀ ਹੋਇਆ ਤੁਸੀਂ ਸਮਝੋ ਵੀ ਮੈਂ ਪੁਰਾਣੇ ਟਾਈਮ
1: ਚਲ ਮੈਂ ਫੀਲਿੰਗ ਲੈ ਲਾ ਫਿਰ ਮੇਰਾ ਵਿਆਹ ਫੇਰ ਹੋ ਰਿਹਾ ਵਾ ਠੀਕ ਹੈ
0: ਤੇ ਵਿਆਹ ਦੇ ਉੱਤੇ ਲੋਕੀ ਸ਼ਗਨ ਪਾ ਕੇ ਜਾਂਦੇ
1: ਸ਼ਗਨ ਪਾ ਕੇ ਜਾਂਦੇ
0: ਲਿਫਾਫੇ ਲੁਫੂਫੇ ਪੜਾ ਕੇ ਜਾਂਦੇ ਹੈਗੇ
1: ਠੀਕ ਹੈ
0: ਹੁਣ ਮੰਨ ਲਓ ਕਿ ਤੁਸੀਂ ਉੱਥੇ ਬੈਠੇ ਹੋ ਕੁਰਸੀ ਦੇ ਉੱਤੇ ਇੱਧਰ ਲਾੜੀ ਬੈਠੀ ਹੈ ਇੱਧਰ ਤੁਸੀਂ ਬੈਠੇ ਹੋ ਤੇ ਤੁਹਾਡੀ ਗੋਦੀ ਦੇ ਵਿੱਚ ਕੋਈ ਬੰਦਾ ਸ਼ਗਨ ਪਾ ਗਿਆ ਕੋਈ 500 ਦਾ ਪਾਉਂਦਾ ਕੋਈ 100 ਦਾ ਕੋਈ 1000 ਦਾ ਪਾਉਂਦਾ ਹੈਗਾ
1: ਸਹੀ ਗੱਲ ਆ
0: ਪਰ ਇਹ ਬੰਦੇ ਨੂੰ ਜਿਹੜਾ ਸ਼ਗਨ ਸੀਗਾ
1: ਹਾਂਜੀ
0: ਉਹਨੇ ਕਿਸੇ ਨੇ ਸ਼ਗਨ ਜਿਹੜਾ ਪਾਇਆ ਤਾਂ ਉਹ ਕਿੰਨਾ ਪਾਇਆ ਇਮੇਜਿਨ ਕਰੋ
1: ਅੱਛਾ ਸ਼ਗਨ ਅੱਛਾ ਸ਼ਗਨ ਪਾਇਆ ਵਿਆਹ ਤੇ ਸ਼ਗਨ ਪਾਇਆ ਭਾਈ ਅੱਜ ਕੱਲ ਤਾਂ ਹੁਣ ਹਜ਼ਾਰਾਂ ਤੇ ਪੈਸੇ ਆਉਣ ਲੱਗ ਪਏ ਹਾਂ ਕਿਉਂਕਿ ਪਹਿਲਾਂ
0: ਉਹਦੇ ਕਈ ਕਰੀਬੀਆਂ ਨੇ ਉਹਨੂੰ 25,000 ਰੁਪਏ ਸ਼ਗਨ ਪਾਤਾ
1: ਤੇਰੀ 25,000
0: ਦੋ ਚਾਰ ਰਿਸ਼ਤੇਦਾਰਾਂ ਨੇ ਤਾਂ 50,000 ਰੁਪਏ ਦਾ ਵੀ ਸ਼ਗਨ ਪਾਇਆ
1: ਮੈਂ ਤੇ 5,000 ਵੀ ਸੋਚਣ ਡਿਆ ਵੀ ਚੱਲ 5,000 ਪਾ ਲਈਏ
0: ਹੁਣ ਜਦੋਂ ਵਿਆਹ ਵੀ ਉਹ ਨਿਬੜਦਾ ਵਿਹਲੇ ਹੋ ਗਏ ਉਹ ਠੀਕ ਹੈ ਸਾਰੇ ਚਲੇ ਗਏ ਰਿਸ਼ਤੇਦਾਰ
1: ਸ਼ਗਨ ਪਏ
0: ਹੁਣ ਸ਼ਗਨ ਇਕੱਠੇ ਹੋ ਗਏ ਹੁਣ ਸ਼ਗਨ ਗਿਣਨ ਲੱਗੇ ਨੇ
1: ਹੁਣ
0: ਉਹਦੇ ਬੰਦੇ ਦੇ ਹੋਸ਼ ਉੱਡ ਗਏ ਨੇ ਕਿਉਂਕਿ ਉਹਦੇ ਘਰੇ ਪੁਲਿਸ ਨਾ ਆ ਜਾਵੇ ਕਿਤੇ ਉਹਨਾਂ ਕਿਹੜਾ 9 ਰੁਪਈਆ ਕਿੰਨਾ ਹੋਇਆ ਤੁਹਾਨੂੰ ਪਤਾ
1: ਸ਼ਗਨਾ ਸ਼ਗਨਾ ਦਾ ਹੀ
0: 10,00,000 ਰੁਪਈਆ ਇਕੱਠਾ ਹੋ ਗਿਆ
1: ਉਹ ਯਾਰ ਇਹੋ ਜਿਹੇ ਵਿਆਹ ਦੇ ਹੋਣੇ ਚਾਹੀਦੇ ਆ ਭਾਜੀ
0: ਅੱਛਾ ਪ੍ਰੋਬਲਮ ਇਹ ਨਹੀਂ ਸੀਗੀ ਵੀ ਜੇ ਚਲੋ ਕੋਈ ਬਿਜ਼ਨਸ ਬੁਜ਼ਨਸ ਹੁੰਦਾ ਤੇ ਠੀਕ ਹੈ
1: ਚਲਾ ਲਓ ਦੇ ਦੇ ਹਾਂ
0: ਸਰਕਾਰੀ ਨੌਕਰੀ ਦੇ ਉੱਤੇ ਬੰਦਾ ਲੱਗਿਆ ਹੋਇਆ ਯਾਰ
1: ਕਿੱਥੇ ਲੈ ਕੇ
0: ਜਾਊਗਾ ਰੁਪਈਆ ਆ ਗਏ ਇਨਕਮ ਟੈਕਸ ਵਾਲੇ ਕਿਤੇ ਕੱਲ ਨੂੰ ਘਰੇ ਆ ਗਏ ਤੇ ਹੁਣ ਕੀ ਹੋਊਗਾ ਹਨਾ
1: ਉਹ ਵੀ ਕਹਿੰਦਾ ਹੋਣਾ ਵੀ ਮੈਂ ਤੇ ਕਿਸਮਤ ਹੀ ਉਹ ਤੇ ਘਰ ਦੀ ਨੂੰ ਕਹਿੰਦਾ ਹੋਣਾ ਲੈ ਵਧੀਆ
0: ਤੇਰਾ ਵੈਸੇ ਇੰਡੀਆ ਦੇ ਵਿੱਚ ਕਾਨੂੰਨ ਹੈਗਾ ਕਿ ਜਿਹੜੇ ਇਨਕਮ ਟੈਕਸ ਦਾ ਕਾਨੂੰਨ ਨੰਬਰ
1: 56
0: ਕਾਨੂੰਨ ਦੀ ਧਾਰਾ ਇਹ ਕਹਿੰਦੀ ਹੈਗੀ ਹੈ ਕਿ ਜਿਹੜਾ ਲਾੜਾ ਲਾੜੀ ਨੂੰ ਜੋ ਵੀ ਕੈਸ਼ ਮਿਲਦਾ ਹੈ ਸੋਨਾ ਚਾਂਦੀ ਹੁੰਦਾ ਉਹ ਟੈਕਸ ਦੇ ਦਾਇਰੇ ਤੋਂ ਬਾਹਰ ਹੁੰਦਾ ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਪਰ ਜਿਹੜੇ ਦਿੰਦੇ ਨੇ ਉਹਨਾਂ ਨੂੰ ਵੀ ਕੋਈ ਟੈਕਸ 'ਚ ਛੋਟ ਨਹੀਂ ਮਿਲਦੀ ਹੈ ਸੋ ਤੁਸੀਂ ਦੇਣਾ ਦੇ ਦਿਓ
1: ਅੱਛਾ
0: ਬਟ ਇਟਸ ਨੋਟ ਗੋਇੰਗ ਟੂ ਐਗਜ਼ੈਂਪਟ ਤੇ ਜਿਹਨੂੰ ਮਿਲ ਰਿਹਾ ਉਹਨੇ ਵੀ ਇਹ ਵੀ ਲੈਣਾ ਲੈ ਲਓ ਇਹਦੇ 'ਚ ਕੋਈ ਤੁਹਾਡੇ ਤੇ ਕੋਈ ਟੈਕਸ ਨਹੀਂ
1: ਸਾਨੂੰ ਕੋਈ ਟੈਕਸ ਟੁਕਸ ਦੇ ਦੀ ਲੋੜ ਦੀ ਹਾਂ ਉਹ ਤਾਂ ਸ਼ਾਇਦ
0: ਫੇਰ ਵੀ ਮਤਲਬ ਹਨਾ
1: ਪਰ ਉਹ 10,00,000 ਹੋ ਗਏ
0: ਪਰ ਦੂਸਰੇ ਪਾਸੇ ਇੱਕ ਹੋਰ ਲਾਅ ਵੀ ਹੈਗਾ
1: ਅੱਛਾ ਜੀ
0: ਉਹ ਲਾਅ ਇਹ ਕਹਿੰਦਾ ਹੈ ਕਿ ਜੇ ਤੁਹਾਨੂੰ ਇਕੱਠਾ ਹੀ 2,00,000 ਰੁਪਈਆ ਮਿਲਿਆ ਕਿਤੋਂ ਚਾਹੇ ਉਹ ਗਿਫਟ ਚ ਮਿਲਿਆ
1: ਚਾਹੇ ਸ਼ਗਲ ਹੈ ਚਾਹੇ ਕੁਛ ਵੀ ਹਾਂ
0: ਇਸੇ ਇਨਕਮ ਟੈਕਸ ਦੀ ਧਾਰਾ 269 ਕਹਿੰਦੀ ਹੈ ਕਿ ਤੁਹਾਨੂੰ ਉਹਦਾ ਬਿਓਰਾ ਦੇਣਾ ਪੈਣਾ
1: ਕਿਉਂ ਮਿਲਿਆ ਕਿਉਂ ਦਿੱਤਾ ਉਹ ਯਾਰ ਇਹ ਵੀ ਬੜਾ ਪੰਗਾ ਹੈ ਪਰ ਅੱਛਾ ਹਾਂ 2,00,000 ਦੇ
0: ਅੱਛਾ ਹੁਣ ਇਹ ਬੰਦੇ ਨੇ ਜਿਹੜੀ ਨਿਊਜ਼ ਵਗੈਰਾ ਸ਼ੇਅਰ ਕੀਤੀ ਹੈ
1: ਹਾਂਜੀ
0: ਇਹਦੇ 'ਚ ਉਹਨਾਂ ਨੇ ਡਿਟੇਲਿੰਗ ਨਹੀਂ ਦੱਸੀ ਵੀ ਉਹ ਕਿਹੜੇ ਡਿਪਾਰਟਮੈਂਟ 'ਚ ਉਹਨੇ ਆਪਣਾ ਨਾਮ ਨਹੀਂ ਦੱਸਿਆ ਹੈਗਾ ਬਟ ਇੱਕ ਫੇਕ ਆਈ ਡੀ ਕ੍ਰੀਏਟ ਕੀਤੀ ਗਈ ਸੀ
1: ਚਲੋ
0: ਹਾਂ ਐਕਸ ਦੇ ਉੱਤੇ ਟਵਿੱਟਰ ਕਹਿੰਦੇ ਹੁੰਦੇ ਸੀ ਨਾ
1: ਅੱਛਾ ਟਵਿੱਟਰ ਐਕਸ ਹੋ ਗਿਆ ਹਾਂਜੀ
0: ਟਵਿੱਟਰ ਦੇ ਉੱਤੇ ਉਹਨੇ ਫੇਕ ਆਈ ਡੀ ਕ੍ਰੀਏਟ ਕਰਕੇ ਪੁੱਛਿਆ ਕਿ ਵਟ ਇਫ ਜੇ ਕਿਸੇ ਨੂੰ ਇੰਨਾ ਪੈਸੇ ਮਿਲਦੇ ਉਹਦਾ ਕੀ ਕਰਨਾ ਉਹਦੇ ਥੱਲੇ ਫਿਰ ਜਿਹੜੇ ਕਮੈਂਟ ਆਉਣ ਲੱਗ ਗਏ ਫਿਰ ਉਹਨੇ ਹੌਲੀ ਹੌਲੀ ਹੌਲੀ ਹੌਲੀ ਪੂਰੀ ਪੋਸਟ ਪੜ੍ਹ ਕੇ ਫਿਰ ਪਤਾ ਲੱਗਦਾ ਵੀ ਕਹਾਣੀ ਆ ਸੀ ਅੱਛਾ ਉਹਨੇ ਅਕਾਊਂਟ ਵੀ ਬਣਾਇਆ ਉਹ ਕਿਸ ਨਾਮ ਤੋਂ ਪੂਜਾ ਤੋਂ ਪੂਜਾ ਕਿਵੇਂ
1: ਇਹ ਪੱਕਾ ਪੰਜਾਬੀ ਹੋਏਗਾ ਫਿਰ ਤਾਂ
0: ਨਹੀਂ ਨਹੀਂ ਯੂਪੀਆਪੀ ਦਾ ਵੀ ਹੋ ਸਕਦਾ
1: ਕੁਝ ਵੀ ਹਾਂ
0: ਦਾ ਵੀ ਹੋ ਸਕਦਾ
1: ਅੱਛਾ ਤਾਂ ਇਹ ਵੀ ਬੜਾ ਧੋਖਾ ਵੀ ਪੂਜਾ ਨਾਂ ਰੱਖ ਦਈਏ
0: ਮਾਲੇ ਕਰਤੀ ਹੈ ਮਤਲਬ 10,00,000 ਰੁਪਈਆ ਭਾਜੀ ਸ਼ਗਨਾਂ 'ਚ ਆ ਗਿਆ ਦੱਸ ਹੁਣ ਤੁਸੀਂ ਦੱਸੋ ਜੇ ਮੈਂ ਤੁਹਾਨੂੰ ਪੁੱਛਿਆ ਵਿਆਹ ਕਰਾਉਣਾ
1: ਮੈਂ ਕਹਾਂਗਾ ਇਹੋ ਜਿਹੇ ਬਾਈ ਮੈਂ ਕਹਿੰਦਾ
0: ਦੋ ਵਾਰ ਮੈਂ ਦਸ ਵਾਰ ਕਰਾ
1: ਦਸ ਇੰਚੋ ਦਸ ਯਾਰ ਇਹਦਾ ਮਤਲਬ ਬੰਦਾ ਕਿੰਨਾ ਚੰਗਾ ਹੋਏਗਾ ਭਾਜੀ ਲੋਕੀ ਉਹਨੂੰ ਇੰਨੇ ਪੈਸੇ ਦੇ ਕੇ ਚਲ ਗਏ ਆ
0: ਦੇਖ ਲੋ ਹੈ
1: ਅੱਛਾ ਇਹ ਵੀ ਹੋ ਸਕਦਾ ਸਰਕਾਰੀ ਨੌਕਰੀ ਏਦਾਂ ਦੀ ਕਰਦਾ ਹੋਵੇ
0: ਤੇ ਕੰਮ ਆਉਂਦੇ ਹੋਣਗੇ ਯਾਰ ਉਹਨੇ ਉਹ ਵੀ ਗੱਲ ਨਹੀਂ ਨਾ ਦੱਸੀ ਵੀ ਕਿਹੜੀ
1: ਮਤਲਬ ਮੇਰੀ ਸਰਕਾਰੀ ਨੌਕਰੀ
0: ਨਹੀਂ ਤੇ ਫਿਰ ਪੜਿਆ ਜਾਣਾ ਸੀ ਨਹੀਂ ਤੇ ਲੋਕਾਂ ਨੇ
1: ਕਿਉਂਕਿ
0: ਲਿੰਕ ਕਰ ਲੈਣਾ ਸੀ ਵੀ ਉਸ ਦਿਨ ਉਹ ਫਲਾਣੇ ਹਨਾ ਪਟਵਾਰੀ ਦਾ ਵਿਆਹ ਹੋਇਆ
1: ਕੁਝ ਵੀ ਹਾਂ ਮਤਲਬ ਲੋਕਾਂ ਨੂੰ ਕੱਬ ਪੈਂਦੇ ਹੋਣਗੇ ਉਸ ਤੋਂ ਫਿਰ
0: 100%
1: ਨਹੀਂ ਤੇ ਤਾਂ ਕਿੱਥੇ ਕੋਈ 50-50 ਹਜ਼ਾਰ ਦੇ ਦਿੰਦਾ
0: ਨਾਲੇ ਜਿਹਨੇ 20-25 ਹਜ਼ਾਰ ਜਾਂ 50,000 ਵੀ ਦਿੱਤਾ ਹੁਣ ਉਹ ਦੱਸ ਕੇ ਗਿਆ ਹੋਣਾ ਨਾ ਵੀ ਆਹ ਚੈੱਕ ਪਾਇਆ
1: ਇਹ ਮੇਰਾ
0: ਨਾਮ ਲਿਖੇ ਹੋਣੇ ਨੇ ਉਹਦੇ
1: ਸਹੀ ਗੱਲ
0: ਉਹਨੂੰ ਵੀ ਉਹਦੇ ਵੀ ਨੋਟਿਸ ਚ ਆ ਗਿਆ
1: ਉਹਨਾਂ ਨੇ ਵੀ ਜਿਹਨਾਂ ਨੇ ਪਾਏ ਆ ਉਹਨਾਂ ਨੇ ਸੋਚ ਸਮਝ ਕੇ ਪਾਏ ਆ
0: ਦੇਖ ਲਓ
1: ਭਾਈ ਜੇ ਇਹ ਨਹੀਂ ਆ ਭਾਈ ਜੇ ਕੋਈ ਆਦਾ ਇਹਨਾਂ ਨੇ ਬਾਅਦ ਚੋਂ ਤੈਨੂੰ ਦੱਸਾਂਗੇ ਵੀ ਤੇਰੇ ਵਿਆਹ ਤੇ ਇੰਨਾ ਪਾਇਆ
0: ਅੱਛਾ ਮੈਨੂੰ ਇਹ ਲੱਗਦਾ ਫਿਰ ਅੱਗਾ ਸੋਸ਼ਲ ਮੀਡੀਆ ਤੇ ਲੋਕ ਹਰ ਇੱਕ ਚੀਜ਼ ਪੁੱਛਣ ਲੱਗ ਜਾਂਦੇ ਜੇ ਐਂ ਹੁੰਦਾ ਤਾਂ ਐਂ ਕੀ ਕਰਾਂ ਨਾ ਮੈਂ ਕਿਸੇ ਦੀ ਪੋਸਟ ਦੇਖੀ ਉਹ ਕਹਿੰਦਾ ਮੇਰੇ ਸੱਟ ਲੱਗ ਗਈ ਮੈਂ ਬਹੁਤ ਡਾਊਨ ਫੀਲ ਕਰ ਰਿਹਾ ਵੀ ਯਾਰ ਮਾਮਾ ਸੋਸ਼ਲ ਮੀਡੀਆ ਤੇ ਤੂੰ ਅਪ ਫੀਲ ਕਰੇਗਾ ਲਿਖ ਕੇ ਹਨਾ ਇੱਕ ਕਿਸੇ ਨੇ ਲਿਖਿਆ ਜਨਾਨੀ ਨੇ ਉਹ ਇੱਥੇ ਦੀ ਸੀਗੀ ਸਿਡਨੀ ਦੀ ਉਹਨੇ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਆਪਣਾ ਫੇਸਬੁੱਕ ਤੇ ਪਤਾ ਨੀ ਕਾਹਦੇ ਤੇ ਕਿ ਮੈਨੂੰ ਲੱਗ ਰਿਹਾ ਕਿ ਕੁਛ ਲੋਕ ਮੇਰੇ ਨਾਲ ਠੀਕ ਨੀ ਕਰ ਰਹੇ ਲੈ ਦੱਸ
1: ਸੋਸ਼ਲ
0: ਮੀਡੀਆ ਤੇ ਹਰ ਇੱਕ ਚੀਜ਼ ਕਿਉਂ
1: ਭਾਈ ਹੋਰ ਕੋਈ ਰਹਿ ਹੀ ਨਹੀਂ ਗਿਆ ਵੈਸੇ ਮੈਂ ਤਾਂ ਕਹਿਣਾ ਕਿਉਂਕਿ ਮਤਲਬ ਜਿੱਦਾਂ ਕੀ ਹੈ ਨਾ ਜਿੱਦਾਂ ਕਹਿੰਦੇ ਨਾ ਅੱਜ ਕੱਲ੍ਹ ਵਿਸ਼ਵਾਸ ਹੀ ਟੁੱਟ ਗਿਆ ਲੋਕਾਂ ਦਾ
0: ਫੇਸਬੁੱਕ ਤੇ ਵਿਸ਼ਵਾਸ
1: ਬਸ ਇੱਥੇ ਜਿਹੜਾ ਕੋਈ ਅਣਜਾਣ ਬੰਦਾ ਕੋਈ ਦੱਸ ਦੇਗਾ ਨਾ
0: ਨਹੀਂ ਆਪਣੇ ਗ੍ਰਜਿਸ ਆਪਣੇ ਇਮੋਸ਼ਨਸ ਉਹ ਜਿਹੜੇ ਬੇਸਿਕਲੀ ਇਹ ਇਮੋਸ਼ਨਸ ਤਾਂ ਹਿਊਮਨ ਟੂ ਹਿਊਮਨ ਸਮਝ ਆਉਂਦੇ ਨੇ ਹੁਣ ਮੈਂ ਆਪਣੇ ਹਿਊਮਨਸ ਮਤਲਬ ਆਪਣੇ ਇਮੋਸ਼ਨਸ ਜਿਹੜੇ ਹੈਗੇ ਨੇ ਉਹ ਐਕਸ ਦੇ ਉੱਤੇ ਪਾ ਦਵਾਂ
1: ਹਾਂ
0: ਮੈਂ ਫੀਲਿੰਗ ਵੈਰੀ ਲੱਕੀ ਸਿਟਿੰਗ ਨੈਕਸਟ ਟੂ ਮੰਤੇਜ ਭਾਜੀ ਇੰਜੋਇੰਗ ਦੀ ਸ਼ੋ ਹਨਾ ਉਹਨੂੰ ਫੇਸਬੁੱਕ
1: ਆਪਣੇ
0: ਵਿਕਾਰ ਜਿਹੜੇ ਹੈਗੇ ਨੇ
1: ਇਹ ਮੈਨੂੰ ਤਾਂ ਦਵੇਸ਼ ਬਦੇ ਦਾ ਨਾਂ ਲੱਗਣ ਡਿਆ ਵਿਕਾਰ ਵੀ ਬਦੇ ਦਾ ਨਾਂ ਹੋ ਗਿਆ ਮਤਲਬ ਕੀ ਇਹਦਾ
0: ਹਿੰਦੀ ਚ ਦੱਸਿਆ ਹੁਣ ਤਾਂ ਸਰ
1: ਹਿੰਦੀ ਚ ਅੱਛਾ ਦਵੇਸ਼
0: ਮਤਲਬ ਆਪਣੇ ਗ੍ਰੈਜੀਸ ਮਤਲਬ
1: ਇਮੋਸ਼ਨ ਹੀ ਹੋ ਗਿਆ ਸਮਝੋ
0: ਨਹੀਂ ਮਤਲਬ ਮਾੜੀਆਂ ਕਿਸੇ ਦੇ ਪ੍ਰਤੀ ਮਾੜੀ ਭਾਵਨਾ
1: ਨਹੀਂ ਪਰ ਇਹ ਇੰਗਲਿਸ਼ ਦਾ ਵਰਡ ਹੈ
0: ਹਾਂਜੀ
1: ਅੱਛਾ ਮੈਂ ਕਿਤੇ ਹਿੰਦੀ ਦਾ ਹੀ ਹੈ ਕੋਈ ਗ੍ਰੈਜੀਸ
0: ਜੈਪਨੀਜ਼ ਵਰਡ ਦੱਸਾਂ ਤੁਹਾਨੂੰ
1: ਜੈਪਨੀਜ਼ ਦਾ
0: ਜਪਾਨ ਦੀ ਗੱਲ ਮੈਂ ਤਾਂ ਦੱਸਣ ਲੱਗਿਆ ਸੀਗਾ
1: ਕਿਉਂਕਿ ਜਪਾਨ ਦੀ ਖਬਰ
0: ਜਪਾਨ ਦੇ ਵਿੱਚ ਸੈਂਟੇਰੀਅਨਸ ਦੀ ਗਿਲਤੀ ਵੱਧ ਰਹੀ ਹੈ ਲਗਾਤਾਰ
1: ਅੱਛਾ ਜੀ
0: ਹਾਂ ਹੁਣ ਇਹ ਨਾ ਪੁੱਛਿਓ ਵੀ ਸੈਂਟੇਰੀਅਨਸ ਕਿਹੜੇ ਹੁੰਦੇ ਨੇ
1: ਚਲੋ ਬਾਅਦ ਚ ਦੱਸ ਦਿਓ
0: ਜਿਹਨਾਂ ਦੀ ਉਮਰ 100 ਸਾਲ ਆ ਉਸ ਤੋਂ ਵੱਧ ਹੁੰਦੀ ਹੈ
1: ਉਹ ਸੈਂਚਰੀ ਵਾਲੇ
0: ਹਾਂ ਸੈਂਚਰੀਅਨ
1: ਅੱਛਾ ਉਹ
0: ਸੈਂਚੇਰੀਅਨ ਨਹੀਂ ਸੈਂਚੇਰੀਅਨ ਜਪਾਨ ਦੇ ਸਿਹਤ ਮੰਤਰਾਲੇ ਨੇ ਰਿਪੋਰਟ ਦਿੱਤੀ ਹੈ
1: ਆਸਟ੍ਰੇਲੀਆ ਵਿੱਚ ਵੀ ਏਦਾਂ ਹੀ ਹੋਣ ਵਾਲਾ ਦੇਖਿਓ
0: ਮੈਂ ਫਿਰ ਤੁਹਾਨੂੰ ਲੈ ਭਾਈ ਕੀ ਉਹ ਗੱਲ ਕਰ ਮੈਂ ਤੁਹਾਨੂੰ ਆਸਟ੍ਰੇਲੀਆ ਵੀ ਦੱਸ ਦਿੰਦਾ ਅੱਛਾ ਰਿਪੋਰਟ ਤਾਂ ਇਹ ਕਹਿ ਰਹੀ ਹੈਗੀ ਹੈ ਕਿ ਇਸ ਮਾਮਲੇ ਚ ਜਪਾਨ ਪਹਿਲੇ ਨੰਬਰ ਦੇ ਉੱਤੇ ਹੈ ਜਿੱਥੇ 1,07,000 ਤੇ 677 ਲੋਕ ਹੈਗੇ ਨੇ ਉਹਨਾਂ ਚ 87% ਕੌਣ ਹੋ ਸਕਦੇ ਨੇ ਬੰਦੇ ਕਿ ਜਨਾਨੀਆਂ ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਜਨਾਨੀਆਂ ਨੇ ਤੇ 13,300
1: ਘੱਟ ਗਲਤ ਤੁਸੀਂ ਜੇ 60-40 ਵੀ ਦੱਸ ਦੇ ਫਿਰ ਵੀ ਥੋੜਾ ਹੈਗਾ
0: ਸਰ ਇਹ 87-12 ਸਮਥਿੰਗ ਦਾ ਫਰਕ
1: ਹੈਗਾ ਬਹੁਤਾ ਹੀ ਇਹ ਤੇ ਬੰਦਿਆਂ ਨੂੰ ਕੀ ਕਰੀਏ ਬੰਦਿਆਂ ਨੂੰ ਇੰਨੀ
0: ਟੈਨਸ਼ਨ ਅੱਛਾ ਦੂਜੇ ਨੰਬਰ ਤੇ ਅਮਰੀਕਾ ਆਉਂਦਾ ਜਿੱਥੇ ਸਭ ਤੋਂ ਜ਼ਿਆਦਾ ਨੇ 100 ਸਾਲ ਦੀ ਉਮਰ ਦੇ ਲੋਕ ਤੇ ਤੀਜੇ ਨੰਬਰ ਦੇ ਉੱਤੇ ਚਾਈਨਾ ਆਉਂਦਾ ਤੇ ਚੌਥੇ ਤੇ ਇੰਡੀਆ ਆਉਂਦਾ
1: ਓ ਅੱਛਾ ਇੰਡੀਆ
0: ਅਮਰੀਕਾ ਚ 73,000 ਯਾਰ ਪਾਪੂਲੇਸ਼ਨ ਇੰਨੀ ਹੈ ਅੱਛਾ ਇੰਡੀਆ ਕਿਹੜੀ ਗੱਲ ਅਮਰੀਕਾ ਚ 73,000 ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ 100 ਸਾਲ ਤੋਂ ਵੱਧ ਉਮਰ ਹੈ ਚਾਈਨਾ ਚ 48,000 ਤੇ ਇੰਡੀਆ ਚ 37,000 ਲੋਕਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈਗੀ ਹੈ ਨਾਓ ਸਿੰਸ ਯੂ ਸੈਡ ਆਸਟ੍ਰੇਲੀਆ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਲੇਟੈਸਟ ਫਿਗਰ ਇਹ ਕਹਿੰਦੇ ਨੇ ਕਿ 6,000 ਤੇ 192 ਲੋਕ ਨੇ ਜਿਹੜੇ ਸੈਂਟੇਰੀਅਨਸ ਨੇ ਜਿਨ੍ਹਾਂ ਦੀ ਉਮਰ 100 ਸਾਲ ਹੈ
1: ਭਾਈ 6,000 ਮੈਂ ਜਦੋਂ ਦਾ ਇੱਥੇ 5,000
0: ਜਿਹੜਾ ਹੁਣ ਆਹ ਜਿਹੜੀ ਆ ਪਾਪੂਲੇਸ਼ਨ ਆ ਹੁਣ 2026 ਚ ਹੋਇਆ ਨਾ ਸੈਂਸਸ 7,500 ਤੋਂ ਉੱਪਰ ਹੋਊਗੀ ਹੁਣ ਜਿਹੜੀ ਮੰਨ ਰਹੇ
1: ਕਿਉਂਕਿ ਆ ਬਲੈਕ ਟਾਊਨ ਮੈਂ 10-20 ਤੇ ਰੋਜ਼ ਹੀ ਦੇਖ ਲੈਣਾ ਹੁੰਦਾ ਮੈਂ
0: 80-80 ਸਾਲ ਦੇ ਹੋਣਗੇ 90 ਦੇ ਹੋਣਗੇ 50 100 ਸਾਲ ਤੋਂ ਉੱਪਰ
1: ਉਹ 100 ਵਾਲੇ ਤੇ ਬਲੈਕ ਟਾਊਨ ਉਹਦੇ ਵੀ ਨਹੀਂ ਹੋਣੇ
0: ਜਿਹੜੇ 100 ਸਾਲ ਤੋਂ ਉੱਪਰ ਨੇ ਉੱਥੇ ਰਹਿੰਦੇ ਨਹੀਂ ਹੋਣੇ, ਉਹ ਰਹਿੰਦੇ ਹੀ ਪਿੰਡਾਂ ਚ ਹੋਣੇ।
1: ਓਹੋ ਹਾਂ,
0: ਜਿਹਨਾਂ ਨੇ ਉਮਰ ਵਧਾਣੀ ਇੱਥੇ ਤਾਂ ਕੁੜ ਕੁੜ ਕੇ ਇੱਥੇ ਤਾਂ ਭਾਜੀ, ਇੱਥੇ 100 ਇੱਥੇ 50 ਦੇ ਦੋ ਹੋਣਗੇ ਤੁਹਾਨੂੰ।
1: ਯਾਰ ਮੈਂ ਹੈਰਾਨ ਹੁੰਦਾ ਵਾ, ਉਹਨਾਂ ਕੋਲ ਤੁਰਿਆ ਨੀ ਜਾਂਦਾ, ਹੌਲੀ ਹੌਲੀ ਹੌਲੀ ਕਰਕੇ ਨਾ ਜਾਣ ਲੱਗਦੇ, ਅੱਗੋਂ 5 ਵਜੇ ਦੇ ਵੈਸ਼ਵਿਲ ਬੰਦ ਹੋ ਜਾਂਦਾ, ਸਵੇਰੇ ਘਰੋਂ ਨਿਕਲਦੇ ਆ ਹੌਲੀ ਹੌਲੀ ਘਰੋਂ ਤੁਰਦੇ ਆ ਤੁਰਦੇ ਤੁਰਦੇ ਤੇ 5 ਵਜੇ ਉਹ ਬੰਦ ਹੋ ਜਾਂਦਾ, ਫਿਰ ਹੌਲੀ ਹੌਲੀ ਤੁਰਦੇ ਇਹਨਾਂ ਦੀ ਸੈਰ ਹੋ
0: ਜਾਂਦੀ। ਆਪਣਾ ਵੀ ਟਾਈਮ ਆਉਣਾ
1: ਨਹੀਂ ਨਹੀਂ ਤੇ ਬੜਾ ਵਧੀਆ ਲੱਗਦਾ ਜਦੋਂ ਆਪਾਂ ਉਹਨਾਂ ਨੂੰ ਦੇਖਦੇ ਹਾਂ।
0: ਚਲੋ ਐਂਡ ਦੇ ਉੱਤੇ ਆਪਾਂ ਇਵੈਂਟ ਵੁੰਟ ਦੱਸਦੇ ਹਾਂ ਫਿਰ ਅਗਲੇ ਹਿੱਸੇ ਦੇ ਵਿੱਚ। ਤੇ ਆਪਾਂ ਇੱਕ ਪਿਛਲੇ ਕੁਛ ਟਾਈਮ ਤੋਂ ਇੱਕ ਸਿਲਸਿਲਾ ਵੀ ਸ਼ੁਰੂ ਕੀਤਾ ਹੈ ਨਾ, ਬੈਸਟ ਹੋਟਲ ਸਟਰੋਂਗੈਸਟ ਪਾਸਪੋਰਟ। ਅੱਜ ਤੁਹਾਨੂੰ ਮੈਂ ਦੱਸੂਗਾ ਵਰਲਡ ਦੀ ਬੈਸਟ ਕੰਟਰੀਜ਼ ਫਾਰ ਟ੍ਰੈਵਲ। ਪਿਛਲੀ ਵਾਰ ਥਾਵਾਂ ਦੱਸੀਆਂ ਸੀ ਨਾ, ਅੱਜ ਪੂਰਾ ਦਾ ਪੂਰਾ ਦੇਸ਼,
1: ਪੂਰਾ ਦੇਸ਼
0: ਉੱਥੇ ਸਭ ਤੋਂ ਜ਼ਿਆਦਾ ਕੀ ਨੇ ਚੀਜ਼ਾਂ ਦੇਖ
1: ਲਓ ਜੀ। ਦੁਬਈ ਵੀ ਹੋਏਗਾ,
0: ਦੁਬਈ ਦੇ ਮਗਰ ਪਿਆ, ਦੁਬਈ ਵਾਲੇ ਇੱਥੇ ਆਈ ਜਾਂਦੇ,
1: ਦੁਬਈ ਦੇ ਛੇ ਕਿਤੇ
0: ਆ। ਸੁਣਿਆ ਗਾਣਾ ਸ਼ਾਨਦਾਰ,
1: ਬਹੁਤ ਵਧੀਆ।

0: ਤੁਸੀਂ ਇਹ ਗਾਣੇ ਦੇ ਵਿੱਚ ਦੇਖਿਆ ਆਮਿਰ ਖਾਨ ਦਾ ਡਾਂਸ
1: ਪਰ ਉਹ ਫਿਲਮ ਦੇਖੋ ਨਾ ਪਹਿਲਾਂ ਕਿੱਲੀ ਵਧੀਆ ਚੱਲਦੀ ਰਹੀ ਉਹ ਜਦੋਂ ਬਾਅਦ ਚ ਪਤਾ ਲੱਗਦਾ ਬੰਬ ਧਮਾਕੇ ਦਾ ਇੱਕਦਮ ਹੀ ਐ ਚੇਂਜ ਹੋ ਜਾਂਦੀ ਫਿਲਮ ਨਾ
0: ਫਿਲਮ
1: ਹਾਂ ਮੈਂ ਦੇਖੀ ਨਾ ਜਦੋਂ ਆਪਾਂ
0: ਮੇਰੇ ਪੂਰੀ ਨੀ ਯਾਰ
1: ਉਹ ਏਦਾਂ ਹੀ ਉਹ ਮੇਰੇ ਖਿਆਲ ਨਾਲ ਇਹ ਉਹ ਹੁੰਦਾ ਨਾ
0: ਕਿਹੜੀ ਕੰਟਰੀ ਹੈਗੀ ਹੈ ਬੈਸਟ ਟੂ ਟ੍ਰੈਵਲ
1: ਦੇਖਦੇ ਆ ਫਿਰ ਪਹਿਲੇ ਨੰਬਰ ਤੇ ਕਿਹੜੀ ਆਉਂਦੀ ਹੈ
0: ਸੋ ਪਹਿਲੇ ਨੰਬਰ ਦੇ ਉੱਤੇ ਤਾਂ ਮੈਨੂੰ ਏਦਾਂ ਰੈਂਕਿੰਗ ਨਹੀਂ ਹੈਗੀ ਬਟ ਇਹ ਜਿਹੜੀ ਰਿਪੋਰਟ ਹੈਗੀ ਹੈ ਨਹੀਂ ਰੈਂਕਿੰਗ ਹੈਗੀ ਸੱਚ
1: ਅੱਛਾ ਜੀ
0: ਟ੍ਰੈਵਲ ਐਂਡ ਟੂਰਿਜ਼ਮ ਡਿਵੈਲਪਮੈਂਟ ਇੰਡੈਕਸ ਜਿਹਨੂੰ TTDI ਕਹਿੰਦੇ ਕੀ ਕਹਿੰਦੇ
1: TTDI
0: ਵਰਲਡ ਇਕਨੋਮਿਕ ਫੋਰਮ ਨੇ ਇਹ ਰਿਲੀਜ਼ ਕੀਤਾ ਹੈਗਾ ਔਰ ਇਹ ਸਾਲ 2026 ਦੀ ਲਿਸਟਿੰਗ ਆਈ ਹੈ
1: ਓਕੇ ਜੀ
0: ਸੋ ਯੈਸ ਆਸਟ੍ਰੇਲੀਆ ਇਜ਼ ਦੇਅਰ
1: ਓ ਵੈਰੀ ਗੁੱਡ
0: ਹੈ ਨਾ ਤੇ ਪਰ ਸ਼ੁਰੂਆਤ ਹੁੰਦੀ ਹੈਗੀ ਹੈ ਪਹਿਲੇ ਨੰਬਰ ਦੇ ਉੱਤੇ ਸਪੇਨ ਘੁੰਮਣ ਘੁਮਾਣ ਦੇ ਲਈ ਵਧੀਆ ਥਾਂ ਜਿੱਥੇ ਡੈਸਟੀਨੇਸ਼ਨ ਬਹੁਤ ਜ਼ਿਆਦਾ ਨੇ
1: ਸਹੀ ਗੱਲ ਹੈ
0: ਦੂਜੇ ਨੰਬਰ ਤੇ ਆਉਂਦਾ ਅਮਰੀਕਾ ਅੱਜ ਕੱਲ ਅਮਰੀਕਾ ਨੇ ਤੁਸੀਂ ਦੇਖਿਆ ਹੋਣਾ ਨੈਟਫਲਿਕਸ ਦੇ ਉੱਤੇ ਬੜੀਆਂ ਐਡਾਂ ਸ਼ੁਰੂ ਕਰਤੀਆਂ ਅਮਰੀਕਾ ਦੇ ਵਿੱਚ ਟੂਰਿਜ਼ਮ ਥੱਲੇ ਜਾ ਰਿਹਾ ਸੀ ਅਮਰੀਕਾ ਨੇ ਟੂਰਿਜ਼ਮ ਨੂੰ ਲੈ ਕੇ ਹੁਣ ਬਹੁਤ ਪ੍ਰਮੋਸ਼ਨ ਸ਼ੁਰੂ ਕਰਤੀ ਹੈ ਬਹੁਤ ਵੱਡੇ ਲੈਵਲ ਤੇ ਪ੍ਰਮੋਸ਼ਨ ਕਰਤੀ ਹੈ ਤੀਜੇ ਨੰਬਰ ਤੇ ਆਉਂਦਾ ਉਹੀ ਜਿੱਥੇ 100 ਸਾਲ ਦੇ ਸਭ ਤੋਂ ਜ਼ਿਆਦਾ ਨੇ
1: ਜਪਾਨ 100 ਸਾਲ ਦਾ ਹੋ ਗਿਆ ਜਪਾਨ
0: ਤੇ ਚੌਥੇ ਨੰਬਰ ਤੇ ਆਉਂਦਾ ਨਿਊਜ਼ੀਲੈਂਡ ਫਿਰ ਉਸ ਤੋਂ ਬਾਅਦ ਚਾਈਨਾ ਜੇ ਬੋ ਫਲਾਣਾ ਕਰਕੇ ਏਦਾਂ ਕੰਟਰੀਜ਼ ਆਉਂਦੇ ਹੈਗੇ ਨੇ ਹਨਾ ਅੱਛਾ ਹੁਣ ਇਹਦੇ ਵਿੱਚ ਇਹ ਹੈਗਾ ਕਿ ਇਹਨਾਂ ਕੰਟਰੀਜ਼ ਦੇ ਵਿੱਚ ਇੱਕ ਤਾਂ ਇਹ ਦੇਖਿਆ ਗਿਆ ਕਿ ਸੇਫਟੀ ਹੈਗੀ ਹੈ ਘੁੰਮਣ ਘੁਮਾਣ ਨੂੰ ਈਜ਼ੀ ਨੇ ਇੱਕ ਤਾਂ ਮਿਡਲ ਈਸਟ ਦੇ ਵਿੱਚ ਜਿਹੜਾ ਆਹ ਕੌਨਫਲਿਕਟ ਚੱਲ ਰਿਹਾ ਉਹਦੇ ਕਰਕੇ ਜਿਹੜੇ ਟੂਰਿਸਟ ਨੇ ਨਾ ਪਿਛਲੇ 1 ਸਾਲ ਦੇ ਵਿੱਚ ਜਾਂ ਪਿਛਲੇ ਕੁਛ ਮਹੀਨਿਆਂ ਚ ਉਹ ਟੁੱਟੇ ਨੇ ਤੇ ਉਹ ਜ਼ਾਹਰ ਜਿਹੀ ਗੱਲ ਹੈ ਕਿ ਉੱਧਰ ਨਾ ਤਾਂ ਫਲਾਈਟ ਫੜ ਕੇ ਜਾ ਰਹੇ ਨੇ ਨਾ ਉਹ ਸੇਫਟੀ ਦੀ ਜਦੋਂ ਗੱਲ ਆਉਂਦੀ ਹੈ ਸਭ ਤੋਂ ਵੱਡੀ ਸੇਫਟੀ ਤਾਂ ਇੰਟਰਨਲ ਸੇਫਟੀ ਤਾਂ ਬਾਅਦ ਚ ਆਉਂਦੀ ਹੈ ਜਿਵੇਂ ਇੰਡੀਆ ਚ ਜਾ ਕੇ ਲੋਕ ਰੋਂਦੇ ਨੇ ਕੁਛ ਫੋਰਨਰ ਪਿੱਟਦੇ ਨੇ ਉਹ ਬਾਅਦ ਚ ਆਉਂਦੀ ਹੈ ਪਹਿਲਾਂ ਤਾਂ ਐਕਸਟਰਨਲ ਹੈ ਜਦੋਂ ਬਾਂਬੇ ਸਿੱਟਤਾ ਜਦੋਂ ਪ੍ਰੋਜੈਕਟ ਹਨਾ ਡਰੋਨ ਹੀ ਵੱਜੇ ਆ ਕੇ ਤੇ ਫਿਰ ਕਾਹਦੀ ਸੇਫਟੀ ਉਹਨੂੰ ਹੀ ਨਹੀਂ ਕੋਈ ਸੋ ਮਿਡਲ ਈਸਟ ਦੀਆਂ ਜਿਹੜੀਆਂ ਦੁਬਈ ਦੋਹਾ ਇਹ ਸਾਰੇ ਜਿਹੜੇ ਸ਼ਹਿਰ ਸੀ ਉਹਦੇ ਕਰਕੇ ਉਹ ਕੰਟਰੀਜ਼ ਵੀ ਬਾਹਰ ਹੋ ਗਈਆਂ ਉਸ ਲਿਸਟ
1: ਵਿੱਚ ਅੱਛਾ ਹੁਣ ਬਾਹਰ ਹੋ
0: ਮਤਲਬ ਹੈਗੀਆਂ ਨੇ ਬਹੁਤ ਪਿੱਛੇ ਚਲੀ
1: ਗਿਆ ਪਹਿਲਾਂ ਨੰਬਰ
0: ਪਹਿਲਾਂ ਐਟ ਦੀ ਸੇਮ ਟਾਈਮ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਜਿਹੜੀਆਂ ਟੌਪ 5 ਕੰਟਰੀਜ਼ ਨੇ ਜਪਾਨ USA ਸਪੇਨ ਆਸਟ੍ਰੇਲੀਆ ਫਰਾਂਸ ਇਹਨਾਂ ਨੂੰ ਤੁਸੀਂ ਲਿਸਟ ਚੋਂ ਹੀ ਬਾਹਰ ਕੱਢ ਦੋਗੇ ਹਨਾ ਜਾਂ ਤਰਸ ਦੇ ਆਧਾਰ ਤੇ ਨਹੀਂ ਆਈਆਂ ਹੈਗੀਆਂ ਇਹ ਆਫ ਕੋਰਸ ਇੱਕ ਵਧੀਆ ਕੰਟਰੀ ਹੈ
1: ਸਹੀ ਗੱਲ
0: ਤੁਸੀਂ ਇੱਥੇ ਘੁੰਮਣ ਜਾਓ ਜੇ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤਾਂ ਆਪਾਂ ਨੂੰ ਹੀ ਕਿੰਨੇ ਸਾਲ ਹੋ ਗਏ ਦੇਖੋ ਸਾਰੀਆਂ ਚੀਜ਼ਾਂ ਹੀ ਨਹੀਂ ਘੁੰਮ ਸਕੇ ਹੈਗੇ ਹਨਾ
1: ਇੰਨਾ ਜ਼ਿਆਦਾ
0: ਅਮਰੀਕਾ ਕਿੱਡੀ ਵੱਡੀ ਹੈਗੀ ਹੈ ਜਪਾਨ ਦੇ ਵਿੱਚ ਬਹੁਤ ਕੁਝ ਹੈਗਾ ਸਪੇਨ ਦੇ ਵਿੱਚ ਹੈਗਾ ਫਰਾਂਸ ਦੇ ਵਿੱਚ ਹੈਗਾ ਉਹ ਤੋਂ ਬਾਅਦ ਫਿਰ ਜਿਹੜੀਆਂ ਬਾਕੀ ਦੀਆਂ ਕੰਟਰੀਜ਼ ਉਹ ਵੀ ਸੇਫ ਨੇ
1: ਹਾਂਜੀ ਸਹੀ ਗੱਲ
0: ਮਤਲਬ ਸੇਫ ਇੰਨੀਆਂ ਜ਼ਿਆਦਾ ਸੇਫ ਹੈ ਵੀ ਤੁਸੀਂ ਉੱਥੇ ਜਾ ਸਕਦੇ ਹੋ ਘੁੰਮਣ ਸੋ ਬਾਕੀ ਦੀਆਂ ਜਿਹੜੀਆਂ ਟੌਪ 5 ਟੌਪ ਜਿਹੜੀਆਂ ਟੌਪ 10 ਕੰਟਰੀਜ਼ ਨੇ ਜਪਾਨ USA ਸਪੇਨ ਆਸਟ੍ਰੇਲੀਆ ਫਰਾਂਸ ਫਿਰ ਜਰਮਨੀ ਫਿਰ UK ਫਿਰ ਚਾਈਨਾ ਫਿਰ ਸਵਿਟਜ਼ਰਲੈਂਡ ਤੇ ਫਿਰ ਇਟਲੀ ਸੋ ਇਹ ਟੌਪ ਆਏ ਹੈਗੇ ਨੇ ਇੰਪਰੂਵ ਜਿਹਨਾਂ ਕੰਟਰੀਜ਼ ਨੇ ਕੀਤਾ ਹੈਗਾ ਉਹਦੇ ਚ ਅਲਬੇਨੀਆ ਕੰਟਰੀ ਹੈ ਮੈਨੂੰ ਤਾਂ ਪਤਾ ਨਹੀਂ
1: ਅਲਬੇਨੀਆ ਯੁਗਾਂਡੇ ਦੇ ਨਾਲ ਵਾਲੀ
0: ਅਲਬੇਨੀਆ ਵੀਅਤਨਾਮ ਸਰਪ੍ਰਾਈਜ਼ਿੰਗਲੀ ਆਸਟ੍ਰੇਲੀਆ ਤੋਂ ਬਹੁਤ ਲੋਕ ਇਸ ਸਾਲ ਵੀਅਤਨਾਮ ਇਸ ਨਹੀਂ ਪਿਛਲੇ ਸਾਲ ਵੀ
1: ਵੀਅਤਨਾਮ ਦੀ ਗੱਲ ਕਰਦੇ ਪਏ
0: ਵੀਅਤਨਾਮ ਬਹੁਤ ਲੋਕ ਜਾ ਰਹੇ ਨੇ ਔਰ ਵੀਅਤਨਾਮ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ 100%
1: ਲਾਸਟ ਖਬਰ ਵੀ
0: ਉਸ ਕੰਟਰੀ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਲੋਕਾਂ ਨੂੰ ਇਹ ਕਹਿਣਾ ਕਹਿਣ ਲੱਗ ਪਏ ਨੇ ਵੀ ਦੇਖੋ ਜੇ ਟੂਰਿਸਟ ਦੇ ਨਾਲ ਤੁਸੀਂ 2-4 ਕੀਤੀ ਨਾ ਤੁਹਾਨੂੰ ਚੱਕ ਕੇ ਜੇਲ੍ਹ ਚ ਪਾਣਾ ਪੁੱਛਣਾ ਪਛਾਣਾ ਇਹ ਚੀਜ਼ ਇੰਡੀਆ ਨੂੰ ਕਰਨੀ ਪੈਣੀ ਹੈ ਜੇ ਉਹ ਟੂਰਿਸਟ ਨੂੰ ਸੇਫ ਫੀਲ ਕਰਵਾਉਣਾ
1: ਚਾਹੁੰਦੇ
0: ਅਲਬੇਨੀਆ ਵੀਅਤਨਾਮ ਲਾਓਸ ਮਲੇਸ਼ੀਆ ਥਾਈਲੈਂਡ ਫਿਲੀਪੀਨਸ ਮੋਰੱਕੋ ਨੇਪਾਲ ਤੇ ਸ਼੍ਰੀਲੰਕਾ ਦੇ ਆਰ ਦੀ ਬੈਸਟ ਇੰਪਰੂਵਰ ਜਿਨ੍ਹਾਂ ਨੇ ਸਭ ਤੋਂ ਵਧੀਆ ਇੰਪਰੂਵ ਕੀਤਾ ਹੈਗਾ ਤੇ ਇੱਥੇ ਵੀ ਇਹ ਜਿਹੜੀ ਤਰੱਕੀ ਹੁਣ ਹੋ ਗਈ ਹੈ
1: ਸਹੀ ਗੱਲ
0: ਸੋ ਲੋ ਜੀ ਜਸਤਾ ਤੇ ਰਾਣੀ ਜਿੰਦਾ ਸ਼ੋਅ ਆ ਰਿਹਾ ਹੈਗਾ ਦੱਸ ਦੋ ਕਦੋਂ
1: ਹਾਂਜੀ ਜੀ ਉਹ 24 ਅਕਤੂਬਰ ਨੂੰ ਹੈਗਾ ਵਾ ਤੇ ਆਪਣਾ ਪਲੰਪਟਨ ਵਿਖੇ ਹੀ ਆ ਗ੍ਰੇਟ ਵੈਸਟਰਨ ਸਿਡਨੀ ਪਰਫੋਰਮਿੰਗ ਆਰਟਸ ਪਲੰਪਟਨ ਤੇ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਤੇ ਪਲੀਜ਼ ਲੈ ਲਓ ਬਹੁਤ ਛੇਤੀ ਦੀ ਵਿਕਦੀਆਂ ਪਈਆਂ ਵਾ ਤੇ ਹੁਣ ਤਾਂ ਆਪਾਂ ਹੋਰ ਵੀ ਪ੍ਰਮੋਸ਼ਨਾਂ ਕਰਦੇ ਪਏ ਹਾਂ ਰੇਡੀਓ ਹਾਂਜੀ ਤੇ ਹਾਂਜੀ 15 ਪਾਓਗੇ ਤੇ ਤੁਹਾਨੂੰ 15% ਛੂਟ ਵੀ ਹੈ ਤੇ ਵੈਸੇ ਵੀ ਅਗਰ ਤੁਸੀਂ 4 ਟਿਕਟਾਂ ਲੈਂਦੇ ਹੋ ਤੇ 15% ਹੈ ਤੇ 10 ਲੈਂਦੇ ਹੋ ਤਾਂ 20% ਹੈ ਤੇ 24 ਅਕਤੂਬਰ ਨੂੰ ਸ਼ਾਮ ਨੂੰ 5 ਵਜੇ ਦਰਵਾਜ਼ੇ ਖੁੱਲ ਜਾਣਗੇ ਤੇ 6 ਵਜੇ ਐਗਜੈਕਟ ਸ਼ਾਰਪ ਆਪਾਂ ਸ਼ੋਅ ਸ਼ੁਰੂ ਕਰ ਦੇਣਾ
0: ਕਰੈਕਟ
1: ਤੇ ਪਲੀਜ਼ ਤੁਸੀਂ ਆ
0: ਪਲੱਸ ਔਨ ਟੋਪ ਆਫ ਦੈਟ ਅਸੀਂ ਪਾਸ ਵੀ ਦੇਣ ਲੱਗੇ ਹੈਗੇ ਹਾਂ ਜੀ ਪਰ ਉਹ ਸਿਰਫ ਅਗਲੇ 2 ਹਫ਼ਤਿਆਂ ਦੇ ਲਈ ਨੇ ਉਹਦੇ 'ਚ ਸਿਰਫ ਇੰਨਾ ਕਰਨਾ ਹੈ ਕਿ ਤੁਸੀਂ 2 ਟਿਕਟਾਂ ਲੈਣੀਆਂ ਜਾਂ 3 ਜਿੰਨੀਆਂ ਵੀ ਤੁਸੀਂ ਲੈਣੀਆਂ ਜਾਂ 1 ਵੀ ਲੈਣੀ ਹੈ ਤੁਸੀਂ ਉਹ ਹਾਂਜੀ 15 ਕੋਡ ਯੂਜ ਕਰਕੇ ਟਿਕਟ ਲੈਣੀ ਹੈ ਤੇ ਸਾਨੂੰ ਬਸ ਇੰਨਾ ਕੁ ਤੁਸੀਂ ਇਨਫੋਰਮ ਕਰਨਾ ਕਿ ਤੁਸੀਂ ਟਿਕਟ ਲੈ ਲਈ ਫੋਰ ਐਗਜ਼ਾਮਪਲ ਤੁਹਾਡੇ ਪਰਿਵਾਰ ਦੇ ਵਿੱਚ 4 ਜਣੇ ਨੇ ਤਾਂ ਤੁਸੀਂ 3 ਹੀ ਟਿਕਟਾਂ ਲਿਓ ਤੇ 4th ਟਿਕਟ ਫਿਰ ਅਸੀਂ ਤੁਹਾਨੂੰ ਦੇਵਾਂਗੇ
1: ਠੀਕ
0: ਹੈ ਸੋ ਏਦਾਂ ਕਰਕੇ ਬੰਪਰ ਜਿਹੜੇ ਅਵਾਰਡ ਹੈਗੇ ਨੇ ਉਹ ਰੇਡੀਓ ਹਾਂਜੀ ਦੀ ਤਰਫ ਤੋਂ ਆਪਾਂ ਦੇ ਰਹੇ ਸੋ ਜੇ ਤੁਸੀਂ 2 ਟਿਕਟਾਂ ਲੈਣੀਆਂ 1 ਲੈ ਲਓ 1 ਅਸੀਂ ਦੇ ਦਾਂਗੇ
1: ਰੱਖੋ
0: ਸਿਹਤਾਂ ਦਾ ਖਿਆਲ ਬਾਕੀ ਬਹੁਤ ਕੁਛ ਹੋ ਰਿਹਾ ਹੈਗਾ ਸ਼ਹਿਰ ਦੇ ਵਿੱਚ ਤੇ ਬੱਚਿਆਂ ਦੀਆਂ ਛੁੱਟੀਆਂ ਹੈਗੀਆਂ ਨੇ ਘੁੰਮਣ ਘੁਮਾਣ ਦੇ ਲਈ ਲੈ ਜਾਓ ਕਿਤੇ ਤੇ ਪੁਰਾਣੀਆਂ ਬੱਸਾਂ ਪੁਰਾਣੀਆਂ ਟ੍ਰੇਨਾਂ ਸਿਟੀ ਚ ਆਈਆਂ ਹੋਈਆਂ ਤੁਹਾਨੂੰ ਦੱਸਿਆ ਸੀ ਉੱਥੇ ਲੈ ਕੇ ਜਾਓ ਉੱਥੇ ਬੱਚਿਆਂ ਨੂੰ ਦਿਖਾਓ ਪੁਰਾਣੀਆਂ ਬੱਸਾਂ ਡੀਜ਼ਲ ਟ੍ਰੇਨਾਂ ਹੈਗੀਆਂ ਨੇ ਕੋਲੇ ਦੇ ਨਾਲ ਚੱਲਣ ਵਾਲੀਆਂ ਨੇ ਬੜਾ ਕੁਛ ਹੋ ਰਿਹਾ ਉੱਥੇ ਸੋ ਦਿਓ ਫਿਲਹਾਲ ਇਜਾਜ਼ਤਾਂ ਤੇ ਰੱਖੋ ਸਿਹਤਾਂ ਦਾ ਖਿਆਲ ਤੇ ਸੁਣਦੇ ਰਹੋ ਪ੍ਰੋਗਰਾਮ ਰੇਡੀਓ ਹਾਂਜੀ 1634 AM ਤੇ ਸੀਗਾ
1: ਕਿਹੜਾ ਸੀਗਾ ਖਬਰ ਬੜੀ ਬੇਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਟਾਟਾ

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 1 ਅਕਤੂਬਰ ਤੇ 2026 ਵੀਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ ਔਰ ਦੁਨੀਆ ਭਰ ਦੇ ਵਿੱਚ ਕੀ ਕੁਝ ਹੋ ਵਾਪਰ ਰਿਹਾ ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਔਰ ਪਹਿਲੀ ਖਬਰ ਅਸਲ ਦੇ ਵਿੱਚ ਕਾਫੀ ਜ਼ਿਆਦਾ ਇਸ ਵਕਤ ਚਰਚਾ ਦਾ ਵਿਸ਼ਾ ਬਣ ਰਹੀ ਹੈ ਔਰ ਦੁਨੀਆ ਭਰ ਦੇ ਵਿੱਚ ਇਸ ਖਬਰ ਦੀ ਚਰਚਾ ਹੋ ਰਹੀ ਹੈ। ਫਲਾਈ ਦੁਬਈ ਨਾਮ ਦੀ ਏਅਰਲਾਈਨਸ ਦੀ ਇੱਕ ਫਲਾਈਟ ਦੁਬਈ ਤੋਂ ਇਜ਼ਰਾਈਲ ਦੇ ਸ਼ਹਿਰ ਤੇਲ ਅਵੀਵ ਜਾਣ ਵਾਲੀ ਸੀ। ਫਲਾਈਟ ਦਾ ਨੰਬਰ ਸੀ FZ-103। ਬੁੱਧਵਾਰ ਦੇ ਦਿਨ ਉਡਾਨ ਭਰੀ ਜਾਂਦੀ ਹੈ ਔਰ ਕਰੀਬ 2 ਘੰਟੇ ਬਾਅਦ ਹੀ ਇਹ ਫਲਾਈਟ ਆਪਣਾ ਰਸਤਾ ਬਦਲ ਦਿੰਦੀ ਹੈ ਔਰ ਰਾਹ ਬਦਲ ਕੇ ਸਾਊਦੀ ਅਰਬ ਦੇ ਵੱਲ ਮੁੜ ਜਾਂਦੀ ਹੈ। ਮੁੜਨ ਤੇ ਤੇਜ਼ੀ ਦੇ ਨਾਲ ਥੱਲੇ ਆਉਣ ਦੇ ਕੁਝ ਘੰਟਿਆਂ ਬਾਅਦ ਹੀ ਐਮਰਜੈਂਸੀ ਸਿਗਨਲ ਤੇ ਬਾਅਦ ਦੇ ਵਿੱਚ ਹਾਈਜੈਕ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ। ਜਹਾਜ਼ ਕੇਵਲ 2 ਮਿੰਟ ਦੇ ਵਿੱਚ 17,000 ਫੁੱਟ ਤੱਕ ਥੱਲੇ ਆ ਚੁੱਕਿਆ ਸੀ। ਏਅਰ ਟ੍ਰੈਫਿਕ ਕੰਟਰੋਲ ਨੂੰ ਜਿਹੜਾ ਐਮਰਜੈਂਸੀ ਸੁਨੇਹਾ ਉਹ ਭੇਜੇ ਜਾਣ ਤੋਂ ਬਾਅਦ ਜਹਾਜ਼ ਨੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 9:45 ਸਾਊਦੀ ਅਰਬ ਦੇ ਤਬੁਕ ਏਅਰਪੋਰਟ ਦੇ ਉੱਤੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਦੇ ਕੈਪਟਨ ਤੇ ਫਸਟ ਆਫਿਸਰ ਨੂੰ ਹਸਪਤਾਲ ਲਿਜਾਇਆ ਗਿਆ। ਕਾਕਪਿਟ ਦੇ ਵਿੱਚ ਇੱਕ ਪਾਇਲਟ ਨੇ ਦੂਸਰੇ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਸੀ। ਜਹਾਜ਼ ਦੇ ਪਿਛਲੇ ਹਿੱਸੇ ਦੇ ਵਿੱਚ ਮੌਜੂਦ 2 ਪਾਇਲਟਸ ਅੱਗੇ ਆਏ ਤੇ ਜਹਾਜ਼ ਨੂੰ ਉਤਾਰਨ ਦੇ ਵਿੱਚ ਮਦਦ ਕੀਤੀ। ਹਾਲਾਂਕਿ ਕਥਿਤ ਹਮਲੇ ਦੇ ਪਿੱਛੇ ਕੀ ਮਕਸਦ ਨੇ ਇਸ ਦੇ ਬਾਰੇ ਅਲੱਗ ਅਲੱਗ ਥਿਊਰੀਆਂ ਸਾਹਮਣੇ ਆ ਰਹੀਆਂ ਨੇ। ਬੇਸ਼ੱਕ ਇਜ਼ਰਾਈਲ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਉਂਕਿ ਫਲਾਈ ਦੁਬਈ ਦੀ ਇਸ ਫਲਾਈਟ ਦੇ ਵਿੱਚ ਇਜ਼ਰਾਈਲੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਸਵਾਰ ਸੀ, ਸੋ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ। ਇੱਕ 9/11 ਵਰਗਾ ਹਮਲਾ ਕੀਤਾ ਜਾਣਾ ਸੀ। ਦੁਬਈ ਤੋਂ ਇਜ਼ਰਾਈਲ ਜਾ ਰਹੀ ਇਸ ਫਲਾਈਟ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ 160 ਦੇ ਕਰੀਬ ਯਾਤਰੀ ਉਸ ਵਕਤ ਸਵਾਰ ਸੀ ਜਦੋਂ ਇਹ 2 ਪਾਇਲਟਸ ਦੇ ਦਰਮਿਆਨ ਆਪਸੀ ਮੁੱਠਭੇੜ ਸ਼ੁਰੂ ਹੋਈ। ਵੈਸੇ ਇਸ ਦਰਮਿਆਨ ਇਸ ਫਲਾਈਟ ਦੇ ਜਿਹੜੇ ਹੀਰੋ ਨੇ ਉਹ ਭਾਰਤੀ ਕੈਪਟਨ ਬਣੇ ਨੇ, ਪਤਾ ਇਹ ਚੱਲਿਆ। ਹਾਲਾਂਕਿ ਦੂਸਰੇ ਜਿਹੜੇ ਕੋ ਪਾਇਲਟ ਸੀ ਉਸਦਾ ਨਾਮ ਸਾਹਮਣੇ ਨਹੀਂ ਆਇਆ, ਪਰ FZ-1073 ਦੇ ਵਿੱਚ ਭਾਰਤੀ ਕੈਪਟਨ ਨੇ ਇਸ ਮੁਸ਼ਕਲ ਸਥਿਤੀ ਦੇ ਵਿੱਚ ਇਸ ਜਹਾਜ਼ ਨੂੰ ਸੰਭਾਲਿਆ। ਰਿਪੋਰਟ ਦੇ ਮੁਤਾਬਕ ਕਾਕਪਿਟ ਦੇ ਵਿੱਚ ਉਸੇ ਦੇ ਕੋ ਪਾਇਲਟ ਨੇ ਉਸਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ। ਇਜ਼ਰਾਈਲੀ ਨਿਊਜ਼ ਵੈਬਸਾਈਟ ਵਾਈਨੈਟ ਦੇ ਮੁਤਾਬਕ ਫਲਾਈ ਦੁਬਈ ਦੀ ਇਸ ਉਡਾਨ ਜਿਹੜੀ ਕਿ ਤੇਲ ਅਵੀਵ ਜਾ ਰਹੀ ਸੀ, ਇਸ ਦੇ ਵਿੱਚ ਭਾਰਤੀ ਮੂਲ ਦੇ ਜਿਹੜੇ ਦੁਬਈ ਦੇ ਵਿੱਚ ਰਹਿਣ ਵਾਲੇ ਜਿਹੜੇ ਕੈਪਟਨ ਸੀ ਸਮਿਤ ਮਛਾਰ, ਉਹਨਾਂ ਨੇ ਆਪਣੇ ਕੋ ਪਾਇਲਟ ਦਾ ਇਹ ਮੁਕਾਬਲਾ ਕੀਤਾ ਔਰ ਉਧਰ ਬਾਅਦ ਦੇ ਵਿੱਚ ਉਹਨਾਂ ਦੀ ਸਰਾਹਨਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਕੀਤੀ। ਨੇਤਨਯਾਹੂ ਨੇ ਉਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਸਾਂਝੀਆਂ ਕਰਦਿਆਂ ਹੋਇਆ ਕਿਹਾ ਕਿ ਇਹ ਨੇ ਇਜ਼ਰਾਈਲ ਦੇ ਹੀਰੋ। ਪਾਇਲਟ ਨੇ ਪਾਕਿਟ ਨਾਈਫ ਦੇ ਨਾਲ ਸਮਿਤ ਮਛਾਰ ਦੇ ਉੱਤੇ ਹਮਲਾ ਕੀਤਾ ਸੀ, ਜਿਹੜੇ ਉਹਨਾਂ ਦੇ ਕੋ ਪਾਇਲਟ ਸੀ ਸਾਥੀ ਸੀ। ਇੱਕ ਮਹਿਲਾ ਯਾਤਰੀ ਦੇ ਮੁਤਾਬਕ ਖਬਰ ਏਜੰਸੀ ਨੂੰ ਦੱਸਿਆ ਗਿਆ ਕਿ ਇਜ਼ਰਾਈਲੀ ਯਾਤਰੀਆਂ ਨੇ ਚਾਲਕ ਦਲ ਦੀ ਮਦਦ ਵੀ ਕੀਤੀ ਸੀ। ਕਥਿਤ ਹਮਲਾਵਰ ਕੋ ਪਾਇਲਟ ਨੂੰ ਕਾਬੂ ਕਰਨ ਦੇ ਵਿੱਚ ਕੈਪਟਨ ਸਮਿਤ ਮਛਾਰ ਦਾ ਤੇ ਦੂਸਰੇ ਕੈਪਟਨ ਦਾ ਸਾਥ ਦਿੱਤਾ ਸੀ। ਉਧਰ ਚੈਨਲ 12 ਦੇ ਨਾਲ ਇੱਕ ਖਬਰ ਸਾਹਮਣੇ ਆ ਰਹੀ ਹੈ, ਹਵਾਲੇ ਦੇ ਨਾਲ ਦੱਸਿਆ ਗਿਆ ਕਿ ਜਹਾਜ਼ ਦੇ ਵਿੱਚ ਉਸ ਵਕਤ ਖਾਸਾ ਚੀਕ ਚਿਹਾੜਾ ਮਚ ਗਿਆ ਸੀ ਔਰ ਉਹਨਾਂ ਦੇ ਮੁਤਾਬਕ ਯਾਤਰੀਆਂ ਨੂੰ ਸਮਝ ਆ ਗਿਆ ਸੀ ਕਿ ਅਚਾਨਕ ਕੁਝ ਗੰਭੀਰ ਹੋਇਆ, ਕਿਉਂਕਿ ਅਚਾਨਕ ਜਹਾਜ਼ 17,000 ਫਿਟ ਦੀ ਉਚਾਈ ਤੋਂ ਥੱਲੇ ਗਿਆ ਹੋਵੇ। ਦੀ ਟਾਈਮਸ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਜਨਤਕ ਫਲਾਈਟ ਡੇਟਾ ਦੇ ਵਿੱਚ ਜਹਾਜ਼ ਦੀ ਉਚਾਈ ਦੇ ਅੰਦਰ ਤੇਜ਼ੀ ਦੇ ਨਾਲ ਗਿਰਾਵਟ ਦੇਖੀ ਗਈ ਹੈ। ਇਹ ਬੋਇੰਗ 737 ਮੈਕਸ ਜਹਾਜ਼ ਸੀ ਜਿਹੜਾ ਕਿ ਕਰੀਬ 34,000 ਫੁੱਟ ਦੀ ਉਡਾਨ ਭਰ ਰਿਹਾ ਸੀ ਔਰ ਅਚਾਨਕ 17,000 ਫੁੱਟ ਜਦੋਂ ਥੱਲੇ ਆਉਂਦਾ, ਬਾਅਦ ਦੇ ਵਿੱਚ ਫਲਾਈਟ 15,000 ਫੁੱਟ ਦੀ ਉਚਾਈ ਦੇ ਉੱਤੇ ਫਿਰ ਵੀ ਉੱਡਦੀ ਰਹੀ। ਜਹਾਜ਼ ਨੇ ਪਹਿਲਾਂ ਸਕੁਐਕ ਕੋਡ 7700 ਟਰਾਂਸਮਿਟ ਕੀਤਾ, ਇਹ ਕੌਮਾਂਤਰੀ ਐਮਰਜੈਂਸੀ ਸਿਗਨਲ ਹੁੰਦਾ ਹੈ। ਇਸ ਤੋਂ ਕੁਝ ਸਮੇਂ ਦੇ ਬਾਅਦ ਕੋਡ 7500 ਵੀ ਟਰਾਂਸਮਿਟ ਕੀਤਾ ਗਿਆ, ਇਹ ਹਾਈਜੈਕਿੰਗ ਜਾਂ ਗੈਰ ਕਾਨੂੰਨੀ ਦਖਲ ਅੰਦਾਜ਼ੀ ਦਾ ਇੱਕ ਸੰਕੇਤ ਦਿੰਦਾ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਦਾ ਕੁਝ ਸਮੇਂ ਤੱਕ ਜਹਾਜ਼ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਬਾਅਦ ਦੇ ਵਿੱਚ ਹਾਈਜੈਕਿੰਗ ਦੀ ਜਦੋਂ ਸ਼ੰਕਾ ਪੈਦਾ ਹੋਈ ਤਾਂ ਇਜ਼ਰਾਈਲ ਦੀ ਹਵਾਈ ਫੌਜ ਨੇ ਆਪਣੇ ਲੜਾਕੂ ਜਹਾਜ਼ ਭੇਜ ਕੇ ਫਲਾਈਟ ਨੂੰ ਇੰਟਰਸੈਪਟ ਕਰਨ ਦੇ ਲਈ ਕੋਸ਼ਿਸ਼ ਕੀਤੀ। ਬਾਅਦ ਦੇ ਵਿੱਚ ਜਹਾਜ਼ ਦੇ ਨਾਲ ਸੰਪਰਕ ਹੋ ਗਿਆ ਤੇ ਫਿਰ ਇਸ ਨੂੰ ਸਾਊਦੀ ਅਰਬ ਦੇ ਤਬੁਕ ਖੇਤਰ ਦੇ ਵੱਲ ਲਿਜਾਇਆ ਗਿਆ। ਵੈਸੇ ਇਸ ਦੇ ਨਾਲ ਜੁੜੀਆਂ ਖਬਰਾਂ ਦਿਨ ਭਰ ਅਲੱਗ ਅਲੱਗ ਖਬਰੀ ਅਦਾਰਿਆਂ ਤੋਂ ਚੱਲਦੀਆਂ ਰਹਿਣਗੀਆਂ, ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਇਸ ਦਰਮਿਆਨ ਜਿਹੜੀਆਂ ਇਜ਼ਰਾਈਲ ਨੇਤਨਯਾਹੂ ਨੇ ਕਿਹਾ ਕਿ ਉਡਾਨ ਦੇ ਵਿੱਚ ਹਾਈਜੈਕ ਕਰਨ ਦੀ ਕੋਸ਼ਿਸ਼ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੀਤੀ ਗਈ ਸੀ। ਵੈਸੇ ਇਜ਼ਰਾਈਲ ਦੇ ਵਿੱਚ ਹੁਣ ਕੁਝ ਦਿਨਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਇਜ਼ਰਾਈਲੀ ਅਖਬਾਰ ਹਾਰਤੇਜ ਨੇ ਦੱਸਿਆ ਹੈ ਕਿ ਇਸ ਹਮਲੇ ਦੇ ਹਾਲੇ ਤੱਕ ਮਕਸਦ ਸਪਸ਼ਟ ਨਹੀਂ ਹੋ ਸਕੇ ਨੇ। ਹੋ ਸਕਦਾ ਹੈ ਕਿ ਹਮਲੇ ਦੇ ਮਕਸਦ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਕਰ ਦਿੱਤੇ ਜਾਣ। ਪਰ ਇਸ ਦਰਮਿਆਨ ਜਿਹੜਾ ਦੁਬਈ ਵੱਲ ਜਾਣ ਵਾਲੀਆਂ ਉਡਾਨਾਂ ਨੇ ਤੇ ਦੁਬਈ ਤੋਂ ਆਉਣ ਵਾਲੀਆਂ ਉਡਾਨਾਂ, ਉਹਨਾਂ ਦੇ ਉੱਤੇ ਸੰਕਟ ਮੰਡਰਾ ਰਿਹਾ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉੱਥੇ ਇਰਾਕ ਦੇ ਵਿੱਚ ਮੌਜੂਦ ਬਚੇ ਅਮਰੀਕੀ ਫੌਜੀ ਹੁਣ 30 ਸਪਤੰਬਰ ਤੱਕ, ਯਾਨੀ ਲੰਘੀ ਕੱਲ ਤੱਕ, ਵਾਪਸ ਪਰਤ ਗਏ ਨੇ। ਔਰ ਇਸ ਦੇ ਨਾਲ ਹੀ ਅਮਰੀਕਾ ਦੀ 2 ਦਹਾਕੇ ਤੋਂ ਵੀ ਜ਼ਿਆਦਾ ਪੁਰਾਣੀ ਫੌਜੀ ਮੌਜੂਦਗੀ ਇਰਾਕ ਦੇ ਵਿੱਚ ਖਤਮ ਹੋ ਗਈ ਹੈ। ਇਸ ਮੌਜੂਦਗੀ ਨੇ ਲੰਮੇ ਸਮੇਂ ਤੱਕ ਇਰਾਨ ਦੇ ਵਿੱਚ ਗਹਿਰਾ ਅਸਰ ਪਾਇਆ ਸੀ। ਇਸ ਦੀ ਸ਼ੁਰੂਆਤ 2003 ਦੇ ਵਿੱਚ ਹੋਈ ਸੀ। ਇਰਾਕ ਦੇ ਉੱਤੇ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਸੀ, ਜਿਸ ਦੇ ਵਿੱਚ ਸੱਦਾਮ ਹੁਸੈਨ ਦੀ ਸਰਕਾਰ ਗਿਰਾ ਦਿੱਤੀ ਗਈ ਸੀ। ਇਸ ਤੋਂ ਬਾਅਦ ਦੇਸ਼ ਨੇ ਕਈ ਸਾਲਾਂ ਤੱਕ ਵਿਰੋਧ ਤੇ ਅਲੱਗ ਅਲੱਗ ਧਾਰਮਿਕ ਭਾਈਚਾਰਿਆਂ ਦੇ ਦਰਮਿਆਨ ਹਿੰਸਾ ਦਾ ਸਾਹਮਣਾ ਵੀ ਕੀਤਾ। ਅਮਰੀਕੀ ਫੌਜ 2011 ਦੇ ਵਿੱਚ ਵੈਸੇ ਤਾਂ ਇਰਾਕ ਤੋਂ ਚਲੀ ਵੀ ਗਈ ਸੀ, ਪਰ ਬਾਅਦ ਦੇ ਵਿੱਚ ਆਈਸਿਸ, ਯਾਨੀ ਸਵੈ ਘੋਸ਼ਿਤ ਕੱਟੜਪੰਥੀ ਜਥੇਬੰਦੀ ISIS ਜਿਹੜੀ ਹੈ, ਉਸ ਨੂੰ ਹਰਾਨ ਦੀ ਮਦਦ ਦੇ ਵਿੱਚ 2014 ਚ ਉੱਥੇ ਵਾਪਸ ਪਰਤ ਆਏ ਸੀ। ਹਾਲੇ ਤੱਕ ਆਈਸਿਸ ਨੂੰ ਨਹੀਂ ਹਰਾ ਚੁੱਕੇ ਨੇ। ਆਈਸਿਸ ਨੇ ਦੁਨੀਆ ਭਰ ਦੇ ਵਿੱਚ ਬੜੇ ਹਮਲੇ ਕੀਤੇ ਨੇ ਔਰ ਆਪਣੀਆਂ ਬੜੀਆਂ ਬ੍ਰਾਂਚੇਸ ਵੀ ਬਣਾ ਲਈਆਂ ਨੇ। ਅਮਰੀਕੀ ਫੌਜੀਆਂ ਦੀ ਵਾਪਸੀ ਹੁਣ ਅਜਿਹੇ ਸਮੇਂ ਚ ਹੋ ਰਹੀ ਹੈ ਜਦੋਂ ਇਰਾਨ ਦੇ ਨਾਲ ਜਾਰੀ ਤਣਾਅ ਦੇ ਵਿੱਚ ਇਰਾਕ ਦੇ ਅੰਦਰ ਮੌਜੂਦ ਅਮਰੀਕੀ ਕਰਮਚਾਰੀਆਂ ਤੇ ਫੌਜੀਆਂ ਨੂੰ ਇੱਕ ਵਾਰ ਫੇਰ ਤੋਂ ਹਮਲੇ ਦੇ ਖਤਰੇ ਪੈਦਾ ਹੋਣ ਲੱਗ ਪਏ ਨੇ। ਹਾਲਾਂਕਿ ਮਾਰਾ ਦਾ ਕਹਿਣਾ ਹੈ ਕਿ ਫੌਜੀਆਂ ਦੇ ਜਾਣ ਦੇ ਨਾਲ ਇਰਾਕ ਦੇ ਵਿੱਚ ਅਮਰੀਕਾ ਦਾ ਪ੍ਰਭਾਵ ਖਤਮ ਨਹੀਂ ਹੋਏਗਾ। ਅਧਿਕਾਰਕ ਤੌਰ ਦੇ ਉੱਤੇ ਅਮਰੀਕੀ ਫੌਜੀਆਂ ਦੀ ਇਹ ਵਾਪਸੀ 2024 ਦੇ ਵਿੱਚ ਵਾਸ਼ਿੰਗਟਨ ਤੇ ਬਗਦਾਦ ਦੇ ਦਰਮਿਆਨ ਹੋਏ ਸਮਝੌਤੇ ਦੇ ਤਹਿਤ ਹੋ ਰਹੀ ਹੈ। ਇਸ ਸਮਝੌਤੇ ਦੇ ਵਿੱਚ ਆਪਰੇਸ਼ਨ ਇਨਹੈਂਟ ਰਿਜ਼ੋਲਵ ਨੂੰ ਖਤਮ ਕਰਨ ਦੇ ਉੱਤੇ ਸਹਿਮਤੀ ਬਣੀ ਸੀ। ਇਹ ਆਈਸਿਸ ਦੇ ਖਿਲਾਫ ਅਮਰੀਕੀ ਅਗਵਾਈ ਵਾਲੇ ਗੱਠਜੋੜ ਦੀ ਇੱਕ ਮੁਹਿੰਮ ਸੀ, ਆਪਰੇਸ਼ਨ ਸੀ। ਅਮਰੀਕਾ ਨੇ ਆਈਸਿਸ ਨੂੰ ਖਤਮ ਕਰਨ ਦਾ ਅਹਿਦ ਲਿਆ ਸੀ, ਹਾਲਾਂਕਿ ਹਾਲੇ ਤੱਕ ਨਹੀਂ ਕਰ ਸਕੇ ਨੇ। 2007 ਦੇ ਵਿੱਚ ਇਰਾਕ ਜੰਗ ਦੇ ਦਰਮਿਆਨ ਜਦੋਂ ਇਹ ਆਪਣੇ ਸਿਖਰ ਦੇ ਉੱਤੇ ਸੀ, ਦੇਸ਼ ਦੇ ਵਿੱਚ 1,70,000 ਤੋਂ ਵਧੇਰੇ ਅਮਰੀਕੀ ਫੌਜੀ ਤੈਨਾਤ ਸੀ। ਹੌਲੀ ਹੌਲੀ 2023 ਤੱਕ ਇਹ ਗਿਣਤੀ ਘਟਦਿਆਂ ਘਟਦਿਆਂ 2,400 ਤੱਕ ਰਹਿ ਗਈ ਸੀ। ਇਸ ਤੋਂ ਬਾਅਦ ਅਮਰੀਕੀ ਫੌਜ ਨੇ ਇਰਾਕ ਦੇ ਵਿੱਚ ਆਪਣੀ ਲਗਾਤਾਰ ਮੌਜੂਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਰਾਕ ਦੀ ਤਸਵੀਰ ਬਦਲ ਦਿੱਤੀ ਗਈ ਹੈ। ਅਮਰੀਕਾ ਨੇ ਜਿੰਨੇ ਹਮਲੇ ਕੀਤੇ ਨੇ ਤੇ ਅਮਰੀਕਾ ਨੇ ਜੋ ਕਹਿਰ ਇੱਥੇ ਮਚਾਇਆ, ਉਹ ਇਰਾਕ ਪੁਰਾਣਾ ਇਰਾਕ ਨਹੀਂ ਹੈ ਜੋ ਸੱਦਾਮ ਹੁਸੈਨ ਜਾਂ ਉਸ ਤੋਂ ਪਹਿਲਾਂ ਦਾ ਹੁੰਦਾ ਸੀ। ਹਾਲਾਂਕਿ ਸੱਦਾਮ ਹੁਸੈਨ ਨੂੰ ਅਮਰੀਕਾ ਨੇ ਇੱਕ ਤਾਨਾਸ਼ਾਹ ਦੱਸ ਕੇ ਉਸਨੂੰ ਖਤਮ ਕੀਤਾ ਸੀ। ਔਰ ਇਸੇ ਕਿਸਮ ਦੇ ਨਾਲ ਇਰਾਕ ਵਰਗਾ ਹੀ ਜਿਹੜਾ ਨਤੀਜੇ ਨੇ ਉਹ ਅਫਗਾਨਿਸਤਾਨ, ਸੀਰੀਆ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੇ ਨੇ। ਖੈਰ, ਅਮਰੀਕਾ ਦੇ ਧੌਂਸ ਦੇ ਅੱਗੇ ਕੋਈ ਕੁਝ ਕਿਵੇਂ ਕਹਿ ਸਕਦਾ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਦੇ ਅੱਗੇ ਆਪਣੇ ਮੁਲਕ ਦਾ ਮਜ਼ਬੂਤੀ ਦੇ ਨਾਲ ਪੱਖ ਰੱਖ ਕੇ ਆਲਮੀ ਪੱਧਰ ਦੇ ਉੱਤੇ ਵੱਖਰੀ ਪਛਾਣ ਬਣਾਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਸੇ ਅੰਦਾਜ਼ ਦੇ ਕਾਰਨ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਤੇ ਟਾਈਮ ਰਸਾਲੇ ਦੇ ਪਰਸਨ ਆਫ ਦੀ ਈਅਰ ਜਿਹੇ ਵਕਾਰੀ ਸਨਮਾਨਾਂ ਦੀ ਦੌੜ ਦੇ ਵਿੱਚ ਦੇਖਿਆ ਜਾ ਰਿਹਾ, ਯਾਨੀ ਨੋਮੀਨੇਟ ਕੀਤਾ ਜਾ ਰਿਹਾ। ਅਮਰੀਕਾ ਆਧਾਰਿਤ ਅੰਦਾਜ਼ੇ ਲਗਾਉਣ ਵਾਲੇ ਇੱਕ ਅਦਾਰੇ ਕਲਸ਼ੀ ਨੇ ਕਾਰਨੀ ਨੂੰ ਦੋਵੇਂ ਸਨਮਾਨ ਹਾਸਲ ਕਰਨ ਦੀ ਸੰਭਾਵਨਾਵਾਂ ਤੋਂ ਦਾ ਸੰਭਾਵਨਾਵਾਂ ਦਾ ਜਿਹੜਾ ਇੱਕ ਇਸ਼ਾਰਾ ਕੀਤਾ ਹੈ ਕਿ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਵੀ ਨਵਾਜਿਆ ਜਾ ਸਕਦਾ ਹੈ ਔਰ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਈਅਰ ਵਰਗੇ ਸਨਮਾਨ ਵੀ ਉਹਨਾਂ ਨੂੰ ਮਿਲ ਸਕਦੇ ਨੇ। ਕਾਰਨੀ ਕੁਝ ਸਮੇਂ ਦੇ ਲਈ 2026 ਦੇ ਸੰਭਾਵੀ ਜੇਤੂਆਂ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਔਰ ਕਾਰੋਬਾਰੀਆਂ ਨੇ ਉਹਨਾਂ ਦੀ ਸੰਭਾਵਨਾ 14% ਪ੍ਰਗਟ ਕੀਤੀ ਹੈ, ਪਰ ਬਾਅਦ ਦੇ ਵਿੱਚ ਇਹ ਹਾਲਾਂਕਿ ਘੱਟ ਵੀ ਗਈ ਹੈ। ਉਂਝ ਦੱਸਦੀ ਹੈ ਕਿ ਨੋਬਲ ਕਮੇਟੀ 9 ਅਕਤੂਬਰ ਨੂੰ ਓਸਲੋ ਦੇ ਵਿੱਚ ਐਲਾਨੀ ਜਾਣ ਵਾਲੀ ਸੂਚੀ 'ਚ ਮਾਰਕ ਕਾਰਨੀ ਦਾ ਨਾਮ ਹੋਣ ਬਾਰੇ ਕੋਈ ਵੀ ਦਾਅਵਾ ਜਨਤਕ ਨਹੀਂ ਕਰ ਸਕੀ ਹੈ। ਉਂਝ ਨੋਬਲ ਪੁਰਸਕਾਰ ਬਾਰੇ ਚਰਚਾ ਦੇ ਨਾਲ ਮਾਰਕ ਕਾਰਨੀ ਦਾ ਬਿਆਨ ਵੀ ਜਿਹੜਾ ਉਹ ਕੌਮਾਂਤਰੀ ਧਿਆਨ ਦਾ ਵਿਸ਼ਾ ਬਣਿਆ, ਕਿਉਂਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਹ ਖੁੱਲ੍ਹ ਕੇ ਗੱਲ ਕਹੀ ਹੈ ਕਿ ਅਮਰੀਕਾ ਦੀ ਧੌਂਸ ਦੇ ਅੱਗੇ ਘੱਟੋ ਘੱਟ ਕੈਨੇਡਾ ਤਾਂ ਝੁਕੇਗਾ ਨਹੀਂ। ਕੈਨੇਡਾ ਝੁਕੇਗਾ ਨਹੀਂ, ਪਰ ਬਾਕੀ ਜਿਹੜੇ ਨੇ ਉਹ ਕਿੰਨਾ ਕੁ ਝੁਕ ਰਹੇ ਨੇ, ਇਸ ਦੇ ਬਾਰੇ ਜੁੜੀਆਂ ਹੋਈਆਂ ਖਬਰਾਂ ਅੱਗੇ ਚੱਲ ਕੇ ਭਾਰਤ ਦੇ ਹਿੱਸੇ ਦੇ ਵਿੱਚ ਸਾਂਝੀਆਂ ਕਰਾਂਗੇ। ਪਰ ਪਹਿਲਾਂ ਇੱਕ ਖਬਰ ਰੂਸ ਤੋਂ, ਜਿੱਥੇ ਰੂਸ ਨੇ ਇੱਕ ਵਾਰ ਫਿਰ ਤੋਂ ਯੂਕਰੇਨ ਦੇ ਉੱਤੇ ਵੱਡਾ ਹਮਲਾ ਬੋਲਿਆ। ਯੂਕਰੇਨ ਦੇ ਪ੍ਰਧਾਨ ਮੰਤਰੀ ਸਰੇਹੀ ਕੁਰਤਸਕੀ ਦੇ ਮੁਤਾਬਕ ਰੂਸ ਨੇ ਇਸ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਯੂਕਰੇਨ ਦੇ ਐਨਰਜੀ ਇਨਫਰਾਸਟ੍ਰਕਚਰ ਦੇ ਉੱਤੇ ਇੰਨਾ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਦਾ ਮੁੱਖ ਨਿਸ਼ਾਨਾ ਯੂਕਰੇਨ ਦੇ ਰਾਜਧਾਨੀ ਕੀਵ ਤੇ ਉਸਦੇ ਆਲੇ ਦੁਆਲੇ ਦੇ ਇਲਾਕੇ ਰਹੇ ਨੇ। ਕੋਰਤੇਸਕੀ ਨੇ ਇਹ ਵੀ ਗੱਲ ਕਹੀ ਹੈ ਕਿ ਰਾਤ ਭਰ ਹੋਏ ਹਮਲਿਆਂ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ। ਕੀਵ ਦੇ ਵਿੱਚ ਇੱਕ ਬੱਚੇ ਦੀ ਮੌਤ ਵੀ ਇਸੇ ਦੇ ਵਿੱਚ ਸ਼ਾਮਲ ਹੈ। ਇਹਨਾਂ ਹਮਲਿਆਂ ਦਾ ਅਸਰ ਬਿਜਲੀ ਸਪਲਾਈ ਦੇ ਉੱਤੇ ਪਿਆ ਹੈ। ਯੂਕਰੇਨ ਦੀ ਸਭ ਤੋਂ ਵੱਡੀ ਨਿੱਜੀ ਐਨਰਜੀ ਕੰਪਨੀ DTEK ਨੇ ਕਿਹਾ ਹੈ ਕਿ ਰਾਜਧਾਨੀ ਕੀਵ ਦੇ ਵਿੱਚ ਮੁਸ਼ਕਿਲ ਦੇ ਨਾਲ ਰਾਤ ਭਰ 8,000 ਘਰਾਂ ਦੀ ਬਿਜਲੀ ਹੀ ਸਪਲਾਈ ਵਾਪਸ ਲਿਆਂਦੀ ਜਾ ਸਕੀ। ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਬਿਜਲੀ ਸਪਲਾਈ ਜਿਹੜੀ ਘਰਾਂ ਤੇ ਕਾਰੋਬਾਰਾਂ ਦੀ ਉਹ ਪ੍ਰਭਾਵਿਤ ਹੋਈ ਹੋਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਨਿਸ਼ਾਨਿਆਂ ਦੇ ਵਿੱਚ ਟ੍ਰਿਪਲਿਸਕਾ ਪਾਵਰ ਸਟੇਸ਼ਨ ਵੀ ਸ਼ਾਮਲ ਸੀ, ਜੋ ਕਿ ਕੀਵ ਨੂੰ ਬਿਜਲੀ ਸਪਲਾਈ ਕਰਨ ਦਾ ਸਭ ਤੋਂ ਵੱਡਾ ਕੇਂਦਰ ਹੈ। ਟੈਲੀਗ੍ਰਾਮ ਦੇ ਵਿੱਚ ਜਾਰੀ ਇੱਕ ਬਿਆਨ ਦੇ ਵਿੱਚ ਕੋਰਤੇਸਕੀ ਨੇ ਕਿਹਾ ਹੈ ਕਿ ਗਰਮੀ ਦੇ ਮੌਸਮ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜ਼ਰਿਆ ਹੋਵੇਗਾ ਜਦੋਂ ਰੂਸ ਨੇ ਐਨਰਜੀ ਇਨਫਰਾਸਟ੍ਰਕਚਰ ਦੇ ਉੱਤੇ ਕੋਈ ਹਮਲਾ ਨਾ ਕੀਤਾ ਹੋਵੇ। ਹਾਲਾਂਕਿ ਪਿਛਲੇ ਹੀਟਿੰਗ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਇਸ ਪੱਧਰ ਦਾ ਇਹ ਸਭ ਤੋਂ ਵੱਡਾ ਹਮਲਾ ਦੱਸਿਆ ਗਿਆ। ਯੂਕਰੇਨ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਰੂਸ ਉਹਨਾਂ ਦੇ ਬਿਜਲੀ ਨੈਟਵਰਕ ਦੇ ਉੱਤੇ ਇੱਕ ਵੱਡਾ ਹਮਲਾ ਕਰ ਸਕਦਾ ਹੈ। 2022 ਦੇ ਵਿੱਚ ਰੂਸ ਦੇ ਹਮਲੇ ਜਦੋਂ ਤੋਂ ਸ਼ੁਰੂ ਹੋਏ ਨੇ ਉਦੋਂ ਤੋਂ ਇਹ ਇੱਕ ਪੈਟਰਨ ਰਿਹਾ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਯੂਕਰੇਨ ਦੇ ਐਨਰਜੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਵੈਸੇ ਯੂਕਰੇਨ ਦੇ 11 ਅਲੱਗ ਅਲੱਗ ਇਨਫਰਾਸਟ੍ਰਕਚਰਸ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ 'ਚ ਰਿਹਾਇਸ਼ੀ ਇਮਾਰਤਾਂ, ਜਿਹੜੇ ਨਾਗਰਿਕ ਢਾਂਚੇ ਨੇ, ਇਸ ਤੋਂ ਇਲਾਵਾ ਰੇਲਵੇ ਨੈਟਵਰਕ ਔਰ ਦੂਸਰੇ ਇਨਫਰਾਸਟ੍ਰਕਚਰ ਜਿਹੜੇ ਨੇ ਇਸ ਨਿਸ਼ਾਨੇ ਦੇ ਉੱਤੇ ਆਏ ਨੇ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਦੁਵੱਲੇ ਸੰਬੰਧਾਂ ਦੀ ਪੇਸ਼ਕਦਮੀ ਕੀਤੀ ਹੈ। ਭਾਰਤ ਇਸ ਵਕਤ ਅਮਰੀਕਾ ਦੇ ਦਬਾਅ ਦੇ ਥੱਲੇ ਚੱਲ ਰਿਹਾ ਹੈ, ਦੋਹਾਂ ਆਗੂਆਂ ਨੇ ਹਾਲਾਂਕਿ ਇਸ ਦਰਮਿਆਨ ਵਪਾਰ, ਰੱਖਿਆ ਤੇ ਊਰਜਾ ਸਣੇ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਅਮਰੀਕਾ ਨੇ ਭਾਰਤ, ਚਾਈਨਾ ਸਣੇ ਹੋਰ ਦੂਸਰੇ ਮੁਲਕਾਂ ਦੇ ਉੱਤੇ 100 ਗ੍ਰਾਮ ਜਿਹੜਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਦੋਹਾਂ ਆਗੂਆਂ ਦੇ ਦਰਮਿਆਨ ਗੱਲਬਾਤ ਹੋਈ ਹੋਵੇ। ਉਸ ਕਾਨੂੰਨ ਨੂੰ ਲਿੰਡਸੇ ਓਹਗ੍ਰਾਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ 2026 ਕਿਹਾ ਜਾਂਦਾ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਕਮਰਸ਼ੀਅਲ ਜਿਹੜਾ ਤਣਾਅ ਦੋਹਾਂ ਦੇਸ਼ਾਂ ਦੇ ਦਰਮਿਆਨ, ਵਪਾਰਕ ਪੱਧਰ ਦੇ ਉੱਤੇ, ਕਮਰਸ਼ੀਅਲ ਤਾਂ ਨਹੀਂ ਕਹਿ ਸਕਦੇ ਪਰ ਹਾਂ ਤਜਾਰਤੀ ਤਣਾਅ ਜਿਹੜਾ ਉਹ ਜ਼ਰੂਰ ਬਣ ਗਿਆ। ਔਰ ਇਹ ਕਾਨੂੰਨ ਰੂਸ ਅਤੇ ਇਰਾਨ ਤੋਂ ਤੇਲ ਖਰੀਦਣ ਵਾਲੇ, ਗੈਸ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ 100% ਦੇ ਟੈਰਿਫ ਲਾਉਣ ਦੇ ਨਾਲ ਜੁੜਿਆ ਹੋਇਆ ਸੀ। ਭਾਰਤ ਉਹ ਦੇਸ਼ ਹੈ ਜਿਹੜਾ ਰੂਸ ਤੇ ਇਰਾਨ ਦੋਹਾਂ ਤੋਂ ਤੇਲ ਤੇ ਗੈਸ ਦੀ ਸਪਲਾਈ ਲੈਂਦਾ ਹੈ। ਭਾਰਤ ਦੇ ਨਾਲ ਨਾਲ ਚੀਨ ਵੀ ਅਜਿਹਾ ਦੇਸ਼ ਹੈ, ਪਰ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਤਾਂ ਪਿੱਛੇ ਜੇ 23 ਤੋਂ 25 ਸਤੰਬਰ ਤੱਕ ਅਮਰੀਕਾ ਚ ਸੀ। ਉਹਨਾਂ ਨੇ ਟਰੰਪ ਦੇ ਨਾਲ ਦਵੱਲੀ ਗੱਲਬਾਤ ਵੀ ਕੀਤੀ ਸੀ। ਹਾਲਾਂਕਿ ਮੋਦੀ ਇਸ ਦੌਰੇ ਦੇ ਉੱਤੇ ਨਹੀਂ ਗਏ ਜਦੋਂ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਸੀ, ਸੋ ਮੋਦੀ ਨੇ ਹੁਣ ਫੋਨ ਦੇ ਉੱਤੇ ਜਿਹੜੀ ਹੈ ਟਰੰਪ ਦੇ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਦੋਵਾਂ ਆਗੂਆਂ ਨੇ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਫਾਇਦਿਆਂ ਦੇ ਨਾਲ ਜੁੜੇ ਹੋਏ ਕਈ ਅਹਿਮ ਸਮਝੌਤਿਆਂ ਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਭਾਰਤ ਦੀ ਤਰਫ ਤੋਂ ਜਿਹੜਾ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਸਿਰੇ ਚੜਾਏ ਜਾਣ ਦੀ ਗੱਲ ਹੋ ਰਹੀ ਸੀ, ਪਿਛਲੇ ਕਈ ਮਹੀਨਿਆਂ ਤੋਂ ਹੋ ਰਹੀ ਹੈ, ਉਹ ਸਿਰੇ ਚੜੇਗਾ ਵੀ ਨਹੀਂ, ਕਿਉਂਕਿ ਅਮਰੀਕਾ ਜਿਹੜਾ ਉਹ ਭਾਰਤ ਦੀਆਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਸ਼ਰਤਾਂ ਨੇ ਜਾਂ ਭਾਰਤ ਦੇ ਹੱਕ ਦੀ ਗੱਲ ਜਿਹੜੀ ਉਹ ਨਹੀਂ ਮੰਨ ਰਿਹਾ। ਇਸ ਕਰਕੇ ਭਾਰਤ ਦੇ ਲਈ ਵੀ ਇਹ ਸਮਝੌਤਾ ਇਸ ਵਕਤ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ। ਉਧਰ ਅਜਿਹੇ ਸਮੇਂ ਦੇ ਵਿੱਚ ਜਦੋਂ ਲਿੰਗ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸੰਯੁਕਤ ਰਾਸ਼ਟਰ ਦੇ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦਾ ਦਬਾਅ ਵੱਧ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜੈਂਡਰ ਸਨੈਪਸ਼ਾਟ ਰਿਪੋਰਟ ਦੇ ਵਿੱਚ ਇਹ ਗੱਲ ਦੇਖੀ ਗਈ ਹੈ ਕਿ ਲਿੰਗ ਬਰਾਬਰਤਾ ਯਾਨੀ ਕਿ ਜੈਂਡਰ ਇਕੁਐਲਿਟੀ ਦੇ ਨਾਲ ਜੁੜੀ ਹੋਈ ਗੱਲ ਜਿਹੜੀ ਹੁਣ ਕਾਫੀ ਤੇਜ਼ੀ ਦੇ ਨਾਲ ਉੱਠਣ ਲੱਗ ਪਈ ਹੈ। ਸੰਯੁਕਤ ਰਾਸ਼ਟਰ ਦੀ ਮਹਿਲਾ ਅਧਿਕਾਰੀ, ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਂਡਰਿਕਸ ਨੇ ਕਿਹਾ ਹੈ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਕਿਸੇ ਵੀ ਜਿਹੜੀ ਵੱਡੀ ਸੰਸਥਾ ਉਸ ਦੇ ਵਿੱਚ ਪੁਰਸ਼ਾਂ ਦੀ ਮਾਲਕੀ ਜਿਹੜੀ ਉਹ ਦਰਸਾਉਂਦੀ ਹੈ ਕਿ ਮਹਿਲਾਵਾਂ ਨੂੰ ਬਰਾਬਰ ਦੇ ਹੱਕ ਨਹੀਂ ਮਿਲ ਰਹੇ। ਉਧਰ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਹੋਰਟਾ ਨੇ ਕਿਹਾ ਹੈ ਕਿ 80 ਸਾਲ ਤੋਂ ਬਾਅਦ ਵੀ ਅਸੀਂ ਇੰਨੀ ਸਮਝਦਾਰੀ ਨਹੀਂ ਲਿਆ ਸਕੇ ਹਾਂ ਕਿ ਕਿਸੇ ਬੇਦਾਗ ਤੇ ਇਮਾਨਦਾਰ ਔਰਤ ਨੂੰ ਚੁਣ ਸਕੀਏ। ਵੈਸੇ ਉਧਰ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਦੇ ਵਿੱਚ ਜਨਰਲ ਸਕੱਤਰ ਨੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਐਂਤੋਨੀਓ ਗੁਤਾਰੇਸ, ਉਹਨਾਂ ਦੇ ਨਾਲ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੁਲਾਕਾਤ ਹੋਈ ਹੈ। ਦੋਹਾਂ ਆਗੂਆਂ ਨੇ ਪੱਛਮ ਏਸ਼ੀਆ ਦੇ ਹਾਲਾਤ ਸਣੇ ਕਈ ਟਕਰਾਵਾਂ ਦੇ ਉੱਤੇ और विकासशील मुल्कां दे उत्ते पैण वाले असर दे उत्ते चर्चा कीती है। भारत दे नाल जुड़ियां हुई खबरां दी सांझ नूं अगे तोरीए ते बहुत सारियां खबरां भारत तों सामने आ रहियां ने, जिथे मोदी दी होई गलबात है। उस तों बाद भारत दे विदेश मंत्रालय दी तरफ तों भारतीय नागरिकां दे लई नवीं एडवाइजरी जारी कीती गई है। ਕਿਹਾ ਗਿਆ ਸਰਕਾਰ ਦੀ ਤਰਫ ਤੋਂ ਕਿ ਵਿਦੇਸ਼ਾਂ ਦੇ ਵਿੱਚ ਨੌਕਰੀ ਦੇ ਮੌਕੇ ਤਲਾਸ਼ਣ ਵਾਲੇ ਇਸ ਵਕਤ ਸਾਵਧਾਨੀ ਵਰਤਣ, ਨਾਲ ਹੀ ਉਹਨਾਂ ਏਜੰਟਾਂ ਤੋਂ ਸਾਵਧਾਨ ਰਹਿਣ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਭਾਰਤ ਦੇ ਵਿੱਚੋਂ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਇੱਕ ਖੁਆਬ ਦਿਖਾ ਰਹੇ ਨੇ। ਅਸਲ ਦੇ ਵਿੱਚ ਮੰਤਰਾਲੇ ਦੀ ਇਹ ਐਡਵਾਈਜ਼ਰੀ ਰੂਸ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ, ਕਿਉਂਕਿ ਪਤਾ ਇਹ ਚੱਲ ਰਿਹਾ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਰੂਸ ਦੇ ਵਿੱਚ ਨੌਕਰੀ ਦੇਣ ਦਾ ਬਹਾਨਾ ਲਗਾ ਕੇ ਜਿਹੜਾ ਰੂਸ ਦੇ ਵਿੱਚ ਭੇਜਣ ਦੀਆਂ ਇਸ਼ਤਿਹਾਰਬਾਜ਼ੀਆਂ ਸਾਹਮਣੇ ਆਉਂਦੀਆਂ ਨੇ। ਅਜਿਹੇ ਦੇ ਵਿੱਚ ਉਹਨਾਂ ਨੂੰ ਰੂਸ ਦੀ ਫੌਜ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ, ਜਿਹੜੇ ਕਿ ਯੂਕਰੇਨ ਦੇ ਨਾਲ ਇਸ ਵਕਤ ਜੰਗ ਦੇ ਵਿੱਚ ਨੇ। ਹਾਲਾਂਕਿ ਭਾਰਤ ਦੀ ਸਰਕਾਰ ਨੇ ਦਖਲ ਅੰਦਾਜ਼ੀ ਕੀਤੀ ਵੀ ਹੈ, ਰੂਸ ਦੇ ਨਾਲ ਗੱਲਬਾਤ ਕੀਤੀ ਵੀ ਹੈ ਕਿ ਉਹਨਾਂ ਭਾਰਤੀ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਕੁਝ ਮਾਮਲਿਆਂ ਦੇ ਵਿੱਚ ਭਾਰਤੀ ਨਾਗਰਿਕ ਆਪਣੀ ਇੱਛਾ ਦੇ ਨਾਲ ਭਾਰਤ ਦੀ ਨਾਗਰਿਕਤਾ ਛੱਡ ਕੇ ਰੂਸ ਦੇ ਪਾਸਪੋਰਟ ਲੈ ਰਹੇ ਨੇ ਤੇ ਫਿਰ ਰੂਸ ਦੀ ਫੌਜ ਦੇ ਵਿੱਚ ਸ਼ਾਮਲ ਹੋ ਰਹੇ ਨੇ। ਮੰਤਰਾਲੇ ਨੇ ਕਿਹਾ ਹੈ ਕਿ ਇਹਨਾਂ ਲੋਕਾਂ ਨੂੰ ਅਜਿਹੇ ਫੈਸਲਿਆਂ ਦੀ ਗੰਭੀਰਤਾ ਪਹਿਲਾਂ ਪਛਾਣ ਲੈਣੀ ਚਾਹੀਦੀ ਹੈ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਕੁਝ ਗੈਰ ਸਰਕਾਰੀ ਸੰਗਠਨ ਤੇ ਕੁਝ ਐਸੀਆਂ ਸੰਸਥਾਵਾਂ ਵੀ ਨੇ ਜਿਹੜੀਆਂ ਵਿਦੇਸ਼ੀ ਨਾਗਰਿਕਾਂ ਨੂੰ ਭਰਤੀ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ, ਔਰ ਭਾਰਤ ਦੇ ਵਿੱਚ ਉਹ ਸੰਸਥਾਵਾਂ ਬਹੁਤ ਜ਼ਿਆਦਾ ਐਕਟਿਵ ਨੇ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੱਲ ਦੇ ਦਿਨ ਇੰਡੀਆ ਬਲੌਕ ਦੀ ਇੱਕ ਬੈਠਕ ਸੀ ਜਿਸ ਨੂੰ ਕਿ ਜਿਹੜਾ ਕਾਂਗਰਸ ਦੀ ਅਗਵਾਈ ਵਾਲਾ ਇੱਕ ਧੜਾ ਮੰਨ ਲਿਆ ਜਾਂਦਾ, ਵਿਰੋਧੀ ਧਿਰਾਂ ਦਾ ਇੱਕ ਗੱਠਜੋੜ ਹੈ ਇੰਡੀਆ ਬਲੌਕ, ਜਿਨ੍ਹਾਂ ਨੇ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਤੇ SIR ਦੇ ਖਿਲਾਫ਼ ਮੁਹਿੰਮ ਭਖਾਉਂਦਿਆਂ ਹੋਇਆਂ ਇੱਕ ਅੰਤਮ ਯੋਜਨਾ ਜਿਹੜੀ ਉਹ ਤਿਆਰ ਕੀਤੀ ਹੈ। ਰਣਨੀਤੀ ਦੇ ਤਹਿਤ ਦੇਸ਼ ਭਰ ਦੇ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ, ਲੋਕ ਬਚਾਓ ਮਾਰਚ ਕੱਢੇ ਜਾਣਗੇ। ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਨੇ ਕਿਹਾ ਕਿ ਸਾਰੀਆਂ ਧਿਰਾਂ ਇਸ ਗੱਲ ਦੇ ਲਈ ਸਹਿਮਤ ਹੋਈਆਂ ਨੇ ਕਿ ਚੋਣਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਬਜਾਏ ਬੈਲਟ ਪੇਪਰ ਦੇ ਨਾਲ ਹੋਣੀਆਂ ਚਾਹੀਦੀਆਂ। ਮੀਟਿੰਗ ਤੋਂ ਬਾਅਦ ਇੰਡੀਆ ਬਲੌਕ ਦੇ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਕਿਹਾ ਕਿ ਨੌਜਵਾਨਾਂ ਤੇ NGOs ਦੇ ਨਾਲ ਰਲ ਕੇ 2 ਤੋਂ 8 ਅਕਤੂਬਰ ਤੱਕ ਲੋਕਤੰਤਰ ਬਚਾਓ ਮਾਰਚ ਕੱਢੇ ਜਾਣਗੇ। ਹਾਲਾਂਕਿ ਇਸ ਦਰਮਿਆਨ CJP ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਸੀ ਕਿ ਉਹ ਰੈਲੀਆਂ ਕਰਨਗੀਆਂ। ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਭਲਕੇ ਯਾਨੀ 2 ਅਕਤੂਬਰ ਤੋਂ ਗਿਆਨੇਸ਼ ਕੁਮਾਰ ਤੇ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਰੈਲੀਆਂ ਜਿਹੜੀਆਂ ਨੇ ਉਹਨਾਂ ਦੀ ਸ਼ੁਰੂਆਤ ਵੈਸਟ ਬੰਗਾਲ ਤੋਂ ਕੀਤੀ ਜਾਏਗੀ। ਦਿੱਲੀ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਧਰ ਕਾਂਗਰਸ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਚੋਣ ਕਮਿਸ਼ਨ ਦੇ ਕੰਮਕਾਜ ਦੇ ਉੱਤੇ ਸਵਾਲ ਖੜੇ ਕਰਦਿਆਂ ਮੁੰਬਈ ਦੇ ਸ਼ਿਵਾਜੀ ਪਾਰਕ ਦੇ ਵਿੱਚ ਭਲਕੇ ਯਾਨੀ ਕੱਲ ਤੋਂ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਕਰਨ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ। ਹਾਲਾਂਕਿ ਕਾਂਗਰਸ ਤੇ ਦੂਸਰੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਸ਼ਾਮਲ ਹੋ ਕੇ ਇਸ ਕਿਸਮ ਦੇ ਕਿਸੇ ਵੀ ਪ੍ਰਦਰਸ਼ਨ ਦੇ ਵਿੱਚ ਇਕੱਠੇ ਨਹੀਂ ਦਿਖਣਗੇ। ਉਂਝ ਦੱਸ ਦਈਏ ਕਿ ਮੀਟਿੰਗ ਤੋਂ ਬਾਅਦ ਇੰਡੀਆ ਬਲੌਕ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਗੱਲ ਕਹੀ ਕਿ ਜਿਹੜੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਦੇ ਅੱਗੇ ਮੁਜ਼ਾਹਰੇ ਕੀਤੇ ਜਾਣਗੇ, ਇਸ ਪੱਧਰ ਤੱਕ ਇਹ ਮੁਜ਼ਾਹਰੇ ਹੋਣਗੇ ਤੇ 6 ਅਕਤੂਬਰ ਨੂੰ ਵਿਰੋਧੀ ਧਿਰਾਂ ਦੇ ਸਾਰੇ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਦਫ਼ਤਰਾਂ ਦੇ ਵੱਲ ਮਾਰਚ ਕਰਨਗੇ। ਵਿਰੋਧੀ ਧਿਰਾਂ ਦੇ ਆਗੂ ਵੋਟ ਦੀ ਚੋਰੀ, ਸਰਕਾਰ ਦੀ ਚੋਰੀ ਵਰਗੇ ਨਾਅਰੇ ਲੈ ਕੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਦੂਜੇ ਹਫ਼ਤੇ ਦੇ ਦਰਮਿਆਨ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕਰਨਗੇ ਔਰ ਵਿਰੋਧੀ ਧਿਰਾਂ ਵੱਲੋਂ 5 ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਇਹ ਕਿੱਥੇ ਹੋਣਗੀਆਂ ਤੇ ਕਦੋਂ ਹੋਣਗੀਆਂ ਇਹਨਾਂ ਦੇ ਬਾਰੇ ਫੈਸਲਾ ਹਾਲੇ ਨਹੀਂ ਹੈਗਾ, ਯਾਨੀ ਇਹਨਾਂ ਦੀ ਥਾਂ ਤੇ ਤਰੀਕ ਦੇ ਬਾਰੇ ਆਉਣ ਵਾਲੇ ਦਿਨਾਂ 'ਚ ਐਲਾਨ ਕੀਤੇ ਜਾਣਗੇ। ਮੰਨਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਤਾਂ ਇੱਕ ਵੱਡੀ ਰੈਲੀ ਕੀਤੀ ਹੀ ਜਾਣੀ ਹੈ, ਪਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਸੁਪਰੀਮ ਕੋਰਟ ਨੂੰ ਵੀ ਅਪੀਲ ਕੀਤੀ ਹੈ ਕਿ SIR ਤੇ ਚੋਣ ਬੇਨੀਮੀਆਂ ਦੇ ਮਾਮਲੇ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਦਰਮਿਆਨ ਜਿਹੜੇ ਦਿੱਲੀ ਦੇ ਵਿੱਚ ਵਿਰੋਧੀ ਧਿਰਾਂ ਦੀ ਜਾਂ ਇੰਡੀਆ ਬਲੌਕ ਦੀ ਇਹ ਜਿਹੜੀ ਬੈਠਕ ਹੋਈ ਹੈ ਇਸ ਦੇ ਉੱਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਕਾਂਗਰਸ ਨੂੰ ਇਹ ਸੋਚਣਾ ਪੈ ਰਿਹਾ ਹੈ ਕਿ ਉਹ ਆਪਣੀਆਂ ਗਲਤੀਆਂ ਦੇ ਲਈ ਪਹਿਲਾਂ ਲੋਕਾਂ ਤੋਂ ਮਾਫੀ ਮੰਗੇ, ਆਤਮ ਚਿੰਤਨ ਕਰੇ ਜਾਂ ਫਿਰ ਆਪਣੀ ਕਾਰਗੁਜ਼ਾਰੀਆਂ ਦੇ ਵਿੱਚ ਸੁਧਾਰ ਕਰੇ। ਪਰ ਕਾਂਗਰਸ ਨੇ ਤੈਅ ਕਰ ਰੱਖਿਆ ਹੈ ਕਿ ਉਹ ਸੁਧਰਨਗੇ ਤਾਂ ਨਹੀਂ, ਮਲਕਾ ਰਾਹੁਲ ਗਾਂਧੀ ਹੋਣ ਜਾਂ ਮਲਕਾ ਅਰਜਨ ਖੜਗੇ, ਆਪਣੀ ਗਲਤੀਆਂ ਦੇ ਲਈ ਮਾਫੀ ਮੰਗਣ ਦੀ ਬਜਾਏ ਉਹ ਭਰਮ ਫੈਲਾ ਰਹੇ ਨੇ, ਝੂਠ ਬੋਲ ਰਹੇ ਨੇ, ਮਨਘੜੰਤ ਦੋਸ਼ ਲਗਾ ਰਹੇ ਨੇ। ਮੈਂ ਕਿਹਾ ਕਿ ਅੱਜ ਇੰਡੀ ਗਠਜੋੜ ਭਾਜਪਾ ਦੀ ਤਰਫ ਤੋਂ ਜਾਂ ਭਾਜਪਾ ਆਗੂਆਂ ਦੀ ਤਰਫ ਤੋਂ ਇਸਨੂੰ ਇੰਡੀਆ ਬਲੋਕ ਨਹੀਂ ਕਿਹਾ ਜਾਂਦਾ ਜਾਂ ਇੰਡੀਆ ਗਠਜੋੜ ਨਹੀਂ ਕਿਹਾ ਜਾਂਦਾ, ਇੰਡੀ ਗਠਜੋੜ ਕਿਹਾ ਜਾਂਦਾ। ਉਹਨਾਂ ਕਿਹਾ ਕਿ ਇੰਡੀ ਗਠਜੋੜ ਦੀ ਬੈਠਕ ਸੀ ਔਰ ਇਸ ਬੈਠਕ ਤੋਂ ਠੀਕ ਪਹਿਲਾਂ ਗਠਜੋੜ ਬਿਖਰਿਆ ਹੋਇਆ ਦਿਖਾਈ ਦਿੱਤਾ। ਯੂਪੀ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ, ਅਖਿਲੇਸ਼ ਯਾਦਵ ਕਿੱਥੇ ਸੀ? ਜੇਕਰ ਮੁੱਦਾ ਇੰਨਾ ਅਹਿਮ ਸੀ ਤਾਂ ਅਖਿਲੇਸ਼ ਯਾਦਵ ਕਿਉਂ ਨਹੀਂ ਸੀ? ਡੀਐਮਕੇ ਦੇ ਪ੍ਰਮੁੱਖ ਸਟਾਲਿਨ, ਝਾਰਖੰਡ ਮੁਕਤੀ ਮੋਰਚਾ ਦੇ ਹੇਮੰਤ ਸੋਰੇਨ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ, ਇਹ ਸਾਰੇ ਹੀ ਗਾਇਬ ਸੀ। ਉਧਵ ਠਾਕਰੇ ਵੀ ਉੱਥੇ ਨਹੀਂ ਪਹੁੰਚੇ, ਵਰਚੁਅਲੀ ਹੀ ਜੁੜੇ। ਉਹਨਾਂ ਕਿਹਾ ਕਿ ਇੰਡੀ ਗਠਜੋੜ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਮੰਨਣ ਦੇ ਲਈ ਤਿਆਰ ਹੀ ਨਹੀਂ ਹੈ। ਦੱਸ ਦਈਏ ਕਿ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਦੇ ਵਿੱਚ ਇਹ ਜਿਹੜੀ ਬੈਠਕ ਹੋਈ ਸੀ, ਬੈਠਕ ਦੇ ਵਿੱਚ 19 ਵਿਰੋਧੀ ਪਾਰਟੀਆਂ ਦੇ ਨੇਤਾ ਜਿਹੜੇ ਸੀ ਉਹ ਸ਼ਾਮਲ ਹੋਏ ਸੀ। ਜ਼ਾਹਰ ਜੀ ਗੱਲ ਹੈ ਕਿ ਇਸ ਦੇ ਵਿੱਚ ਜਿਹੜੇ ਅਖਿਲੇਸ਼ ਯਾਦਵ ਦੀ ਗੈਰ ਮੌਜੂਦਗੀ ਜ਼ਰੂਰ ਇੱਕ ਚਰਚਾ ਦਾ ਵਿਸ਼ਾ ਬਣੀ ਰਹੀ, ਪਰ ਇਸ ਦਰਮਿਆਨ ਸਾਰੀਆਂ ਪਾਰਟੀਆਂ ਦੀ ਤਰਫ ਤੋਂ ਇਹ ਬਿਆਨ ਜਿਹੜਾ ਦਿੱਤਾ ਗਿਆ ਕਿ ਉਹ ਸਾਰੇ ਰਲ ਕੇ ਭਾਜਪਾ ਸਰਕਾਰ ਦੇ ਖਿਲਾਫ ਆਪਣਾ ਮੁਜ਼ਾਹਰਾ ਲੈ ਕੇ ਆਣਗੇ। ਉਧਰ ਵੈਸਟ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਰਹਿ ਚੁੱਕੀ ਮਮਤਾ ਬੈਨਰਜੀ ਨੇ ਵੀ ਇਸ ਬੈਠਕ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਹਰਿਆਣਾ ਤੇ ਬਿਹਾਰ ਦੇ ਵਿੱਚ ਕਾਂਗਰਸ ਮਾਫ ਕਰਨਾ ਭਾਜਪਾ ਜਿੱਤੀ ਹੈ ਤੇ ਬੰਗਾਲ ਦੇ ਵਿੱਚ ਲੁੱਟ ਕੀਤੀ ਗਈ ਹੈ। ਅਸੀਂ ਸੁਪਰੀਮ ਕੋਰਟ ਵੀ ਜਾ ਚੁੱਕੇ ਹਾਂ, ਸਾਰੇ ਦਰਵਾਜ਼ੇ ਖੜਕਾ ਚੁੱਕੇ ਹਾਂ। ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਮਮਤਾ ਬੈਨਰਜੀ ਨੇ ਬੋਲਦਿਆਂ ਕਿਹਾ ਕਿ ਆਓ ਲੋਕਤੰਤਰ ਨੂੰ ਬਚਾਈਏ, ਸਾਡੇ ਲੋਕਾਂ ਦੀ ਸੁਰੱਖਿਆ, ਸਾਡੇ ਲੋਕਾਂ ਦੀ ਵੋਟਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ, ਇੱਕ ਸੰਵਿਧਾਨਕ ਅਧਿਕਾਰ ਹੈ, ਇਸ ਦੇ ਉੱਤੇ ਲੁੱਟ ਨਹੀਂ ਹੋਣ ਦਿੱਤੀ ਜਾ ਸਕਦੀ। ਉਧਰ ਦਿੱਲੀ ਦੇ ਵਿੱਚ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਦੀ ਕਈ ਘਟਨਾਵਾਂ ਤੋਂ ਬਾਅਦ ਪਿਛਲੇ ਕਈ ਦਿਨ ਕੁਝ ਦਿਨਾਂ ਦੇ ਵਿੱਚ ਦਿੱਲੀ ਯੂਨੀਵਰਸਿਟੀ ਤੇ ਅਲੱਗ ਅਲੱਗ ਕਾਲਜਾਂ 'ਚ ਲੜਕੀਆਂ ਪ੍ਰਦਰਸ਼ਨ ਕਰ ਰਹੀਆਂ ਨੇ। ਐਸੇ ਸਿਲਸਿਲੇ ਦੇ ਵਿੱਚ ਕੱਲ ਦੇ ਦਿਨ ਜੀਸਸ ਐਂਡ ਮੈਰੀ ਕਾਲਜ ਦੀਆਂ ਲੜਕੀਆਂ ਨੇ ਵੀ ਇੱਕ ਪ੍ਰਦਰਸ਼ਨ ਕੀਤਾ। ਖਬਰ ਦੇ ਮੁਤਾਬਕ ਕਰੀਬ 200 ਲੜਕੀਆਂ ਨੇ ਕੈਂਪਸ ਦੇ ਅੰਦਰ ਆਪਣੀ ਆਵਾਜ਼ ਬੁਲੰਦ ਕੀਤੀ। ਉਹਨਾਂ ਦੇ ਹੱਥਾਂ ਦੇ ਵਿੱਚ ਅਲੱਗ ਅਲੱਗ ਪੋਸਟਰ ਫੜੇ ਹੋਏ ਸੀ, ਨੋ ਵੁਮੈਨ ਇਜ਼ ਫ੍ਰੀ ਅੰਟਿਲ ਆਲ ਵੁਮੈਨ ਆਰ ਫ੍ਰੀ, The way I dress doesn't mean a yes, ਜਾਂ how many more women until you call it a crisis, ਇਸ ਕਿਸਮ ਦੇ ਬਹੁਤ ਸਾਰੇ ਨਾਰੇ ਜਿਹੜੇ ਸੀ ਲੜਕੀਆਂ ਨੇ ਹੱਥਾਂ ਦੇ ਵਿੱਚ ਫੜੇ ਹੋਏ ਸੀ। ਇਸ ਤੋਂ ਪਹਿਲਾਂ ਸ਼ਾਮਾ ਪ੍ਰਸਾਦ ਮੁਖਰਜੀ ਕਾਲਜ ਦੀਆਂ ਲੜਕੀਆਂ ਨੇ ਵੀ ਪ੍ਰਦਰਸ਼ਨ ਕੀਤੇ। ਵੈਸੇ ਦਿੱਲੀ ਦੇ ਵਿੱਚ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਇਸ ਵਕਤ ਦਿੱਲੀ ਦੀ ਭਾਜਪਾ ਸਰਕਾਰ ਦੀ ਤਰਫ ਤੋਂ ਕੋਈ ਵੀ ਟਿੱਪਣੀ, ਕੋਈ ਵੀ ਜਿਹੜਾ ਬਿਆਨ ਉਹ ਸਾਂਝਾ ਨਹੀਂ ਕੀਤਾ ਗਿਆ। ਉਧਰ ਮੱਧ ਪ੍ਰਦੇਸ਼ ਦੇ ਉਜੈਨ ਦੇ ਵਿੱਚ ਸ਼ਾਹੀ ਮਸਜਿਦ ਦੇ ਕੁਝ ਹਿੱਸੇ ਹਟਾਉਣ ਦਾ ਕੰਮ ਜਿਹੜਾ ਬੁੱਧਵਾਰ ਦੇ ਦਿਨ ਵੀ ਜਾਰੀ ਰਿਹਾ। ਮਸਜਿਦ ਕਮੇਟੀ ਦੇ ਨੁਮਾਇੰਦੇ ਇਸ ਹਿੱਸੇ ਨੂੰ ਹਟਾਉਣ ਦੀ ਕਾਰਵਾਈ ਕਰ ਰਹੇ ਨੇ। ਉੱਥੇ ਹੀ ਸੋਮਵਾਰ ਦੇ ਦਿਨ ਮਸਜਿਦ ਦੇ ਹਿੱਸੇ ਨੂੰ ਹਟਾਉਣ ਦੇ ਦਰਮਿਆਨ ਵਿਵਾਦ ਤੇ ਪਥਰਾਅ ਵੀ ਹੋ ਗਏ ਸੀ ਔਰ ਇਸ ਮਾਮਲੇ 'ਚ ਹੁਣ ਤੱਕ ਪੁਲਿਸ ਨੇ 30 ਲੋਕਾਂ ਦੇ ਖਿਲਾਫ਼ FIR ਦਰਜ ਕੀਤੀ ਹੈ, 20 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇਸ ਦਰਮਿਆਨ 9 ਜਿਹੜੇ ਕਥਿਤ ਤੌਰ ਤੇ ਗ੍ਰਿਫ਼ਤਾਰ ਕੀਤੇ ਗਏ ਨੇ ਉਹਨਾਂ ਨੂੰ ਮੈਡੀਕਲ ਪ੍ਰੀਖਣ ਦੇ ਲਈ ਹਸਪਤਾਲ ਲੈ ਕੇ ਵੀ ਪੁਲਿਸ ਪਹੁੰਚੀ। ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਕੱਲ੍ਹ ਦੇ ਦਿਨ ਪੇਸ਼ ਵੀ ਕੀਤਾ। ਦਰਅਸਲ ਸੋਮਵਾਰ ਦੇ ਦਿਨ ਛਤਰੀ ਚੌਂਕ ਸਥਿਤ ਸ਼ਾਹੀ ਮਸਜਿਦ ਦੇ ਕੁਝ ਹਿੱਸੇ ਹਟਾਉਣ ਨੂੰ ਲੈ ਕੇ ਕਾਰਵਾਈ ਚੱਲ ਰਹੀ ਸੀ। ਐਸੇ ਦਰਮਿਆਨ ਢਾਬਾ ਰੋਡ ਤੇ ਸਬਜ਼ੀ ਮੰਡੀ ਦੀ ਵੱਲੋਂ ਆਏ ਕੁਝ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਸਥਿਤੀ ਵਿਗੜ ਗਈ ਤੇ ਪਥਰਾਅ ਹੋਣ ਲੱਗ ਪਿਆ। ਪੁਲਿਸ ਦਾ ਦਾਅਵਾ ਹੈ ਕਿ ਭੀੜ ਨੂੰ ਭੜਕਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਕੁਝ ਮੈਸੇਜ ਵੀ ਵਾਇਰਲ ਕੀਤੇ ਗਏ ਸੀ। ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਆਓ ਪਾਉਂਦੇ ਹੋਏ ਚੱਲਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਤਾਂ ਅਕਤੂਬਰ ਬਦਲਾਵਾਂ ਦੇ ਨਾਲ ਜੁੜੀ। ਅੱਜ 1 ਅਕਤੂਬਰ ਹੈ, ਅੱਜ ਦੇ ਦਿਨ ਤੋਂ ਜਿਹੜੇ ਵੱਡੇ ਬਦਲਾਅ ਲਾਗੂ ਕੀਤੇ ਜਾ ਰਹੇ ਨੇ ਆਸਟ੍ਰੇਲੀਆ ਭਰ ਦੇ ਵਿੱਚ। ਥ੍ਰਾਈਵਿੰਗ ਕਿਡਸ ਨਾਮ ਦਾ ਜਿਹੜਾ ਇੱਕ ਅਲੱਗ ਤੋਂ ਅਦਾਰਾ ਹੈ NDIS ਤੋਂ ਅੱਡ ਕੱਢ ਕੇ, ਉਸ ਨੂੰ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਥ੍ਰਾਈਵਿੰਗ ਕਿਡਸ ਨਾਮ ਦਾ ਇਹ ਅਦਾਰਾ ਬਣਾਇਆ ਕਿ NDIS ਦੇ ਵਿੱਚ ਮਦਦ ਹਾਸਲ ਕਰ ਰਹੇ ADHD ਆਟਿਜ਼ਮ ਵਰਗੀਆਂ ਜਿਹੜੀਆਂ ਹੋਰ ਜਿਹੜੀਆਂ ਬਿਮਾਰੀਆਂ ਨੇ ਜਾਂ ਵਿਕਾਰ ਨੇ ਉਹਨਾਂ ਦੇ ਨਾਲ ਜੁੜੇ ਹੋਏ ਇਹ ਮੁੱਖ ਬਦਲਾਅ ਕੀਤੇ ਗਏ ਨੇ। ਸ਼ੁਰੂਆਤ ਸਭ ਤੋਂ ਪਹਿਲਾਂ ਕਰੀਏ ਤੇ ਕਾਰਡ ਸਰਚਾਰਜ ਅੱਜ ਦੇ ਦਿਨ ਤੋਂ ਖਤਮ ਹੋਣਗੇ। ਅੱਜ ਤੋਂ ਆਸਟ੍ਰੇਲੀਆ ਭਰ ਦੇ ਵਿੱਚ ਐਫਪੋਸ, ਮਾਸਟਰ ਕਾਰਡ ਤੇ ਵੀਜ਼ਾ ਵਰਗੇ ਪ੍ਰਮੁੱਖ ਕਾਰਡ ਨੈਟਵਰਕਸ ਦੇ ਉੱਤੇ ਨੋ ਸਰਚਾਰਜ ਰੂਲਸ ਲਾਗੂ ਹੋ ਰਹੇ ਨੇ। ਯਾਨੀ ਕਿ ਹੁਣ ਦੁਕਾਨਾਂ ਜਾਂ ਕਿਸੇ ਵੀ ਆਨਲਾਈਨ ਖਰੀਦਦਾਰੀ ਦੇ ਦਰਮਿਆਨ ਜਦੋਂ ਤੁਸੀਂ ਕਾਰਡ ਦੇ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਡੇ ਤੋਂ ਜਿਹੜਾ ਵਾਧੂ ਸਰਚਾਰਜ ਹੈ ਯਾਨੀ ਐਕਸਟਰਾ ਫੀਸ ਹੈ ਉਹ ਨਹੀਂ ਲਈ ਜਾਏਗੀ। ਇਸ ਤੋਂ ਇਲਾਵਾ ਹੋਮ ਅਫੇਅਰ ਮੰਤਰਾਲੇ ਦੀ ਤਰਫ ਤੋਂ ਐਲਾਨੇ ਗਏ ਪਿੱਛੇ ਜੇ ਇਮੀਗ੍ਰੇਸ਼ਨ ਸੁਧਾਰਾਂ ਦੇ ਤਹਿਤ ਵੀ ਕੁਝ ਨਿਯਮ ਲਾਗੂ ਹੋਏ ਨੇ, ਜਿਵੇਂ ਵਿਜ਼ਟਰ ਵੀਜ਼ਾ ਤੋਂ ਕਿਸੇ ਵੀ ਦੂਸਰੇ ਟੈਂਪਰੇਰੀ ਵੀਜ਼ਾ ਦੇ ਉੱਤੇ ਸਵਿਚ ਕਰਨ ਦੇ ਨਿਯਮਾਂ ਦੇ ਉੱਤੇ ਰੋਕ ਲਗਾਈ ਜਾ ਰਹੀ ਹੈ। ਨੋ ਫਰਦਰ ਸਟੇ ਦੀਆਂ ਸ਼ਰਤਾਂ ਲਾਗੂ ਹੋਣਗੀਆਂ। ਸਟੂਡੈਂਟ ਵੀਜ਼ਾ ਦੇ ਵਿੱਚ ਕੋਰਸ ਹੋਪਿੰਗ ਦੇ ਉੱਤੇ ਜਿਹੜੀ ਹੈ ਸਰਕਾਰਾਂ ਸਖ਼ਤ ਹੋਈਆਂ ਨੇ। ਵਰਕਿੰਗ ਹੋਲੀਡੇ ਵੀਜ਼ਾ ਦੇ ਵਿੱਚ ਤੀਸਰੇ ਸਾਲ ਦੇ ਲਈ ਜਿਹੜਾ ਵੀਜ਼ਾ ਦਿੱਤਾ ਜਾਂਦਾ ਉਸ ਦੇ ਲਈ ਬੈਲਟ ਸਿਸਟਮ ਲਾਗੂ ਕੀਤਾ ਜਾਏਗਾ। ਉਧਰ ਰੈਂਟਿੰਗ ਨੂੰ ਲੈ ਕੇ ਨਵੇਂ ਬਦਲਾਅ ਹੋਏ ਨੇ। ਵਿਕਟੋਰੀਆ ਤੇ ਦੂਸਰੇ ਸੂਬਿਆਂ ਦੇ ਵਿੱਚ 1 ਅਕਤੂਬਰ ਤੋਂ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਕਾਨੂੰਨੀ ਬਦਲਾਅ ਕੀਤੇ ਗਏ ਨੇ, ਜਿਵੇਂ ਬੌਂਡ ਕਲੇਮਸ ਯਾਨੀ ਮਕਾਨ ਮਾਲਕਾਂ ਦੇ ਲਈ ਬੌਂਡ ਦੇ ਪੈਸੇ ਰੋਕਣਾ, ਰੋਕਣ ਤੋਂ ਪਹਿਲਾਂ ਨੋਟਿਸ ਤੇ ਇਸ ਦੇ ਲੋੜੀਂਦੇ ਜਿਹੜੇ ਸਬੂਤ ਨੇ ਉਹ ਦੇਣੇ ਜ਼ਰੂਰੀ ਹੋਣਗੇ, ਤਾਂ ਹੀ ਉਹ ਆਪਣੇ ਕਿਰਾਏਦਾਰ ਨੂੰ ਘਰ ਦੇ ਵਿੱਚੋਂ ਕੱਢ ਸਕਣਗੇ। ਇਸ ਤੋਂ ਇਲਾਵਾ ਰੈਂਟਲ ਐਪਲੀਕੇਸ਼ਨ ਦਾਖਲ ਕਰਨ ਦੇ ਲਈ ਕੋਈ ਵਾਧੂ ਪ੍ਰੋਸੈਸਿੰਗ ਫੀਸ ਲੈਣ ਦੇ ਉੱਤੇ ਵੀ ਬੈਨ ਲਗਾਇਆ ਗਿਆ। ਕਿਰਾਇਆ ਵਧਾਉਣ ਜਾਂ ਘਰ ਖਾਲੀ ਕਰਵਾਉਣ ਦੇ ਲਈ ਮਕਾਨ ਮਾਲਕ ਨੂੰ ਘੱਟੋ ਘੱਟ 90 ਦਿਨ ਦਾ ਨੋਟਿਸ ਦੇਣਾ ਹੋਏਗਾ। ਉਧਰ ਥਰਾਈਵਿੰਗ ਕਿਡਸ ਦੀ ਜੇਕਰ ਗੱਲ ਕਰੀਏ ਤੇ ਇਹ ਇੱਕ ਕਿਸਮ ਦੀ ਫ੍ਰੀ ਅਰਲੀ ਡਿਵੈਲਪਮੈਂਟ ਸਕਰੀਨਿੰਗ ਹੈ, ਯਾਨੀ 0 ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਦੇ ਸਰੀਰਕ, ਦਿਮਾਗੀ ਤੇ ਭਾਸ਼ਾਈ ਵਿਕਾਸ ਦੀ ਜਾਂਚ ਦੇ ਲਈ ਨਿਊ ਸਾਊਥ ਵੇਲਸ ਤੇ ਕੁਝ ਹੋਰ ਦੂਸਰੇ ਸੂਬਿਆਂ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰਸ ਤੇ ਫ੍ਰੀ ਚਾਈਲਡ ਕੇਅਰ ਕਲੀਨਿਕਸ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਨਵਾਂ ਡਿਜੀਟਲ ਸਕਰੀਨਿੰਗ ਸਿਸਟਮ ਲਾਗੂ ਕੀਤਾ ਜਾ ਰਿਹਾ। ਇਸ ਦਾ ਮਕਸਦ ਆਟਿਜ਼ਮ, ADHD ਤੇ ਬੋਲਣ ਸੁਣਨ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੀ ਪਛਾਣ ਕਰਕੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੇ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣਾ। NDIS ਦੇ ਨਵੇਂ ਸੁਧਾਰਾਂ ਦੇ ਤਹਿਤ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਅਰਲੀ ਚਾਈਲਡਹੁੱਡ ਪਾਥਵੇ ਨੂੰ ਹੋਰ ਤੇਜ਼, ਵੈਸੇ ਸਰਕਾਰ ਕਹਿ ਰਹੀ ਹੈ ਕਿ ਸਰਲ ਬਣਾਇਆ ਗਿਆ, ਪਰ ਸਪੀਚ ਥੈਰੇਪੀ, ਆਕੂਪੇਸ਼ਨ ਥੈਰੇਪੀ ਕਰਵਾਉਣ ਦੇ ਲਈ ਪਹਿਲਾਂ ਵੇਟਿੰਗ ਲਿਸਟ ਰਹਿੰਦੀ ਸੀ ਤੇ ਸਿੱਧੇ ਕਮਿਊਨਿਟੀ ਹੈਲਥ ਫੰਡਿੰਗ ਦੀ ਸੁਵਿਧਾ ਜਿਹੜੀ ਹੈ ਹੁਣ ਸ਼ੁਰੂ ਕੀਤੀ ਗਈ ਹੈ, ਪਰ ਇਸ ਨੂੰ NDIS ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਇਸੇ ਕਰਕੇ ਥਰਾਈਵਿੰਗ ਕਿਡਸ ਨਾਮ ਦੀ ਇਹ ਨਵੀਂ ਸਕੀਮ ਜਿਹੜੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀ ਗਈ ਹੈ। ਉਂਝ ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਮੈਂਟਲ ਹੈਲਥ ਤੇ ਵਿਹਾਰਕ ਵਿਕਾਸ ਦੇ ਲਈ ਸਟੂਡੈਂਟ ਵੈਲਬਿੰਗ ਆਫਿਸਰਸ ਦੀ ਤੈਨਾਤੀ ਵੀ ਕੀਤੀ ਜਾਏਗੀ। ਉਹ ਵੱਖਰੀ ਗੱਲ ਹੈ NSW ਦੇ ਸਾਰੇ ਸਕੂਲਾਂ ਦੇ ਵਿੱਚੋਂ ਤੁਰੰਤ ਪ੍ਰਭਾਵ ਦੇ ਨਾਲ ਇਹ ਜਿਹੜੇ ਵੈਲਬਿੰਗ ਆਫਿਸਰਸ ਨੇ ਇਹਨਾਂ ਦੀ ਨਿਯੁਕਤੀ ਹਾਲੇ ਤੱਕ ਨਹੀਂ ਹੋਈ ਹੈ। ਬੁਲਿੰਗ ਨੂੰ ਰੋਕਣ ਦੇ ਲਈ ਸਕੂਲਾਂ ਦੀ ਤਰਫ ਤੋਂ ਆਪੋ ਆਪਣੇ ਪੱਧਰ ਦੇ ਉੱਤੇ ਹੀ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ, ਯਾਨੀ ਕਿ ਕੋਈ ਬਾਹਰੀ ਨਿਯੁਕਤੀ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਪੋਰਟਸ ਦੇ ਐਕਸਟਰਾ ਕਰੀਕੁਲਰ ਦੇ ਵਿੱਚ ਹਿੱਸਾ ਲੈਣ ਦੇ ਲਈ ਵਾਊਚਰਸ ਤੇ ਗ੍ਰਾਂਟਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਜਾਣਗੀਆਂ ਥਰਾਈਵਿੰਗ ਕਿਡਸ ਦੇ ਤਹਿਤ ਹੀ, ਪਰ ਇਹ ਸਿਰਫ ਜਿਹੜੇ ਯੋਗ ਬੱਚੇ ਹੋ ਸਕਣਗੇ, ਯਾਨੀ ਕਿ ਜਿਹੜੇ ਉਹਦੇ ਲਈ ਜਿਹੜੇ ਜ਼ਰੂਰੀ ਸਮਝੇ ਜਾਂਦੇ ਨੇ ਸਿਰਫ ਉਹਨਾਂ ਦੇ ਲਈ ਹੀ ਇਹ ਵਾਊਚਰ ਦਿੱਤੇ ਜਾਣਗੇ ਜਿਹੜੇ ਥਰਾਈਵਿੰਗ ਕਿਡਸ ਦੇ ਤਹਿਤ ਮਦਦ ਹਾਸਲ ਕਰਨਗੇ। ਹਾਲਾਂਕਿ ਲਾਇਸੈਂਸਿੰਗ ਦੇ ਨਾਲ ਜੁੜੇ ਹੋਏ ਕੁਝ ਨਵੇਂ ਨਿਯਮ ਜਿਹੜੇ ਲਾਗੂ ਕੀਤੇ ਗਏ ਨੇ, ਜਿਵੇਂ ਤੁਹਾਡੇ ਕੋਲ ਭਾਰਤ, ਪਾਕਿਸਤਾਨ, ਸਾਊਥ ਅਫਰੀਕਾ, ਹਾਂਗਕਾਂਗ, ਤਾਈਵਾਨ ਵਰਗੇ ਲਿਸਟ ਬੀ ਕੰਟਰੀਜ਼ ਦਾ ਲਾਇਸੈਂਸ ਹੈ ਤੇ ਤੁਹਾਡੀ ਉਮਰ 25 ਸਾਲ ਤੋਂ ਵੱਧ ਹੈ, ਤਾਂ NSW ਦੇ ਵਿੱਚ ਤੁਹਾਨੂੰ ਡਾਇਰੈਕਟ ਆਸਟ੍ਰੇਲੀਅਨ ਲਾਇਸੈਂਸ ਦੇ ਵਿੱਚ ਹੁਣ ਨਹੀਂ ਬਦਲ ਸਕੋਗੇ। DKT ਜਿਹਨੂੰ ਨੌਲੇਜ ਟੈਸਟ ਕਹਿ ਲਿਆ ਜਾਂਦਾ, ਡਰਾਈਵਿੰਗ ਨੌਲੇਜ ਟੈਸਟ ਜਾਂ ਪ੍ਰੈਕਟੀਕਲ ਡਰਾਈਵਿੰਗ ਟੈਸਟ ਜਿਹਨੂੰ ਰੋਡ ਟੈਸਟ ਕਿਹਾ ਜਾਂਦਾ, ਉਹ ਦੋਵੇਂ ਪਾਸ ਕਰਨੇ ਲਾਜ਼ਮੀ ਹੋਣਗੇ। ਲਿਸਟ ਏ ਦੇ ਲਈ UK, USA, ਕੈਨੇਡਾ, ਨਿਊਜ਼ੀਲੈਂਡ ਵਰਗੇ ਲਿਸਟ ਏ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਹਾਲੇ ਵੀ ਪ੍ਰੈਕਟੀਕਲ ਟੈਸਟ ਤੋਂ ਛੋਟ ਮਿਲ ਸਕੇਗੀ। ਉਧਰ ਸੀਨੀਅਰ ਡਰਾਈਵਰਸ ਦੇ ਲਈ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹਨਾਂ ਨੂੰ ਆਪਣਾ GP ਫਿਟਨੈਸ ਟੂ ਡਰਾਈਵ ਟੈਸਟ ਜਿਹੜਾ ਉਹ ਹਰ ਸਾਲ ਕਰਵਾਉਣਾ ਹੁੰਦਾ, ਪਰ NSW ਦੇ ਵਿੱਚ 85 ਸਾਲ ਤੋਂ ਉਮਰ ਤੋਂ ਵੱਧ ਦੇ ਜਿਹੜੇ ਅਨਰਿਸਟ੍ਰਿਕਟਿਡ ਲਾਇਸੈਂਸ ਨੇ ਉਹ ਬਰਕਰਾਰ ਰੱਖਣ ਦੇ ਲਈ ਹਰ 2 ਸਾਲ ਪ੍ਰੈਕਟੀਕਲ ਡਰਾਈਵਿੰਗ ਅਸੈਸਮੈਂਟ ਦੇਣੀ ਪੈਂਦੀ ਹੈ। ਵੈਸੇ ਜਿਹੜੇ 1 ਅਕਤੂਬਰ ਦੇ ਬਦਲਾਅ ਨੇ ਉਹਨਾਂ ਦੇ ਨਾਲ ਜੁੜੀ ਇੱਕ ਵਿਸਤਾਰ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਵੀ ਸਾਂਝੀ ਤੁਹਾਡੇ ਨਾਲ ਕਰਾਂਗੇ। NDIS ਦੇ ਤਹਿਤ ਸਰਕਾਰ ਨੇ ਇਹ ਗੱਲ ਦੱਸੀ ਹੈ ਕਿ ਥਰਾਈਵਿੰਗ ਕਿਡਸ ਪ੍ਰੋਗਰਾਮ ਦੇ ਵਾਸਤੇ $4 ਬਿਲੀਅਨ ਦੀ ਰਕਮ ਅੱਡ ਤੋਂ ਕੱਢੀ ਗਈ ਹੈ। ਹਾਲਾਂਕਿ NDIS ਦੀ ਐਕਸੈਸ ਜਿਹੜੇ ਆਲਰੇਡੀ ਹਾਸਲ ਕਰ ਰਹੇ ਨੇ ਉਹ ਜਨਵਰੀ 2028 ਤੱਕ ਉਹ ਜਿਹੜਾ ਹਾਸਲ ਕਰ ਸਕਣਗੇ ਤੇ ਫਿਰ ਉਸ ਤੋਂ ਬਾਅਦ ਥਰਾਈਵਿੰਗ ਕਿਡਸ ਦੇ ਵਿੱਚ ਉਹ ਜਿਹੜੇ ਨੇ ਟ੍ਰਾਂਸਫਰ ਕਰ ਦਿੱਤੇ ਜਾਣਗੇ ਉਹ ਕੇਸ। ਉੱਥੇ ਸਕੂਲਾਂ ਦੀ ਗੱਲ ਚੱਲੀ ਹੈ ਤਾਂ ਕੈਥੋਲਿਕ ਸਕੂਲਾਂ ਦੇ ਨਾਲ ਜੁੜੀ ACT ਕੈਨਬਰਾ ਤੋਂ, ਜਿੱਥੇ ਕੈਨਬਰਾ ਦੇ ਵਿੱਚ ਕੈਸਜੈਲ ਜਾਂ ਕੈਕਜੈਲ ਵੀ ਇੱਕ ਸੰਸਥਾ ਨੂੰ ਕਹਿ ਦਿੱਤਾ ਜਾਂਦਾ ਹੈ, CACGEL। ਅਸਲ ਦੇ ਵਿੱਚ ਇਹ ਕੈਥੋਲਿਕ ਆਰਕੀਡੀਓਸਿਸ ਆਫ ਕੈਨਬਰਾ ਤੇ ਗੋਲਬਨ ਐਜੂਕੇਸ਼ਨ ਲਿਮਿਟਿਡ, ਇਹ ਸਾਂਝੀ ਸੰਸਥਾ ਇੱਕ ਜਿਹੜੀ ਕਿ ਕੈਨਬਰਾ ਤੇ ਕੈਨਬਰਾ ਦੀ ਸਰਹੱਦ ਦੇ ਨਾਲ ਜਿਹੜਾ NSW ਦਾ ਇਲਾਕਾ ਲੱਗਦਾ ਹੈ ਗੋਲਬਨ, ਉਹਦੇ ਉਸ ਦਾਇਰੇ ਦੇ ਵਿੱਚ ਪੈਂਦੇ ਲਗਭਗ 56 ਸਕੂਲਾਂ ਨੂੰ ਸੰਚਾਲਿਤ ਕਰਦੀ ਹੈ ਇਹ ਸੰਸਥਾ। ਇਹਨਾਂ ਸਕੂਲਾਂ ਦੇ ਵਿੱਚ ਹੁਣ ਯਾਨੀ ਕੈਥੋਲਿਕ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੀ ਫੀਸ ਦੇ ਵਿੱਚ 6% ਇਜ਼ਾਫਾ ਕੀਤਾ ਜਾ ਰਿਹਾ ਅਗਲੇ ਸਾਲ ਤੋਂ, ਔਰ ਜਿਹੜੇ ਸੈਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ 7.5% ਦਾ ਸਕੂਲੀ ਫੀਸ ਦਾ ਇਜ਼ਾਫਾ ਕੀਤਾ ਜਾ ਰਿਹਾ। ਦੱਸ ਦਈਏ ਕਿ 2027 ਤੋਂ ਜਿਹੜੇ ਕੈਥੋਲਿਕ ਸਕੂਲ ਨੇ ਉਹਨਾਂ ਦੇ ਵਿੱਚ ਕੰਪਲਸਰੀ ਬਿਲਡਿੰਗ ਲੇਵੀ ਉਹ ਇੰਟਰੋਡਿਊਸ, ਹਾਲਾਂਕਿ 2025 ਚ ਇੰਟਰੋਡਿਊਸ ਕੀਤੀ ਗਈ ਸੀ, ਉਹਨੂੰ ਵੀ ਵਧਾ ਦਿੱਤਾ ਜਾਏਗਾ। ਅੰਦਾਜ਼ਾ ਇਹ ਹੈ ਕਿ ਘੱਟੋ ਘੱਟ $1,000 ਦਾ ਸਾਲਾਨਾ ਬੋਝ ਜਿਹੜਾ ਮਾਪਿਆਂ ਦੇ ਉੱਤੇ ਪਏਗਾ ਜਿਹੜੇ ਆਪਣੇ ਬੱਚਿਆਂ ਨੂੰ ਕੈਥੋਲਿਕ ਸਕੂਲਾਂ ਦੇ ਵਿੱਚ ਭੇਜ ਰਹੇ ਨੇ। ਉਦਾਹਰਣ ਦੇ ਤੌਰ ਤੇ ਉੱਤੇ ਸੈਂਟ ਕਲੇਅਰਸ ਕਾਲਜ ਹੈ ਜਿਹੜਾ ਗ੍ਰਿਫਿਥ, ਉਸਦੀ ਫੀਸ 2027 ਦੇ ਵਿੱਚ ਹੁਣ ਵੱਧ ਕੇ $14,188 ਹੋ ਜਾਏਗੀ, ਯਾਨੀ ਕਿ ਲਗਭਗ $990 ਦਾ ਇਜ਼ਾਫਾ ਕੀਤਾ ਗਿਆ। ਉੱਥੇ ਜੇਕਰ ਦੂਸਰੇ ਪਾਸੇ ਪਰਿਵਾਰਾਂ ਦੇ ਉੱਤੇ ਬੋਝ ਦੀ ਗੱਲ ਕਰੀਏ ਤਾਂ ਕੋਸਟ ਆਫ ਲਿਵਿੰਗ ਦਾ ਬੋਝ ਤਾਂ ਇੱਕ ਵੱਧ ਹੀ ਰਿਹਾ, ਵਿਆਜ ਦਰਾਂ ਵਧੀਆਂ ਨੇ ਔਰ ਤੇਲ ਦੀਆਂ ਕੀਮਤਾਂ ਵਧੀਆਂ ਨੇ, ਇਸ ਦੇ ਚੱਲਦਿਆਂ ਮਹਿੰਗਾਈ ਵਧੀ ਹੈ। ਇਸਦੇ ਵਿੱਚ ਕੈਕਚਲ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਇਹ ਜ਼ਰੂਰੀ ਸੀ, ਇਹ ਵਾਧਾ ਕੀਤਾ ਜਾਣਾ ਕਿਉਂਕਿ ਇਹ ਤੈਅ ਕਰੇਗਾ ਕਿ ਸਕੂਲਾਂ ਦੇ ਵਿੱਚ ਜਿਹੜੀ ਮਿਆਰੀ ਸਿੱਖਿਆ ਹੈ, ਕੈਥੋਲਿਕ ਐਜੂਕੇਸ਼ਨ ਜਿਸ ਨੂੰ ਮਿਆਰੀ ਮੰਨਿਆ ਜਾਂਦਾ ਹੈ, ਉਹ ਇਸ ਤਰੀਕੇ ਦੇ ਨਾਲ ਬਰਕਰਾਰ ਰਹੇ। ਉਂਝ 2026 ਦੇ ACT ਸੈਂਸਸ ਆਫ ਸਕੂਲਸ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਘੱਟੋ ਘੱਟ 16,000 ਬੱਚੇ ਕੈਨਬਰਾ ਤੇ ਇਸਦੇ ਆਲੇ ਦੁਆਲੇ ਕੈਥੋਲਿਕ ਸਕੂਲਾਂ ਦੇ ਵਿੱਚ ਪੜ੍ਹਾਈ ਹਾਸਲ ਕਰ ਰਹੇ ਨੇ। ਇਸ ਦਰਮਿਆਨ ਕੈਕਜਲ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਫੈਡਰਲ ਸਰਕਾਰ ਦੀ ਤਰਫ ਤੋਂ ਮਿਲਦੀ ਫੰਡਿੰਗ ਹੈ ਉਹ ਵੀ ਨਾਕਾਫੀ ਜਿਹੜੀ ਉਹਨਾਂ ਨੂੰ ਪੈਂਦੀ ਹੈ, ਇਸ ਕਰਕੇ ਇਹ ਮਾਪਿਆਂ ਦੇ ਉੱਤੇ ਸਕੂਲੀ ਸਿੱਖਿਆ ਦਾ ਬੋਝ ਵਧਾਉਣਾ ਇੱਕ ਲਾਜ਼ਮੀ ਬਣ ਗਿਆ ਸੀ। ਇੱਕ ਉਦਾਹਰਣ ਇਹ ਵੀ ਹੈ ਕਿ ਰੈਡਫੋਰਡ ਕਾਲਜ ਹੈ ਜਿਹੜਾ, ਉਸ ਦੀਆਂ ਫੀਸਾਂ 'ਚ 8.5% ਦਾ ਇਜ਼ਾਫਾ ਸਾਲ 2027 ਤੋਂ ਲਾਗੂ ਹੋਏਗਾ, ਯਾਨੀ ਕਿ ਈਅਰ 12 ਦੇ ਜਿਹੜੇ ਸਟੂਡੈਂਟ ਹੈ ਉਹਨਾਂ ਦੀ ਸਾਲਾਨਾ ਫੀਸ $28,156 ਹੋਏਗੀ। ਮਾਪਿਆਂ ਨੇ ਪਿਛਲੇ ਸਾਲ ਵੀ ਇਸ ਦਾ ਵਿਰੋਧ ਕੀਤਾ ਸੀ, ਕੈਥੋਲਿਕ ਸਕੂਲਾਂ ਨੇ ਪਿਛਲੇ ਸਾਲ ਵੀ 23% ਫੀਸ ਦਾ ਇਜ਼ਾਫਾ ਜਿਹੜਾ ਉਹ ਕੁਝ ਇੰਡੀਪੈਂਡੈਂਟ ਸਕੂਲਸ ਨੇ ਕੀਤਾ ਸੀ, ਹਾਲਾਂਕਿ ਬਾਕੀ ਦੇ ਇੰਡੀਪੈਂਡੈਂਟ ਸਕੂਲ ਦੀ ਜੁੜੀ ਹੋਈ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਜਦੋਂ ਕੈਥੋਲਿਕ ਸੰਸਥਾਵਾਂ ਦੀ ਗੱਲ ਆਉਂਦੀ ਹੈ ਤੇ ਇੱਕ ਖਬਰ ਜਿਹੜੀ ਸਿਡਨੀ ਦੀ ਸੈਂਟ ਮੈਰੀਜ਼ ਕੈਥੇਡਰਲ ਦੇ ਨਾਲ ਜੁੜੀ ਹੋਈ ਵੀ ਸਾਹਮਣੇ ਆ ਰਹੀ, ਜਿੱਥੇ ਪਤਾ ਇਹ ਚੱਲ ਰਿਹਾ ਹੈ ਕਿ ਹੁਣ ਸਿਡਨੀ ਦੀ ਸਭ ਤੋਂ ਪੁਰਾਣੀ ਇਸ ਲਗਭਗ 1 ਸਦੀ ਪੁਰਾਣੀ ਚਰਚ ਦੇ ਉੱਤੇ ਹਜ਼ਾਰਾਂ ਲੱਖਾਂ ਨੀ ਮਿਲੀਅਨਸ ਬਿਲੀਅਨਸ ਡਾਲਰ ਜਿਹੜੇ ਨੇ ਉਹ ਖਰਚ ਕੀਤੇ ਜਾਣਗੇ ਤਾਂ ਕਿ ਇਸ ਦਾ ਮੂੰਹ ਮੁਹਾਂਦਰਾ ਜਿਹੜਾ ਉਹ ਬਦਲਿਆ ਜਾ ਸਕੇ, ਕਿਉਂਕਿ ਸਾਲ 2028 ਦੇ ਵਿੱਚ ਕੈਥੋਲਿਕ ਧਰਮ ਦੇ ਸਭ ਤੋਂ ਸਿਖਰਲੇ ਆਗੂ ਜਿਹੜੇ ਨੇ ਪੋਪ ਲੀਓ ਲੀਓ 16ਵੇਂ ਦੀ ਆਮਦ ਆਸਟ੍ਰੇਲੀਆ ਦੇ ਵਿੱਚ ਹੋ ਰਹੀ ਹੈ ਤੇ ਉਹ ਆਸਟ੍ਰੇਲੀਆ 'ਚ ਜਦੋਂ ਆਉਣਗੇ ਤਾਂ ਸਿਡਨੀ 'ਚ ਸਭ ਤੋਂ ਵੱਧ ਸਮਾਂ ਗੁਜ਼ਾਰਨਗੇ। ਸਾਲ 1928 ਦੇ ਵਿੱਚ ਇਸ ਕੈਥੋਡ ਐਥ ਕੈਥੇਡਰਲ ਦੇ ਜਿਹੜੇ ਦਰਵਾਜ਼ੇ ਆਮ ਲੋਕਾਂ ਦੇ ਲਈ ਖੁੱਲੇ ਗਏ ਸੀ, ਹਾਲਾਂਕਿ ਇਹ ਚਰਚ ਜਿਹੜੀ ਸੀ ਇਹ 29 ਜੂਨ 1865 ਨੂੰ ਇੱਕ ਅੱਗ ਦੇ ਵਿੱਚ ਝੁਲਸ ਗਈ ਸੀ ਤੇ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਬਣਾਇਆ ਗਿਆ ਸੀ। ਦੁਬਾਰਾ ਬਣਨ ਤੋਂ ਬਾਅਦ ਹੁਣ ਲਗਭਗ 1 ਸਦੀ ਪੁਰਾਣੀ ਜਿਹੜੀ ਮੌਜੂਦਾ ਰੂਪ ਦੇ ਵਿੱਚ ਇਹ ਚਰਚ ਹੈ। ਇਸ ਚਰਚ ਦੇ ਕਾਇਆ ਕਲਪ ਦੇ ਉੱਤੇ $11 ਮਿਲੀਅਨ ਤਾਂ ਸਿਰਫ ਦਰਵਾਜ਼ਿਆਂ ਦੇ ਸੁਧਾਰ ਦੇ ਉੱਤੇ ਹੀ ਖਰਚ ਕੀਤੇ ਜਾਣਗੇ। ਜ਼ਾਹਿਰ ਜੀ ਗੱਲ ਹੈ ਕਿ ਕੈਥੋਲਿਕ ਸੰਸਥਾਵਾਂ ਦੀ ਤਰਫ ਤੋਂ ਇਸ ਦਾ ਜਿਹੜਾ ਖਰਚਾ ਉਹ ਝੱਲਿਆ ਜਾਣਾ, ਪਰ ਆਸਟ੍ਰੇਲੀਆ ਦੇ ਵਿੱਚ ਪੌਪ ਦੀ ਆਮਦ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਆਮਦ ਮੰਨੀ ਜਾ ਰਹੀ ਹੈ। ਪੌਪ ਪਿਛਲੇ 20 ਸਾਲਾਂ ਦੇ ਵਿੱਚ ਕਿਸੇ ਵੀ ਪੌਪ ਦੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਆਮਦ ਹੈ ਉਸ ਨੂੰ ਇਸ ਕਰਕੇ ਵੀ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਆਖਰੀ ਵਾਰ ਸਾਲ 2008 ਦੇ ਵਿੱਚ ਜਦੋਂ ਵਰਲਡ ਯੂਥ ਡੇ ਮਨਾਇਆ ਗਿਆ ਸੀ ਉਦੋਂ ਤਤਕਾਲੀ ਜਿਹੜੇ ਪੌਪ ਹੁੰਦੇ ਸੀ ਕੈਥੋਲਿਕ ਧਰਮ ਦੇ ਪੌਪ ਬੈਨੇਡਿਕਟ 17ਵੇਂ ਉਹ ਆਸਟ੍ਰੇਲੀਆ ਪਹੁੰਚੇ ਸੀ ਤੇ ਉਹਨਾਂ ਤੋਂ ਬਾਅਦ ਹੁਣ ਪੌਪ ਲੀਓ ਜਿਹੜੇ ਨੇ ਉਹਨਾਂ ਦੀ ਆਮਦ ਹੋਣੀ ਹੈ। ਬਹਰਹਾਲ ਸਿਟੀ ਆਫ ਸਿਡਨੀ ਦੀ ਤਰਫ ਤੋਂ ਡਿਵੈਲਪਮੈਂਟ ਐਪਲੀਕੇਸ਼ਨ ਹੈ ਜਿਹੜੀ ਇਸ ਸੰਬੰਧੀ ਉਹ 21 ਸਤੰਬਰ ਨੂੰ ਪਾਸ ਕਰ ਦਿੱਤੀ ਗਈ ਹੈ। ਹਾਲਾਂਕਿ 1 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੁੰਦਾ ਪਬਲਿਕ ਕਮੈਂਟ ਜੇ ਕਿਸੇ ਨੇ ਦੇਣੇ ਨੇ, ਤੇ ਉਸ ਤੋਂ ਬਾਅਦ ਇਸ ਦੇ ਉੱਤੇ ਇਹਦਾ ਕੰਮਕਾਜ ਜਿਹੜਾ ਇਹਦੇ ਦਰਵਾਜ਼ਿਆਂ ਦਾ ਬਾਹਰੀ ਨੁਹਾਰ ਦਾ ਤੇ ਅੰਦਰੂਨੀ ਨੁਹਾਰ ਨੂੰ ਬਦਲਣ ਦਾ ਉਹ ਸ਼ੁਰੂ ਕਰ ਦਿੱਤਾ ਜਾਏਗਾ। ਉੱਥੇ ਹੀ ਕੈਨਬਰਾ ਦੇ ਵਿੱਚ ਪੁਲਿਸ ਦੀ ਤਰਫ ਤੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਜਿਵੇਂ ਦੇਸ਼ ਭਰ ਦੇ ਵਿੱਚ ਦੂਸਰੇ ਜਿੰਨੇ ਵੀ ਸੂਬੇ ਨੇ ਉੱਥੇ ਇੱਕ ਕਿਸਮ ਦਾ ਜਿਹੜਾ ਇੱਕ ਨਵਾਂ ਕੰਸੋਰਟਿੰਗ ਲਾਜ਼ ਨੇ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ, ਐਂਟੀ ਕੰਸੋਰਟਿੰਗ ਲਾਜ਼। ਪਰ ਕੈਨਬਰਾ ਦੇ ਵਿੱਚ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਏਗਾ। ਮਨੁੱਖੀ ਅਧਿਕਾਰਾਂ ਦੇ ਘਾਣ ਦਾ ਹਵਾਲਾ ਦੇ ਕੇ ਇਹ ਲਾਜ਼ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜ਼ਾਹਰ ਜੀ ਗੱਲ ਹੈ ਕਿ ਇਸ ਦਾ ਅਸਰ ਜਿਹੜੇ ਨੇ ਓ ਐਮ ਸੀ ਜੀ ਦੇ ਉੱਤੇ ਪਏਗਾ। ਓ ਐਮ ਸੀ ਜੀ ਕਹਿ ਲੈਂਦੇ ਨੇ ਆਊਟਲਾ ਮੋਟਰਸਾਈਕਲ ਗੈਂਗ। ਹੁਣ ਇਸ ਨੂੰ ਸੌਖਾ ਕਰਕੇ ਤੁਹਾਨੂੰ ਪਹਿਲਾਂ ਇਸ ਖਬਰ ਨੂੰ ਸਮਝਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਲਾਅ ਦੇ ਬਾਰੇ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਜਿਹੜਾ ਆਸਟ੍ਰੇਲੀਆ 'ਚ ਐਂਟੀ ਕੰਸੋਰਟਿੰਗ ਲਾਅ ਇਹ ਹੈ ਕੀ। ਆਸਟ੍ਰੇਲੀਆ ਦੇ NSW ਵਿਕਟੋਰੀਆ ਜ਼ਿਆਦਾਤਰ ਸੂਬਿਆਂ ਨੇ ਇਹ ਲਾਅ ਨੂੰ ਲਾਗੂ ਕਰ ਦਿੱਤਾ ਹੈ। ਇਹ ਅਜਿਹੇ ਕਾਨੂੰਨ ਦੇ ਤਹਿਤ ਜੋ ਆਮ ਲੋਕਾਂ ਨੂੰ ਗੰਭੀਰ ਅਪਰਾਧੀਆਂ ਵਜੋਂ, ਜੀ ਮਿਸਾਲ ਦੇ ਤੌਰ ਤੇ ਗੈਂਗਸਟਰਸ ਜਾਂ ਫਿਰ ਕਿਸੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗ ਦੇ ਵਿੱਚ ਸ਼ਾਮਲ ਵਿਅਕਤੀ ਨੇ ਜਿਹੜੇ ਉਹਨਾਂ ਦੇ ਨਾਲ ਮੇਲ ਜੋਲ ਰੱਖਣ ਤੋਂ, ਉਹਨਾਂ ਦੇ ਨਾਲ ਸੰਬੰਧ ਰੱਖਣ ਤੋਂ ਇਹ ਲਾਅ ਰੋਕਦਾ ਹੈ। ਇਸ ਦਾ ਮੁੱਖ ਮਕਸਦ ਤਾਂ ਇਹੀ ਹੈ ਕਿ ਗੈਂਗਸਟਰ ਨੇ ਜਿਹੜੇ ਜਿਹੜੇ ਅਪਰਾਧੀ ਗੈਂਗ ਨੇ, ਕ੍ਰਿਮੀਨਲ ਗੈਂਗ ਨੇ, ਉਹਨਾਂ ਨੂੰ ਇਕੱਠੇ ਹੋ ਕੇ ਨਵਾਂ ਅਪਰਾਧ ਜਿਹੜਾ ਉਸਦੀ ਸਾਜਿਸ਼ ਘੜਨ ਤੋਂ, ਉਸਦੀ ਯੋਜਨਾ ਕਰਨ ਤੋਂ ਰੋਕਿਆ ਜਾਵੇ। ਹਾਲਾਂਕਿ ਇਹ ਕਾਨੂੰਨ ਇੰਨਾ ਸੌਖਾ ਨਹੀਂ ਹੈ। ਪਹਿਲਾਂ ਤਾਂ ਇਸ ਦੇ ਵਿੱਚ ਇੱਕ ਆਫੀਸ਼ੀਅਲ ਵਾਰਨਿੰਗ ਦਿੱਤੀਆਂ ਜਾਂਦੀਆਂ ਨੇ ਕਿਸੇ ਵੀ ਆਮ ਸ਼ਹਿਰੀ ਨੂੰ ਜਾਂ ਆਮ ਆਸਟ੍ਰੇਲੀਅਨ ਵਿਅਕਤੀ ਨੂੰ ਕਿ ਜੇਕਰ ਪੁਲਿਸ ਨੂੰ ਲੱਗਦਾ ਹੈ ਕਿ ਤੁਸੀਂ ਐਸੇ ਵਿਅਕਤੀ ਦੇ ਨਾਲ ਵਾਰ ਵਾਰ ਮਿਲ ਰਹੇ ਹੋ ਜਿਹਦਾ ਆਪਣਾ ਇੱਕ ਕ੍ਰਿਮੀਨਲ ਰਿਕਾਰਡ ਹੈ, ਤਾਂ ਪੁਲਿਸ ਤੁਹਾਨੂੰ ਇੱਕ ਵਾਰ ਲਿਖਤੀ ਜਾਂ ਜ਼ੁਬਾਨੀ ਚੇਤਾਵਨੀ ਦੇ ਸਕਦੀ ਹੈ। ਜੇ ਪੁਲਿਸ ਦੀ ਚੇਤਾਵਨੀ ਤੋਂ ਬਾਅਦ ਵੀ ਤੁਸੀਂ ਉਸ ਅਪਰਾਧੀ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੋ, ਚਾਹੇ ਫੋਨ ਕਰਦੇ ਹੋ, ਚਾਹੇ ਮੈਸੇਜ ਆ ਜਾਂ ਆਮੋ ਸਾਹਮਣੇ ਮਿਲਦੇ ਹੋ, ਤਾਂ ਆਪਣੇ ਆਪ ਦੇ ਵਿੱਚ ਇਹ ਕ੍ਰਿਮੀਨਲ ਅਫੈਂਸ ਮੰਨ ਲਿਆ ਜਾਏਗਾ ਤੇ ਫਿਰ ਇਸੇ ਤਹਿਤ ਕਾਰਵਾਈ ਕੀਤੀ ਜਾਏਗੀ। ਪੁਲਿਸ ਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ ਕਿ ਤੁਸੀਂ ਕੋਈ ਮਿਲ ਕੇ ਨਵਾਂ ਗੁਨਾਹ ਕਰਨ ਦੀ ਯੋਜਨਾ ਬਣਾ ਰਹੇ ਸੀ ਜਾਂ ਨਹੀਂ, ਬਸ ਉਸ ਅਪਰਾਧੀ ਦੇ ਸੰਪਰਕ ਦੇ ਵਿੱਚ ਰਹਿਣਾ ਹੀ ਕਾਨੂੰਨ ਗਲਤ ਮੰਨ ਲਿਆ ਜਾਂਦਾ ਹੈ। ਅਜਿਹੇ ਦੇ ਵਿੱਚ ਕੁਝ ਇੱਕ ਐਕਸੈਪਸ਼ਨਸ ਜਾਂ ਕੁਝ ਇੱਕ ਛੋਟਾਂ ਦਿੱਤੀਆਂ ਗਈਆਂ ਨੇ, ਜਿਵੇਂ ਕਿ ਉਹ ਅਪਰਾਧੀ ਜਿਹੜਾ ਤੁਹਾਡਾ ਸਾਕਾ ਸੰਬੰਧੀ ਹੋਵੇ, ਪਰਿਵਾਰਕ ਮੈਂਬਰ ਹੋਵੇ, ਜਾਂ ਇੱਕੋ ਥਾਂ ਦੇ ਉੱਤੇ ਤੁਸੀਂ ਜਾਇਜ਼ ਤਰੀਕੇ ਦੇ ਨਾਲ ਨੌਕਰੀ ਕਰ ਰਹੇ ਹੋਵੋ ਜਾਂ ਸਕੂਲ ਜਾਂ ਕਾਲਜ 'ਚ ਪੜ੍ਹਾਈ ਕਰ ਰਹੇ ਹੋਵੋ, ਜਾਂ ਫਿਰ ਤੁਸੀਂ ਉਸ ਦੇ ਵਕੀਲ ਹੋਵੋ ਜਾਂ ਡਾਕਟਰੀ ਇਲਾਜ ਦੇ ਲਈ ਮਿਲਣਾ ਹੋਵੇ। NSW ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਦੇ ਵਿੱਚ ਨਿਯਮ ਥੋੜੇ ਜਿਹੇ ਹੋਰ ਵੀ ਸਖਤ ਨੇ। ਇਹਨਾਂ ਕਾਨੂੰਨਾਂ ਦੇ ਤਹਿਤ ਉਲੰਘਣਾ ਕਰਨ ਵਾਲੇ ਨੂੰ 2 ਤੋਂ 5 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਤੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ। ਹੁਣ ਆ ਜਾਈਏ ACT ਦੇ ਵਾਲੇ ਪਾਸੇ। ਕੈਨਬਰਾ ਦੇ ਵਿੱਚ ਇਸੇ ਐਂਟੀ ਕੰਸੋਰਟਿੰਗ ਲਾਅ ਦੇ ਨੂੰ ਲਾਗੂ ਨਹੀਂ ਕੀਤਾ ਜਾਏਗਾ। ਆਸਟ੍ਰੇਲੀਆ ਸਰਕਾਰ ਦਾ ਇਹ ਕਹਿਣਾ ਹੈ, ਮਾਫ ਕਰਨਾ, ਕੈਨਬਰਾ ਸਰਕਾਰ ਦਾ, ACT ਦੀ ਪੁਲਿਸ ਦੀ ਤਰਫ ਤੋਂ ਚੀਫ ਪੁਲਿਸ ਆਫਿਸਰ ਨੇ ਜਿਹੜੇ ਸਕਾਟਲੀ, ਉਹਨਾਂ ਨੇ ਕੱਲ ਦੇ ਦਿਨ ਪੱਤਰਕਾਰਾਂ ਨੂੰ ਦੱਸਿਆ ਕਿ OMCG ਯਾਨੀ ਜਿਹੜੇ ਬਾਈਕੀ ਗੈਂਗਸ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਪਰਾਧ ਹੁੰਦੇ ਨੇ, ਸੰਗਠਿਤ ਅਪਰਾਧਾਂ ਦਾ ਇਹਨਾਂ ਨੂੰ ਮੋਹਰੀ ਮੰਨ ਲਿਆ ਜਾਂਦਾ ਹੈ, ਇਹਨਾਂ ਨੂੰ ਆਊਟਲਾ ਮੋਟਰਸਾਈਕਲ ਗੈਂਗਸ ਵੀ ਕਹਿ ਲਿਆ ਜਾਂਦਾ ਹੈ, OMCG। ਸੋ ਇਹਨਾਂ OMCG ਦੇ ਨਾਲ ਮੀਟਿੰਗਾਂ ਜੇਕਰ ਕੋਈ ਕਰਦਾ ਹੈ ਤਾਂ ਉਸਨੂੰ ਐਂਟੀ ਕੰਸੋਰਟਿੰਗ ਲਾਅ ਦੇ ਤਹਿਤ ਦੋਸ਼ੀ ਨਹੀਂ ਠਹਿਰਾਇਆ ਜਾਏਗਾ। ਕੈਨਬਰਾ ਦੇ ਵਿੱਚ ਮੁੱਖ ਤੌਰ ਦੇ ਉੱਤੇ 5 ਬਾਈਕੀ ਗੈਂਗਸ ਜਿਹੜੇ ਇਸ ਵਕਤ ਸਰਗਰਮ ਨੇ, ਬੈਂਡੀਡੋਸ, ਹੈਲਸ ਐਂਜਲਸ, ਡਿਫਿੰਕਸ, ਕੋਮਾਂਚੇਰੋਸ ਤੇ ਜਿਹੜੇ ਕੋਮਾਂਚੇਰੋਸ ਦੇ ਨਾਲ ਹੀ ਜੁੜਿਆ ਇੱਕ ਹੋਰ ਗੈਂਗ ਵੀ, ਜਿਹੜਾ ਬਾਈਕੀ ਗੈਂਗ ਹੈ ਉਹ ਵੀ ਮੰਗੋਲਸ ਕਰਕੇ ਹੈ, ਉਹ ਵੀ ਇਹਨਾਂ ਦੇ ਨਾਲ ਹੀ ਜੁੜਿਆ ਹੋਇਆ। ਅਜਿਹੇ ਦੇ ਵਿੱਚ ਪੁਲਿਸ ਮਿਨਿਸਟਰ ਮਰੀਸਾ ਪੈਟਰਸਨ ਨੇ ਕਿਹਾ ਕਿ ਜੇਕਰ ਇਹ ਲਾਅ ਲਾਗੂ ਹੁੰਦਾ ਹੈ ਤਾਂ ਘੱਟੋ ਘੱਟ ਟੈਰੀਟਰੀ ਦੇ ਵਿੱਚ ਤਾਂ ਹਿਊਮਨ ਰਾਈਟਸ ਐਕਟ, ਜਿਸ ਨੂੰ ਕਿ ਕੈਨਬਰਾ ਬੜੀ ਤਸ਼ੱਦਦ ਦੇ ਸ਼ਿੱਦਤ ਦੇ ਨਾਲ ਮੰਨਦਾ ਹੈ, ਉਹਨਾਂ ਨੂੰ ਉਹਨਾਂ ਦੀ ਉਲੰਘਣਾ ਇਹ ਮੰਨੀ ਜਾਏਗੀ। ਇਸ ਕਰਕੇ ਇਸ ਨੂੰ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਨਹੀਂ ਕਰਾਂਗੇ ਜਿਵੇਂ ਦੂਜੇ ਸੂਬੇ ਲਾਗੂ ਕਰ ਰਹੇ ਨੇ। ਉੱਥੇ ਸਾਊਥ ਆਸਟ੍ਰੇਲੀਆ ਤੋਂ ਅਗਲੀ ਖਬਰ, ਜਿੱਥੇ ਇੱਕ ਪਾਸੇ ਤਾਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਆਸਟ੍ਰੇਲੀਆ ਭਰ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ, ਅਗਲੀਆਂ 2 ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਹੋਸ਼ ਉਡਾ ਸਕਦੀਆਂ ਨੇ। ਰੈਮਿਨਰੇਸ਼ਨ ਟ੍ਰਿਬਿਊਨਲ ਆਫ ਸਾਊਥ ਆਸਟ੍ਰੇਲੀਆ ਨੇ ਇਹ ਐਲਾਨ ਕੀਤਾ ਹੈ ਕਿ ਮਿਡ ਮੁਰੇ ਦੀ ਜਿਹੜੀ ਕੌਂਸਲ ਹੈ ਉੱਥੇ ਮੇਅਰ ਤੋਂ ਲੈ ਕੇ ਕੌਂਸਲਰ ਤੱਕ ਦੀਆਂ ਤਨਖਾਹਾਂ ਦੇ ਵਿੱਚ ਇਜ਼ਾਫਾ ਕੀਤਾ ਜਾਏਗਾ। 5-10% ਨਹੀਂ, 64% ਇਜ਼ਾਫੇ ਜਿਹੜੇ ਨੇ ਉਹ ਕੀਤੇ ਗਏ ਨੇ ਇਹਨਾਂ ਤਨਖਾਹਾਂ ਦੇ ਵਿੱਚ। ਰੈਮਿਊਨਰੇਸ਼ਨ ਟ੍ਰਿਬਿਊਨਲ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਸਰਕਾਰ ਦੀ ਤਰਫ ਤੋਂ ਭੱਤੇ ਦਿੱਤੇ ਜਾਂਦੇ ਨੇ ਉਹ ਜਿਹੜੇ ਕਰੰਟਲੀ ਮੌਜੂਦਾ ਸਮੇਂ ਦੇ ਵਿੱਚ ਕੌਂਸਲਰਸ ਨੂੰ $15,381 ਦਾ ਭੱਤਾ ਮਿਲਦਾ ਉਹ $25,242 ਦਾ ਹੋ ਜਾਏਗਾ। ਇਸੇ ਨਿਯਮ ਦੇ ਤਹਿਤ ਜਿਹੜੇ ਮੇਅਰ ਨੇ ਉਹਨਾਂ ਦੀ ਜੇਬ ਦੇ ਵਿੱਚ ਹੁਣ $61,524 ਨਹੀਂ ਬਲਕਿ ਸਾਲਾਨਾ $1,968 ਜਿਹੜੇ ਨੇ ਜੇਬ ਦੇ ਵਿੱਚ ਪੈਣਗੇ। ਇਹ ਵਾਧਾ ਜਿਹੜਾ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਮਨੂਮ ਨਾਮ ਦਾ ਜਿਹੜਾ ਇਸ ਇਲਾਕੇ ਦੇ ਵਿੱਚ ਇੱਕ ਰਿਵਰ ਸਾਈਡ ਟਾਊਨ ਇਹ ਭਿਆਨਕ ਹੜਾਂ ਦੇ ਵਿੱਚ ਝੰਬਿਆ ਗਿਆ ਸੀ 2022-23 ਦੇ ਵਿੱਚ। ਹਾਲੇ ਤੱਕ ਇਸ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਜਿਹੜੀ ਹੈ ਮਦਦ ਜਾਂ ਦੂਸਰੇ ਜਿਹੜੇ ਸਰਕਾਰੀ ਤੌਰ ਦੇ ਉੱਤੇ ਗ੍ਰਾਂਟਾਂ ਸੀ ਉਹਨਾਂ ਦੇ ਤਹਿਤ ਉਹਨਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਨਹੀਂ ਬਣ ਸਕੇ ਨੇ, ਪਰ 64% ਇਜ਼ਾਫਾ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਾਜਾਇਜ਼ ਜਾਪਦਾ ਹੈ। ਜਦਕਿ ਮੇਅਰ ਸਾਈਮਨ ਬੇਲੇ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਅਗਲੇ ਸਾਲ ਰਿਟਾਇਰ ਹੋ ਜਾਣਾ, ਇਹ ਸਿਰਫ ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਹੈ ਬਲਕਿ ਕਿਉਂਕਿ ਕੌਂਸਲਰਸ ਨੂੰ ਤੇ ਉਹਨਾਂ ਨੂੰ ਕੋਈ ਸੁਪਰੈਨੂਏਸ਼ਨ ਨਹੀਂ ਮਿਲਦਾ ਤੇ ਅਗਲੀ ਵਾਰ ਉਹ ਲੋਕਲ ਇਲੈਕਸ਼ਨ ਲੜਨ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਦੀ ਇੱਕ ਕਿਸਮ ਦੀ ਇਹ ਫਾਈਨੈਂਸ਼ੀਅਲ ਨਹੀਂ ਬਲਕਿ ਇਮੋਸ਼ਨਲ ਤੇ ਇੱਕ ਮੈਂਟਲ ਹੈਲਥ ਹੈਲਪ ਵੀ ਹੈ, ਇਸ ਕਰਕੇ ਇਹ ਤਨਖਾਹ ਵਾਧੇ ਜ਼ਰੂਰੀ ਜਾਪਦੇ ਨੇ। ਖੈਰ ਇਹ ਖਬਰ ਦੇ ਵਿੱਚ ਸ਼ਾਇਦ ਮੇਅਰ ਨੂੰ ਜ਼ਰੂਰੀ ਲੱਗਦਾ ਹੋਵੇ ਕਿ ਉਹਨਾਂ ਦੀਆਂ ਤਨਖਾਹਾਂ ਵਧਣੀਆਂ ਜਾਇਜ਼ ਨੇ। ਅਗਲੀ ਖਬਰ ਵੀ ਤੁਹਾਡੇ ਹੋਸ਼ ਉਡਾ ਸਕਦੀ ਹੈ, ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਮਹਿੰਗਾਈ ਵੱਧ ਹੈ, ਘਰਾਂ ਦੀ ਖਰੀਦ ਨਹੀਂ ਹੋ ਰਹੀ, ਮੀਡੀਆ ਇੱਕ ਅਲੱਗ ਕਿਸਮ ਦੀ ਤਸਵੀਰ ਦਿਖਾ ਰਿਹਾ ਤੇ ਉਹੀ ਤਸਵੀਰ ਸਾਨੂੰ ਤੁਹਾਡੇ ਨਾਲ ਵੀ ਸਾਂਝੀ ਕਰਨੀ ਪੈਂਦੀ ਹੈ। ਪਰ ਅਜਿਹੇ ਦੇ ਵਿੱਚ ਸਿਡਨੀ ਨੇ ਆਪਣਾ ਸਭ ਤੋਂ ਹੁਣ ਤੱਕ ਦਾ ਸਭ ਤੋਂ ਮਹਿੰਗਾ ਘਰ ਵੇਚ ਕੇ ਦਿਖਾ ਦਿੱਤਾ ਇਸ ਸਮੇਂ ਦੇ ਵਿੱਚ, ਜਦੋਂ ਹਾਲੇ 2 ਦਿਨ ਪਹਿਲਾਂ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਆਸਟ੍ਰੇਲੀਆ ਦੇ ਵਿੱਚ ਕੀਮਤਾਂ ਵੱਧ ਗਈਆਂ ਨੇ, ਘਰਾਂ ਦੀਆਂ ਕੀਮਤਾਂ ਵਧੀਆਂ ਨੇ। $75 ਮਿਲੀਅਨ ਦਾ ਇੱਕ ਘਰ ਆਸਟ੍ਰੇਲੀਆ ਦੀ ਘਰਾਂ ਦੀ ਜਿਹੜੀ ਹਿਸਟਰੀ ਹੈ ਉਸ ਦੇ ਵਿੱਚ ਇੱਕ ਵੇਚਿਆ ਗਿਆ। ਸਾਲ 2026 ਦੀ ਇਹ ਹਾਈਐਸਟ ਸੇਲ ਜਿਹੜੀ ਇਹ ਮੰਨੀ ਜਾ ਰਹੀ ਹੈ। ਪੁਆਇੰਟ ਪਾਈਪਰ ਦੇ ਵਿੱਚ ਇਹ ਘਰ ਹੈ ਜਿਹਨੂੰ ਵੋਲਸਲੇ ਕ੍ਰਿਸੈਂਟ ਦੇ ਉੱਤੇ ਵੇਚਿਆ ਗਿਆ। ਸਮੁੰਦਰ ਦੇ ਵੱਲ ਇਸਦਾ ਮੂੰਹ ਹੈ, ਬਲਕਿ ਮੂੰਹ ਤਾਂ ਕਾਹਦਾ ਹੈ। ਇਸ ਘਰ ਦੇ ਵਿੱਚੋਂ ਤੁਸੀਂ ਹਾਰਬਰ ਬ੍ਰਿਜ ਜਿਹੜਾ ਤੇ ਸਿਡਨੀ ਸੀਵੀਡੀ ਨੂੰ ਇੱਕੋ ਹੀ ਨਜ਼ਰ ਦੇ ਵਿੱਚ ਦੇਖ ਸਕਦੇ ਹੋ। ਘਰ ਦੇ ਬਾਹਰ ਮੂਹਰਲੇ ਬੰਨੇ ਦੇ ਉੱਤੇ ਜਾਂ ਇੰਜ ਕਹਿ ਲਓ ਕਿ ਪਿਛਲੇ ਬੰਨੇ ਦੇ ਉੱਤੇ ਇੱਕ ਸਵਿਮਿੰਗ ਪੂਲ ਵੀ ਬਣਿਆ ਹੋਇਆ ਤੇ ਸਵਿਮਿੰਗ ਪੂਲ ਦੇ ਵਿੱਚ ਬੈਠ ਕੇ ਤੁਸੀਂ ਸਮੁੰਦਰੀ ਨਜ਼ਾਰੇ ਵੀ ਬੜੇ ਆਸਾਨੀ ਦੇ ਨਾਲ ਦੇਖ ਸਕਦੇ ਹੋ। 1998 ਦੇ ਵਿੱਚ ਜਦੋਂ ਇਹ ਘਰ ਇਸ ਕਿਸਮ ਦਾ ਬਣਿਆ ਸੀ ਉਦੋਂ $2.5 ਲੱਖ ਦੀ ਕੀਮਤ ਦੇ ਉੱਤੇ ਜਿਹੜੀ TMG ਡਿਵੈਲਪਮੈਂਟ ਕੰਪਨੀ ਹੈ ਉਹਨਾਂ ਦੇ ਮਾਲਕ ਦੀ ਤਰਫ ਤੋਂ ਖਰੀਦਿਆ ਗਿਆ ਸੀ ਤੇ ਹੁਣ ਇਸ ਘਰ ਦੀ ਕੀਮਤ ਵਧਦਿਆਂ ਵਧਦਿਆਂ $75 ਮਿਲੀਅਨ ਤੱਕ ਜਿਹੜੀ ਉਹ ਦੱਸੀ ਗਈ ਹੈ। ਹਾਲਾਂਕਿ ਕਿਸਨੇ ਖਰੀਦਿਆ ਇਸ ਦੇ ਬਾਰੇ ਵਿਸਤਾਰ ਖਬਰ ਸਾਹਮਣੇ ਨਹੀਂ ਆਈ, ਪਰ ਇੰਜੋਏ ਕਰੋ $75 ਮਿਲੀਅਨ ਦਾ ਘਰ ਜਿਹੜਾ ਹੈ ਉਸਨੂੰ ਉਸਦੀਆਂ ਤਸਵੀਰਾਂ ਥੋੜੇ ਚਿਰ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਪਾ ਦੇਵਾਂਗੇ। ਉੱਥੇ ਹੀ ਕ੍ਰਿਕਟ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੀ ਤਰਫ ਤੋਂ ਕ੍ਰਿਕਟ ਦੇ ਵਿੱਚ ਹੁਣ ਕੱਲ ਦੇ ਦਿਨ ਵੀ ਇੱਕ ਇਤਿਹਾਸ ਸਿਰਜਿਆ ਗਿਆ। ਭਾਰਤ ਤੇ ਵੈਸਟ ਇੰਡੀਜ਼ ਦੇ ਦਰਮਿਆਨ ਗੁਹਾਟੀ ਦੇ ਵਿੱਚ ਖੇਡਿਆ ਗਿਆ ਦੂਸਰਾ ਜਿਹੜਾ ਇੱਕ ਰੋਜ਼ਾ ਮੈਚ ਹੈ ਉਸਦੇ ਵਿੱਚ 8 ਵਿਕਟਾਂ ਦੇ ਨਾਲ ਭਾਰਤ ਨੇ 39 ਗੇਂਦ ਪਹਿਲਾਂ ਹੀ ਜਿੱਤ ਹਾਸਲ ਕੀਤੀ। ਭਾਰਤ ਦੀ ਤਰਫ ਤੋਂ ਰਿਕਾਰਡ ਇਹ ਬਣਾਇਆ ਗਿਆ ਕਿ 9ਵੀਂ ਵਾਰ 400 ਤੋਂ ਪਾਰ ਦਾ ਸਕੋਰ ਭਾਰਤ ਦੀ ਤਰਫ ਤੋਂ ਖੜਾ ਕੀਤਾ ਗਿਆ। ਅਸਲ ਚ ਇਸ ਦੀ ਸ਼ੁਰੂਆਤ ਤਾਂ ਵੈਸਟ ਇੰਡੀਜ਼ ਨੇ ਹੀ ਕੀਤੀ ਸੀ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ 405 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰ ਦਿੱਤਾ, ਜਿਸ ਦੇ ਵਿੱਚ ਕਪਤਾਨ ਸ਼ਾਈ ਹੋਪ ਦੀਆਂ 104, ਅਮੀਰ ਜੈਂਗੂ ਦੀਆਂ 114 ਤੇ ਜੌਨ ਕੈਂਬਲ ਦੀਆਂ 101 ਦੌੜਾਂ ਸ਼ਾਮਲ ਸੀ। 3 ਸੈਂਕੜੇ ਲੱਗੇ ਸੀ ਭਾਰਤ ਦੀ ਤਰਫ ਤੋਂ। 1 ਸੈਂਕੜਾ ਤਾਂ ਰੋਹਿਤ ਸ਼ਰਮਾ ਨੇ ਜਿਹੜੇ ਆ ਤੇ ਦੂਜੇ 2 ਸੈਂਕੜੇ ਸ਼ੁਭਮਨ ਗਿੱਲ ਨੇ ਚੜ ਦਿੱਤੇ। ਕਪਤਾਨ ਸ਼ੁਭਮਨ ਗਿੱਲ ਨੇ ਨਾਬਾਦ 133 ਗੇਂਦਾਂ ਚ 223 ਦੌੜਾਂ ਬਣਾ ਕੇ ਵੈਸਟ ਇੰਡੀਜ਼ ਦੇ ਇਸ ਸਕੋਰ ਨੂੰ ਜਿਹੜਾ ਬੌਣਾ ਜਿਹਾ ਸਾਬਤ ਕਰ ਦਿੱਤਾ ਔਰ ਮਹਿਜ 43.3 ਓਵਰ ਦੇ ਵਿੱਚ ਹੀ 406 ਦੌੜਾਂ ਬਣਾ ਲਈਆਂ। ਉਧਰ ਦੂਜੇ ਪਾਸੇ ਜੇਕਰ ਆਸਟ੍ਰੇਲੀਆ ਤੇ ਸਾਊਥ ਅਫਰੀਕਾ ਦੇ ਦਰਮਿਆਨ ਖੇਡੇ ਗਏ ਇੱਕ ਰੋਜ਼ਾ ਮੈਚ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਆਸਟ੍ਰੇਲੀਆ ਨੇ ਵੀ ਵਿਸ਼ਾਲ ਸਕੋਰ ਖੜਾ ਕੀਤਾ, ਪਰ ਮੀਂਹ ਦੇ ਚੱਲਦਿਆਂ ਪ੍ਰਭਾਵਿਤ ਹੋਏ ਮੈਚ ਨੂੰ 45 ਦੌੜਾਂ ਦੇ ਫਰਕ ਦੇ ਨਾਲ ਹੀ ਜਿੱਤ ਹਾਸਲ ਕੀਤੀ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 322 ਦੌੜਾਂ ਬਣਾਈਆਂ, ਜਿਸ ਦੇ ਵਿੱਚ ਕਪਤਾਨ ਮਿਚਲ ਮਾਰਸ਼ ਦੀਆਂ 56, ਓਲੀਵਰ ਪੀਕ ਦੀਆਂ 48 ਦੌੜਾਂ, ਐਲੈਕਸ ਕੈਰੀ ਦੀਆਂ 74 ਦੌੜਾਂ ਸ਼ਾਮਲ ਸੀ। ਜਵਾਬ ਦੇ ਵਿੱਚ ਸਾਊਥ ਅਫਰੀਕਾ ਦੀ ਟੀਮ, ਕਿਉਂਕਿ ਮੀਂਹ ਦੇ ਨਾਲ ਮੈਚ ਪ੍ਰਭਾਵਿਤ ਹੋ ਗਿਆ ਸੀ, 28 ਓਵਰ ਦੇ ਵਿੱਚ 191 ਦੌੜਾਂ ਬਣਾਉਣੀਆਂ ਸੀ, ਪਰ ਕਪਤਾਨ ਐਡਨ ਮਾਰਕਮ 15 ਦੇ ਸਕੋਰ ਤੇ ਹੀ ਆਊਟ ਹੋ ਗਏ। ਰਿਆਨ ਰਿਕਲਟਨ ਨਾਬਾਦ 71 ਤੇ ਜ਼ਰੂਰ ਖੇਡਦੇ ਰਹੇ, ਪਰ ਬਾਕੀ ਦੀ ਟੀਮ ਓਨੀ ਤੇਜ਼ੀ ਦੇ ਨਾਲ ਖੇਡ ਨਹੀਂ ਸਕੀ ਤੇ 28 ਓਵਰ ਚ ਸਾਊਥ ਅਫਰੀਕਨ ਟੀਮ 145 ਦੌੜਾਂ ਹੀ ਬਣਾ ਸਕੀ। ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਨੇ 45 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਜਿੱਤ ਲਿਆ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakdi hai.
2: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te. ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360422।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
8: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077973।
9: VY Immigration and Education Consultant,
8: ਹਰ ਕਦਮ ਤੁਹਾਡੇ ਨਾਲ।
10: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
11: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
5: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
12: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
13: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, ता टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494-763-700 और व्हाट्सएप टू फोल्ड लेंडिंग।
12: की चाहिदा, ऑस्ट्रेलिया दा वीजा लोना जा वीजे लई मशवरा चाहिदा? मिल जुगा, सीधे आओ गरेवाल वीजा सॉल्यूशन। ऑस्ट्रेलिया विच हर तरह दिया वीजा लोड़ा लई एक भरोसे योग ना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस.com.au ते जाओ। आओ थोड़ा कोई हल करिए।
14: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, थोड़े घर नू बनाए एकदम क्लासी। असी बनाने हां डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
12: हुन थोड़े मोटे नाल मोडा मिला के थोड़ी तरक्की दी राह नू होर भी सौखा अते सुरक्षित बनाउण दा वादा करदा है वेरी बी टोयोटा,
15: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेरबी टोयोटा दे नाल।
12: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
16: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
17: ऑन रोड्स ऑनर्स कैंपेन सिर्फ सीमित समय लई, हुन नवा BYD कार ले आओ शानदार ड्राइव अवे ऑफर्स दे नाल। BYD C-Line 7 प्रीमियम सिर्फ $54,990, BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900। एक खास ऑफर 1 अगस्त to 30 सितंबर 2026 तक ऑर्डर करने वाले लई है, डिलीवरी 31 अक्टूबर 2026 तक। हो जानकारी लई आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड्स ऑनर्स, कंडीशन अप्लाई।

ਕਈ ਵਾਰੀ ਲੜਨਾ ਤਾਂ ਜਿੱਤਣਾ ਹਮੇਸ਼ਾ ਮੈਂ ਹੀ। ਇਹ ਗੱਲ ਦਾ ਮੈਨੂੰ ਬਾਅਦ 'ਚ ਅਹਿਸਾਸ ਹੋਇਆ ਕਿ ਭੈਣ ਜੀ ਮੈਨੂੰ ਜਿੱਤਣ ਦਿੰਦੇ ਸੀ। ਕਦੀ ਤਾਂ ਬਹੁਤ ਲਾਡ ਡਟਾਉਣੀ ਤੇ ਕਦੀ ਸਾਰਾ ਸਾਰਾ ਦਿਨ ਮੂੰਹ ਬਣਾਈ ਰੱਖਣਾ। ਸਵੇਰੇ ਸਵੇਰੇ ਹਲੂਣਾ ਦੇ ਕੇ ਉਠਾਉਣਾ ਕਿ ਉੱਠ ਸਕੂਲ ਨਹੀਂ ਜਾਣਾ, ਲੇਟ ਹੋ ਜਾਏਗਾ। ਹਾਲਾਂਕਿ ਕਈ ਵਾਰ ਲੜੇ ਹੋਣਾ ਪਰ ਤਾਂ ਵੀ ਪੁੱਛ ਲੈਣਾ, ਸਕੂਲ ਦਾ ਕੰਮ ਮੁਕਾ ਲਿਆ, ਹਿੰਦੀ ਦਾ ਹੋਮਵਰਕ ਕੀਤਾ, ਮੈਥ ਵਾਲੇ ਫਾਰਮੂਲੇ ਕੱਢੇ ਕਿ ਨਹੀਂ। ਕੋਈ ਜਵਾਬ ਨਾ ਦੇਣ ਤੇ ਆਪ ਹੀ ਸਾਰਾ ਕੰਮ ਮੁਕਾ ਦੇਣਾ ਤੇ ਕਾਪੀਆਂ ਫਿਰ ਬਸਤੇ 'ਚ ਪਾ ਦੇਣੀਆਂ। ਇੱਕ ਦਿਨ ਸਕੂਲੇ ਮੇਰੀ ਚੋਰੀ ਫੜੀ ਗਈ। ਮਾਸਟਰ ਜੀ ਨੇ ਲਿਖਾਈ ਪਛਾਣ ਲਈ ਕਿ ਮੇਰੀ ਨਹੀਂ ਹੈਗੀ। ਭੈਣ ਜੀ ਉਦੋਂ ਵੀ ਮਾਸਟਰ ਕੋਲ ਚਲੀ ਗਈ, ਆਖਣ ਲੱਗੀ ਜੀ ਇਹਦੀ ਕੋਈ ਗਲਤੀ ਨਹੀਂ, ਮੇਰੀ ਗਲਤੀ ਹੈ, ਇਹਨੂੰ ਕੁਝ ਨਾ ਕਿਹੋ। ਤੇ ਨਾ ਹੀ ਰਿਪੋਰਟ ਕਾਰਡ ਵਾਲੀ ਕਾਪੀ ਤੇ ਘਰੇ ਕੁਝ ਲਿਖ ਕੇ ਭੇਜਿਓ, ਨਹੀਂ ਤਾਂ ਸਾਰਾ ਟੱਬਲ ਇਹਦੇ ਦੁਆਲੇ ਹੋਜੂ, ਮੈਨੂੰ ਜਮਾਂ ਠੀਕ ਨਹੀਂ ਲੱਗਣਾ। ਇੱਦਾਂ ਹੀ ਭੈਣ ਜੀ ਨੇ ਕਈ ਵਾਰ ਕਾਫੀ ਕੁੱਟਾਂ ਤੋਂ ਬਚਾਇਆ। ਇੱਦਾਂ ਲੱਗਦਾ ਸੀਗਾ ਭੈਣ ਜੀ ਕੋ ਹਰ ਮਰਜ਼ ਦਾ ਇਲਾਜ ਹੈ, ਹਰੇਕ ਗੱਲ ਦਾ ਹੱਲ ਹੈ, ਮੇਰੀ ਹਰੇਕ ਟੈਨਸ਼ਨ ਹਰੇਕ ਦੁਵਿਧਾ ਦੀ ਸਮੱਸਿਆ ਉਹਨਾਂ ਕੋਲ ਪਈ ਹੈ ਜਿਵੇਂ। ਪਰ ਇੱਕ ਸਮਾਂ ਆਇਆ ਜਦੋਂ ਭੈਣ ਜੀ ਨੂੰ ਵਿਆਹ ਦਿੱਤਾ, ਬੜੀ ਦੂਰ ਆਉਣ ਜਾਣ ਨਹੀਂ ਸੀ ਹੋ ਸਕਦਾ, ਕਦੀ ਕਦਾਈ ਮਿਲਣਾ ਹੁੰਦਾ। ਉਦੋਂ ਤਾਂ ਮਹਿਸੂਸ ਨਹੀਂ ਹੋਇਆ ਪਰ ਉਹਨਾਂ ਦੇ ਜਾਣ ਮਗਰੋਂ ਜਿੱਦਾਂ ਖਾਲੀ ਘਰ ਜਿਹਾ ਖਾਣ ਨੂੰ ਆਉਂਦਾ, ਉਹਨਾਂ ਨੂੰ ਚੇਤੇ ਕਰਦਾ ਕਿ ਲੜਦੇ ਸੀ ਹੱਸਦੇ ਸੀ। ਪਰ ਹੁਣ ਤਾਂ ਭੈਣ ਜੀ ਦੂਰ ਵਿਆਹੇ ਗਏ, ਹੁਣ ਤਾਂ ਮਿਲਣਾ ਵੀ ਕਦੀ ਕਦਾਈ ਹੋਊ। ਇੱਦਾਂ ਕਰਦਿਆਂ ਕਰਾਉਂਦਿਆਂ ਮੇਰੇ ਕਾਰਜਾਂ ਦਾ ਵੀ ਸਮਾਂ ਆ ਗਿਆ। ਮੈਨੂੰ ਚਾਅ ਸੀ ਹੁਣ ਭੈਣ ਜੀ ਆਉਣਗੇ, ਪਰ ਸਮੇਂ 'ਤੇ ਆ ਕੇ ਇੱਕ ਪਤਾ ਲੱਗਾ ਕਿ ਸ਼ਾਇਦ ਭੈਣ ਜੀ ਮੇਰੇ ਵਿਆਹ 'ਤੇ ਨਾ ਆ ਸਕਣ। ਇੱਕ ਤਾਂ ਦੂਰ, ਦੂਜਾ ਉਹਨਾਂ ਦੇ ਸਹੁਰਿਆਂ ਘਰੇ ਕੋਈ ਹੋਈ ਘਟਨਾ ਕਰਕੇ। ਜਿੱਦਣ ਵਿਆਹ ਦਾ ਦਿਨ ਸੀ ਉੱਧਣ ਵੀ ਮੈਂ ਉਡੀਕਦਾ ਰਿਹਾ, ਘੋੜੀ ਚਾੜਨ ਵੇਲੇ ਵਾਂਗ ਗੁੱਦਣ ਵਾਲੇ ਤਾਂ ਮੈਂ ਬਹੁਤ ਰੋਇਆ ਕਿ ਭੈਣ ਜੀ ਇੱਥੇ ਹੁੰਦੇ। ਪਰ ਤਾਂ ਵੀ ਤਾਂਘ ਸੀ, ਤਾਂਘ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ, ਖਿੱਚ ਜਿਹੜੀ ਦਿਲਾਂ ਨੂੰ ਦਿਲਾਂ ਦੀ ਹੁੰਦੀ। ਨਾਸ਼ਤੇ ਸਮੇਂ ਕੁਝ ਖਾਂਦਿਆਂ ਅਜਿਹਾ ਉੱਥੋਂ ਲੱਗਾ ਕਿ ਮੈਂ ਖੰਘੀ ਜਾ ਰਿਹਾ ਸੀ। ਖੰਘਦਿਆਂ ਖੰਘਦਿਆਂ ਵੀ ਸਿਰਾ ਪਾਸੇ ਕਰਕੇ ਮੈਂ ਕਿੰਨੀ ਵਾਰ ਦਰਵਾਜ਼ੇ ਵੱਲ ਦੇਖਿਆ ਹੋਣਾ ਕਿ ਸ਼ਾਇਦ ਭੈਣ ਜੀ ਆ ਹੀ ਜਾਣ। ਖੰਘ ਖੰਘ ਕੇ ਥੋੜ੍ਹਾ ਬੁਰਾ ਹਾਲ ਹੋ ਗਿਆ, ਪਰ ਕੁਝ ਸਮੇਂ ਦੌਰਾਨ ਮੋਢੇ 'ਤੇ ਕਿਸੇ ਨੇ ਹੱਥ ਰੱਖਿਆ, ਪਿੱਛੇ ਮੁੜੇ ਵੇਖਿਆ ਆਈ ਮੈਂ ਕਹਿ ਦਿੱਤਾ ਕਿ ਇਹ ਭੈਣ ਜੀ ਹੀ ਨੇ। ਜਦ ਪਛਾਣ ਨੂੰ ਨਜ਼ਰ ਦੜਾਈ ਤਾਂ ਭੈਣ ਜੀ ਹੱਥ 'ਚ ਗਲਾਸ ਲਈ ਖੜੇ ਸਨ। ਕਹਿੰਦੇ ਬਾਕੀ ਗੱਲਾਂ ਬਾਅਦ 'ਚ, ਪਹਿਲੋਂ ਆ ਮਲੱਠੀ ਵਾਲਾ ਗਰਮ ਗਰਮ ਪਾਣੀ ਪੀ ਲਾ, ਤੇਰੀ ਖੰਘ ਠੀਕ ਹੋ ਜੂ। ਮੇਰੀਆਂ ਅੱਖਾਂ 'ਚ ਹੰਝੂ ਸਨ ਅਤੇ ਭੈਣ ਜੀ ਦੀਆਂ ਅੱਖਾਂ 'ਚ ਵੀ ਹੰਝੂ ਸਨ।

ਜਿਹੜੀ ਮੈਂ ਅੰਦਰ ਹੀ ਅੰਦਰ ਕੁਝ ਚਿਰ ਪਹਿਲਾਂ ਆਪਣੇ ਆਪ ਨਾਲ ਕਸਮ ਪਾਈ ਸੀ ਕਿ ਭੈਣ ਜੀ ਆ ਕੇ ਮੈਂ ਬੁਲਾਉਣਾ ਹੀ ਨਹੀਂ। ਉਹ ਪਤਾ ਨਹੀਂ ਕਿੱਧਰੇ ਉੱਡ ਪੁੱਡ ਗਈ ਸੀ। ਪਰ ਉਹ ਘਟਨਾ ਨੂੰ ਜੇ ਹੁਣ ਸੋਚਾਂ ਤੇ ਉਹੀ ਮੈਸੇਜਿਸ ਵਟਸਐਪ ਫੇਸਬੁੱਕ ਜਾਂ ਬਾਕੀ ਸੋਸ਼ਲ ਸਾਈਟਸ ਵਾਸਤੇ ਰਹਿ ਗਏ। ਉਹ ਰਿਸ਼ਤੇ ਤਾਂ ਨਹੀਂ ਪਰ ਉਹ ਮੈਮਰੀਜ਼ ਹਾਲੇ ਵੀ ਕੋਲ ਨੇ, ਹਰ ਇੱਕ ਕੋਲ ਨੇ। ਉਹਨਾਂ ਨੂੰ ਬਹਿ ਕੇ ਕਦੀ ਦਿਲਾਂ ਨਾਲ ਦਿਲਾਂ ਦੀ ਤਾਰ ਜੋੜਨ ਦੀ ਕੋਸ਼ਿਸ਼ ਕਰਿਓ। ਉਹ ਸੁੱਖ ਤੇ ਅਹਿਸਾਸ ਸਿਰਫ ਤੁਹਾਨੂੰ ਨਹੀਂ, ਉਸ ਇਨਸਾਨ ਨੂੰ, ਉਸ ਸੱਜਣ ਨੂੰ ਵੀ ਹੋਣਾ ਜਿਹਦੇ ਬਾਰੇ ਬਹਿ ਕੇ ਤੁਸੀਂ ਸੋਹਣਾ ਸਮਾਂ ਸੋਚਿਆ, ਸੋਹਣੀਆਂ ਮੈਮਰੀ ਸੋਚੀਆਂ। ਇਹ ਜਿਹੜੀ ਦਿਲਾਂ ਨੂੰ ਦਿਲਾਂ ਦੀ ਖਿੱਚ ਹੈ ਇਹ ਤਾਂ ਹੋਈ ਹੈ ਜੇ ਦਿਲੋਂ ਕਿਸੇ ਦਾ ਸੋਚੀਏ, ਕਿਸੇ ਦਾ ਕਰੀਏ। ਸੋ ਆਪਣਿਆਂ ਨੂੰ ਸਮਾਂ ਜ਼ਰੂਰ ਦਿਓ, ਦਿਲੋਂ ਸਮਾਂ ਦਿਓ, ਬਹਿ ਕੇ ਉਹਨਾਂ ਬਾਰੇ ਸੋਚੋ। ਉਹਨਾਂ ਨਾਲ ਸੋਹਣੀਆਂ ਮੈਮਰੀਜ਼, ਸਾਰੇ ਸੋਹਣੇ ਕਾਰਜ ਜਿਹੜੇ ਹੋਏ ਹੰਢਾਏ ਉਹਨਾਂ ਬਾਰੇ ਸੋਚੋ। ਉਹ ਸਮਾਂ ਤਾਂ ਨਹੀਂ ਪਰ ਉਹ ਸੋਹਣੇ ਸ਼ੁੱਧ ਰਿਸ਼ਤੇ, ਉਹ ਸੋਹਣੀਆਂ ਮੈਮਰੀਜ਼ ਤੁਹਾਡੇ ਕੋਲ ਹੀ ਨੇ। ਇਹ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਨੇ। ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਨ ਦਾ। ਮੇਰੇ ਨਾਲ ਜੁੜ ਚੁੱਕੇ ਨੇ ਪ੍ਰੀਤਮ ਰੁਪਾਲ ਜੀ ਭਾਰਤ ਤੋਂ। ਆਓ ਜਾਣਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖਾਸ ਖਾਸ ਖਬਰਾਂ। ਜੀ ਪ੍ਰੀਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ, ਬਲਕੀਰਤ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲੀ ਖਬਰ ਇਹ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 31 ਦਸੰਬਰ 2029 ਤੱਕ ਪੰਜਾਬ ਚੋਂ ਜਿਹੜਾ ਹੈਗਾ ਚਿੱਟਾ ਖਤਮ ਕਰ ਦਿੱਤਾ ਜਾਏਗਾ। ਤੇ ਉੱਧਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਬੀਜੇਪੀ ਨੂੰ ਨਸ਼ਾ ਮੁਕਤੀ ਯਾਤਰਾ ਜਿਹੜੀ ਹੈ ਉਹ ਗੁਜਰਾਤ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਗੁਜਰਾਤ ਬੰਦਰਗਾਹ ਨੇੜਿਓਂ 3000 ਕਰੋੜ ਦੇ ਨਸ਼ੀਲੇ ਪਦਾਰਥ ਫੜੇ ਜਾਣ ਤੇ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੇ ਉਂਗਲ ਉਠਾਈ। ਇਹਦੇ ਤੇ ਕਾਂਗਰਸ ਨੇ ਵੀ ਜਿਹੜਾ ਹੈ ਇਸ ਗੱਲ ਵੱਲ ਇਸ਼ਾਰਾ ਕੀਤਾ। ਦੂਜੀ ਖਬਰ, ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਹੋ ਚੁੱਕੀ ਹੈ। 5 ਨੇਤਾ ਜਿਹੜੇ ਉਹ ਦੌੜ ਚ ਨੇ ਤੇ 3 ਨੇਤਾਵਾਂ ਦੇ ਨਾਵਾਂ ਨੂੰ ਪਹਿਲਾਂ ਅੰਤਿਮ ਰੂਪ ਦਿੱਤਾ ਜਾਏਗਾ, ਫਿਰ ਜਿਹਨਾਂ ਚੋਂ ਜਿਹੜਾ ਹੈ 1 ਪ੍ਰਧਾਨ ਜਿਹੜਾ ਹੈ ਉਹ ਚੁਣਿਆ ਜਾਏਗਾ ਕੇਂਦਰੀ ਲੀਡਰਸ਼ਿਪ ਵੱਲੋਂ। ਅਗਲੀ ਖਬਰ, ਇੰਡੀਆ ਗਠਜੋੜ ਨੇ ਗਿਆਨੇਸ਼ ਕੁਮਾਰ ਖਿਲਾਫ ਜਿਹੜੀ ਹੈ ਉਹ ਰਣਨੀਤੀ ਬਣਾਈ ਹੈ। 1 ਨਵੰਬਰ ਨੂੰ ਦਿੱਲੀ ਚ ਵੱਡੀ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਕੱਲ ਨਵੀਂ ਦਿੱਲੀ ਚ ਜਿਹੜੀ ਹੈ ਉਹ ਕਾਂਗਰਸ ਦੀ ਅਗਵਾਈ ਦੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੀ ਜਿਹੜੀ ਆ ਉਹ ਇੰਡੀਆ ਗਠਜੋੜ ਦੀ ਮੀਟਿੰਗ ਹੋਈ ਸੀ। ਉਧਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਸਿੱਖ ਆਗੂਆਂ ਨੂੰ ਨੋਟਿਸ ਭੇਜੇ ਨੇ, ਉਹਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੇ ਇੱਕ ਖਬਰ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਹਿਰੀਨ ਤੋਂ ਆਈ ਬੀਬੀ ਦੇ ਦੋਸ਼ਾਂ ਦੀ ਜਾਂਚ CBI ਤੋਂ ਕਰਵਾਈ ਜਾਏ। ਕੱਲ ਅੰਤਰਿਮ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਧਾਮੀ ਨੇ ਇਹ ਗੱਲ ਆਖੀ ਹੈ। ਇਹ ਖਾਸ ਖਬਰਾਂ ਨੇ ਹਾਂਜੀ।
0: ਹਾਂਜੀ ਪ੍ਰੀਤਮ ਜੀ, ਇੱਧਰ ਸਭ ਤੋਂ ਪਹਿਲੀ ਖਬਰ ਦੀ ਜੇ ਗੱਲ ਕਰੀਏ ਤੇ ਤੁਸੀਂ ਦੱਸਿਆ ਕਿ ਅਮਿਤ ਸ਼ਾਹ ਨੇ ਜੋ ਕੇਂਦਰੀ ਗ੍ਰਹਿ ਮੰਤਰੀ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਅਸੀਂ ਨਸ਼ਾ ਖਤਮ ਕਰ ਦਾਂਗੇ 2029 ਤੱਕ, ਜਿਨ੍ਹਾਂ ਦੀ ਰੈਲੀ ਜਲੰਧਰ ਦੌਰਾਨ ਇਹਨਾਂ ਨੇ ਕਿਹਾ। ਕਿੱਦਾਂ ਵੇਖਦੇ ਇਸ ਬਿਆਨ ਨੂੰ?
1: ਨਹੀਂ ਦੇਖੋ, ਉਹ ਕੋਈ ਵੀ ਪਾਰਟੀ ਜਿਹੜੀ ਹੈ ਇਹ ਨਹੀਂ ਕਹੇਗੀ ਕਿ ਨਸ਼ਾ ਖਤਮ ਜਿਹੜਾ ਨਹੀਂ ਹੋਣਾ ਚਾਹੀਦਾ ਤੇ, ਪਰ ਨਾਲ ਹੀ ਨਸ਼ੇ ਨੂੰ ਲੈ ਕੇ ਜਿਹੜਾ ਇੱਕ ਸਿਆਸਤ ਹੋ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ, ਤੇ ਉਹ ਜਿਹੜੀ ਆ ਉਹ ਜ਼ਰੂਰ ਧਿਆਨ ਦੀ ਮੰਗ ਕਰਦੀ ਹੈ ਕਿ ਇਹ ਨਸ਼ਾ ਕਿੱਥੋਂ ਆ ਰਿਹਾ ਹੈ, ਕੌਣ ਭੇਜ ਰਿਹਾ ਹੈ ਤੇ ਅੱਗੇ ਕਿਵੇਂ ਸਪਲਾਈ ਕੀਤਾ ਜਾ ਰਿਹਾ ਹੈ, ਇਹਦੀ ਜਿਹੜੀ ਸਪਲਾਈ ਚੇਨ ਨੂੰ ਕਿਵੇਂ ਤੋੜਿਆ ਜਾਵੇ, ਕਿਵੇਂ ਖਤਮ ਕੀਤਾ ਜਾਵੇ। ਕਿਉਂਕਿ ਜਦੋਂ ਤੋਂ ਇਹ ਨਸ਼ੇ ਦਾ ਖਾਸ ਕਰਕੇ ਜਿਹੜੀ ਹੈਰੋਇਨ ਆ ਜਾਂ ਜਿਹਨੂੰ ਚਿੱਟਾ ਕਹਿੰਦੇ ਆ ਉਹਦੀ ਇਹ ਸ਼ੁਰੂਆਤ ਹੋਈ ਹੈ ਇੱਥੇ ਇਹਦੇ ਇਸਤੇਮਾਲ ਦੀ ਜਾਂ ਇਹਦੀ ਜਿਹੜੀ ਕੰਜਪਸ਼ਨ ਸ਼ੁਰੂ ਹੋਈ ਹੈ, ਇਹ ਤਾਂ ਬਹੁਤ ਪਹਿਲਾਂ ਜਦੋਂ ਇੱਥੇ ਅਕਾਲੀ ਦਲ BJP ਦੀ ਸਰਕਾਰ ਸੀ ਉਦੋਂ ਤੋਂ ਇਹ ਚਰਚਾ ਦੇ ਵਿੱਚ ਗੱਲ ਆ ਗਈ ਸੀ। ਤੇ ਉਸ ਤੋਂ ਬਾਅਦ 5 ਸਾਲ ਕਾਂਗਰਸ ਦੀ ਸਰਕਾਰ ਵੀ ਰਹੀ ਤੇ ਹੁਣ ਲਗਭਗ ਜਿਹੜੇ ਹੈਗੇ ਆ 4.5 ਸਾਲ ਤੋਂ ਵੱਧ ਜਿਹੜਾ ਹੈਗਾ ਸਮਾਂ ਇਸ ਸਰਕਾਰ ਨੂੰ ਹੋ ਗਿਆ, ਆਮ ਆਦਮੀ ਪਾਰਟੀ ਸਰਕਾਰ ਨੂੰ। ਪਰ ਇਹ ਵੀ ਨਸ਼ੇ ਦੇ ਉੱਤੇ ਜਿਹੜਾ ਹੈ ਕਾਬੂ ਪਾਉਣ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਨਾਕਾਮ ਰਹੀਆਂ ਨੇ ਤੇ ਇੱਕ ਦੂਜੇ ਤੇ ਇਲਜ਼ਾਮ ਲਾਏ ਜਾਂਦੇ ਆ ਕਿ ਇਹ ਉਤਸ਼ਾਹਿਤ ਕਰ ਰਹੇ ਹੈ। ਜਿਵੇਂ ਅਮਿਤ ਸ਼ਾਹ ਨੇ ਵੀ ਜਲੰਧਰ ਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਉਹ ਨਸ਼ਿਆਂ ਤੇ ਰੋਕ ਨਹੀਂ ਲਾਈ, ਸਗੋਂ ਨਸ਼ਾ ਚੱਲਣ ਦਿੱਤਾ। ਏਦਾਂ ਦੀ ਗੱਲ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਨੇ ਆਖੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ 31 ਦਸੰਬਰ 2029 ਤੱਕ ਜਿਹੜਾ ਹੈ ਉਹ ਨਸ਼ਾ ਖਤਮ ਕਰ ਦਿੱਤਾ ਜਾਏਗਾ। ਹੁਣ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਹ ਡੈਡਲਾਈਨ ਜਿਹੜਾ ਕੀ ਸੋਚ ਕੇ ਜਿਹੜੀ ਉਹ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰੀ ਨੇ, ਕਿ ਇਹ ਜਿਹੜੇ ਹੈਗੇ ਆ ਅਜੇ ਕਾਫੀ ਸਮਾਂ ਇਹਦੇ ਚ ਜਿਹੜਾ ਪਿਆ ਤੇ 3 ਸਾਲ ਦੇ ਸਮੇਂ ਦੇ ਵਿੱਚ ਕੀ ਇੰਨਾ ਟਾਈਮ ਲੱਗੇਗਾ, ਇਹ ਜਿਹੜਾ ਹੈ ਕਿਸ ਤਰ੍ਹਾਂ ਕੇਂਦਰ ਜਿਹੜਾ ਇਹ ਨਸ਼ਾ ਖਤਮ ਕਰੇਗਾ, ਉਸ ਤੋਂ ਪਹਿਲਾਂ ਕਿਉਂ ਨਹੀਂ ਖਤਮ ਕਰ ਸਕਦਾ, ਇਹਦਾ ਕੀ ਜਿਹੜਾ ਇਹ ਕਾਰਨ ਹੈ। ਬੜੀ ਗੱਲ ਸਪਸ਼ਟ ਹੈ ਕਿ BJP ਜਿਹੜਾ ਹੈ ਉਹ ਪੰਜਾਬ ਦੇ ਵਿੱਚ 2027 ਚ ਜਿਹੜੀਆਂ ਹੋਣ ਵਾਲੀਆਂ ਚੋਣਾਂ ਉਹਨੂੰ ਟਾਰਗੇਟ ਜਿਹੜਾ ਉਹ ਕਰਕੇ ਇਹ ਗੱਲਬਾਤ ਕਰ ਰਹੀ ਹੈ। ਤੇ ਇਹਨੂੰ ਜੇ ਆਪਾਂ ਸਾਰੇ ਇਸ ਜਿਹੜਾ ਇਹ ਮੈਨੇਜ ਹੈ ਜਿਹੜੀ ਜਿਹੜੀ ਬੁਰਾਈ ਹੈ ਜਾਂ ਆਪਾਂ ਜਿਹੜੀ ਇਹ ਕਹਿੰਦੇ ਕਿ ਜਿਹੜੀ ਜ਼ਿਲਤ ਹੈ ਨਸ਼ੇ ਦੀ ਤੇ ਇਹਦੇ ਚੋਂ ਕਿਵੇਂ ਜਿਹੜਾ ਹੈਗਾ ਪੰਜਾਬ ਵਾਸੀਆਂ ਨੂੰ ਕੱਢਿਆ ਜਾਵੇ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਦੀ ਜਿਹੜੀ ਬਦਨਾਮੀ ਹੋ ਰਹੀ ਹੈ ਪੰਜਾਬ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਕਿ ਇੱਥੇ ਨਸ਼ਾ ਸਾਰੇ ਨਸ਼ੇੜੀ ਪੰਜਾਬ ਹੈ, ਇੱਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ, ਇਹਨੂੰ ਕਿਵੇਂ ਖਤਮ ਜਿਹੜਾ ਕੀਤਾ ਜਾਵੇ। ਕਿਉਂਕਿ ਪੈਰਲਲ ਉੱਧਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸੱਤਾ ਚ ਹੈ, ਇਹਨੇ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ, ਤੇ ਕਾਫੀ ਅੰਕੜੇ ਜਿਹੜੇ ਹੈਗੇ ਆ ਹਰ ਮਹੀਨੇ ਆ ਜਾਂਦੇ ਆ ਕਿ ਇਹਨੇ ਜਿਹੜੇ ਹੈਗੇ ਆ ਉਹ ਨਸ਼ਾ ਤਸਕਰ ਫੜ ਲਿਆ, ਇਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ, ਆਹ ਕਾਰਵਾਈ ਕੀਤੀ ਜਾ ਰਹੀ ਹੈ। ਤੇ ਹੁਣ ਇਹ ਗੱਲ ਸਮਝ ਤੋਂ ਬਾਹਰ ਆਇਆ ਥੋੜੀ ਜਿਹੀ ਕਿ ਕੀ ਇੰਨੇ ਜ਼ਿਆਦਾ ਜਿਹੜੇ ਹੈਗੇ ਆ ਸਮਗਲਰ ਨੇ ਪੰਜਾਬ ਦੇ ਵਿੱਚ, ਇਹ ਰਾਤੋ ਰਾਤ ਤਾਂ ਪੈਦਾ ਹੋ ਨਹੀਂ ਗਏ। ਜਿਹੜੇ ਹੁਣ ਅੰਕੜੇ ਸੂਬਾ ਸਰਕਾਰ ਦੇ ਵੀ ਉਹ ਕਹਿ ਰਹੇ ਨੇ ਕਿ ਅਸੀਂ ਇੰਨੇ ਜਿਹੜੇ ਹੈਗੇ ਨਸ਼ਾ ਤਸਕਰ ਫੜ ਲਏ, ਇਹਨਾਂ ਦੇ ਖਿਲਾਫ ਕਾਰਵਾਈ ਹੈ, ਇੰਨੇ ਕੇਸ ਦਰਜ ਕੀਤੇ ਗਏ, ਤੇ ਇੰਨਾ ਨਸ਼ਾ ਜਿਹੜਾ ਹੈਗਾ ਉਹ ਸੀਜ਼ ਕੀਤਾ ਗਿਆ, ਜ਼ਬਤ ਕੀਤਾ ਗਿਆ। ਤੇ ਹੁਣ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਹੁਣ ਨਸ਼ਾ ਇੱਕ ਤਰ੍ਹਾਂ ਦਾ ਇੱਕ ਸਿਆਸਤ ਦਾ ਇੱਕ ਬੜਾ ਵੱਡਾ ਇੱਕ ਹਰਬਾ ਬਣ ਗਿਆ, ਜਾਂ ਇੱਕ ਜ਼ਰੀਆ ਬਣ ਗਿਆ, ਜਾਂ ਇੱਕ ਆਪਾਂ ਇਹ ਕਹਿ ਲਈਏ ਕਿ ਇੱਕ ਜਿਹੜਾ ਹੈਗਾ ਉਹ ਤੰਦ ਹੱਥ ਦੇ ਵਿੱਚ ਆ ਗਈ ਸਾਰੀਆਂ ਸਿਆਸੀ ਪਾਰਟੀਆਂ ਦੇ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ। ਤੇ ਪਰ ਇਸ ਪਾਸੇ ਜਿਹੜੇ ਦੇਖੀ ਗਰਾਊਂਡ ਲੈਵਲ ਤੇ ਤਾਂ ਉੱਥੇ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਬਹੁਤੀ ਵੱਡੀ ਕੋਈ ਕਾਰਵਾਈ ਕਿਤੇ ਇਹ ਕੀਤੀ ਜਾ ਰਹੀ ਹੈ, ਜਾਂ ਜਦੋਂ ਕਿਤੇ ਕੋਈ ਘਟਨਾ ਇੱਦਾਂ ਦੀ ਵਾਪਰ ਜਾਂਦੀ ਹੈ, ਕੋਈ ਨਸ਼ਾ ਕਰਕੇ ਮਰ ਜਾਂਦਾ ਜਾਂ ਕੋਈ ਸੁਸਾਈਡ ਕਰ ਲੈਂਦਾ, ਉੱਥੇ ਫਿਰ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਮਗਰਮੱਛ ਦੇ ਹੰਝੂ ਵਹਾਉਣ ਵਾਸਤੇ ਜਿਹੜੀਆਂ ਨੇ ਉਹ ਪਹੁੰਚ ਜਾਂਦੀਆਂ ਨੇ। ਪਿੱਛੇ ਜੇ ਸੰਗਰੂਰ ਜ਼ਿਲ੍ਹੇ ਚ 2-3 ਘਟਨਾਵਾਂ ਇੱਦਾਂ ਦੀਆਂ ਜਿਹੜੀਆਂ ਉਹ ਵਾਪਰੀਆਂ ਨੇ, ਤੇ ਉਹ ਉੱਥੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਜਿਨ੍ਹਾਂ ਨੇ ਟਾਰਗੇਟ ਕੀਤਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ, ਖਜ਼ਾਨਾ ਮੰਤਰੀ ਨੂੰ, ਤੇ ਬਾਅਦ ਦੇ ਵਿੱਚ ਜਿਹੜਾ ਹੈ ਉਹ ਫਿਰ ਗੱਲ ਕਿਧਰੇ ਆਈ ਗਈ ਹੋਗੀ। ਹੁਣ ਜਿਹੜਾ ਹੈਗਾ ਕੇਂਦਰੀ ਗ੍ਰਹਿ ਮੰਤਰੀ ਜਿਹੜੀ ਇਹ ਗੱਲ ਨਸ਼ਿਆਂ ਵਾਲੀ ਕਰ ਰਹੇ ਨੇ, ਇਦੋਂ ਪਹਿਲਾਂ ਜਿਹੜੀਆਂ ਹੁਣ ਇਹਨਾਂ ਨੇ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਸੀ ਬੀਜੇਪੀ ਨੇ, ਉੱਥੇ ਕੋਈ ਨਾ ਕੋਈ ਕੇਂਦਰ ਦਾ ਮੰਤਰੀ ਆਉਂਦਾ ਰਿਹਾ, ਕੋਈ ਉਹਨਾਂ ਨੇ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ, ਕੋਈ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਕਿ ਅਸੀਂ ਪੰਜਾਬ ਨੂੰ ਆਹ ਦੇ ਰਹੇ ਹਾਂ ਜਾਂ ਆਹ ਦੇਵਾਂਗੇ। ਸਾਰਿਆਂ ਨੇ ਨਸ਼ਿਆਂ ਦੀ ਜਿਹੜੀ ਰੱਟ ਲਾਈ, ਇੱਥੋਂ ਤੱਕ ਕਿ ਬੀਜੇਪੀ ਨੇ ਕੁਛ ਲੇਡੀਜ਼ ਨੂੰ ਜਿਹੜਾ ਹੈ ਆਪਣੀਆਂ ਰੈਲੀਆਂ ਦੇ ਵਿੱਚ ਲਿਆਂਦਾ, ਜਿਹੜੀਆਂ ਆਪਣੇ ਦੁਖੜੇ ਰੋ ਰਹੀਆਂ ਸੀ ਕਿ ਉਹਨਾਂ ਦੇ ਬੱਚੇ ਨਸ਼ੇ ਨਾਲ ਜਾਂ ਮਾਰੇ ਗਏ ਜਾਂ ਨਸ਼ਿਆਂ ਚ ਗਲਤਾਨ ਨੇ, ਕਿਸੇ ਦਾ ਪਤੀ ਹੈ। ਸੋ ਇਸ ਨੂੰ ਲੈ ਕੇ ਜਿਹੜੀ ਬਲਕੀਰਤ ਜੀ ਸਿਆਸਤ ਜਿਹੜੀ ਉਹ ਵੱਧ ਹੋ ਰਹੀ ਹੈ, ਇਹਨੂੰ ਹੱਲ ਕਰਨ ਵੱਲ ਜਿਹੜੀ ਆ ਉਹ ਕੋਈ ਗੱਲ ਅੱਗੇ ਜਿਹੜੀ ਆ ਉਹ ਨਹੀਂ ਤੁਰ ਰਹੀ। ਤੇ ਹੁਣ ਜਿਹੜਾ ਅਮਿਤ ਸ਼ਾਹ ਦੇ ਦੌਰੇ ਤੋਂ ਬੀਜੇਪੀ ਨੂੰ ਕਾਫੀ ਉਮੀਦ ਸੀ ਕਿ ਪੰਜਾਬ ਦੀ ਯੂਨਿਟ ਨੂੰ ਕਿ ਇੱਥੇ ਕੁਛ ਸ਼ਾਇਦ ਉਹ ਐਲਾਨ ਕਰ ਜਾਣ, ਤੇ ਜਾਂ ਪੰਜਾਬ ਲਈ ਕੁਛ ਜਿਹੜਾ ਹੈ ਕੇਂਦਰ ਵੱਲੋਂ ਦੇਣ ਦੀ ਗੱਲ ਕਰ ਜਾਣ, ਜਾਂ ਸਿੱਖਾਂ ਲਈ ਕੋਈ ਐਲਾਨ ਕਰ ਜਾਣ, ਪਰ ਅਮਿਤ ਸ਼ਾਹ ਨੇ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਤੇ ਖਾਸ ਕਰਕੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਸੀਗਾ, ਉਸ ਨੂੰ ਲੈ ਕੇ ਤਾਂ ਕਾਫੀ ਉਮੀਦਾਂ ਸੀ ਕਿ ਸ਼ਾਇਦ ਉਹ ਕਹਿ ਜਾਣ ਕਿ ਉਹਨਾਂ ਨੂੰ ਜਿਹੜਾ ਹੈਗਾ ਉਹ ਖਤਮ ਕੀਤੀਆਂ ਜਾਂਦੀਆਂ, ਉਹਨਾਂ ਦੀ ਜਿਹੜੀ ਕਨਫਾਈਨਮੈਂਟ ਹੈ ਤੇ ਉਹਨਾਂ ਨੂੰ ਰਿਹਾ ਕੀਤਾ ਜਾਏਗਾ, ਇੱਦਾਂ ਦੀ ਉਹਨਾਂ ਨੇ ਉਹ ਇਸ ਪਾਸੇ ਗੱਲ ਹੀ ਨਹੀਂ ਤੋਰੀ ਉਹਨਾਂ ਨੇ, ਸਗੋਂ ਉਹਨਾਂ ਨੇ ਜਿਹੜਾ ਹੈਗਾ ਵੱਧ ਤਰਜੀਹ ਜਿਹੜਾ ਹੈ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲੋਂ ਵੀ ਵੱਧ ਤਰਜੀਹ ਰਵਨੀਤ ਬਿੱਟੂ ਨੂੰ ਜਿਹੜੀ ਦਿੱਤੀ, ਜੋ ਰੇਲ ਰਾਜ ਮੰਤਰੀ ਜਿਹੜੇ ਉਹ ਰਹੇ ਹੈ। ਤੇ ਸੋ ਇਸ ਕਿਸਮ ਦਾ ਜਿਹੜੀ ਹੈ ਉਹ ਸਿਆਸਤ ਸਿਰਫ ਤੇ ਸਿਰਫ ਇੱਕੋ ਗੱਲ ਨੂੰ ਲੈ ਕੇ ਫਿਰ ਸੂਬੇ ਨੂੰ ਬਦਨਾਮ ਕਰਨ ਦੀ ਜਿਹੜੀ ਗੱਲ ਹੈ। ਹੁਣ ਪਿੱਛੇ ਜੇ ਕਾਂਗਰਸ ਨੇ ਵੀ ਇਹ ਗੱਲ ਉਠਾਈ ਕਿ ਬਾਰਡਰ ਦੇ ਉੱਪਰ ਤਾਂ ਜਿਹੜਾ ਹੈਗਾ ਉਹ BSF ਲੱਗੀ ਹੈ, ਤੇ BSF ਸਿੱਧੀ ਜਿਹੜੀ ਹੈ ਕੇਂਦਰੀ ਗ੍ਰਹਿ ਜਿਹੜਾ ਮੰਤਰਾਲਾ ਹੈ ਅਮਿਤ ਸ਼ਾਹ ਜੀ ਦੇ ਮੰਤਰੀ ਨੇ ਉਹਦੇ ਅੰਡਰ ਹੈ, ਤੇ ਫੇਰ ਨਸ਼ਾ ਜਿਹੜਾ ਹੈ ਪਾਕਿਸਤਾਨ ਵਾਲੇ ਪਾਸੋਂ ਕਿਵੇਂ ਆ ਜਾਂਦਾ, ਤੁਸੀਂ ਕਹਿੰਦੇ ਹੋ ਕਿ ਨਸ਼ਾ ਇਧਰੋਂ ਆਉਂਦਾ, ਤੇ ਨਾਲ ਹੀ ਜਿਹੜੀ ਹੁਣ ਕੱਲ ਹੀ ਜਿਹੜੀ ਉਧਰੋਂ ਅਮਿਤ ਸ਼ਾਹ ਇਧਰ ਆਏ ਸੀ, ਤੇ ਗੁਜਰਾਤ ਦੀ ਬੰਦਰਗਾਹ ਨੇੜਿਓਂ ਲਕਸ਼ਦੀਪ ਦੇ ਨੇੜਿਓਂ ਜਿਹੜਾ ਹੈਗਾ ਇੱਕ ਵੱਡੀ ਖੇਪ ਨਸ਼ੇ ਦੀ ਫੜੀ ਗਈ, ਇੱਕ ਇਰਾਨੀ ਕਿਸ਼ਤੀ ਫੜੀ ਗਈ, ਚ ਕਹਿ ਕੇ ਜਿਹੜੇ ਉਹਦੇ ਚਾਲਕ ਦਲ ਦੇ ਜਿਹੜੇ ਮੈਂਬਰ ਸੀ ਉਹ ਪਾਕਿਸਤਾਨੀ ਸੀ, ਇਹ ਦਾਅਵਾ ਕੀਤਾ ਜਿਹੜੇ ਸਾਡੇ ਕੋਸਟ ਗਾਰਡ ਨੇ ਤੇ ਗੁਜਰਾਤ ਦੀ ਜਿਹੜੀ ਐਂਟੀ ਟੈਰਰਿਸਟ ਜਿਹੜੀ ਸਕੁਐਡ ਹੈ ਤੇ ਉਹਨਾਂ ਨੇ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਨਸ਼ਾ ਸੀਜ਼ ਕੀਤਾ। ਤੇ ਇਹ ਨਸ਼ਾ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਕਹਿ ਰਹੀਆਂ ਨੇ ਕਿ ਇਹ ਨਸ਼ਾ ਗੁਜਰਾਤ ਤੋਂ ਆ ਰਿਹਾ, ਉਹ ਕੌਣ ਸਪਲਾਈ ਕਰ ਰਿਹਾ, ਗੁਜਰਾਤ ਤੋਂ ਇੱਥੇ ਕਿੱਦਾਂ ਆ ਰਿਹਾ, ਗੁਜਰਾਤ ਦੇ ਵਿੱਚ ਨਸ਼ੇ ਦੇ ਕਿਉਂ ਨੀ ਰੋਕ ਲੱਗ ਰਹੀ। ਸੋ ਇਸ ਤਰ੍ਹਾਂ ਦੀ ਜਿਹੜੀ ਇੱਕ ਇਹ ਸਿਆਸਤ ਜਿਹੜੀ ਆ ਉਹ ਚੱਲ ਰਹੀ ਹੈ। ਤੇ ਇੱਥੇ ਹੁਣ ਕਿਉਂਕਿ ਇਹ ਲੱਗਦਾ ਸੀ ਕਿਉਂਕਿ ਇਹਦਾ ਨਾਂ ਹੀ ਸਲੋਗਨ ਹੀ ਇਹ ਦਿੱਤਾ ਸੀਗਾ ਬੀਜੇਪੀ ਨੇ, ਪਹਿਲਾਂ ਇਹਨੂੰ ਰੱਥ ਯਾਤਰਾ ਦਾ ਨਾਂ ਦਿੱਤਾ, ਫਿਰ ਉਹਨਾਂ ਨੂੰ ਲੱਗਿਆ ਕਿ ਰੱਥ ਯਾਤਰਾ ਵਾਲਾ ਗਲਤ ਦਿੱਤਾ ਗਿਆ, ਫਿਰ ਉਹਨਾਂ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਨਾਂ ਦਿੱਤਾ। ਤੇ ਜਲੰਧਰ ਚ ਜਿਹੜਾ ਹੈ ਉਹਨਾਂ ਨੇ ਆਪਣਾ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਕਿ ਪੰਜਾਬ ਤੋਂ ਜਿੰਨੇ ਬੀਜੇਪੀ ਦੇ ਵਰਕਰ ਨੇ ਉਹਨਾਂ ਨੂੰ ਲਿਆਉਣ ਦੀ, ਜਾਂ ਆਲੇ ਦੁਆਲੇ ਦੀਆਂ ਜਿਹੜੀਆਂ ਹੋਰ ਸਟੇਟਸ ਨੇ, ਖਾਸ ਕਰਕੇ ਹਿਮਾਚਲ ਪ੍ਰਦੇਸ਼ ਬਿਲਕੁਲ ਨਾਲ ਲੱਗਦਾ, ਉਥੋਂ ਜਿਹੜਾ ਹੈਗਾ ਉਹਨਾਂ ਨੂੰ ਲਿਆਉਣ ਦੀ ਜਿਹੜੀ ਉਹ ਗੱਲ ਕੀਤੀ। ਤੇ ਇਹ ਜਿਹੜਾ ਹੈ ਇਸ ਤਰੀਕੇ ਦਾ ਜਿਹੜਾ ਸਾਰਾ ਕੁਛ ਚੱਲ ਰਿਹਾ। ਤੇ ਇਹਦੇ ਚ ਹੋਰ ਮੁੱਖ ਤੌਰ ਤੇ ਜਿਹੜੀ ਉਹ ਸਿਆਸਤੀ ਰਹੀ ਹੈਗੀ, ਤੇ ਇਹਦੇ ਤੇ ਕਾਰਵਾਈ ਕੋਈ ਨੀ ਹੋ ਰਹੀ। ਹਾਲਾਂਕਿ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬੀਜੇਪੀ ਕਰ ਸਕਦੀ ਸੀ 2027 ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਕਿ ਅਸੀਂ ਇੱਥੇ ਆਹ ਕਰਾਂਗੇ, ਆਹ ਨਵੀਂ ਡਿਵੈਲਪਮੈਂਟ ਕਰਾਂਗੇ ਜਾਂ ਏਦਾਂ ਦੀ ਗੱਲ ਕਰਾਂਗੇ, ਪਰ ਨਹੀਂ, ਤੇ ਏਦਾਂ ਦੀ ਜਿਹੜੀ ਆ ਉਹ ਕੋਈ ਗੱਲ ਜਿਹੜੀ ਆ ਉਹ ਨਹੀਂ ਕੀਤੀ ਗਈ। ਤੇ ਸੋ ਹੁਣ 2027 ਦੀਆਂ ਚੋਣਾਂ, ਜਿਹੜੀ ਕੋਈ ਗੱਲ ਉਹਨਾਂ ਹੋਰ ਕੀਤੀ ਅਮਿਤ ਸ਼ਾਹ ਨੇ, ਤੇ ਉਹ ਇਹ ਕੀਤੀ ਕਿ ਜਿਹੜਾ ਉਹ ਇਕੱਲੇ ਜਿਹੜੇ ਹੈਗੇ ਉਹ ਚੋਣ ਲੜੇਗੀ, ਕਿਉਂਕਿ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਅੰਦਰ ਖਾਤੇ ਕਿ ਅਕਾਲੀ ਦਲ ਬਾਦਲ ਨਾਲ ਉਹਨਾਂ ਦਾ ਸਮਝੌਤਾ ਹੋ ਰਿਹਾ, ਲਗਭਗ ਤੈਅ ਹੈ, ਇੰਨੀਆਂ ਸੀਟਾਂ ਵੀ ਤੈਅ ਹੋ ਗਈਆਂ, ਇਹ ਗੱਲ ਵੀ ਹੈ। ਤੇ ਪਰ ਅਮਿਤ ਸ਼ਾਹ ਨੇ ਇਹ ਗੱਲ ਕਰਕੇ 2027 ਦੀਆਂ ਚੋਣਾਂ ਫਿਰ ਜਾ ਇਹ ਕਿਹਾ ਕਿ ਬੀਜੇਪੀ ਆਪਣੇ ਤੌਰ ਤੇ ਜਿਹੜੀ ਇਕੱਲੀ ਇਹ ਚੋਣਾਂ ਲੜੇਗੀ। ਮੇਰਾ ਖਿਆਲ ਹੈ ਕਿ ਇਹ ਵੀ ਜਿਹੜਾ ਹੈ ਇੱਕ ਜਾਂ ਤਾਂ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਗੱਲ ਕੀਤੀ ਹੈ, ਕਿਉਂਕਿ ਇਸ ਸਥਿਤੀ ਦੇ ਵਿੱਚ ਅਜੇ ਬੀਜੇਪੀ ਇੱਥੇ ਹੈ ਨਹੀਂ ਕਿ ਇਕੱਲਾ ਜਿਹੜੇ ਹੈ ਚੋਣ ਲੜ ਕੇ ਕੋਈ ਵੱਡੀ ਜਿਹੜੀ ਹੈ ਉਹ ਮਾਰਕਾ ਜਿਹੜਾ ਉਹ ਮਾਰ ਸਕੇ। ਹਾਂਜੀ
0: ਹਾਂ ਜੀ ਬਿਲਕੁਲ ਪ੍ਰੀਤਮ ਜੀ, ਇੱਧਰ ਤੁਸੀਂ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਧਾਮੀ ਸਾਹਿਬ, ਉਹਨਾਂ ਵੱਲੋਂ ਜਿਹੜੀ ਸਟੇਟਮੈਂਟ ਆਉਂਦੀ ਹੈ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ, ਉਹ ਕਹਿੰਦੇ ਨੇ ਜੀ ਬਹਿਰੀਨ ਵਾਲੀ ਬੀਬੀ ਆ ਉਹਦੇ ਵੱਲੋਂ ਜਿਹੜੇ ਦੋਸ਼ ਲਾਏ ਗਏ ਸੀ ਉਹਨਾਂ ਦੀ ਜਾਂਚ ਜਿਹੜੀ ਆ ਉਹ CBI ਕੋਲੋਂ ਕਰਵਾਈ ਜਾਵੇ, ਪੰਜਾਬ ਸਰਕਾਰ ਨੂੰ ਇਹਨਾਂ ਨੇ ਇਹ ਮੰਗ ਕੀਤੀ ਆ, ਕਿੱਦਾਂ ਵੇਖਦੇ ਇਸ ਮੰਗ ਨੂੰ?
1: ਨਹੀਂ ਦੇਖੋ ਇਹ ਇਹਦੇ ਚ ਇਹ ਜਿਹੜਾ ਸਾਰਾ ਮਾਮਲਾ ਹੈ, ਅਸੀਂ ਪਹਿਲਾਂ ਵੀ ਇਹ ਜਿਹੜਾ ਹੈ ਡਿਸਕਸ ਕਰ ਚੁੱਕੇ ਹਾਂ ਇੱਕ ਵਾਰੀ, ਕਿ ਪਹਿਲੀ ਗੱਲ ਤਾਂ ਇਹ ਏਦੋਂ ਮਾੜੀ ਗੱਲ ਜਿਹੜੀ ਆ ਹੋਰ ਕੀ ਹੋ ਸਕਦੀ ਹੈ ਕਿ ਏਦਾਂ ਦਾ ਜਿਹੜਾ ਹੈ ਸਾਰਾ ਇਹ ਤਾਣਾ ਬਾਣਾ ਬੁਣਿਆ ਗਿਆ, ਤੇ ਫਿਰ ਉਹਦੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਇਸ ਮਾਮਲੇ ਸ਼ਾਮਿਲ ਹੈ, ਇੱਕ ਅਡੀਸ਼ਨਲ ਹੈੱਡ ਗ੍ਰੰਥੀ ਸ਼ਾਮਿਲ ਹੈ, ਡਰਾਈਵਰ ਸ਼ਾਮਿਲ ਹੈ, ਹੋਰ ਮੁਲਾਜ਼ਮ ਸ਼ਾਮਿਲ ਨੇ, ਤੇ ਅਕਾਲੀ ਦਲ ਦੇ ਜਿਹੜੇ ਕੁਛ ਲੀਡਰ ਨੇ ਜਿਨ੍ਹਾਂ ਦਾ ਉਹਨਾਂ ਨੇ ਨਾਂ ਲਿਆ ਬਹਿਰੀਨ ਵਾਲੀ ਜਿਹੜੀ ਬੀਬੀ ਆ ਉਹਨੇ। ਤੇ ਹੁਣ ਇਹਦੇ ਪਿੱਛੇ ਕਈ ਜਿਹੜੀਆਂ ਗੱਲਾਂ ਨੇ ਉਹ ਕੰਮ ਕਰ ਰਹੀਆਂ, ਆਪਾਂ ਇਹਦੇ ਤੇ ਪਹਿਲਾਂ ਜਿਹੜਾ ਗੱਲਬਾਤ ਕਰ ਚੁੱਕੇ ਹਾਂ, ਜਿਵੇਂ ਹਰਪ੍ਰੀਤ ਸਿੰਘ ਜਿਹੜੇ ਪੁਨਰ ਸੁਰਜੀਤ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਵਰਤਣ ਵਾਸਤੇ ਬੀਬੀ ਨੂੰ ਉੱਥੋਂ ਹਾਇਰ ਕਰਕੇ ਲਿਆਂਦਾ ਗਿਆ, ਤੇ ਇਹ ਗੱਲ ਵੀ ਸਾਹਮਣੇ ਆਈ ਕਿ ਬੀਬੀ ਨੂੰ ਜਿਹੜਾ ਹੈਗਾ ਉਹ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਤੇ ਅਕਾਲੀ ਦਲ ਵੱਲੋਂ, ਤੇ SGPC ਨੂੰ ਇਹਦੇ ਨਾਲ ਜੋੜਿਆ ਗਿਆ। ਸੋ ਜਿਹੜੀ ਧਾਮੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਤੇ ਗੱਲ ਤਾਂ ਜੱਚਦੀ ਹੈ ਉਹਨਾਂ ਦੀ ਕਿ ਹਾਂ ਇਹ ਇਸ ਤਰ੍ਹਾਂ ਕੀਤਾ ਜਾਵੇ, CBI ਤੋਂ ਜਾਂਚ ਕਰਾਈ ਜਾਵੇ। ਇਹਦੇ ਪਿੱਛੇ ਜਿਹੜੀ ਗੱਲ ਹੈ ਅਸਲ ਦੇ ਵਿੱਚ ਉਹ ਕੁਛ ਨਹੀਂ ਗੀ, ਉਹ ਇਹ ਹੈ ਕਿ ਧਾਮੀ ਸਾਹਿਬ ਕਹਿੰਦੇ ਚਾਹੁੰਦੇ ਆ ਕਿ ਇਹ ਜਿਹੜੀ ਗੱਲ ਲਟਕ ਜੇ, ਕਿਉਂਕਿ CBI ਦੁਬਾਰਾ ਤੋਂ ਫਿਰ ਕਾਗਜ਼ਾਂ ਦੀ ਪੜਤਾਲ ਕਰੂਗੀ ਕਿ ਇਹ ਇਮੀਜੀਏਟ ਇਹਦਾ ਕੋਈ ਅਜੇ ਗੱਲ ਸਾਹਮਣੇ ਨਾ ਆਵੇ, ਕਿਉਂਕਿ ਇਹ ਇੱਕ SGPC ਸ਼੍ਰੋਮਣੀ ਅਕਾਲੀ ਦਲ ਕੁਛ ਹੋਰ ਜਿਹੜੇ ਲੋਕ ਨੇ ਉਹ ਸਾਰੇ ਇਹਦੇ ਚ ਸ਼ਾਮਿਲ ਨੇ ਇਹ ਗੋਰਖ ਧੰਦੇ ਦੇ ਵਿੱਚ। ਤੇ ਹੁਣ ਇਹਦੇ ਚ ਧਾਮੀ ਸਾਹਿਬ ਨੇ ਪਹਿਲਾਂ ਇਹ ਕਿ ਉਹਨਾਂ ਨੇ ਇੱਕ ਆਪਣੇ ਕਮੇਟੀ ਦੇ ਮੈਂਬਰਾਂ ਦੀ ਇੱਕ ਕਮੇਟੀ ਬਣਾ ਤੀ ਕਿ ਇਹ ਕਮੇਟੀ ਜਾਂਚ ਕਰੂਗੀ, ਹੁਣ ਉਪਰੋਥਲੀ ਜਿਹੜਾ ਹੈਗਾ ਇਹ ਏਦਾਂ ਦੀਆਂ ਜਿਹੜੀਆਂ ਐਕਟੀਵਿਟੀ ਏਦਾਂ ਦੀਆਂ ਕਰ ਰਹੇ ਨੇ ਜਿਹਦੇ ਚ ਖੁਦ ਹੀ ਫਸ ਰਹੇ ਨੇ। ਹੁਣ 1 ਲੱਖ ਰੁਪਇਆ ਤਾਂ ਬੀਬੀ ਨੂੰ ਇਹਨਾਂ ਨੇ ਅਦਾ ਕੀਤਾ, ਉਹ SGPC ਨੇ ਕੀਤਾ, ਧਰਮ ਪ੍ਰਚਾਰ ਫੰਡ ਚੋਂ ਕੀਤਾ, ਉਹ ਪ੍ਰਧਾਨ ਦੀ ਜਿਹੜੀ ਮਨਜ਼ੂਰੀ ਤੋਂ ਬਿਨਾਂ ਕਿਵੇਂ ਹੋ ਗਿਆ, CBI ਦੀ ਜਾਂਚ ਕੀ ਕਰੂਗੀ ਉਹਦੇ ਚ? ਤੇ ਦੂਜੀ ਗੱਲ ਲਗਾਤਾਰ ਜਿਹੜਾ ਹੈ ਇੰਨਾ ਲੰਬਾ ਸਮਾਂ ਉਹਨਾਂ ਨੂੰ SGPC ਦੇ ਅੰਡਰ ਜਿਹੜੀਆਂ ਸਰਾਵਾਂ ਨੇ ਜਾਂ ਜਿਹੜੇ ਗੈਸਟ ਹਾਊਸ ਨੇ ਉੱਥੇ ਰੱਖਿਆ ਗਿਆ, ਉਹ ਕਿਸ ਆਧਾਰ ਤੇ ਰੱਖਿਆ ਗਿਆ, ਮਹਿਮਾਨ ਕਿਉਂ ਬਣਾ ਕੇ ਰੱਖਿਆ ਗਿਆ, ਇਹਦੀ CBI ਕੀ ਜਿਹੜੀ ਇਹ ਜਾਂਚ ਇਸ ਦੀ ਕਰ ਸਕਦੀ ਹੈ? ਤੇ ਫਿਰ ਤੁਸੀਂ ਜੇ CBI ਦੀ ਗੱਲ ਸੀ ਤੇ ਫਿਰ ਅਮਰਜੀਤ ਸਿੰਘ ਚਾਵਲੇ ਨੂੰ ਇਮੀਜੀਏਟ ਅਸਤੀਫਾ ਕਿਉਂ ਲਿਆ, ਤੇ ਅਕਾਲ ਤਖ਼ਤ ਨੂੰ ਕਹਿ ਕੇ ਇਮੀਜੀਏਟ ਪੰਥ ਚੋਂ ਕਿਉਂ ਛੇਕਿਆ? ਉੱਤੋਂ ਇਹ ਬਹੁਤ ਸਾਰੀਆਂ ਗੱਲਾਂ ਨੇ। ਹੁਣ ਜਦੋਂ ਜਿਹੜੀ ਜਾਂਚ ਦਾ ਜਿਹੜਾ ਹੈਗਾ ਇਹ ਜਿਹੜੀ ਹੈ ਸਾਰੀ ਜਿਹੜੀ ਤਫਤੀਸ਼ ਹੈ ਤੇ ਉਹ ਹੁਣ ਇਸ ਪਾਸੇ ਨੂੰ ਤੁਰ ਰਹੀ ਹੈ, ਜਦੋਂ SGPC ਉਹਦੇ ਘੇਰੇ ਚ ਆ ਰਹੀ ਹੈ, ਤੇ ਹੁਣ ਫਿਰ ਇਹ ਕਹਿ ਰਿਹਾ ਕਿ ਨਹੀਂ ਇਹ CBI ਨੂੰ ਦਿੱਤੀ ਜਾਵੇ ਕਿਉਂਕਿ ਪੰਜਾਬ ਪੁਲਿਸ ਜਿਹੜੀ ਹੈ ਇਹਦੇ ਚ ਕੋਈ ਗਲਤ ਉਹ ਕਰ ਸਕਦੀ ਹੈ ਤੇ ਸੋ ਕਿਉਂਕਿ ਪੰਜਾਬ ਪੁਲਿਸ ਨੇ ਇਹਦੇ ਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ ਤੇ ਕਿਉਂਕਿ ਉਹ ਜਿਹੜੀ ਮੁੱਢਲੀ ਜਿਹੜੀ ਹੁੰਦੀ ਹੈ ਰਪਟ ਜਿਹਨੂੰ ਆਪਾਂ FIR ਕਹਿੰਦੇ ਹਾਂ ਉਹ ਵੀ ਇੱਥੇ ਥਾਣੇ ਚ ਜਿਹੜੀ ਆ ਉਹ ਦਰਜ ਕਰਾਈ ਗਈ ਹੈ ਤੇ ਕਿੰਨੇ ਵਾਰੀ ਉਹ ਜਿਹੜੀ ਹੈ ਬੀਬੀ ਆਪਣੀ ਸਟੇਟਮੈਂਟਸ ਦੇ ਚੁੱਕੀ ਹੈ ਤੇ ਹੁਣ ਸਿਰਫ ਤੇ ਸਿਰਫ ਜਿਹੜਾ ਹੈਗਾ ਹਰਜਿੰਦਰ ਸਿੰਘ ਜਿਹੜੇ ਧਾਮੀ ਨੇ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਇਹ ਜਿਹੜੀ ਜਾਂਚ ਦਾ ਸੇਕ ਹੈ ਇਸ ਪਾਸੇ ਨੂੰ ਨਾ ਲੱਗੇ ਕਿਉਂਕਿ ਜੇ SGPC ਨੂੰ ਸੇਕ ਲੱਗਦਾ ਤਾਂ ਅਕਾਲੀ ਦਲ ਨੂੰ ਵੀ ਜਾਏਗਾ ਤੇ ਉਹ ਇਹ ਕਹਿਣਾ ਉਹ ਬੀਬੀ ਦਾ ਵੀ ਕਹਿਣਾ ਤੇ ਦੂਜਿਆਂ ਧਿਰਾਂ ਦਾ ਵੀ ਕਹਿਣਾ ਅਕਾਲੀ ਦਲ ਇਹ ਸਿੱਧੇ ਸਿੱਧੇ ਤੌਰ ਤੇ ਜਿਹੜਾ ਹੈਗਾ ਉਹ ਵਿੱਚ ਸ਼ਾਮਿਲ ਹੈ ਸਾਰੀ ਸਾਜ਼ਿਸ਼ ਦੇ ਵਿੱਚ ਜੋ ਵੀ ਕੁਛ ਹੋਇਆ ਤੇ ਹੁਣ ਅਮਰਜੀਤ ਚਾਵਲਾ ਬਾਹਰ ਚਲੇ ਗਏ ਉਹਨਾਂ ਦੇ ਉੱਥੋਂ ਜਿਹੜੀਆਂ ਵੀਡੀਓ ਆਈਆਂ ਉਹਨਾਂ ਨੇ ਵੀ ਸਿੱਧਾ ਹੀ ਕਿਹਾ ਕਿ ਜਿਹੜਾ ਹੈ ਉਹਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਗਿਆ ਇਹਦੇ ਪਿੱਛੇ ਗੱਲਾਂ ਤਾਂ ਹੋਰ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਕੀਤੀ ਤੇ ਹੁਣ ਜਿਹੜੀਆਂ ਨਾਲ ਨਾਲ ਜਿਹੜੀਆਂ ਦੋਨੇ ਗੱਲਾਂ ਇਹ ਪੈਰਲਲ ਜਿਹੜੀਆਂ ਇਹ ਚੱਲ ਰਹੀਆਂ ਨੇਗੀਆਂ ਤੇ ਹੁਣ ਜਦੋਂ ਫਸਦਾ ਇਹ ਦਿਸ ਰਿਹਾ ਸਿਸਟਮ ਤੇ ਹੁਣ ਕਿਉਂਕਿ ਜੇ ਕੱਲ ਨੂੰ ਇਹ ਪੁੱਛ ਪੜਤਾਲ ਹੋਏਗੀ ਕਿ SGPC ਨੇ ਕਿਹਦੇ ਕਹਿਣ ਤੇ ਪੈਸੇ ਦਿੱਤੇ SGPC ਨੇ ਕਿੱਥੇ ਉਹ ਮਤਾ ਪਾਇਆ ਕਿ 1,00,000 ਰੁਪਇਆ ਜਿਹੜਾ ਦਿੱਤਾ ਜਾਵੇ ਜਾਂ ਪ੍ਰਧਾਨ ਨੇ ਆਪਣੀ ਡਿਸਕ੍ਰਿਪਸ਼ਨ ਚੋਂ ਦਿੱਤਾ ਉਹ ਸਾਰੀ ਗੱਲ ਤੋਂ ਬਚਣ ਲਈ ਜਿਹੜਾ ਹੁਣ ਸੱਚੇ ਹੋਣ ਵਾਸਤੇ ਇਹ ਸਾਰੀਆਂ ਗੱਲਾਂ ਏਦਾਂ ਦੀਆਂ ਜਿਹੜੀਆਂ ਉਹ ਕਰ ਰਹੇ ਨੇ ਤੇ ਪੱਤਰਕਾਰ ਸਵਾਲ ਕਿਉਂ ਨੀ ਪੁੱਛ ਰਹੇ ਇਹ ਵੀ ਇੱਕ ਕਮਾਲ ਦੀ ਗੱਲ ਹੈ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪੱਤਰਕਾਰਾਂ ਨੂੰ ਸਾਰੀਆਂ ਗੱਲਾਂ ਪੁੱਛਣੀਆਂ ਚਾਹੀਦੀਆਂ ਸੀ ਕਿ CBI ਤਾਂ ਬਾਅਦ ਜਾਂਚ ਕਰੂ ਪਹਿਲਾਂ ਤੁਸੀਂ ਆਪਣੇ ਤੌਰ ਤੇ ਸਪਸ਼ਟ ਕਰੋ ਕਿ ਕਿਸ ਆਧਾਰ ਤੇ ਰੱਖਿਆ ਗਿਆ ਇੱਥੇ ਤਾਂ ਕਮਰਾ ਨੀ ਮਿਲਦਾ ਸ਼ਰਧਾਲੂਆਂ ਨੂੰ ਜਦੋਂ ਤੁਸੀਂ ਦਰਬਾਰ ਸਾਹਿਬ ਜਾਓ ਜਾਂ ਕਿਸੇ ਵੀ ਤੁਸੀਂ ਧਾਰਮਿਕ ਸਥਾਨ ਜਿਹੜੇ SGPC ਦੇ ਅਧੀਨ ਜਿਹੜੇ ਹੈਗੇ ਆ ਜਿਹਦੀ ਸੇਵਾ ਸੰਭਾਲ ਦਾ ਕੰਮ SGPC ਕੋਲੇ ਹੈ ਉੱਥੇ ਤਾਂ ਸਿਫਾਰਿਸ਼ਾਂ ਨਾਲ ਮਸਾਂ ਕਮਰੇ ਮਿਲਦੇ ਆ ਤੇ ਉਹਨੂੰ ਲੰਬਾ ਸਮਾਂ ਪਹਿਲਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਉੱਥੇ ਸਰਾਂ ਦੇ ਵਿੱਚ ਫਿਰ ਅੰਮ੍ਰਿਤਸਰ ਫਿਰ ਅਨੰਦਪੁਰ ਸਾਹਿਬ ਲੰਬੇ ਸਮੇਂ ਤੋਂ ਵਿਸ਼ੇਸ਼ ਖਾਸ ਕਮਰਾ VIP ਦੇ ਕੇ ਉੱਥੇ ਉਹਨੂੰ ਰੱਖਿਆ ਗਿਆ ਜਿੱਥੇ ਉਹਨੇ ਇਲਜ਼ਾਮ ਲਾਏ ਨੇ ਅਮਰਜੀਤ ਸਿੰਘ ਚਾਵਲਾ ਦੇ ਉੱਪਰ ਆਪਣੇ ਛੇੜਛਾੜ ਦੇ ਜਾਂ ਰੇਪ ਦੇ ਤੇ ਹੁਣ ਇਹਦੇ ਨਾਲ ਜਿਹੜਾ ਹੈਗਾ ਕਿਉਂਕਿ ਇੱਕ ਵੱਡੀ ਵੱਡੀ ਇਹ ਨਮੋਸ਼ੀ ਦਾ ਕਾਰਨ ਬਣਿਆ ਸਿੱਖ ਜਗਤ ਵਾਸਤੇ ਜਿਹਨੂੰ ਅਸੀਂ ਸਿੱਖਾਂ ਦੀ ਸਰਵਉੱਚ ਜਿਹੜੀ ਹੈ ਉਹ ਸੰਸਥਾ ਕਹਿੰਦੇ ਹਾਂ ਇੱਕੋ ਇੱਕ ਕੋਈ ਇਹਨੂੰ ਸਿੱਖਾਂ ਦੀ ਪਾਰਲੀਮੈਂਟ ਕਹਿੰਦਾ ਕੋਈ ਮਿੰਨੀ ਪਾਰਲੀਮੈਂਟ ਕਹਿੰਦਾ ਏਦਾਂ ਦੀਆਂ ਗੱਲਾਂ ਉਹ ਸਾਰੇ ਕਾਸੇ ਦਾ ਜਿਹੜਾ ਹੈ ਹੁਣ ਜਲੂਸ ਨਿਕਲ ਰਿਹਾ ਇਸ ਮਾਮਲੇ ਦੇ ਵਿੱਚ ਤੇ CBI ਦਾ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਚਲੋ CBI ਸਿੱਧੀ ਜਿਹੜੀ ਹੈ ਉਹ ਕੇਂਦਰ ਦੇ ਵਿੱਚ BJP ਦੀ ਸਰਕਾਰ ਹੈ ਉਹ ਇਹਨੂੰ ਮਾਮਲੇ ਨੂੰ ਲਟਕਾ ਸਕਦੀ ਹੈ ਲੰਬਾ ਕਰ ਸਕਦੀ ਹੈ ਇਸ ਕਰਕੇ ਜਿਹੜਾ ਹੈਗਾ ਇਹ ਅਸੀਂ ਇਸ ਮਾਮਲੇ ਚੋਂ ਇਸ ਨਮੋਸ਼ੀ ਤੋਂ ਵੀ ਜਿਹੜਾ ਬਚ ਸਕਦੇ ਹਾਂ ਕਿਉਂਕਿ 2027 ਦੀ ਉਧਰ ਚੋਣ ਜਿਹੜੀ ਆ ਉਹ ਸਿਰ ਤੇ ਹੈ ਇਹਦੇ ਤੇ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਇੱਕ ਵੀ ਬਿਆਨ ਨਹੀਂ ਆਇਆ ਇਸ ਇਸ਼ੂ ਦੇ ਉੱਤੇ ਤੇ ਜਾਂ ਜਿਹੜੇ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਦੇ ਮਤਾਹਤ ਜਿਹੜੇ ਦੂਜੇ ਨੇ ਉਹਨਾਂ ਦੇ ਨਾਇਬ ਨੇ ਜਿਹੜੇ ਦੂਸਰੇ ਲੀਡਰ ਦੂਸਰੀ ਕਤਾਰ ਦੇ ਉਹਨਾਂ ਦਾ ਕਿਸੇ ਦਾ ਜਿਹੜਾ ਬਿਆਨ ਨਹੀਂ ਆਇਆ ਅੱਗੋਂ ਜਿਹੜੇ ਕੋਈ ਬੁਲਾਰੇ ਬਣਾਏ ਹੋਏ ਆ ਉਹ ਛੋਟਾ ਮੋਟਾ ਛਿਟਪੁਟ ਜਿਹੜਾ ਉਹਨਾਂ ਦਾ ਉਹ ਬਿਆਨ ਇਹਦੇ ਤੇ ਜਿਹੜਾ ਉਹ ਆਉਂਦਾ ਰਹਿੰਦਾ ਸੋ ਇਹ ਬਲਕੀਰਤ ਜੀ ਇੱਕ ਇਸ ਤਰ੍ਹਾਂ ਦੀ ਜਿਹੜੀ ਆ ਉਹ ਸਿਚੁਏਸ਼ਨ ਬਣਾ ਦਿੱਤੀ ਹੈ ਸਿੱਖ ਜਗਤ ਵਾਸਤੇ ਇਸ ਸਾਰੀ ਘਟਨਾ ਨੇ ਇੰਨੀ ਜ਼ਿਆਦਾ ਸਾਰੀ ਸਿੱਖ ਜਗਤ ਵਾਸਤੇ ਇੱਕ ਜਿਹੜਾ ਹੈਗਾ ਨਮੋਸ਼ੀ ਦਾ ਕਾਰਨ ਬਣ ਗਈ ਹੈ
0: ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਪ੍ਰੀਤਮ ਜੀ ਸਮਾਂ ਦੇਣ ਲਈ ਸਾਂਝ ਪਾਉਣ ਦੇ ਲਈ ਹਲੇ ਤੁਹਾਡੇ ਕੋਲ ਇਜਾਜ਼ਤ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674

0: 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਮੈਂ ਹੂੰ ਕਪਿਲ ਸ਼ਰਮਾ ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 1674 AM। ਔਰ ਯੇ ਜਿਨਕੋ ਜਿਨ੍ਹੋਂ ਰੇਡੀਓ ਯੇ ਖੋਲਾ ਹੈ ਵੋ ਮੇਰੇ ਦੋਸਤ ਹੈ, ਬੜੇ ਅੱਛੇ ਲੋਕ ਹੈ, ਬੜੇ ਅੱਛੇ ਅੱਛੇ ਗਾਣੇ ਚਲਾਏਂਗੇ। ਐਕਚੁਲੀ ਮੈਂ ਆਪਕੋ ਬਤਾ ਦੂੰਗੀ ਯੇ ਜੋ ਵੀ ਚਲਾਏਂਗੇ ਬਹੁਤ ਅੱਛਾ ਚਲਾਏਂਗੇ ਔਰ ਆਪਕੋ ਬਹੁਤ ਮਜ਼ਾ ਆਏਗਾ। ਸੁਣਦੇ ਰਹੀਏ ਰੇਡੀਓ ਹਾਂਜੀ 1674 AM। ਥੈਂਕ ਯੂ।

Radio Hanji, 1674 AM, 24 by

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 1 ਅਕਤੂਬਰ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆਂ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ ਔਰ ਦੁਨੀਆਂ ਭਰ ਦੇ ਵਿੱਚ ਕੀ ਕੁਝ ਹੋ ਵਾਪਰ ਰਿਹਾ ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਔਰ ਪਹਿਲੀ ਖਬਰ ਅਸਲ ਦੇ ਵਿੱਚ ਕਾਫੀ ਜ਼ਿਆਦਾ ਇਸ ਵਕਤ ਚਰਚਾ ਦਾ ਵਿਸ਼ਾ ਬਣ ਰਹੀ ਹੈ ਔਰ ਦੁਨੀਆਂ ਭਰ ਦੇ ਵਿੱਚ ਇਸ ਖਬਰ ਦੀ ਚਰਚਾ ਹੋ ਰਹੀ ਹੈ। ਫਲਾਈ ਦੁਬਈ ਨਾਮ ਦੀ ਏਅਰਲਾਈਨਸ ਦੀ ਇੱਕ ਫਲਾਈਟ ਦੁਬਈ ਤੋਂ ਇਜ਼ਰਾਈਲ ਦੇ ਸ਼ਹਿਰ ਤੇਲ ਅਵੀਵ ਜਾਣ ਵਾਲੀ ਸੀ। ਫਲਾਈਟ ਦਾ ਨੰਬਰ ਸੀ FZ-103। ਬੁੱਧਵਾਰ ਦੇ ਦਿਨ ਉਡਾਨ ਭਰੀ ਜਾਂਦੀ ਹੈ ਔਰ ਕਰੀਬ 2 ਘੰਟੇ ਬਾਅਦ ਹੀ ਇਹ ਫਲਾਈਟ ਆਪਣਾ ਰਸਤਾ ਬਦਲ ਦਿੰਦੀ ਹੈ ਔਰ ਰਾਹ ਬਦਲ ਕੇ ਸਾਊਦੀ ਅਰਬ ਦੇ ਵੱਲ ਮੁੜ ਜਾਂਦੀ ਹੈ। ਮੁੜਨ ਤੇ ਤੇਜ਼ੀ ਦੇ ਨਾਲ ਥੱਲੇ ਆਉਣ ਦੇ ਕੁਝ ਘੰਟਿਆਂ ਬਾਅਦ ਹੀ ਐਮਰਜੈਂਸੀ ਸਿਗਨਲ ਤੇ ਬਾਅਦ ਦੇ ਵਿੱਚ ਹਾਈਜੈਕ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ। ਜਹਾਜ਼ ਕੇਵਲ 2 ਮਿੰਟ ਦੇ ਵਿੱਚ 17,000 ਫੁੱਟ ਤੱਕ ਥੱਲੇ ਆ ਚੁੱਕਿਆ ਸੀ। ਏਅਰ ਟ੍ਰੈਫਿਕ ਕੰਟਰੋਲ ਨੂੰ ਜਿਹੜਾ ਐਮਰਜੈਂਸੀ ਸੁਨੇਹਾ ਉਹ ਭੇਜੇ ਜਾਣ ਤੋਂ ਬਾਅਦ ਜਹਾਜ਼ ਨੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 9:45 ਸਾਊਦੀ ਅਰਬ ਦੇ ਤਬੁਕ ਏਅਰਪੋਰਟ ਦੇ ਉੱਤੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਦੇ ਕੈਪਟਨ ਤੇ ਫਸਟ ਆਫਿਸਰ ਨੂੰ ਹਸਪਤਾਲ ਲਿਜਾਇਆ ਗਿਆ। ਕਾਕਪਿਟ ਦੇ ਵਿੱਚ ਇੱਕ ਪਾਇਲਟ ਨੇ ਦੂਸਰੇ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਸੀ। ਜਹਾਜ਼ ਦੇ ਪਿਛਲੇ ਹਿੱਸੇ ਦੇ ਵਿੱਚ ਮੌਜੂਦ 2 ਪਾਇਲਟਸ ਅੱਗੇ ਆਏ ਤੇ ਜਹਾਜ਼ ਨੂੰ ਉਤਾਰਨ ਦੇ ਵਿੱਚ ਮਦਦ ਕੀਤੀ। ਹਾਲਾਂਕਿ ਕਥਿਤ ਹਮਲੇ ਦੇ ਪਿੱਛੇ ਕੀ ਮਕਸਦ ਨੇ ਇਸ ਦੇ ਬਾਰੇ ਅਲੱਗ ਅਲੱਗ ਥਿਊਰੀਆਂ ਸਾਹਮਣੇ ਆ ਰਹੀਆਂ ਨੇ। ਬੇਸ਼ੱਕ ਇਜ਼ਰਾਈਲ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਉਂਕਿ ਫਲਾਈ ਦੁਬਈ ਦੀ ਇਸ ਫਲਾਈਟ ਦੇ ਵਿੱਚ ਇਜ਼ਰਾਈਲੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਸਵਾਰ ਸੀ, ਸੋ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ। ਇੱਕ 9/11 ਵਰਗਾ ਹਮਲਾ ਕੀਤਾ ਜਾਣਾ ਸੀ। ਦੁਬਈ ਤੋਂ ਇਜ਼ਰਾਈਲ ਜਾ ਰਹੀ ਇਸ ਫਲਾਈਟ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ 160 ਦੇ ਕਰੀਬ ਯਾਤਰੀ ਉਸ ਵਕਤ ਸਵਾਰ ਸੀ ਜਦੋਂ ਇਹ 2 ਪਾਇਲਟਸ ਦੇ ਦਰਮਿਆਨ ਆਪਸੀ ਮੁੱਠਭੇੜ ਸ਼ੁਰੂ ਹੋਈ। ਵੈਸੇ ਇਸ ਦਰਮਿਆਨ ਇਸ ਫਲਾਈਟ ਦੇ ਜਿਹੜੇ ਹੀਰੋ ਨੇ ਉਹ ਭਾਰਤੀ ਕੈਪਟਨ ਬਣੇ ਨੇ, ਪਤਾ ਇਹ ਚੱਲਿਆ। ਹਾਲਾਂਕਿ ਦੂਸਰੇ ਜਿਹੜੇ ਕੋ ਪਾਇਲਟ ਸੀ ਉਸ ਦਾ ਨਾਮ ਸਾਹਮਣੇ ਨਹੀਂ ਆਇਆ, ਪਰ FZ-1073 ਦੇ ਵਿੱਚ ਭਾਰਤੀ ਕੈਪਟਨ ਨੇ ਇਸ ਮੁਸ਼ਕਲ ਸਥਿਤੀ ਦੇ ਵਿੱਚ ਇਸ ਜਹਾਜ਼ ਨੂੰ ਸੰਭਾਲਿਆ। ਰਿਪੋਰਟ ਦੇ ਮੁਤਾਬਕ ਕਾਕਪਿਟ ਦੇ ਵਿੱਚ ਉਸੇ ਦੇ ਕੋ ਪਾਇਲਟ ਨੇ ਉਸਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ। ਇਜ਼ਰਾਈਲੀ ਨਿਊਜ਼ ਵੈਬਸਾਈਟ ਵਾਈਨੈਟ ਦੇ ਮੁਤਾਬਕ ਫਲਾਈ ਦੁਬਈ ਦੀ ਇਸ ਉਡਾਨ ਜਿਹੜੀ ਕਿ ਤੇਲ ਅਵੀਵ ਜਾ ਰਹੀ ਸੀ, ਇਸ ਦੇ ਵਿੱਚ ਭਾਰਤੀ ਮੂਲ ਦੇ ਜਿਹੜੇ ਦੁਬਈ ਦੇ ਵਿੱਚ ਰਹਿਣ ਵਾਲੇ ਜਿਹੜੇ ਕੈਪਟਨ ਸੀ ਸਮਿਤ ਮਚਾਰ, ਉਹਨਾਂ ਨੇ ਆਪਣੇ ਕੋ ਪਾਇਲਟ ਦਾ ਇਹ ਮੁਕਾਬਲਾ ਕੀਤਾ ਔਰ ਉਧਰ ਬਾਅਦ ਦੇ ਵਿੱਚ ਉਹਨਾਂ ਦੀ ਸਰਾਹਨਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਕੀਤੀ। ਨੇਤਨਯਾਹੂ ਨੇ ਉਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਸਾਂਝੀਆਂ ਕਰਦਿਆਂ ਆਇਆ ਕਿਹਾ ਕਿ ਇਹ ਨੇ ਇਜ਼ਰਾਈਲ ਦੇ ਹੀਰੋ। ਪਾਇਲਟ ਨੇ ਪਾਕਿਟ ਨਾਈਫ ਦੇ ਨਾਲ ਸਮਿਤ ਮਚਾਰ ਦੇ ਉੱਤੇ ਹਮਲਾ ਕੀਤਾ ਸੀ, ਜਿਹੜੇ ਉਹਨਾਂ ਦੇ ਕੋ ਪਾਇਲਟ ਸੀ, ਸਾਥੀ ਸੀ। ਇੱਕ ਮਹਿਲਾ ਯਾਤਰੀ ਦੇ ਮੁਤਾਬਕ ਖਬਰ ਏਜੰਸੀ ਨੂੰ ਦੱਸਿਆ ਗਿਆ ਕਿ ਇਜ਼ਰਾਈਲੀ ਯਾਤਰੀਆਂ ਨੇ ਚਾਲਕ ਦਲ ਦੀ ਮਦਦ ਵੀ ਕੀਤੀ ਸੀ। ਕਥਿਤ ਹਮਲਾਵਰ ਕੋ ਪਾਇਲਟ ਨੂੰ ਕਾਬੂ ਕਰਨ ਦੇ ਵਿੱਚ ਕੈਪਟਨ ਸਮਿਤ ਮਛਾਰ ਦਾ ਤੇ ਦੂਸਰੇ ਕੈਪਟਨ ਦਾ ਸਾਥ ਦਿੱਤਾ ਸੀ। ਉਧਰ ਚੈਨਲ 12 ਦੇ ਨਾਲ ਇੱਕ ਖਬਰ ਸਾਹਮਣੇ ਆ ਰਹੀ ਹੈ, ਹਵਾਲੇ ਦੇ ਨਾਲ ਦੱਸਿਆ ਗਿਆ ਕਿ ਜਹਾਜ਼ ਦੇ ਵਿੱਚ ਉਸ ਵਕਤ ਖਾਸਾ ਚੀਕ ਚਿਹਾੜਾ ਮਚ ਗਿਆ ਸੀ ਔਰ ਉਹਨਾਂ ਦੇ ਮੁਤਾਬਕ ਯਾਤਰੀਆਂ ਨੂੰ ਸਮਝ ਆ ਗਿਆ ਸੀ ਕਿ ਅਚਾਨਕ ਕੁਝ ਗੰਭੀਰ ਹੋਇਆ, ਕਿਉਂਕਿ ਅਚਾਨਕ ਜਹਾਜ਼ 17,000 ਫਿਟ ਦੀ ਉਚਾਈ ਤੋਂ ਥੱਲੇ ਗਿਆ ਹੋਵੇ। ਦੀ ਟਾਈਮਸ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਜਨਤਕ ਫਲਾਈਟ ਡੇਟਾ ਦੇ ਵਿੱਚ ਜਹਾਜ਼ ਦੀ ਉਚਾਈ ਦੇ ਅੰਦਰ ਤੇਜ਼ੀ ਦੇ ਨਾਲ ਗਿਰਾਵਟ ਦੇਖੀ ਗਈ ਹੈ। ਇਹ ਬੋਇੰਗ 737 MAX ਜਹਾਜ਼ ਸੀ ਜਿਹੜਾ ਕਿ ਕਰੀਬ 34,000 ਫੁੱਟ ਦੀ ਉਡਾਨ ਭਰ ਰਿਹਾ ਸੀ ਔਰ ਅਚਾਨਕ 17,000 ਫੁੱਟ ਜਦੋਂ ਥੱਲੇ ਆਉਂਦਾ, ਬਾਅਦ ਦੇ ਵਿੱਚ ਫਲਾਈਟ 15,000 ਫੁੱਟ ਦੀ ਉਚਾਈ ਦੇ ਉੱਤੇ ਫੇਰ ਵੀ ਉੱਡਦੀ ਰਹੀ। ਜਹਾਜ਼ ਨੇ ਪਹਿਲਾਂ ਸਕੁਐਕ ਕੋਡ 7700 ਟਰਾਂਸਮਿਟ ਕੀਤਾ, ਇੱਕ ਮੰਤਰੀ ਐਮਰਜੈਂਸੀ ਸਿਗਨਲ ਹੁੰਦਾ। ਇਸ ਤੋਂ ਕੁਝ ਸਮੇਂ ਦੇ ਬਾਅਦ ਕੋਡ 7500 ਵੀ ਟਰਾਂਸਮਿਟ ਕੀਤਾ ਗਿਆ। ਇਹ ਹਾਈਜੈਕਿੰਗ ਜਾਂ ਗੈਰ ਕਾਨੂੰਨੀ ਦਖਲ ਅੰਦਾਜ਼ੀ ਦਾ ਇੱਕ ਸੰਕੇਤ ਦਿੰਦਾ। ਇਜ਼ਰਾਈਲੀ ਅਧਿਕਾਰੀਆਂ ਨੇ ਦਾ ਕੁਝ ਸਮੇਂ ਤੱਕ ਜਹਾਜ਼ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਬਾਅਦ ਦੇ ਵਿੱਚ ਹਾਈਜੈਕਿੰਗ ਦੀ ਜਦੋਂ ਸ਼ੰਕਾ ਪੈਦਾ ਹੋਈ ਤਾਂ ਇਜ਼ਰਾਈਲ ਦੀ ਹਵਾਈ ਫੌਜ ਨੇ ਆਪਣੇ ਲੜਾਕੂ ਜਹਾਜ਼ ਭੇਜ ਕੇ ਫਲਾਈਟ ਨੂੰ ਇੰਟਰਸੈਪਟ ਕਰਨ ਦੇ ਲਈ ਕੋਸ਼ਿਸ਼ ਕੀਤੀ। ਬਾਅਦ ਦੇ ਵਿੱਚ ਜਹਾਜ਼ ਦੇ ਨਾਲ ਸੰਪਰਕ ਹੋ ਗਿਆ ਤੇ ਫਿਰ ਇਸ ਨੂੰ ਸਾਊਦੀ ਅਰਬ ਦੇ ਤਬੁਕ ਖੇਤਰ ਦੇ ਵੱਲ ਲਿਜਾਇਆ ਗਿਆ। ਵੈਸੇ ਇਸ ਦੇ ਨਾਲ ਜੁੜੀਆਂ ਖਬਰਾਂ ਦਿਨ ਭਰ ਅਲੱਗ ਅਲੱਗ ਖਬਰੀ ਅਦਾਰਿਆਂ ਤੋਂ ਚੱਲਦੀਆਂ ਰਹਿਣਗੀਆਂ, ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਇਸ ਦਰਮਿਆਨ ਜਿਹੜੀਆਂ ਇਜ਼ਰਾਈਲ ਨੇਤਨਯਾਹੂ ਨੇ ਕਿਹਾ ਕਿ ਉਡਾਨ ਦੇ ਵਿੱਚ ਹਾਈਜੈਕ ਕਰਨ ਦੀ ਕੋਸ਼ਿਸ਼ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੀਤੀ ਗਈ ਸੀ। ਵੈਸੇ ਇਜ਼ਰਾਈਲ ਦੇ ਵਿੱਚ ਹੁਣ ਕੁਝ ਦਿਨਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਇਜ਼ਰਾਈਲੀ ਅਖਬਾਰ ਹਾਰਤੇਜ਼ ਨੇ ਦੱਸਿਆ ਹੈ ਕਿ ਇਸ ਹਮਲੇ ਦੇ ਹਾਲੇ ਤੱਕ ਮਕਸਦ ਸਪਸ਼ਟ ਨਹੀਂ ਹੋ ਸਕੇ ਨੇ। ਹੋ ਸਕਦਾ ਕਿ ਹਮਲੇ ਦੇ ਮਕਸਦ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਕਰ ਦਿੱਤੇ ਜਾਣ। ਪਰ ਇਸ ਦਰਮਿਆਨ ਜਿਹੜਾ ਦੁਬਈ ਵੱਲ ਜਾਣ ਵਾਲੀਆਂ ਉਡਾਨਾਂ ਨੇ ਤੇ ਦੁਬਈ ਤੋਂ ਆਉਣ ਵਾਲੀਆਂ ਉਡਾਨਾਂ, ਉਹਨਾਂ ਦੇ ਉੱਤੇ ਸੰਕਟ ਮੰਡਰਾ ਰਿਹਾ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉੱਥੇ ਇਰਾਕ ਦੇ ਵਿੱਚ ਮੌਜੂਦ ਬਚੇ ਅਮਰੀਕੀ ਫੌਜੀ ਹੁਣ 30 ਸਪਤੰਬਰ ਤੱਕ, ਯਾਨੀ ਲੰਘੀ ਕੱਲ ਤੱਕ, ਵਾਪਸ ਪਰਤ ਗਏ ਨੇ। ਔਰ ਇਸ ਦੇ ਨਾਲ ਹੀ ਅਮਰੀਕਾ ਦੀ 2 ਦਹਾਕੇ ਤੋਂ ਵੀ ਜ਼ਿਆਦਾ ਪੁਰਾਣੀ ਫੌਜੀ ਮੌਜੂਦਗੀ ਇਰਾਕ ਦੇ ਵਿੱਚ ਖਤਮ ਹੋ ਗਈ ਹੈ। ਇਸ ਮੌਜੂਦਗੀ ਨੇ ਲੰਮੇ ਸਮੇਂ ਤੱਕ ਇਰਾਨ ਦੇ ਵਿੱਚ ਗਹਿਰਾ ਅਸਰ ਪਾਇਆ ਸੀ। ਇਸ ਦੀ ਸ਼ੁਰੂਆਤ 2003 ਦੇ ਵਿੱਚ ਹੋਈ ਸੀ। ਇਰਾਕ ਦੇ ਉੱਤੇ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਸੀ, ਜਿਸ ਦੇ ਵਿੱਚ ਸੱਦਾਮ ਹੁਸੈਨ ਦੀ ਸਰਕਾਰ ਗਿਰਾ ਦਿੱਤੀ ਗਈ ਸੀ। ਇਸ ਤੋਂ ਬਾਅਦ ਦੇਸ਼ ਨੇ ਕਈ ਸਾਲਾਂ ਤੱਕ ਵਿਰੋਧ ਤੇ ਅਲੱਗ ਅਲੱਗ ਧਾਰਮਿਕ ਭਾਈਚਾਰਿਆਂ ਦੇ ਦਰਮਿਆਨ ਹਿੰਸਾ ਦਾ ਸਾਹਮਣਾ ਵੀ ਕੀਤਾ। ਅਮਰੀਕੀ ਫੌਜ 2011 ਦੇ ਵਿੱਚ ਵੈਸੇ ਤਾਂ ਇਰਾਕ ਤੋਂ ਚਲੀ ਵੀ ਗਈ ਸੀ, ਪਰ ਬਾਅਦ ਵਿੱਚ ਆਈਸਿਸ ਯਾਨੀ ਸਵੈ ਘੋਸ਼ਿਤ ਕੱਟੜਪੰਥੀ ਜਥੇਬੰਦੀ ISIS ਜਿਹੜੀ ਹੈ, ਉਸ ਨੂੰ ਹਰਾਨ ਦੀ ਮਦਦ ਦੇ ਵਿੱਚ 2014 ਚ ਉੱਥੇ ਵਾਪਸ ਪਰਤ ਆਏ ਸੀ। ਹਾਲੇ ਤੱਕ ਆਈਸਿਸ ਨੂੰ ਨਹੀਂ ਹਰਾ ਚੁੱਕੇ ਨੇ। ਆਈਸਿਸ ਨੇ ਦੁਨੀਆ ਭਰ ਦੇ ਵਿੱਚ ਬੜੇ ਹਮਲੇ ਕੀਤੇ ਨੇ ਔਰ ਆਪਣੀਆਂ ਬੜੀਆਂ ਬ੍ਰਾਂਚੇਸ ਵੀ ਬਣਾ ਲਈਆਂ ਨੇ। ਅਮਰੀਕੀ ਫੌਜੀਆਂ ਦੀ ਵਾਪਸੀ ਹੁਣ ਅਜਿਹੇ ਸਮੇਂ ਚ ਹੋ ਰਹੀ ਹੈ ਜਦੋਂ ਇਰਾਨ ਦੇ ਨਾਲ ਜਾਰੀ ਤਣਾਅ ਦੇ ਵਿੱਚ ਇਰਾਕ ਦੇ ਅੰਦਰ ਮੌਜੂਦ ਅਮਰੀਕੀ ਕਰਮਚਾਰੀਆਂ ਤੇ ਫੌਜੀਆਂ ਨੂੰ ਇੱਕ ਵਾਰ ਫੇਰ ਤੋਂ ਹਮਲੇ ਦੇ ਖਤਰੇ ਪੈਦਾ ਹੋਣ ਲੱਗ ਪਏ ਨੇ। ਹਾਲਾਂਕਿ ਮਾਰਾ ਦਾ ਕਹਿਣਾ ਹੈ ਕਿ ਫੌਜੀਆਂ ਦੇ ਜਾਣ ਦੇ ਨਾਲ ਇਰਾਕ ਦੇ ਵਿੱਚ ਅਮਰੀਕਾ ਦਾ ਪ੍ਰਭਾਵ ਖਤਮ ਨਹੀਂ ਹੋਏਗਾ। ਅਧਿਕਾਰਕ ਤੌਰ ਦੇ ਉੱਤੇ ਅਮਰੀਕੀ ਫੌਜੀਆਂ ਦੀ ਇਹ ਵਾਪਸੀ 2024 ਦੇ ਵਿੱਚ ਵਾਸ਼ਿੰਗਟਨ ਤੇ ਬਗਦਾਦ ਦੇ ਦਰਮਿਆਨ ਹੋਏ ਸਮਝੌਤੇ ਦੇ ਤਹਿਤ ਹੋ ਰਹੀ ਹੈ। ਇਸ ਸਮਝੌਤੇ ਦੇ ਵਿੱਚ ਆਪਰੇਸ਼ਨ ਇਨਹੈਂਟ ਰਿਜ਼ੋਲਵ ਨੂੰ ਖਤਮ ਕਰਨ ਦੇ ਉੱਤੇ ਸਹਿਮਤੀ ਬਣੀ ਸੀ। ਇਹ ਆਈਸਿਸ ਦੇ ਖਿਲਾਫ ਅਮਰੀਕੀ ਅਗਵਾਈ ਵਾਲੇ ਗੱਠਜੋੜ ਦੀ ਇੱਕ ਮੁਹਿੰਮ ਸੀ, ਆਪਰੇਸ਼ਨ ਸੀ। ਅਮਰੀਕਾ ਨੇ ਆਈਸਿਸ ਨੂੰ ਖਤਮ ਕਰਨ ਦਾ ਅਹਿਦ ਲਿਆ ਸੀ, ਹਾਲਾਂਕਿ ਹਾਲੇ ਤੱਕ ਨਹੀਂ ਕਰ ਸਕੇ ਨੇ। 2007 ਦੇ ਵਿੱਚ ਇਰਾਕ ਜੰਗ ਦੇ ਦਰਮਿਆਨ ਜਦੋਂ ਇਹ ਆਪਣੇ ਸਿਖਰ ਦੇ ਉੱਤੇ ਸੀ, ਦੇਸ਼ ਦੇ ਵਿੱਚ 1,70,000 ਤੋਂ ਵਧੇਰੇ ਅਮਰੀਕੀ ਫੌਜੀ ਤਾਇਨਾਤ ਸੀ। ਹੌਲੀ ਹੌਲੀ 2023 ਤੱਕ ਇਹ ਗਿਣਤੀ ਘਟਦਿਆਂ ਘਟਦਿਆਂ 2,400 ਤੱਕ ਰਹਿ ਗਈ ਸੀ। ਇਸ ਤੋਂ ਬਾਅਦ ਅਮਰੀਕੀ ਫੌਜ ਨੇ ਇਰਾਕ ਦੇ ਵਿੱਚ ਆਪਣੀ ਲਗਾਤਾਰ ਮੌਜੂਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਰਾਕ ਦੀ ਤਸਵੀਰ ਬਦਲ ਦਿੱਤੀ ਗਈ ਹੈ। ਅਮਰੀਕਾ ਨੇ ਜਿੰਨੇ ਹਮਲੇ ਕੀਤੇ ਨੇ ਤੇ ਅਮਰੀਕਾ ਨੇ ਜੋ ਕਹਿਰ ਇੱਥੇ ਮਚਾਇਆ, ਉਹ ਇਰਾਕ ਪੁਰਾਣਾ ਇਰਾਕ ਨਹੀਂ ਹੈ ਜੋ ਸੱਦਾਮ ਹੁਸੈਨ ਜਾਂ ਉਸ ਤੋਂ ਪਹਿਲਾਂ ਦਾ ਹੁੰਦਾ ਸੀ। ਹਾਲਾਂਕਿ ਸੱਦਾਮ ਹੁਸੈਨ ਨੂੰ ਅਮਰੀਕਾ ਨੇ ਇੱਕ ਤਾਨਾਸ਼ਾਹ ਦੱਸ ਕੇ ਉਸ ਨੂੰ ਖਤਮ ਕੀਤਾ ਸੀ। ਔਰ ਇਸੇ ਕਿਸਮ ਦੇ ਨਾਲ ਇਰਾਕ ਵਰਗਾ ਹੀ ਜਿਹੜਾ ਨਤੀਜੇ ਨੇ ਉਹ ਅਫਗਾਨਿਸਤਾਨ, ਸੀਰੀਆ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੇ ਨੇ। ਖੈਰ, ਅਮਰੀਕਾ ਦੇ ਧੌਸ ਦੇ ਅੱਗੇ ਕੋਈ ਕੁਛ ਕਿਵੇਂ ਕਹਿ ਸਕਦਾ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਦੇ ਅੱਗੇ ਆਪਣੇ ਮੁਲਕ ਦਾ ਮਜ਼ਬੂਤੀ ਦੇ ਨਾਲ ਪੱਖ ਰੱਖ ਕੇ ਆਲਮੀ ਪੱਧਰ ਦੇ ਉੱਤੇ ਵੱਖਰੀ ਪਛਾਣ ਬਣਾਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਸੇ ਅੰਦਾਜ਼ ਦੇ ਕਾਰਨ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਤੇ ਟਾਈਮ ਰਸਾਲੇ ਦੇ ਪਰਸਨ ਆਫ ਦੀ ਈਅਰ ਜਿਹੇ ਵਕਾਰੀ ਸਨਮਾਨਾਂ ਦੀ ਦੌੜ ਦੇ ਵਿੱਚ ਦੇਖਿਆ ਜਾ ਰਿਹਾ, ਯਾਨੀ ਨੋਮੀਨੇਟ ਕੀਤਾ ਜਾ ਰਿਹਾ। ਅਮਰੀਕਾ ਆਧਾਰਿਤ ਅੰਦਾਜ਼ੇ ਲਗਾਉਣ ਵਾਲੇ ਇੱਕ ਅਦਾਰੇ ਕਲਸ਼ੀ ਨੇ ਕਾਰਨੀ ਨੂੰ ਦੋਵੇਂ ਸਨਮਾਨ ਹਾਸਲ ਕਰਨ ਦੀ ਸੰਭਾਵਨਾਵਾਂ ਤੋਂ ਦਾ ਸੰਭਾਵਨਾਵਾਂ ਦਾ ਜਿਹੜਾ ਇੱਕ ਇਸ਼ਾਰਾ ਕੀਤਾ ਹੈ ਕਿ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਵੀ ਨਵਾਜ਼ਿਆ ਜਾ ਸਕਦਾ ਹੈ ਔਰ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਈਅਰ ਵਰਗੇ ਸਨਮਾਨ ਵੀ ਉਹਨਾਂ ਨੂੰ ਮਿਲ ਸਕਦੇ ਨੇ। ਕਾਰਨੀ ਕੁਝ ਸਮੇਂ ਦੇ ਲਈ 2026 ਦੇ ਸੰਭਾਵੀ ਜੇਤੂਆਂ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਔਰ ਕਾਰੋਬਾਰੀਆਂ ਨੇ ਉਹਨਾਂ ਦੀ ਸੰਭਾਵਨਾ 14% ਪ੍ਰਗਟ ਕੀਤੀ ਹੈ, ਪਰ ਬਾਅਦ ਦੇ ਵਿੱਚ ਇਹ ਹਾਲਾਂਕਿ ਘੱਟ ਵੀ ਗਈ ਹੈ। ਉਂਝ ਦੱਸਦੀ ਹੈ ਕਿ ਨੋਬਲ ਕਮੇਟੀ 9 ਅਕਤੂਬਰ ਨੂੰ ਓਸਲੋ ਦੇ ਵਿੱਚ ਐਲਾਨੀ ਜਾਣ ਵਾਲੀ ਸੂਚੀ ਚ ਮਾਰਕ ਕਾਰਨੀ ਦਾ ਨਾਮ ਹੋਣ ਬਾਰੇ ਕੋਈ ਵੀ ਦਾਅਵਾ ਜਨਤਕ ਨਹੀਂ ਕਰ ਸਕੀ ਹੈ। ਉਂਝ ਨੋਬਲ ਪੁਰਸਕਾਰ ਬਾਰੇ ਚਰਚਾ ਦੇ ਨਾਲ ਮਾਰਕ ਕਾਰਨੀ ਦਾ ਬਿਆਨ ਵੀ ਜਿਹੜਾ ਉਹ ਕੌਮਾਂਤਰੀ ਧਿਆਨ ਦਾ ਵਿਸ਼ਾ ਬਣਿਆ, ਕਿਉਂਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਹ ਖੁੱਲ੍ਹ ਕੇ ਗੱਲ ਕਹੀ ਹੈ ਕਿ ਅਮਰੀਕਾ ਦੀ ਧੌਸ ਦੇ ਅੱਗੇ ਘੱਟੋ ਘੱਟ ਕੈਨੇਡਾ ਤਾਂ ਝੁਕੇਗਾ ਨਹੀਂ, ਪਰ ਬਾਕੀ ਜਿਹੜੇ ਨੇ ਉਹ ਕਿੰਨਾ ਕੁ ਝੁਕ ਰਹੇ ਨੇ, ਇਸ ਦੇ ਬਾਰੇ ਜੁੜੀਆਂ ਹੋਈਆਂ ਖਬਰਾਂ ਅੱਗੇ ਚੱਲ ਕੇ ਭਾਰਤ ਦੇ ਹਿੱਸੇ ਦੇ ਵਿੱਚ ਸਾਂਝੀਆਂ ਕਰਾਂਗੇ। ਪਰ ਪਹਿਲਾਂ ਇੱਕ ਖਬਰ ਰੂਸ ਤੋਂ, ਜਿੱਥੇ ਰੂਸ ਨੇ ਇੱਕ ਵਾਰ ਫਿਰ ਤੋਂ ਯੂਕਰੇਨ ਦੇ ਉੱਤੇ ਵੱਡਾ ਹਮਲਾ ਬੋਲਿਆ। ਯੂਕਰੇਨ ਦੇ ਪ੍ਰਧਾਨ ਮੰਤਰੀ ਸਰੇਹੀ ਕੁਰਤਸਕੀ ਦੇ ਮੁਤਾਬਕ ਰੂਸ ਨੇ ਇਸ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਯੂਕਰੇਨ ਦੇ ਐਨਰਜੀ ਇਨਫਰਾਸਟ੍ਰਕਚਰ ਦੇ ਉੱਤੇ ਇੰਨਾ ਵੱਡਾ ਹਮਲਾ ਕੀਤਾ। ਇਸ ਹਮਲੇ ਦਾ ਮੁੱਖ ਨਿਸ਼ਾਨਾ ਯੂਕਰੇਨ ਦੇ ਰਾਜਧਾਨੀ ਕੀਵ ਤੇ ਉਸਦੇ ਆਲੇ ਦੁਆਲੇ ਦੇ ਇਲਾਕੇ ਰਹੇ ਨੇ। ਕੋਰਤੇਸਕੀ ਨੇ ਇਹ ਵੀ ਗੱਲ ਕਹੀ ਹੈ ਕਿ ਰਾਤ ਭਰ ਹੋਏ ਹਮਲਿਆਂ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ। ਕੀਵ ਦੇ ਵਿੱਚ ਇੱਕ ਬੱਚੇ ਦੀ ਮੌਤ ਵੀ ਇਸੇ ਦੇ ਵਿੱਚ ਸ਼ਾਮਲ ਹੈ। ਇਹਨਾਂ ਹਮਲਿਆਂ ਦਾ ਅਸਰ ਬਿਜਲੀ ਸਪਲਾਈ ਦੇ ਉੱਤੇ ਪਿਆ। ਯੂਕਰੇਨ ਦੀ ਸਭ ਤੋਂ ਵੱਡੀ ਨਿੱਜੀ ਐਨਰਜੀ ਕੰਪਨੀ DTEK ਨੇ ਕਿਹਾ ਹੈ ਕਿ ਰਾਜਧਾਨੀ ਕੀਵ ਦੇ ਵਿੱਚ ਮੁਸ਼ਕਿਲ ਦੇ ਨਾਲ ਰਾਤ ਭਰ 8,000 ਘਰਾਂ ਦੀ ਬਿਜਲੀ ਹੀ ਸਪਲਾਈ ਵਾਪਸ ਲਿਆਂਦੀ ਜਾ ਸਕੀ। ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਬਿਜਲੀ ਸਪਲਾਈ ਜਿਹੜੀ ਘਰਾਂ ਤੇ ਕਾਰੋਬਾਰਾਂ ਦੀ ਉਹ ਪ੍ਰਭਾਵਿਤ ਹੋਈ ਹੋਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਨਿਸ਼ਾਨਿਆਂ ਦੇ ਵਿੱਚ ਟ੍ਰਿਪਲਿਸਕਾ ਪਾਵਰ ਸਟੇਸ਼ਨ ਵੀ ਸ਼ਾਮਲ ਸੀ, ਜੋ ਕਿ ਕੀਵ ਨੂੰ ਬਿਜਲੀ ਸਪਲਾਈ ਕਰਨ ਦਾ ਸਭ ਤੋਂ ਵੱਡਾ ਕੇਂਦਰ ਹੈ। ਟੈਲੀਗ੍ਰਾਮ ਦੇ ਵਿੱਚ ਜਾਰੀ ਇੱਕ ਬਿਆਨ ਦੇ ਵਿੱਚ ਕੋਰਤੇਸਕੀ ਨੇ ਕਿਹਾ ਹੈ ਕਿ ਗਰਮੀ ਦੇ ਮੌਸਮ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜ਼ਰਿਆ ਹੋਏਗਾ ਜਦੋਂ ਰੂਸ ਨੇ ਐਨਰਜੀ ਇਨਫਰਾਸਟ੍ਰਕਚਰ ਦੇ ਉੱਤੇ ਕੋਈ ਹਮਲਾ ਨਾ ਕੀਤਾ ਹੋਵੇ। ਹਾਲਾਂਕਿ ਪਿਛਲੇ ਹੀਟਿੰਗ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਇਸ ਪੱਧਰ ਦਾ ਇਹ ਸਭ ਤੋਂ ਵੱਡਾ ਹਮਲਾ ਦੱਸਿਆ ਗਿਆ। ਯੂਕਰੇਨ ਨੂੰ ਪਹਿਲਾਂ ਤੋਂ ਇਹ ਸ਼ੱਕ ਸੀ ਕਿ ਰੂਸ ਉਹਨਾਂ ਦੇ ਬਿਜਲੀ ਨੈਟਵਰਕ ਦੇ ਉੱਤੇ ਇੱਕ ਵੱਡਾ ਹਮਲਾ ਕਰ ਸਕਦਾ ਹੈ। 2022 ਦੇ ਵਿੱਚ ਰੂਸ ਦੇ ਹਮਲੇ ਜਦੋਂ ਤੋਂ ਸ਼ੁਰੂ ਹੋਏ ਨੇ ਉਦੋਂ ਤੋਂ ਇਹ ਇੱਕ ਪੈਟਰਨ ਰਿਹਾ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਯੂਕਰੇਨ ਦੇ ਐਨਰਜੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਵੈਸੇ ਯੂਕਰੇਨ ਦੇ 11 ਅਲੱਗ ਅਲੱਗ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ 'ਚ ਰਿਹਾਇਸ਼ੀ ਇਮਾਰਤਾਂ, ਜਿਹੜੇ ਨਾਗਰਿਕ ਢਾਂਚੇ ਨੇ, ਇਸ ਤੋਂ ਇਲਾਵਾ ਰੇਲਵੇ ਨੈਟਵਰਕ ਔਰ ਦੂਸਰੇ ਇਨਫਰਾਸਟ੍ਰਕਚਰ ਜਿਹੜੇ ਨੇ ਇਸ ਨਿਸ਼ਾਨੇ ਦੇ ਉੱਤੇ ਆਏ ਨੇ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਦੁਵੱਲੇ ਸੰਬੰਧਾਂ ਦੀ ਪੇਸ਼ਕਦਮੀ ਕੀਤੀ ਹੈ। ਭਾਰਤ ਇਸ ਵਕਤ ਅਮਰੀਕਾ ਦੇ ਦਬਾਅ ਦੇ ਥੱਲੇ ਚੱਲ ਰਿਹਾ ਹੈ ਦੋਹਾਂ ਆਗੂਆਂ ਨੇ। ਹਾਲਾਂਕਿ ਇਸ ਦਰਮਿਆਨ ਵਪਾਰ, ਰੱਖਿਆ ਤੇ ਊਰਜਾ ਸਣੇ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਅਮਰੀਕਾ ਨੇ ਭਾਰਤ, ਚਾਈਨਾ ਸਣੇ ਹੋਰ ਦੂਸਰੇ ਮੁਲਕਾਂ ਦੇ ਉੱਤੇ 100 ਗ੍ਰਾਮ ਜਿਹੜਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਦੋਹਾਂ ਆਗੂਆਂ ਦੇ ਦਰਮਿਆਨ ਨੇ ਗੱਲਬਾਤ ਹੋਈ ਹੋਵੇ। ਉਸ ਕਾਨੂੰਨ ਨੂੰ ਲਿੰਡਸੇ ਹੋਗ੍ਰਾਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ 2026 ਕਿਹਾ ਜਾਂਦਾ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਕਮਰਸ਼ੀਅਲ ਜਿਹੜਾ ਤਣਾਅ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰਕ ਪੱਧਰ ਦੇ ਉੱਤੇ, ਕਮਰਸ਼ੀਅਲ ਤਾਂ ਨਹੀਂ ਕਹਿ ਸਕਦੇ ਪਰ ਹਾਂ ਤਜਾਰਤੀ ਤਣਾਅ ਜਿਹੜਾ ਉਹ ਜ਼ਰੂਰ ਬਣ ਗਿਆ। ਔਰ ਇਹ ਕਾਨੂੰਨ ਰੂਸ ਅਤੇ ਇਰਾਨ ਤੋਂ ਤੇਲ ਖਰੀਦਣ ਵਾਲੇ, ਗੈਸ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ 100% ਦੇ ਟੈਰਿਫ ਲਾਉਣ ਦੇ ਨਾਲ ਜੁੜਿਆ ਹੋਇਆ ਸੀ। ਭਾਰਤ ਉਹ ਦੇਸ਼ ਹੈ ਜਿਹੜਾ ਰੂਸ ਤੇ ਇਰਾਨ ਦੋਹਾਂ ਤੋਂ ਤੇਲ ਤੇ ਗੈਸ ਦੀ ਸਪਲਾਈ ਲੈਂਦਾ ਹੈ। ਭਾਰਤ ਦੇ ਨਾਲ ਨਾਲ ਚੀਨ ਵੀ ਅਜਿਹਾ ਦੇਸ਼ ਹੈ, ਪਰ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਤਾਂ ਪਿੱਛੇ ਜੇ 23 ਤੋਂ 25 ਸਤੰਬਰ ਤੱਕ ਅਮਰੀਕਾ ਚ ਸੀ। ਉਹਨਾਂ ਨੇ ਟਰੰਪ ਦੇ ਨਾਲ ਦਵੱਲੀ ਗੱਲਬਾਤ ਵੀ ਕੀਤੀ ਸੀ। ਹਾਲਾਂਕਿ ਮੋਦੀ ਇਸ ਦੌਰੇ ਦੇ ਉੱਤੇ ਨਹੀਂ ਗਏ ਜਦੋਂ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਸੀ। ਸੋ ਮੋਦੀ ਨੇ ਹੁਣ ਫੋਨ ਦੇ ਉੱਤੇ ਜਿਹੜੀ ਟਰੰਪ ਦੇ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਦੋਵਾਂ ਆਗੂਆਂ ਨੇ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਫਾਇਦਿਆਂ ਦੇ ਨਾਲ ਜੁੜੇ ਹੋਏ ਕਈ ਅਹਿਮ ਸਮਝੌਤਿਆਂ ਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਭਾਰਤ ਦੀ ਤਰਫ ਤੋਂ ਜਿਹੜਾ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਸਿਰੇ ਚੜਾਏ ਜਾਣ ਦੀ ਗੱਲ ਹੋ ਰਹੀ ਸੀ, ਪਿਛਲੇ ਕਈ ਮਹੀਨਿਆਂ ਤੋਂ ਹੋ ਰਹੀ ਹੈ, ਉਹ ਸਿਰੇ ਚੜੇਗਾ ਵੀ ਨਹੀਂ, ਕਿਉਂਕਿ ਅਮਰੀਕਾ ਜਿਹੜਾ ਉਹ ਭਾਰਤ ਦੀਆਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਸ਼ਰਤਾਂ ਨੇ ਜਾਂ ਭਾਰਤ ਦੇ ਹੱਕ ਦੀ ਗੱਲ ਜਿਹੜੀ ਉਹ ਨਹੀਂ ਮੰਨ ਰਿਹਾ। ਇਸ ਕਰਕੇ ਭਾਰਤ ਦੇ ਲਈ ਵੀ ਇਹ ਸਮਝੌਤਾ ਇਸ ਵਕਤ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ। ਉਧਰ ਅਜਿਹੇ ਸਮੇਂ ਦੇ ਵਿੱਚ ਜਦੋਂ ਲਿੰਗ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਸੰਯੁਕਤ ਰਾਸ਼ਟਰ ਦੇ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦਾ ਦਬਾਅ ਵੱਧ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜੈਂਡਰ ਸਨੈਪਸ਼ਾਟ ਰਿਪੋਰਟ ਦੇ ਵਿੱਚ ਇਹ ਗੱਲ ਦੇਖੀ ਗਈ ਹੈ ਕਿ ਲਿੰਗ ਬਰਾਬਰਤਾ ਯਾਨੀ ਕਿ ਜੈਂਡਰ ਇਕੁਐਲਿਟੀ ਦੇ ਨਾਲ ਜੁੜੀ ਹੋਈ ਗੱਲ ਜਿਹੜੀ ਹੁਣ ਕਾਫੀ ਤੇਜ਼ੀ ਦੇ ਨਾਲ ਉੱਠਣ ਲੱਗ ਪਈ ਹੈ। ਸੰਯੁਕਤ ਰਾਸ਼ਟਰ ਦੀ ਮਹਿਲਾ ਅਧਿਕਾਰੀ, ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਂਡਰਿਕਸ ਨੇ ਕਿਹਾ ਹੈ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਕਿਸੇ ਵੀ ਜਿਹੜੀ ਵੱਡੀ ਸੰਸਥਾ ਉਸ ਦੇ ਵਿੱਚ ਪੁਰਸ਼ਾਂ ਦੀ ਮਾਲਕੀ ਜਿਹੜੀ ਉਹ ਦਰਸਾਉਂਦੀ ਹੈ ਕਿ ਮਹਿਲਾਵਾਂ ਨੂੰ ਬਰਾਬਰ ਦੇ ਹੱਕ ਨਹੀਂ ਮਿਲਦੇ। ਉਧਰ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੌਸ ਹੌਲਟਾ ਨੇ ਕਿਹਾ ਹੈ ਕਿ 80 ਸਾਲ ਤੋਂ ਬਾਅਦ ਵੀ ਅਸੀਂ ਇੰਨੀ ਸਮਝਦਾਰੀ ਨਹੀਂ ਲਿਆ ਸਕੇ ਹਾਂ ਕਿ ਕਿਸੇ ਬੇਦਾਗ ਤੇ ਇਮਾਨਦਾਰ ਔਰਤ ਨੂੰ ਚੁਣ ਸਕੀਏ। ਵੈਸੇ ਉਧਰ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਦੇ ਵਿੱਚ ਜਨਰਲ ਸਕੱਤਰ ਨੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਐਂਟੋਨੀਓ ਗੁਤਾਰੇਜ਼, ਉਹਨਾਂ ਦੇ ਨਾਲ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੁਲਾਕਾਤ ਹੋਈ ਹੈ। ਦੋਹਾਂ ਆਗੂਆਂ ਨੇ ਪੱਛਮ ਏਸ਼ੀਆ ਦੇ ਹਾਲਾਤ ਸਣੇ ਕਈ ਟਕਰਾਵਾਂ ਦੇ ਉੱਤੇ ਔਰ ਵਿਕਾਸਸ਼ੀਲ ਮੁਲਕਾਂ ਦੇ ਉੱਤੇ ਪੈਣ ਵਾਲੇ ਅਸਰ ਦੇ ਉੱਤੇ ਚਰਚਾ ਕੀਤੀ ਹੈ। ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਬਹੁਤ ਸਾਰੀਆਂ ਖਬਰਾਂ ਭਾਰਤ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੋਦੀ ਦੀ ਹੋਈ ਗੱਲਬਾਤ ਹੈ। ਉਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਭਾਰਤੀ ਨਾਗਰਿਕਾਂ ਦੇ ਲਈ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਕਿਹਾ ਗਿਆ ਸਰਕਾਰ ਦੀ ਤਰਫ ਤੋਂ ਕਿ ਵਿਦੇਸ਼ਾਂ ਦੇ ਵਿੱਚ ਨੌਕਰੀ ਦੇ ਮੌਕੇ ਤਲਾਸ਼ਣ ਵਾਲੇ ਇਸ ਵਕਤ ਸਾਵਧਾਨੀ ਵਰਤਣ, ਨਾਲ ਹੀ ਉਹਨਾਂ ਏਜੰਟਾਂ ਤੋਂ ਸਾਵਧਾਨ ਰਹਿਣ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਭਾਰਤ ਦੇ ਵਿੱਚੋਂ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਇੱਕ ਖੁਆਬ ਦਿਖਾ ਰਹੇ ਨੇ। ਅਸਲ ਦੇ ਵਿੱਚ ਮੰਤਰਾਲੇ ਦੀ ਇਹ ਐਡਵਾਇਜ਼ਰੀ ਰੂਸ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ, ਕਿਉਂਕਿ ਪਤਾ ਇਹ ਚੱਲ ਰਿਹਾ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਰੂਸ ਦੇ ਵਿੱਚ ਨੌਕਰੀ ਦੇਣ ਦਾ ਬਹਾਨਾ ਲਗਾ ਕੇ ਜਿਹੜਾ ਰੂਸ ਦੇ ਵਿੱਚ ਭੇਜਣ ਦੀਆਂ ਇਸ਼ਤਿਹਾਰਬਾਜ਼ੀਆਂ ਸਾਹਮਣੇ ਆਉਂਦੀਆਂ ਨੇ। ਅਜਿਹੇ ਦੇ ਵਿੱਚ ਉਹਨਾਂ ਨੂੰ ਰੂਸ ਦੀ ਫੌਜ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਜਿਹੜੇ ਕਿ ਯੂਕਰੇਨ ਦੇ ਨਾਲ ਇਸ ਵਕਤ ਜੰਗ ਦੇ ਵਿੱਚ ਨੇ। ਹਾਲਾਂਕਿ ਭਾਰਤ ਦੀ ਸਰਕਾਰ ਨੇ ਦਖਲ ਅੰਦਾਜ਼ੀ ਕੀਤੀ ਵੀ ਹੈ, ਰੂਸ ਦੇ ਨਾਲ ਗੱਲਬਾਤ ਕੀਤੀ ਵੀ ਹੈ ਕਿ ਉਹਨਾਂ ਭਾਰਤੀ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਕੁਝ ਮਾਮਲਿਆਂ ਦੇ ਵਿੱਚ ਭਾਰਤੀ ਨਾਗਰਿਕ ਆਪਣੀ ਇੱਛਾ ਦੇ ਨਾਲ ਭਾਰਤ ਦੀ ਨਾਗਰਿਕਤਾ ਛੱਡ ਕੇ ਰੂਸ ਦੇ ਪਾਸਪੋਰਟ ਲੈ ਰਹੇ ਨੇ ਤੇ ਫਿਰ ਰੂਸ ਦੀ ਫੌਜ ਦੇ ਵਿੱਚ ਸ਼ਾਮਲ ਹੋ ਰਹੇ ਨੇ। ਮੰਤਰਾਲੇ ਨੇ ਕਿਹਾ ਹੈ ਕਿ ਇਹਨਾਂ ਲੋਕਾਂ ਨੂੰ ਅਜਿਹੇ ਫੈਸਲਿਆਂ ਦੀ ਗੰਭੀਰਤਾ ਪਹਿਲਾਂ ਪਛਾਣ ਲੈਣੀ ਚਾਹੀਦੀ ਹੈ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਕੁਝ ਗੈਰ ਸਰਕਾਰੀ ਸੰਗਠਨ ਤੇ ਕੁਝ ਐਸੀਆਂ ਸੰਸਥਾਵਾਂ ਵੀ ਨੇ ਜਿਹੜੀਆਂ ਵਿਦੇਸ਼ੀ ਨਾਗਰਿਕਾਂ ਨੂੰ ਭਰਤੀ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਭਾਰਤ ਦੇ ਵਿੱਚ ਉਹ ਸੰਸਥਾਵਾਂ ਬਹੁਤ ਜ਼ਿਆਦਾ ਐਕਟਿਵ ਨੇ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੱਲ ਦੇ ਦਿਨ ਇੰਡੀਆ ਬਲੌਕ ਦੀ ਇੱਕ ਬੈਠਕ ਸੀ ਜਿਸ ਨੂੰ ਕਿ ਜਿਹੜਾ ਕਾਂਗਰਸ ਦੀ ਅਗਵਾਈ ਵਾਲਾ ਇੱਕ ਧੜਾ ਮੰਨ ਲਿਆ ਜਾਂਦਾ, ਵਿਰੋਧੀ ਧਿਰਾਂ ਦਾ ਇੱਕ ਗੱਠਜੋੜ ਹੈ ਇੰਡੀਆ ਬਲੌਕ, ਜਿਨ੍ਹਾਂ ਨੇ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਤੇ SIR ਦੇ ਖਿਲਾਫ਼ ਮੁਹਿੰਮ ਭਖਾਉਂਦਿਆਂ ਹੋਇਆਂ ਇੱਕ ਅੰਤਮ ਯੋਜਨਾ ਜਿਹੜੀ ਉਹ ਤਿਆਰ ਕੀਤੀ ਹੈ। ਰਣਨੀਤੀ ਦੇ ਤਹਿਤ ਦੇਸ਼ ਭਰ ਦੇ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ, ਲੋਕ ਬਚਾਓ ਮਾਰਚ ਕੱਢੇ ਜਾਣਗੇ। ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਨੇ ਕਿਹਾ ਕਿ ਸਾਰੀਆਂ ਧਿਰਾਂ ਇਸ ਗੱਲ ਦੇ ਲਈ ਸਹਿਮਤ ਹੋਈਆਂ ਨੇ ਕਿ ਚੋਣਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਬਜਾਏ ਬੈਲਟ ਪੇਪਰ ਦੇ ਨਾਲ ਹੋਣੀਆਂ ਚਾਹੀਦੀਆਂ। ਮੀਟਿੰਗ ਤੋਂ ਬਾਅਦ ਇੰਡੀਆ ਬਲੌਕ ਦੇ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਕਿਹਾ ਕਿ ਨੌਜਵਾਨਾਂ ਤੇ NGOs ਦੇ ਨਾਲ ਰਲ ਕੇ 2 ਤੋਂ 8 ਅਕਤੂਬਰ ਤੱਕ ਲੋਕਤੰਤਰ ਬਚਾਓ ਮਾਰਚ ਕੱਢੇ ਜਾਣਗੇ। ਹਾਲਾਂਕਿ ਇਸ ਦਰਮਿਆਨ CJP ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਸੀ ਕਿ ਉਹ ਰੈਲੀਆਂ ਕਰਨਗੀਆਂ। ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਭਲਕੇ ਯਾਨੀ 2 ਅਕਤੂਬਰ ਤੋਂ ਗਿਆਨੇਸ਼ ਕੁਮਾਰ ਤੇ ਇਲੈਕਸ਼ਨ ਕਮਿਸ਼ਨ ਦੇ ਖਿਲਾਫ਼ ਰੈਲੀਆਂ ਜਿਹੜੀਆਂ ਨੇ ਉਹਨਾਂ ਦੀ ਸ਼ੁਰੂਆਤ ਵੈਸਟ ਬੰਗਾਲ ਤੋਂ ਕੀਤੀ ਜਾਏਗੀ। ਦਿੱਲੀ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਧਰ ਕਾਂਗਰਸ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਚੋਣ ਕਮਿਸ਼ਨ ਦੇ ਕੰਮਕਾਜ ਦੇ ਉੱਤੇ ਸਵਾਲ ਖੜੇ ਕਰਦਿਆਂ ਮੁੰਬਈ ਦੇ ਸ਼ਿਵਾਜੀ ਪਾਰਕ ਦੇ ਵਿੱਚ ਭਲਕੇ ਯਾਨੀ ਕੱਲ ਤੋਂ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਕਰਨ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ। ਹਾਲਾਂਕਿ ਕਾਂਗਰਸ ਤੇ ਦੂਸਰੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਸ਼ਾਮਲ ਹੋ ਕੇ ਇਸ ਕਿਸਮ ਦੇ ਕਿਸੇ ਵੀ ਪ੍ਰਦਰਸ਼ਨ ਦੇ ਵਿੱਚ ਇਕੱਠੇ ਨਹੀਂ ਦਿਖਣਗੇ। ਉਂਝ ਦੱਸ ਦਈਏ ਕਿ ਮੀਟਿੰਗ ਤੋਂ ਬਾਅਦ ਇੰਡੀਆ ਬਲੌਕ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਗੱਲ ਕਹੀ ਕਿ ਜਿਹੜੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਦੇ ਅੱਗੇ ਮੁਜ਼ਾਰੇ ਕੀਤੇ ਜਾਣਗੇ ਇਸ ਪੱਧਰ ਤੱਕ ਇਹ ਮੁਜ਼ਾਰੇ ਹੋਣਗੇ ਤੇ 6 ਅਕਤੂਬਰ ਨੂੰ ਵਿਰੋਧੀ ਧਿਰਾਂ ਦੇ ਸਾਰੇ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਦਫ਼ਤਰਾਂ ਦੇ ਵੱਲ ਮਾਰਚ ਕਰਨਗੇ। ਵਿਰੋਧੀ ਧਿਰਾਂ ਦੇ ਆਗੂ ਵੋਟ ਦੀ ਚੋਰੀ, ਸਰਕਾਰ ਦੀ ਚੋਰੀ ਵਰਗੇ ਨਾਅਰੇ ਲੈ ਕੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਦੂਜੇ ਹਫ਼ਤੇ ਦੇ ਦਰਮਿਆਨ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕਰਨਗੇ ਔਰ ਵਿਰੋਧੀ ਧਿਰਾਂ ਵੱਲੋਂ 5 ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਇਹ ਕਿੱਥੇ ਹੋਣਗੀਆਂ ਤੇ ਕਦੋਂ ਹੋਣਗੀਆਂ ਇਹਨਾਂ ਦੇ ਬਾਰੇ ਫੈਸਲਾ ਹਾਲੇ ਨਹੀਂ ਲਿਆ ਗਿਆ, ਯਾਨੀ ਇਹਨਾਂ ਦੀ ਥਾਂ ਤੇ ਤਰੀਕ ਦੇ ਬਾਰੇ ਆਉਣ ਵਾਲੇ ਦਿਨਾਂ 'ਚ ਐਲਾਨ ਕੀਤੇ ਜਾਣਗੇ। ਮੰਨਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਤਾਂ ਇੱਕ ਵੱਡੀ ਰੈਲੀ ਕੀਤੀ ਹੀ ਜਾਣੀ ਹੈ ਪਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਸੁਪਰੀਮ ਕੋਰਟ ਨੂੰ ਵੀ ਅਪੀਲ ਕੀਤੀ ਹੈ ਕਿ SIR ਤੇ ਚੋਣ ਬੇਨੀਮੀਆਂ ਦੇ ਮਾਮਲੇ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਦਰਮਿਆਨ ਜਿਹੜੇ ਦਿੱਲੀ ਦੇ ਵਿੱਚ ਵਿਰੋਧੀ ਧਿਰਾਂ ਦੀ ਜਾਂ ਇੰਡੀਆ ਬਲੌਕ ਦੀ ਇਹ ਜਿਹੜੀ ਬੈਠਕ ਹੋਈ ਹੈ ਇਸ ਦੇ ਉੱਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਕਾਂਗਰਸ ਨੂੰ ਇਹ ਸੋਚਣਾ ਪੈ ਰਿਹਾ ਹੈ ਕਿ ਉਹ ਆਪਣੀਆਂ ਗਲਤੀਆਂ ਦੇ ਲਈ ਪਹਿਲਾਂ ਲੋਕਾਂ ਤੋਂ ਮਾਫ਼ੀ ਮੰਗੇ ਆਤਮ ਚਿੰਤਨ ਕਰੇ ਜਾਂ ਫਿਰ ਆਪਣੇ ਕਾਰਗੁਜ਼ਾਰੀਆਂ ਦੇ ਵਿੱਚ ਸੁਧਾਰ ਕਰੇ। ਪਰ ਕਾਂਗਰਸ ਨੇ ਤੈਅ ਕਰ ਰੱਖਿਆ ਕਿ ਉਹ ਸੁਧਰਨਗੇ ਤਾਂ ਨਹੀਂ, ਮਲਕਾ ਰਾਹੁਲ ਗਾਂਧੀ ਹੋਣ ਜਾਂ ਮਲਕਾਅਰਜਨ ਖੜਗੇ, ਆਪਣੀ ਗਲਤੀਆਂ ਦੇ ਲਈ ਮਾਫ਼ੀ ਮੰਗਣ ਦੀ ਬਜਾਏ ਉਹ ਭਰਮ ਫੈਲਾ ਰਹੇ ਨੇ, ਝੂਠ ਬੋਲ ਰਹੇ ਨੇ, ਮਨ ਘੜੰਤ ਦੋਸ਼ ਲਗਾ ਰਹੇ ਨੇ। ਮੈਂ ਕਿਹਾ ਕਿ ਅੱਜ ਇੰਡੀ ਗਠਜੋੜ ਭਾਜਪਾ ਦੀ ਤਰਫ ਤੋਂ ਜਾਂ ਭਾਜਪਾ ਆਗੂਆਂ ਦੀ ਤਰਫ ਤੋਂ ਇਸਨੂੰ ਇੰਡੀਆ ਬਲੋਕ ਨਹੀਂ ਕਿਹਾ ਜਾਂਦਾ ਜਾਂ ਇੰਡੀਆ ਗਠਜੋੜ ਨਹੀਂ ਕਿਹਾ ਜਾਂਦਾ, ਇੰਡੀ ਗਠਜੋੜ ਕਿਹਾ ਜਾਂਦਾ। ਉਹਨਾਂ ਕਿਹਾ ਕਿ ਇੰਡੀ ਗਠਜੋੜ ਦੀ ਬੈਠਕ ਸੀ ਔਰ ਇਸ ਬੈਠਕ ਤੋਂ ਠੀਕ ਪਹਿਲਾਂ ਗਠਜੋੜ ਬਿਖਰਿਆ ਹੋਇਆ ਦਿਖਾਈ ਦਿੱਤਾ। ਯੂਪੀ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ, ਅਖਿਲੇਸ਼ ਯਾਦਵ ਕਿੱਥੇ ਸੀ? ਜੇਕਰ ਮੁੱਦਾ ਇੰਨਾ ਅਹਿਮ ਸੀ ਤਾਂ ਅਖਿਲੇਸ਼ ਯਾਦਵ ਕਿਉਂ ਨਹੀਂ ਸੀ? ਡੀਐਮਕੇ ਦੇ ਪ੍ਰਮੁੱਖ ਸਟਾਲਿਨ, ਝਾਰਖੰਡ ਮੁਕਤੀ ਮੋਰਚਾ ਦੇ ਹੇਮੰਤ ਸੋਰੇਨ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ, ਇਹ ਸਾਰੇ ਹੀ ਗਾਇਬ ਸੀ। ਉਧਵ ਠਾਕਰੇ ਵੀ ਉੱਥੇ ਨਹੀਂ ਪਹੁੰਚੇ, ਵਰਚੁਅਲੀ ਹੀ ਜੁੜੇ। ਉਹਨਾਂ ਕਿਹਾ ਕਿ ਇੰਡੀ ਗਠਜੋੜ ਰਾਹੁਲ ਗਾਂਧੀ ਨੂੰ ਆਪਣਾ ਨੇਤਾ ਮੰਨਣ ਦੇ ਲਈ ਤਿਆਰ ਹੀ ਨਹੀਂ ਹੈ। ਦੱਸ ਦਈਏ ਕਿ ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ਦੇ ਵਿੱਚ ਇਹ ਜਿਹੜੀ ਬੈਠਕ ਹੋਈ ਸੀ, ਬੈਠਕ ਦੇ ਵਿੱਚ 19 ਵਿਰੋਧੀ ਪਾਰਟੀਆਂ ਦੇ ਨੇਤਾ ਜਿਹੜੇ ਸੀ ਉਹ ਸ਼ਾਮਲ ਹੋਏ ਸੀ। ਜ਼ਾਹਰ ਜੀ ਗੱਲ ਹੈ ਕਿ ਇਸ ਦੇ ਵਿੱਚ ਜਿਹੜੇ ਅਖਿਲੇਸ਼ ਯਾਦਵ ਦੀ ਗੈਰ ਮੌਜੂਦਗੀ ਜ਼ਰੂਰ ਇੱਕ ਚਰਚਾ ਦਾ ਵਿਸ਼ਾ ਬਣੀ ਰਹੀ, ਪਰ ਇਸ ਦਰਮਿਆਨ ਸਾਰੀਆਂ ਪਾਰਟੀਆਂ ਦੀ ਤਰਫ ਤੋਂ ਇਹ ਬਿਆਨ ਜਿਹੜਾ ਦਿੱਤਾ ਗਿਆ ਕਿ ਉਹ ਸਾਰੇ ਰਲ ਕੇ ਭਾਜਪਾ ਸਰਕਾਰ ਦੇ ਖਿਲਾਫ ਆਪਣਾ ਮੁਜ਼ਾਹਰਾ ਲੈ ਕੇ ਆਣਗੇ। ਉਧਰ ਵੈਸਟ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਰਹਿ ਚੁੱਕੀ ਮਮਤਾ ਬੈਨਰਜੀ ਨੇ ਵੀ ਇਸ ਬੈਠਕ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਹਰਿਆਣਾ ਤੇ ਬਿਹਾਰ ਦੇ ਵਿੱਚ ਕਾਂਗਰਸ ਭਾਜਪਾ ਜਿੱਤੀ ਹੈ ਤੇ ਬੰਗਾਲ ਦੇ ਵਿੱਚ ਲੁੱਟ ਕੀਤੀ ਗਈ ਹੈ। ਅਸੀਂ ਸੁਪਰੀਮ ਕੋਰਟ ਵੀ ਜਾ ਚੁੱਕੇ ਹਾਂ, ਸਾਰੇ ਦਰਵਾਜ਼ੇ ਖੜਕਾ ਚੁੱਕੇ ਹਾਂ। ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਮਮਤਾ ਬੈਨਰਜੀ ਨੇ ਬੋਲਦਿਆਂ ਕਿਹਾ ਕਿ ਆਓ ਲੋਕਤੰਤਰ ਨੂੰ ਬਚਾਈਏ, ਸਾਡੇ ਲੋਕਾਂ ਦੀ ਸੁਰੱਖਿਆ, ਸਾਡੇ ਲੋਕਾਂ ਦੀ ਵੋਟਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ, ਇੱਕ ਸੰਵਿਧਾਨਕ ਅਧਿਕਾਰ ਹੈ, ਇਸ ਦੇ ਉੱਤੇ ਲੁੱਟ ਨਹੀਂ ਹੋਣ ਦਿੱਤੀ ਜਾ ਸਕਦੀ। ਉਧਰ ਦਿੱਲੀ ਦੇ ਵਿੱਚ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਦੀ ਕਈ ਘਟਨਾਵਾਂ ਤੋਂ ਬਾਅਦ ਪਿਛਲੇ ਕਈ ਦਿਨ ਕੁਝ ਦਿਨਾਂ ਦੇ ਵਿੱਚ ਦਿੱਲੀ ਯੂਨੀਵਰਸਿਟੀ ਤੇ ਅਲੱਗ ਅਲੱਗ ਕਾਲਜਾਂ ਚ ਲੜਕੀਆਂ ਪ੍ਰਦਰਸ਼ਨ ਕਰ ਰਹੀਆਂ ਨੇ। ਐਸੇ ਸਿਲਸਿਲੇ ਦੇ ਵਿੱਚ ਕੱਲ ਦੇ ਦਿਨ ਜੀਸਸ ਐਂਡ ਮੈਰੀ ਕਾਲਜ ਦੀਆਂ ਲੜਕੀਆਂ ਨੇ ਵੀ ਇੱਕ ਪ੍ਰਦਰਸ਼ਨ ਕੀਤਾ। ਖ਼ਬਰ ਦੇ ਮੁਤਾਬਕ ਕਰੀਬ 200 ਲੜਕੀਆਂ ਨੇ ਕੈਂਪਸ ਦੇ ਅੰਦਰ ਆਪਣੀ ਆਵਾਜ਼ ਬੁਲੰਦ ਕੀਤੀ। ਉਹਨਾਂ ਦੇ ਹੱਥਾਂ ਦੇ ਵਿੱਚ ਅਲੱਗ ਅਲੱਗ ਪੋਸਟਰ ਫੜੇ ਹੋਏ ਸੀ, ਨੋ ਵੁਮੈਨ ਇਜ਼ ਫ੍ਰੀ ਅੰਟਿਲ ਆਲ ਵੁਮੈਨ ਆਰ ਫ੍ਰੀ, The way I dress doesn't mean a yes, ਜਾਂ how many more women until you call it a crisis, ਇਸ ਕਿਸਮ ਦੇ ਬਹੁਤ ਸਾਰੇ ਨਾਰੇ ਜਿਹੜੇ ਸੀ ਲੜਕੀਆਂ ਨੇ ਹੱਥਾਂ ਦੇ ਵਿੱਚ ਫੜੇ ਹੋਏ ਸੀ। ਇਸ ਤੋਂ ਪਹਿਲਾਂ ਸ਼ਾਮਾ ਪ੍ਰਸਾਦ ਮੁਖਰਜੀ ਕਾਲਜ ਦੀਆਂ ਲੜਕੀਆਂ ਨੇ ਵੀ ਪ੍ਰਦਰਸ਼ਨ ਕੀਤੇ। ਵੈਸੇ ਦਿੱਲੀ ਦੇ ਵਿੱਚ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਇਸ ਵਕਤ ਦਿੱਲੀ ਦੀ ਭਾਜਪਾ ਸਰਕਾਰ ਦੀ ਤਰਫ ਤੋਂ ਕੋਈ ਵੀ ਟਿੱਪਣੀ, ਕੋਈ ਵੀ ਜਿਹੜਾ ਬਿਆਨ ਉਹ ਸਾਂਝਾ ਨਹੀਂ ਕੀਤਾ ਗਿਆ। ਉਧਰ ਮੱਧ ਪ੍ਰਦੇਸ਼ ਦੇ ਉਜੈਨ ਦੇ ਵਿੱਚ ਸ਼ਾਹੀ ਮਸਜਿਦ ਦੇ ਕੁਝ ਹਿੱਸੇ ਹਟਾਉਣ ਦਾ ਕੰਮ ਜਿਹੜਾ ਬੁੱਧਵਾਰ ਦੇ ਦਿਨ ਵੀ ਜਾਰੀ ਰਿਹਾ। ਮਸਜਿਦ ਕਮੇਟੀ ਦੇ ਨੁਮਾਇੰਦੇ ਇਸ ਹਿੱਸੇ ਨੂੰ ਹਟਾਉਣ ਦੀ ਕਾਰਵਾਈ ਕਰ ਰਹੇ ਨੇ। ਉੱਥੇ ਸੋਮਵਾਰ ਦੇ ਦਿਨ ਮਸਜਿਦ ਦੇ ਹਿੱਸੇ ਨੂੰ ਹਟਾਉਣ ਦੇ ਦਰਮਿਆਨ ਵਿਵਾਦ ਤੇ ਪਥਰਾਅ ਵੀ ਹੋ ਗਏ ਸੀ ਔਰ ਇਸ ਮਾਮਲੇ ਚ ਹੁਣ ਤੱਕ ਪੁਲਿਸ ਨੇ 30 ਲੋਕਾਂ ਦੇ ਖਿਲਾਫ਼ FIR ਦਰਜ ਕੀਤੀ ਹੈ, 20 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਇਸ ਦਰਮਿਆਨ 9 ਜਿਹੜੇ ਕਥਿਤ ਤੌਰ ਤੇ ਗ੍ਰਿਫ਼ਤਾਰ ਕੀਤੇ ਗਏ ਨੇ ਉਹਨਾਂ ਨੂੰ ਮੈਡੀਕਲ ਪ੍ਰੀਖਣ ਦੇ ਲਈ ਹਸਪਤਾਲ ਲੈ ਕੇ ਵੀ ਪੁਲਿਸ ਪਹੁੰਚੀ। ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਕੱਲ੍ਹ ਦੇ ਦਿਨ ਪੇਸ਼ ਵੀ ਕੀਤਾ। ਦਰਅਸਲ ਸੋਮਵਾਰ ਦੇ ਦਿਨ ਛਤਰੀ ਚੌਂਕ ਸਥਿਤ ਸ਼ਾਹੀ ਮਸਜਿਦ ਦੇ ਕੁਝ ਹਿੱਸੇ ਹਟਾਉਣ ਨੂੰ ਲੈ ਕੇ ਕਾਰਵਾਈ ਚੱਲ ਰਹੀ ਸੀ। ਇਸੇ ਦਰਮਿਆਨ ਢਾਬਾ ਰੋਡ ਤੇ ਸਬਜ਼ੀ ਮੰਡੀ ਦੀ ਵੱਲੋਂ ਆਏ ਕੁਝ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਸਥਿਤੀ ਵਿਗੜ ਗਈ ਤੇ ਪਥਰਾਅ ਹੋਣ ਲੱਗ ਪਿਆ। ਪੁਲਿਸ ਦਾ ਦਾਅਵਾ ਹੈ ਕਿ ਭੀੜ ਨੂੰ ਭੜਕਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਕੁਝ ਮੈਸੇਜ ਵੀ ਵਾਇਰਲ ਕੀਤੇ ਗਏ ਸੀ। ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਆਓ ਪਾਉਂਦੇ ਹੋਏ ਚੱਲਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਤਾਂ ਅਕਤੂਬਰ ਬਦਲਾਵਾਂ ਦੇ ਨਾਲ ਜੁੜੀ। ਅੱਜ 1 ਅਕਤੂਬਰ ਹੈ, ਅੱਜ ਦੇ ਦਿਨ ਤੋਂ ਜਿਹੜੇ ਵੱਡੇ ਬਦਲਾਅ ਲਾਗੂ ਕੀਤੇ ਜਾ ਰਹੇ ਨੇ ਆਸਟ੍ਰੇਲੀਆ ਭਰ ਦੇ ਵਿੱਚ। ਥ੍ਰਾਈਵਿੰਗ ਕਿਡਸ ਨਾਮ ਦਾ ਜਿਹੜਾ ਇੱਕ ਅਲੱਗ ਤੋਂ ਅਦਾਰਾ ਹੈ NDIS ਤੋਂ ਅੱਡ ਕੱਢ ਕੇ, ਉਸ ਨੂੰ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਥ੍ਰਾਈਵਿੰਗ ਕਿਡਸ ਨਾਮ ਦਾ ਇਹ ਅਦਾਰਾ ਬਣਾਇਆ ਕਿ NDIS ਦੇ ਵਿੱਚ ਮਦਦ ਹਾਸਲ ਕਰ ਰਹੇ ADHD ਆਟਿਜ਼ਮ ਵਰਗੀਆਂ ਜਿਹੜੀਆਂ ਹੋਰ ਜਿਹੜੀਆਂ ਬਿਮਾਰੀਆਂ ਨੇ ਜਾਂ ਵਿਕਾਰ ਨੇ ਉਹਨਾਂ ਦੇ ਨਾਲ ਜੁੜੇ ਹੋਏ ਇਹ ਮੁੱਖ ਬਦਲਾਅ ਕੀਤੇ ਗਏ ਨੇ। ਸ਼ੁਰੂਆਤ ਸਭ ਤੋਂ ਪਹਿਲਾਂ ਕਰੀਏ ਤੇ ਕਾਰਡ ਸਰਚਾਰਜ ਅੱਜ ਦੇ ਦਿਨ ਤੋਂ ਖਤਮ ਹੋਣਗੇ। ਅੱਜ ਤੋਂ ਆਸਟ੍ਰੇਲੀਆ ਭਰ ਦੇ ਵਿੱਚ ਐਫਪੋਸ, ਮਾਸਟਰ ਕਾਰਡ ਤੇ ਵੀਜ਼ਾ ਵਰਗੇ ਪ੍ਰਮੁੱਖ ਕਾਰਡ ਨੈਟਵਰਕਸ ਦੇ ਉੱਤੇ ਨੋ ਸਰਚਾਰਜ ਰੂਲਸ ਲਾਗੂ ਹੋ ਰਹੇ ਨੇ। ਯਾਨੀ ਕਿ ਹੁਣ ਦੁਕਾਨਾਂ ਜਾਂ ਕਿਸੇ ਵੀ ਆਨਲਾਈਨ ਖਰੀਦਦਾਰੀ ਦੇ ਦਰਮਿਆਨ ਜਦੋਂ ਤੁਸੀਂ ਕਾਰਡ ਦੇ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਡੇ ਤੋਂ ਜਿਹੜਾ ਵਾਧੂ ਸਰਚਾਰਜ ਹੈ ਯਾਨੀ ਐਕਸਟਰਾ ਫੀਸ ਹੈ ਉਹ ਨਹੀਂ ਲਈ ਜਾਏਗੀ। ਇਸ ਤੋਂ ਇਲਾਵਾ ਹੋਮ ਅਫੇਅਰ ਮੰਤਰਾਲੇ ਦੀ ਤਰਫ ਤੋਂ ਐਲਾਨੇ ਗਏ ਪਿੱਛੇ ਜੇ ਇਮੀਗ੍ਰੇਸ਼ਨ ਸੁਧਾਰਾਂ ਦੇ ਤਹਿਤ ਵੀ ਕੁਝ ਨਿਯਮ ਲਾਗੂ ਹੋਏ ਨੇ, ਜਿਵੇਂ ਵਿਜ਼ਟਰ ਵੀਜ਼ਾ ਤੋਂ ਕਿਸੇ ਵੀ ਦੂਸਰੇ ਟੈਂਪਰੇਰੀ ਵੀਜ਼ਾ ਦੇ ਉੱਤੇ ਸਵਿਚ ਕਰਨ ਦੇ ਨਿਯਮਾਂ ਦੇ ਉੱਤੇ ਰੋਕ ਲਗਾਈ ਜਾ ਰਹੀ ਹੈ। ਨੋ ਫਰਦਰ ਸਟੇ ਦੀਆਂ ਸ਼ਰਤਾਂ ਲਾਗੂ ਹੋਣਗੀਆਂ। ਸਟੂਡੈਂਟ ਵੀਜ਼ਾ ਦੇ ਵਿੱਚ ਕੋਰਸ ਹੋਪਿੰਗ ਦੇ ਉੱਤੇ ਜਿਹੜੀਆਂ ਸਰਕਾਰਾਂ ਸਖ਼ਤ ਹੋਈਆਂ ਨੇ। ਵਰਕਿੰਗ ਹੋਲੀਡੇ ਵੀਜ਼ਾ ਦੇ ਵਿੱਚ ਤੀਸਰੇ ਸਾਲ ਦੇ ਲਈ ਜਿਹੜਾ ਵੀਜ਼ਾ ਦਿੱਤਾ ਜਾਂਦਾ ਉਸ ਦੇ ਲਈ ਬੈਲਟ ਸਿਸਟਮ ਲਾਗੂ ਕੀਤਾ ਜਾਏਗਾ। ਉਧਰ ਰੈਂਟਿੰਗ ਨੂੰ ਲੈ ਕੇ ਨਵੇਂ ਬਦਲਾਅ ਹੋਏ ਨੇ। ਵਿਕਟੋਰੀਆ ਤੇ ਦੂਸਰੇ ਸੂਬਿਆਂ ਦੇ ਵਿੱਚ 1 ਅਕਤੂਬਰ ਤੋਂ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਕਾਨੂੰਨੀ ਬਦਲਾਅ ਕੀਤੇ ਗਏ ਨੇ, ਜਿਵੇਂ ਬੌਂਡ ਕਲੇਮਸ ਯਾਨੀ ਮਕਾਨ ਮਾਲਕਾਂ ਦੇ ਲਈ ਬੌਂਡ ਦੇ ਪੈਸੇ ਰੋਕਣਾ, ਰੋਕਣ ਤੋਂ ਪਹਿਲਾਂ ਨੋਟਿਸ ਤੇ ਇਸ ਦੇ ਲੋੜੀਂਦੇ ਜਿਹੜੇ ਸਬੂਤ ਨੇ ਉਹ ਦੇਣੇ ਜ਼ਰੂਰੀ ਹੋਣਗੇ, ਤਾਂ ਹੀ ਉਹ ਆਪਣੇ ਕਿਰਾਏਦਾਰ ਨੂੰ ਘਰ ਦੇ ਵਿੱਚੋਂ ਕੱਢ ਸਕਣਗੇ। ਇਸ ਤੋਂ ਇਲਾਵਾ ਰੈਂਟਲ ਐਪਲੀਕੇਸ਼ਨ ਦਾਖਲ ਕਰਨ ਦੇ ਲਈ ਕੋਈ ਵਾਧੂ ਪ੍ਰੋਸੈਸਿੰਗ ਫੀਸ ਲੈਣ ਦੇ ਉੱਤੇ ਵੀ ਬੈਨ ਲਗਾਇਆ ਗਿਆ। ਕਿਰਾਇਆ ਵਧਾਉਣ ਜਾਂ ਘਰ ਖਾਲੀ ਕਰਵਾਉਣ ਦੇ ਲਈ ਮਕਾਨ ਮਾਲਕ ਨੂੰ ਘੱਟੋ ਘੱਟ 90 ਦਿਨ ਦਾ ਨੋਟਿਸ ਦੇਣਾ ਹੋਏਗਾ। ਉਧਰ ਥ੍ਰਾਈਵਿੰਗ ਕਿਡਸ ਦੀ ਜੇਕਰ ਗੱਲ ਕਰੀਏ ਤੇ ਇਹ ਇੱਕ ਕਿਸਮ ਦੀ ਫ੍ਰੀ ਅਰਲੀ ਡਿਵੈਲਪਮੈਂਟ ਸਕਰੀਨਿੰਗ ਹੈ, ਯਾਨੀ 0 ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਦੀ ਸਰੀਰਕ, ਦਿਮਾਗੀ ਤੇ ਭਾਸ਼ਾਈ ਵਿਕਾਸ ਦੀ ਜਾਂਚ ਦੇ ਲਈ ਨਿਊ ਸਾਊਥ ਵੇਲਸ ਤੇ ਕੁਝ ਹੋਰ ਦੂਸਰੇ ਸੂਬਿਆਂ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰਸ ਤੇ ਫ੍ਰੀ ਚਾਈਲਡ ਕੇਅਰ ਕਲੀਨਿਕਸ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਨਵਾਂ ਡਿਜੀਟਲ ਸਕਰੀਨਿੰਗ ਸਿਸਟਮ ਲਾਗੂ ਕੀਤਾ ਜਾ ਰਿਹਾ। ਇਸ ਦਾ ਮਕਸਦ ਆਟਿਜ਼ਮ, ADHD ਤੇ ਬੋਲਣ ਸੁਣਨ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੀ ਪਛਾਣ ਕਰਕੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੇ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣਾ। NDIS ਦੇ ਨਵੇਂ ਸੁਧਾਰਾਂ ਦੇ ਤਹਿਤ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਅਰਲੀ ਚਾਈਲਡਹੁੱਡ ਪਾਥਵੇ ਨੂੰ ਹੋਰ ਵੈਸੇ ਸਰਕਾਰ ਕਹਿ ਰਹੀ ਹੈ ਕਿ ਸਰਲ ਬਣਾਇਆ ਗਿਆ, ਪਰ ਸਪੀਚ ਥੈਰੇਪੀ, ਆਕੂਪੇਸ਼ਨ ਥੈਰੇਪੀ ਕਰਵਾਉਣ ਦੇ ਲਈ ਪਹਿਲਾਂ ਵੇਟਿੰਗ ਲਿਸਟ ਰਹਿੰਦੀ ਸੀ ਤੇ ਸਿੱਧੇ ਕਮਿਊਨਿਟੀ ਹੈਲਥ ਫੰਡਿੰਗ ਦੀ ਸੁਵਿਧਾ ਜਿਹੜੀ ਹੈ ਹੁਣ ਸ਼ੁਰੂ ਕੀਤੀ ਗਈ ਹੈ, ਪਰ ਇਸ ਨੂੰ NDIS ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਇਸੇ ਕਰਕੇ ਥ੍ਰਾਈਵਿੰਗ ਕਿਡਸ ਨਾਮ ਦੀ ਇਹ ਨਵੀਂ ਸਕੀਮ ਜਿਹੜੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀ ਗਈ ਹੈ। ਉਂਝ ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਮੈਂਟਲ ਹੈਲਥ ਤੇ ਵਿਹਾਰਕ ਵਿਕਾਸ ਦੇ ਲਈ ਸਟੂਡੈਂਟ ਵੈਲਬਿੰਗ ਆਫਿਸਰਸ ਦੀ ਤੈਨਾਤੀ ਵੀ ਕੀਤੀ ਜਾਏਗੀ। ਉਹ ਵੱਖਰੀ ਗੱਲ ਹੈ, NSW ਦੇ ਸਾਰੇ ਸਕੂਲਾਂ ਦੇ ਵਿੱਚ ਤੁਰੰਤ ਪ੍ਰਭਾਵ ਦੇ ਨਾਲ ਇਹ ਜਿਹੜੇ ਵੈਲਬਿੰਗ ਆਫਿਸਰਸ ਨੇ ਇਹਨਾਂ ਦੀ ਨਿਯੁਕਤੀ ਹਾਲੇ ਤੱਕ ਨਹੀਂ ਹੋਈ ਹੈ। ਬੁਲਿੰਗ ਨੂੰ ਰੋਕਣ ਦੇ ਲਈ ਸਕੂਲਾਂ ਦੀ ਤਰਫ ਤੋਂ ਆਪੋ ਆਪਣੇ ਪੱਧਰ ਦੇ ਉੱਤੇ ਹੀ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ, ਯਾਨੀ ਕਿ ਕੋਈ ਬਾਹਰੀ ਨਿਯੁਕਤੀ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਪੋਰਟਸ ਤੇ ਐਕਸਟਰਾ ਕਰੀਕੁਲਰ ਦੇ ਵਿੱਚ ਹਿੱਸਾ ਲੈਣ ਦੇ ਲਈ ਵਾਊਚਰਸ ਤੇ ਗ੍ਰਾਂਟਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਜਾਣਗੀਆਂ ਥ੍ਰਾਈਵਿੰਗ ਕਿਡਸ ਦੇ ਤਹਿਤ ਹੀ, ਪਰ ਇਹ ਸਿਰਫ ਜਿਹੜੇ ਯੋਗ ਬੱਚੇ ਹੋ ਸਕਣਗੇ, ਯਾਨੀ ਕਿ ਜਿਹੜੇ ਉਹਦੇ ਲਈ ਜਿਹੜੇ ਜ਼ਰੂਰੀ ਸਮਝੇ ਜਾਂਦੇ ਨੇ ਸਿਰਫ ਉਹਨਾਂ ਦੇ ਲਈ ਹੀ ਇਹ ਵਾਊਚਰ ਦਿੱਤੇ ਜਾਣਗੇ ਜਿਹੜੇ ਥ੍ਰਾਈਵਿੰਗ ਕਿਡਸ ਦੇ ਤਹਿਤ ਮਦਦ ਹਾਸਲ ਕਰਨਗੇ। ਹਾਲਾਂਕਿ ਲਾਇਸੈਂਸਿੰਗ ਦੇ ਨਾਲ ਜੁੜੇ ਹੋਏ ਕੁਝ ਨਵੇਂ ਨਿਯਮ ਜਿਹੜੇ ਲਾਗੂ ਕੀਤੇ ਗਏ ਨੇ, ਜਿਵੇਂ ਤੁਹਾਡੇ ਕੋਲ ਭਾਰਤ, ਪਾਕਿਸਤਾਨ, ਸਾਊਥ ਅਫਰੀਕਾ, ਹਾਂਗਕਾਂਗ, ਤਾਈਵਾਨ ਵਰਗੇ ਲਿਸਟ ਬੀ ਕੰਟਰੀਜ਼ ਦਾ ਲਾਇਸੈਂਸ ਹੈ ਤੇ ਤੁਹਾਡੀ ਉਮਰ 25 ਸਾਲ ਤੋਂ ਵੱਧ ਹੈ, ਤਾਂ NSW ਦੇ ਵਿੱਚ ਤੁਹਾਨੂੰ ਡਾਇਰੈਕਟ ਆਸਟ੍ਰੇਲੀਅਨ ਲਾਇਸੈਂਸ ਦੇ ਵਿੱਚ ਹੁਣ ਨਹੀਂ ਬਦਲ ਸਕੋਗੇ। DKT ਇਹਨੂੰ ਨੌਲੇਜ ਟੈਸਟ ਕਹਿ ਲਿਆ ਜਾਂਦਾ, ਡਰਾਈਵਿੰਗ ਨੌਲੇਜ ਟੈਸਟ ਜਾਂ ਪ੍ਰੈਕਟੀਕਲ ਡਰਾਈਵਿੰਗ ਟੈਸਟ ਜਿਹਨੂੰ ਰੋਡ ਟੈਸਟ ਕਿਹਾ ਜਾਂਦਾ, ਉਹ ਦੋਵੇਂ ਪਾਸ ਕਰਨੇ ਲਾਜ਼ਮੀ ਹੋਣਗੇ। ਲਿਸਟ ਏ ਦੇ ਲਈ UK USA ਕੈਨੇਡਾ ਨਿਊਜ਼ੀਲੈਂਡ ਵਰਗੇ ਲਿਸਟ ਏ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਹਾਲੇ ਵੀ ਪ੍ਰੈਕਟੀਕਲ ਟੈਸਟ ਤੋਂ ਛੋਟ ਮਿਲ ਸਕੇਗੀ। ਉਧਰ ਸੀਨੀਅਰ ਡਰਾਈਵਰਸ ਦੇ ਲਈ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹਨਾਂ ਨੂੰ ਆਪਣਾ GP ਫਿਟਨੈਸ ਟੂ ਡਰਾਈਵ ਟੈਸਟ ਜਿਹੜਾ ਉਹ ਹਰ ਸਾਲ ਕਰਵਾਉਣਾ ਹੁੰਦਾ, ਪਰ NSW ਦੇ ਵਿੱਚ 85 ਸਾਲ ਤੋਂ ਉਮਰ ਤੋਂ ਵੱਧ ਦੇ ਜਿਹੜੇ ਅਨਰਿਸਟ੍ਰਿਕਟਿਡ ਲਾਇਸੈਂਸ ਨੇ ਉਹ ਬਰਕਰਾਰ ਰੱਖਣ ਦੇ ਲਈ ਹਰ 2 ਸਾਲ ਪ੍ਰੈਕਟੀਕਲ ਡਰਾਈਵਿੰਗ ਅਸੈਸਮੈਂਟ ਦੇਣੀ ਪੈਂਦੀ ਹੈ। ਵੈਸੇ ਜਿਹੜੇ 1 ਅਕਤੂਬਰ ਦੇ ਬਦਲਾਅ ਨੇ ਉਹਨਾਂ ਦੇ ਨਾਲ ਜੁੜੀ ਇੱਕ ਵਿਸਤਾਰ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਵੀ ਸਾਂਝੀ ਤੁਹਾਡੇ ਨਾਲ ਕਰਾਂਗੇ। NDIS ਦੇ ਤਹਿਤ ਸਰਕਾਰ ਨੇ ਇਹ ਗੱਲ ਦੱਸੀ ਹੈ ਕਿ ਥ੍ਰਾਈਵਿੰਗ ਕਿਡਸ ਪ੍ਰੋਗਰਾਮ ਦੇ ਵਾਸਤੇ $4 ਬਿਲੀਅਨ ਦੀ ਰਕਮ ਅੱਡ ਤੋਂ ਕੱਢੀ ਗਈ ਹੈ। ਹਾਲਾਂਕਿ NDIS ਦੀ ਐਕਸੈਸ ਜਿਹੜੇ ਆਲਰੇਡੀ ਹਾਸਲ ਕਰ ਰਹੇ ਨੇ ਉਹ January 2028 ਤੱਕ ਉਹ ਜਿਹੜਾ ਹਾਸਲ ਕਰ ਸਕਣਗੇ ਤੇ ਫਿਰ ਉਸ ਤੋਂ ਬਾਅਦ ਥ੍ਰਾਈਵਿੰਗ ਕਿਡਸ ਦੇ ਵਿੱਚ ਉਹ ਜਿਹੜੇ ਨੇ ਟ੍ਰਾਂਸਫਰ ਕਰ ਦਿੱਤੇ ਜਾਣਗੇ ਉਹ ਕੇਸ। ਉੱਥੇ ਸਕੂਲਾਂ ਦੀ ਗੱਲ ਚੱਲੀ ਹੈ ਤਾਂ ਕੈਥੋਲਿਕ ਸਕੂਲਾਂ ਦੇ ਨਾਲ ਜੁੜੀ ACT ਕੈਨਬਰਾ ਤੋਂ, ਜਿੱਥੇ ਕੈਨਬਰਾ ਦੇ ਵਿੱਚ ਕੈਸਜੈਲ ਜਾਂ ਕੈਕਜੈਲ ਵੀ ਇੱਕ ਸੰਸਥਾ ਨੂੰ ਕਹਿ ਦਿੱਤਾ ਜਾਂਦਾ, CACGEL ਅਸਲ ਦੇ ਵਿੱਚ ਇਹ ਕੈਥੋਲਿਕ ਆਰਕੀਡੀਓਸਿਸ ਆਫ ਕੈਨਬਰਾ ਤੇ ਗੋਲਬਨ ਐਜੂਕੇਸ਼ਨ ਲਿਮਿਟਿਡ ਇਹ ਸਾਂਝੀ ਸੰਸਥਾ ਇੱਕ ਜਿਹੜੀ ਕਿ ਕੈਨਬਰਾ ਤੇ ਕੈਨਬਰਾ ਦੀ ਸਰਹੱਦ ਦੇ ਨਾਲ ਜਿਹੜਾ ਐਨ ਐਸ ਡਬਲਿਊ ਦਾ ਇਲਾਕਾ ਲੱਗਦਾ ਗੋਲਬਨ, ਉਹਦੇ ਉਸ ਦਾਇਰੇ ਦੇ ਵਿੱਚ ਪੈਂਦੇ ਲਗਭਗ 56 ਸਕੂਲਾਂ ਨੂੰ ਸੰਚਾਲਿਤ ਕਰਦੀ ਹੈ ਇਹ ਸੰਸਥਾ। ਇਹਨਾਂ ਸਕੂਲਾਂ ਦੇ ਵਿੱਚ ਹੁਣ ਯਾਨੀ ਕੈਥੋਲਿਕ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੀ ਫੀਸ ਦੇ ਵਿੱਚ 6% ਇਜ਼ਾਫਾ ਕੀਤਾ ਜਾ ਰਿਹਾ ਅਗਲੇ ਸਾਲ ਤੋਂ, ਔਰ ਜਿਹੜੇ ਸੈਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ 7.5% ਦਾ ਸਕੂਲੀ ਫੀਸ ਦਾ ਇਜ਼ਾਫਾ ਕੀਤਾ ਜਾ ਰਿਹਾ। ਦੱਸ ਦਈਏ ਕਿ 2027 ਤੋਂ ਜਿਹੜੇ ਕੈਥੋਲਿਕ ਸਕੂਲ ਨੇ ਉਹਨਾਂ ਦੇ ਵਿੱਚ ਕੰਪਲਸਰੀ ਬਿਲਡਿੰਗ ਲੇਵੀ ਉਹ ਇੰਟਰੋਡਿਊਸ, ਹਾਲਾਂਕਿ 2025 ਚ ਇੰਟਰੋਡਿਊਸ ਕੀਤੀ ਗਈ ਸੀ, ਉਹਨੂੰ ਵੀ ਵਧਾ ਦਿੱਤਾ ਜਾਏਗਾ। ਅੰਦਾਜ਼ਾ ਇਹ ਹੈ ਕਿ ਘੱਟੋ ਘੱਟ $1,000 ਦਾ ਸਾਲਾਨਾ ਬੋਝ ਜਿਹੜਾ ਮਾਪਿਆਂ ਦੇ ਉੱਤੇ ਪਏਗਾ ਜਿਹੜੇ ਆਪਣੇ ਬੱਚਿਆਂ ਨੂੰ ਕੈਥੋਲਿਕ ਸਕੂਲਾਂ ਦੇ ਵਿੱਚ ਭੇਜ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਸੈਂਟ ਕਲੇਅਰਸ ਕਾਲਜ ਹੈ ਜਿਹੜਾ ਗ੍ਰਿਫਿਥ, ਉਸ ਦੀ ਫੀਸ 2027 ਦੇ ਵਿੱਚ ਹੁਣ ਵੱਧ ਕੇ $14,188 ਹੋ ਜਾਏਗੀ, ਯਾਨੀ ਕਿ ਲਗਭਗ $990 ਦਾ ਇਜ਼ਾਫਾ ਕੀਤਾ ਗਿਆ। ਉੱਥੇ ਜੇਕਰ ਦੂਸਰੇ ਪਾਸੇ ਪਰਿਵਾਰਾਂ ਦੇ ਉੱਤੇ ਬੋਝ ਦੀ ਗੱਲ ਕਰੀਏ ਤਾਂ ਕੋਸਟ ਆਫ ਲਿਵਿੰਗ ਦਾ ਬੋਝ ਤਾਂ ਇੱਕ ਵੱਧ ਹੀ ਰਿਹਾ, ਵਿਆਜ ਦਰਾਂ ਵਧੀਆਂ ਨੇ ਔਰ ਤੇਲ ਦੀਆਂ ਕੀਮਤਾਂ ਵਧੀਆਂ ਨੇ, ਇਸ ਦੇ ਚੱਲਦਿਆਂ ਮਹਿੰਗਾਈ ਵਧੀ ਹੈ। ਇਸ ਦੇ ਵਿੱਚ ਕੈਕਚਲ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਇਹ ਜ਼ਰੂਰੀ ਸੀ ਇਹ ਵਾਧਾ ਕੀਤਾ ਜਾਣਾ, ਕਿਉਂਕਿ ਇਹ ਤੈਅ ਕਰੇਗਾ ਕਿ ਸਕੂਲਾਂ ਦੇ ਵਿੱਚ ਜਿਹੜੀ ਮਿਆਰੀ ਸਿੱਖਿਆ ਹੈ, ਕੈਥੋਲਿਕ ਐਜੂਕੇਸ਼ਨ ਜਿਸਨੂੰ ਮਿਆਰੀ ਮੰਨਿਆ ਜਾਂਦਾ, ਉਹ ਇਸ ਤਰੀਕੇ ਦੇ ਨਾਲ ਬਰਕਰਾਰ ਰਹੇ। ਉਂਝ 2026 ਦੇ ACT ਸੈਂਸਸ ਆਫ ਸਕੂਲਸ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਘੱਟੋ ਘੱਟ 16,000 ਬੱਚੇ ਕੈਨਬਰਾ ਤੇ ਇਸ ਦੇ ਆਲੇ ਦੁਆਲੇ ਕੈਥੋਲਿਕ ਸਕੂਲਾਂ ਦੇ ਵਿੱਚ ਪੜ੍ਹਾਈ ਹਾਸਲ ਕਰ ਰਹੇ ਨੇ। ਇਸ ਦਰਮਿਆਨ ਕੈਕਚਲ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਫੈਡਰਲ ਸਰਕਾਰ ਦੀ ਤਰਫ ਤੋਂ ਮਿਲਦੀ ਫੰਡਿੰਗ ਹੈ ਉਹ ਵੀ ਨਾਕਾਫੀ ਜਿਹੜੀ ਉਹਨਾਂ ਨੂੰ ਪੈਂਦੀ ਹੈ, ਇਸ ਕਰਕੇ ਇਹ ਮਾਪਿਆਂ ਦੇ ਉੱਤੇ ਸਕੂਲੀ ਸਿੱਖਿਆ ਦਾ ਬੋਝ ਵਧਾਉਣਾ ਇੱਕ ਲਾਜ਼ਮੀ ਬਣ ਗਿਆ ਸੀ। ਇੱਕ ਉਦਾਹਰਣ ਇਹ ਵੀ ਹੈ ਕਿ ਰੈਡਫੋਰਡ ਕਾਲਜ ਹੈ ਜਿਹੜਾ, ਉਸ ਦੀਆਂ ਫੀਸਾਂ ਚ 8.5% ਦਾ ਇਜ਼ਾਫਾ ਸਾਲ 2027 ਤੋਂ ਲਾਗੂ ਹੋਏਗਾ, ਯਾਨੀ ਕਿ ਈਅਰ 12 ਦੇ ਜਿਹੜੇ ਸਟੂਡੈਂਟ ਹੈ ਉਹਨਾਂ ਦੀ ਸਾਲਾਨਾ ਫੀਸ $28,156 ਹੋਏਗੀ। ਮਾਪਿਆਂ ਨੇ ਪਿਛਲੇ ਸਾਲ ਵੀ ਇਸ ਦਾ ਵਿਰੋਧ ਕੀਤਾ ਸੀ, ਕੈਥੋਲਿਕ ਸਕੂਲਾਂ ਨੇ ਪਿਛਲੇ ਸਾਲ ਵੀ 23% ਫੀਸ ਦਾ ਇਜ਼ਾਫਾ ਜਿਹੜਾ ਉਹ ਕੁਝ ਇੰਡੀਪੈਂਡੈਂਟ ਸਕੂਲਸ ਨੇ ਕੀਤਾ ਸੀ, ਹਾਲਾਂਕਿ ਬਾਕੀ ਦੇ ਇੰਡੀਪੈਂਡੈਂਟ ਸਕੂਲਸ ਦੀ ਜੁੜੀ ਹੋਈ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਜਦੋਂ ਕੈਥੋਲਿਕ ਸੰਸਥਾਵਾਂ ਦੀ ਗੱਲ ਆਉਂਦੀ ਹੈ ਤੇ ਇੱਕ ਖਬਰ ਜਿਹੜੀ ਸਿਡਨੀ ਦੀ ਸੈਂਟ ਮੈਰੀਜ਼ ਕੈਥੇਡਰਲ ਦੇ ਨਾਲ ਜੁੜੀ ਹੋਈ ਵੀ ਸਾਹਮਣੇ ਆ ਰਹੀ, ਜਿੱਥੇ ਪਤਾ ਇਹ ਚੱਲ ਰਿਹਾ ਹੈ ਕਿ ਹੁਣ ਸਿਡਨੀ ਦੀ ਸਭ ਤੋਂ ਪੁਰਾਣੀ ਇਸ ਲਗਭਗ 1 ਸਦੀ ਪੁਰਾਣੀ ਚਰਚ ਦੇ ਉੱਤੇ ਹਜ਼ਾਰਾਂ ਲੱਖਾਂ ਨੀ ਮਿਲੀਅਨਸ ਬਿਲੀਅਨਸ ਡਾਲਰ ਜਿਹੜੇ ਨੇ ਉਹ ਖਰਚ ਕੀਤੇ ਜਾਣਗੇ ਤਾਂ ਕਿ ਇਸ ਦਾ ਮੂੰਹ ਮਹਾਂਦਰਾ ਜਿਹੜਾ ਉਹ ਬਦਲਿਆ ਜਾ ਸਕੇ, ਕਿਉਂਕਿ ਸਾਲ 2028 ਦੇ ਵਿੱਚ ਕੈਥੋਲਿਕ ਧਰਮ ਦੇ ਸਭ ਤੋਂ ਸਿਖਰਲੇ ਆਗੂ ਜਿਹੜੇ ਨੇ ਪੋਪ ਲੀਓ 16ਵੇਂ ਦੀ ਆਮਦ ਆਸਟ੍ਰੇਲੀਆ ਦੇ ਵਿੱਚ ਹੋ ਰਹੀ ਹੈ ਤੇ ਉਹ ਆਸਟ੍ਰੇਲੀਆ ਚ ਜਦੋਂ ਆਣਗੇ ਤਾਂ ਸਿਡਨੀ ਚ ਸਭ ਤੋਂ ਵੱਧ ਸਮਾਂ ਗੁਜ਼ਾਰਨਗੇ। ਸਾਲ 1928 ਦੇ ਵਿੱਚ ਇਸ ਕੈਥੇਡਰਲ ਦੇ ਜਿਹੜੇ ਦਰਵਾਜ਼ੇ ਆਮ ਲੋਕਾਂ ਦੇ ਲਈ ਖੁੱਲੇ ਗਏ ਸੀ, ਹਾਲਾਂਕਿ ਇਹ ਚਰਚ ਜਿਹੜੀ ਸੀ ਇਹ 29 ਜੂਨ 1865 ਨੂੰ ਇੱਕ ਅੱਗ ਦੇ ਵਿੱਚ ਝੁਲਸ ਗਈ ਸੀ ਤੇ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਬਣਾਇਆ ਗਿਆ ਸੀ। ਦੁਬਾਰਾ ਬਣਨ ਤੋਂ ਬਾਅਦ ਹੁਣ ਲਗਭਗ 1 ਸਦੀ ਪੁਰਾਣੀ ਜਿਹੜੀ ਮੌਜੂਦਾ ਰੂਪ ਦੇ ਵਿੱਚ ਇਹ ਚਰਚ ਹੈ। ਇਸ ਚਰਚ ਦੇ ਕਾਇਆ ਕਲਪ ਦੇ ਉੱਤੇ $11 ਮਿਲੀਅਨ ਤਾਂ ਸਿਰਫ ਦਰਵਾਜ਼ਿਆਂ ਦੇ ਸੁਧਾਰ ਦੇ ਉੱਤੇ ਹੀ ਖਰਚ ਕੀਤੇ ਜਾਣਗੇ। ਜ਼ਾਹਰ ਜੀ ਗੱਲ ਹੈ ਕਿ ਕੈਥੋਲਿਕ ਸੰਸਥਾਵਾਂ ਦੀ ਤਰਫ ਤੋਂ ਇਸ ਦਾ ਜਿਹੜਾ ਖਰਚ ਉਹ ਝੱਲਿਆ ਜਾਣਾ, ਪਰ ਆਸਟ੍ਰੇਲੀਆ ਦੇ ਵਿੱਚ ਪੌਪ ਦੀ ਆਮਦ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਆਮਦ ਮੰਨੀ ਜਾ ਰਹੀ ਹੈ। ਪੌਪ ਪਿਛਲੇ 20 ਸਾਲਾਂ ਦੇ ਵਿੱਚ ਕਿਸੇ ਵੀ ਪੌਪ ਦੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਆਮਦ ਹੈ ਉਸ ਨੂੰ ਇਸ ਕਰਕੇ ਵੀ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਆਖਰੀ ਵਾਰ ਸਾਲ 2008 ਦੇ ਵਿੱਚ ਜਦੋਂ ਵਰਲਡ ਯੂਥ ਡੇ ਮਨਾਇਆ ਗਿਆ ਸੀ ਉਦੋਂ ਤਤਕਾਲੀ ਜਿਹੜੇ ਪੌਪ ਹੁੰਦੇ ਸੀ ਕੈਥੋਲਿਕ ਧਰਮ ਦੇ ਪੌਪ ਬੈਨੇਡਿਕਟ 17ਵੇਂ ਉਹ ਆਸਟ੍ਰੇਲੀਆ ਪਹੁੰਚੇ ਸੀ ਤੇ ਉਹਨਾਂ ਤੋਂ ਬਾਅਦ ਹੁਣ ਪੌਪ ਲੀਓ ਜਿਹੜੇ ਨੇ ਉਹਨਾਂ ਦੀ ਆਮਦ ਹੋਣੀ ਹੈ। ਬਹਿਰਾਲ ਸਿਟੀ ਆਫ ਸਿਡਨੀ ਦੀ ਤਰਫ ਤੋਂ ਡਿਵੈਲਪਮੈਂਟ ਐਪਲੀਕੇਸ਼ਨ ਹੈ ਜਿਹੜੀ ਇਸ ਸੰਬੰਧੀ ਉਹ 21 ਸਪਤੰਬਰ ਨੂੰ ਪਾਸ ਕਰ ਦਿੱਤੀ ਗਈ ਹੈ, ਹਾਲਾਂਕਿ 1 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੁੰਦਾ ਪਬਲਿਕ ਕਮੈਂਟ ਜੇ ਕਿਸੇ ਨੇ ਦੇਣੇ ਨੇ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਇਹਦਾ ਕੰਮ ਕਾਜ ਜਿਹੜਾ ਇਹਦੇ ਦਰਵਾਜ਼ਿਆਂ ਦਾ ਬਾਹਰੀ ਨੁਹਾਰ ਦਾ ਤੇ ਅੰਦਰੂਨੀ ਨੁਹਾਰ ਨੂੰ ਬਦਲਣ ਦਾ ਉਹ ਸ਼ੁਰੂ ਕਰ ਦਿੱਤਾ ਜਾਏਗਾ। ਉੱਥੇ ਹੀ ਕੈਨਬਰਾ ਦੇ ਵਿੱਚ ਪੁਲਿਸ ਦੀ ਤਰਫ ਤੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਜਿਵੇਂ ਦੇਸ਼ ਭਰ ਦੇ ਵਿੱਚ ਦੂਸਰੇ ਜਿੰਨੇ ਵੀ ਸੂਬੇ ਨੇ ਉੱਥੇ ਇੱਕ ਕਿਸਮ ਦਾ ਜਿਹੜਾ ਇੱਕ ਨਵਾਂ ਕੰਸੋਰਟਿੰਗ ਲਾਜ਼ ਨੇ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ, ਐਂਟੀ ਕੰਸੋਰਟਿੰਗ ਲਾਜ਼। ਪਰ ਕੈਨਬਰਾ ਦੇ ਵਿੱਚ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਏਗਾ। ਮਨੁੱਖੀ ਅਧਿਕਾਰਾਂ ਦੇ ਘਾਣ ਦਾ ਹਵਾਲਾ ਦੇ ਕੇ ਇਹ ਲਾਜ਼ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜ਼ਾਹਰ ਜੀ ਗੱਲ ਹੈ ਕਿ ਇਸ ਦਾ ਅਸਰ ਜਿਹੜੇ ਨੇ OMCGs ਦੇ ਉੱਤੇ ਪਏਗਾ। OMCGs ਕਹਿ ਲੈਂਦੇ ਨੇ ਆਊਟਲਾ ਮੋਟਰਸਾਈਕਲ ਗੈਂਗ। ਹੁਣ ਇਸ ਨੂੰ ਸੌਖਾ ਕਰਕੇ ਤੁਹਾਨੂੰ ਪਹਿਲਾਂ ਇਸ ਖਬਰ ਨੂੰ ਸਮਝਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਲਾਅ ਦੇ ਬਾਰੇ ਸਮਝਣਾ ਬੜਾ ਜ਼ਰੂਰੀ ਹੈ ਕਿ ਜਿਹੜਾ ਆਸਟ੍ਰੇਲੀਆ 'ਚ ਐਂਟੀ ਕੰਸੋਰਟਿੰਗ ਲਾਅ ਇਹ ਹੈ ਕੀ। ਆਸਟ੍ਰੇਲੀਆ ਦੇ NSW ਵਿਕਟੋਰੀਆ ਜ਼ਿਆਦਾਤਰ ਸੂਬਿਆਂ ਨੇ ਇਹ ਲਾਅ ਨੂੰ ਲਾਗੂ ਕਰ ਦਿੱਤਾ। ਇਹ ਅਜਿਹੇ ਕਾਨੂੰਨ ਦੇ ਤਹਿਤ ਜੋ ਆਮ ਲੋਕਾਂ ਨੂੰ ਗੰਭੀਰ ਅਪਰਾਧੀਆਂ ਵਜੋਂ, ਜੀ ਮਿਸਾਲ ਦੇ ਤੌਰ ਤੇ ਗੈਂਗਸਟਰਸ ਜਾਂ ਫਿਰ ਕਿਸੇ ਆਰਗਨਾਈਜ਼ਡ ਕ੍ਰਿਮੀਨਲ ਗੈਂਗ ਦੇ ਵਿੱਚ ਸ਼ਾਮਲ ਵਿਅਕਤੀ ਨੇ ਜਿਹੜੇ ਉਹਨਾਂ ਦੇ ਨਾਲ ਮੇਲ ਜੋਲ ਰੱਖਣ ਤੋਂ, ਉਹਨਾਂ ਦੇ ਨਾਲ ਸੰਬੰਧ ਰੱਖਣ ਤੋਂ ਇਹ ਲਾਅ ਰੋਕਦਾ ਹੈ। ਇਸ ਦਾ ਮੁੱਖ ਮਕਸਦ ਤਾਂ ਇਹੀ ਹੈ ਕਿ ਗੈਂਗਸਟਰਸ ਨੇ ਜਿਹੜੇ ਅਪਰਾਧੀ ਗੈਂਗ ਨੇ, ਕ੍ਰਿਮੀਨਲ ਗੈਂਗਸ ਨੇ, ਉਹਨਾਂ ਨੂੰ ਇਕੱਠੇ ਹੋ ਕੇ ਨਵਾਂ ਅਪਰਾਧ ਜਿਹੜਾ ਉਸਦੀ ਸਾਜਿਸ਼ ਘੜਨ ਤੋਂ, ਉਸਦੀ ਯੋਜਨਾ ਕਰਨ ਤੋਂ ਰੋਕਿਆ ਜਾਵੇ। ਹਾਲਾਂਕਿ ਇਹ ਕਾਨੂੰਨ ਇੰਨਾ ਸੌਖਾ ਨਹੀਂ ਹੈ। ਪਹਿਲਾਂ ਤਾਂ ਇਸ ਦੇ ਵਿੱਚ ਇੱਕ ਆਫੀਸ਼ੀਅਲ ਵਾਰਨਿੰਗ ਦਿੱਤੀਆਂ ਜਾਂਦੀਆਂ ਨੇ ਕਿਸੇ ਵੀ ਆਮ ਸ਼ਹਿਰੀ ਨੂੰ ਜਾਂ ਆਮ ਆਸਟ੍ਰੇਲੀਅਨ ਵਿਅਕਤੀ ਨੂੰ ਕਿ ਜੇਕਰ ਪੁਲਿਸ ਨੂੰ ਲੱਗਦਾ ਹੈ ਕਿ ਤੁਸੀਂ ਐਸੇ ਵਿਅਕਤੀ ਦੇ ਨਾਲ ਵਾਰ ਵਾਰ ਮਿਲ ਰਹੇ ਹੋ ਜਿਹਦਾ ਆਪਣਾ ਇੱਕ ਕ੍ਰਿਮੀਨਲ ਰਿਕਾਰਡ ਹੈ, ਤਾਂ ਪੁਲਿਸ ਤੁਹਾਨੂੰ ਇੱਕ ਵਾਰ ਲਿਖਤੀ ਜਾਂ ਜ਼ੁਬਾਨੀ ਚੇਤਾਵਨੀ ਦੇ ਸਕਦੀ ਹੈ। ਜੇ ਪੁਲਿਸ ਦੀ ਚੇਤਾਵਨੀ ਤੋਂ ਬਾਅਦ ਵੀ ਤੁਸੀਂ ਉਸ ਅਪਰਾਧੀ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੋ, ਚਾਹੇ ਫੋਨ ਕਰਦੇ ਹੋ, ਚਾਹੇ ਮੈਸੇਜ ਆਏ, ਆਹਮੋ ਸਾਹਮਣੇ ਮਿਲਦੇ ਹੋ, ਤਾਂ ਆਪਣੇ ਆਪ ਦੇ ਵਿੱਚ ਇਹ ਕ੍ਰਿਮੀਨਲ ਅਫੈਂਸ ਮੰਨ ਲਿਆ ਜਾਏਗਾ ਤੇ ਫਿਰ ਇਸੇ ਤਹਿਤ ਕਾਰਵਾਈ ਕੀਤੀ ਜਾਏਗੀ। ਪੁਲਿਸ ਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ ਕਿ ਤੁਸੀਂ ਕੋਈ ਮਿਲ ਕੇ ਨਵਾਂ ਗੁਨਾਹ ਕਰਨ ਦੀ ਯੋਜਨਾ ਬਣਾ ਰਹੇ ਸੀ ਜਾਂ ਨਹੀਂ, ਬਸ ਉਸ ਅਪਰਾਧੀ ਦੇ ਸੰਪਰਕ ਦੇ ਵਿੱਚ ਰਹਿਣਾ ਹੀ ਕਾਨੂੰਨ ਗਲਤ ਮੰਨ ਲਿਆ ਜਾਂਦਾ ਹੈ। ਅਜਿਹੇ ਦੇ ਵਿੱਚ ਕੁਝ ਇੱਕ ਐਕਸੈਪਸ਼ਨ ਜਾਂ ਕੁਝ ਇੱਕ ਛੋਟਾਂ ਦਿੱਤੀਆਂ ਗਈਆਂ ਨੇ, ਜਿਵੇਂ ਕਿ ਉਹ ਅਪਰਾਧੀ ਜਿਹੜਾ ਤੁਹਾਡਾ ਸਾਕਾ ਸੰਬੰਧੀ ਹੋਵੇ, ਪਰਿਵਾਰਕ ਮੈਂਬਰ ਹੋਵੇ, ਜਾਂ ਇੱਕੋ ਥਾਂ ਦੇ ਉੱਤੇ ਤੁਸੀਂ ਜਾਇਜ਼ ਤਰੀਕੇ ਦੇ ਨਾਲ ਨੌਕਰੀ ਕਰ ਰਹੇ ਹੋਵੋ ਜਾਂ ਸਕੂਲ ਜਾਂ ਕਾਲਜ ਚ ਪੜ੍ਹਾਈ ਕਰ ਰਹੇ ਹੋਵੋ, ਜਾਂ ਫਿਰ ਤੁਸੀਂ ਉਸ ਦੇ ਵਕੀਲ ਹੋਵੋ ਜਾਂ ਡਾਕਟਰੀ ਇਲਾਜ ਦੇ ਲਈ ਮਿਲਣਾ ਹੋਵੇ। NSW ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਦੇ ਵਿੱਚ ਨਿਯਮ ਥੋੜੇ ਜਿਹੇ ਹੋਰ ਵੀ ਸਖਤ ਨੇ। ਇਹਨਾਂ ਕਾਨੂੰਨਾਂ ਦੇ ਤਹਿਤ ਉਲੰਘਣਾ ਕਰਨ ਵਾਲੇ ਨੂੰ 2 ਤੋਂ 5 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਤੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ। ਹੁਣ ਆ ਜਾਈਏ ACT ਦੇ ਵਾਲੇ ਪਾਸੇ। ਕੈਨਬਰਾ ਦੇ ਵਿੱਚ ਇਸੇ ਐਂਟੀ ਕੰਸੋਰਟਿੰਗ ਲਾਅ ਦੇ ਨੂੰ ਲਾਗੂ ਨਹੀਂ ਕੀਤਾ ਜਾਏਗਾ, ਆਸਟ੍ਰੇਲੀਆ ਸਰਕਾਰ ਦਾ ਇਹ ਕਹਿਣਾ, ਮਾਫ ਕਰਨਾ, ਕੈਨਬਰਾ ਸਰਕਾਰ ਦਾ। ACT ਦੀ ਪੁਲਿਸ ਦੀ ਤਰਫ ਤੋਂ ਚੀਫ ਪੁਲਿਸ ਆਫਿਸਰ ਨੇ ਜਿਹੜੇ ਸਕੌਟ ਲਈ, ਉਹਨਾਂ ਨੇ ਕੱਲ ਦੇ ਦਿਨ ਪੱਤਰਕਾਰਾਂ ਨੂੰ ਦੱਸਿਆ ਕਿ OMCG ਯਾਨੀ ਜਿਹੜੇ ਬਾਈਕੀ ਗੈਂਗਸ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਪਰਾਧ ਹੁੰਦੇ ਨੇ, ਸੰਗਠਿਤ ਅਪਰਾਧਾਂ ਦਾ ਇਹਨਾਂ ਨੂੰ ਮੋਹਰੀ ਮੰਨ ਲਿਆ ਜਾਂਦਾ, ਇਹਨਾਂ ਨੂੰ ਆਊਟਲਾ ਮੋਟਰਸਾਈਕਲ ਗੈਂਗਸ ਵੀ ਕਹਿ ਲਿਆ ਜਾਂਦਾ OMCG। ਸੋ ਇਹਨਾਂ OMCGs ਦੇ ਨਾਲ ਮੀਟਿੰਗਾਂ ਜੇਕਰ ਕੋਈ ਕਰਦਾ ਹੈ ਤਾਂ ਉਸਨੂੰ ਐਂਟੀ ਕੰਸੋਰਟਿੰਗ ਲਾਅ ਦੇ ਤਹਿਤ ਦੋਸ਼ੀ ਨਹੀਂ ਠਹਿਰਾਇਆ ਜਾਏਗਾ। ਕੈਨਬਰਾ ਦੇ ਵਿੱਚ ਮੁੱਖ ਤੌਰ ਦੇ ਉੱਤੇ 5 ਬਾਈਕੀ ਗੈਂਗਸ ਜਿਹੜੇ ਇਸ ਵਕਤ ਸਰਗਰਮ ਨੇ, ਬੈਂਡੀਡੋਸ, ਹੈਲਸ ਐਂਜਲਸ, ਡਿਫਿੰਕਸ, ਕੋਮਾਂਚੇਰੋਸ ਤੇ ਜਿਹੜੇ ਕੋਮਾਂਚੇਰੋਸ ਦੇ ਨਾਲ ਹੀ ਜੁੜਿਆ ਇੱਕ ਹੋਰ ਗੈਂਗ ਵੀ, ਜਿਹੜਾ ਬਾਈਕੀ ਗੈਂਗ ਹੈ ਉਹ ਵੀ ਮੰਗੋਲਸ ਕਰਕੇ ਹੈ, ਉਹ ਵੀ ਇਹਨਾਂ ਦੇ ਨਾਲ ਹੀ ਜੁੜਿਆ ਹੋਇਆ। ਅਜਿਹੇ ਦੇ ਵਿੱਚ ਪੁਲਿਸ ਮਿਨਿਸਟਰ ਮਰੀਸਾ ਪੈਟਰਸਨ ਨੇ ਕਿਹਾ ਕਿ ਜੇਕਰ ਇਹ ਲਾਅ ਲਾਗੂ ਹੁੰਦਾ ਤਾਂ ਘੱਟੋ ਘੱਟ ਟੈਰੀਟਰੀ ਦੇ ਵਿੱਚ ਤਾਂ ਹਿਊਮਨ ਰਾਈਟਸ ਐਕਟ, ਜਿਸ ਨੂੰ ਕਿ ਕੈਨਬਰਾ ਬੜੀ ਤਸ਼ੱਦਦ ਦੇ ਸ਼ਿੱਦਤ ਦੇ ਨਾਲ ਮੰਨਦਾ, ਉਹਨਾਂ ਨੂੰ ਉਹਨਾਂ ਦੀ ਉਲੰਘਣਾ ਇਹ ਮੰਨੀ ਜਾਏਗੀ। ਇਸ ਕਰਕੇ ਇਸ ਨੂੰ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਨਹੀਂ ਕਰਾਂਗੇ ਜਿਵੇਂ ਦੂਜੇ ਸੂਬੇ ਲਾਗੂ ਕਰ ਰਹੇ ਨੇ। ਉੱਥੇ ਸਾਊਥ ਆਸਟ੍ਰੇਲੀਆ ਤੋਂ ਅਗਲੀ ਖਬਰ, ਜਿੱਥੇ ਇੱਕ ਪਾਸੇ ਤਾਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਆਸਟ੍ਰੇਲੀਆ ਭਰ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ, ਅਗਲੀਆਂ 2 ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਹੋਸ਼ ਉਡਾ ਸਕਦੀਆਂ ਨੇ। ਰੈਮਿਨਰੇਸ਼ਨ ਟ੍ਰਿਬਿਊਨਲ ਆਫ ਸਾਊਥ ਆਸਟ੍ਰੇਲੀਆ ਨੇ ਇਹ ਐਲਾਨ ਕੀਤਾ ਹੈ ਕਿ ਮਿਡਮੁਰੇ ਦੀ ਜਿਹੜੀ ਕੌਂਸਲ ਹੈ ਉੱਥੇ ਮੇਅਰ ਤੋਂ ਲੈ ਕੇ ਕੌਂਸਲਰ ਤੱਕ ਦੀਆਂ ਤਨਖਾਹਾਂ ਦੇ ਵਿੱਚ ਇਜ਼ਾਫਾ ਕੀਤਾ ਜਾਏਗਾ। 5-10% ਨਹੀਂ, 64% ਇਜ਼ਾਫੇ ਜਿਹੜੇ ਨੇ ਉਹ ਕੀਤੇ ਗਏ ਨੇ ਇਹਨਾਂ ਤਨਖਾਹਾਂ ਦੇ ਵਿੱਚ। ਰੈਵਨਿਊਸ਼ਨ ਟ੍ਰਿਬਿਊਨਲ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਸਰਕਾਰ ਦੀ ਤਰਫ ਤੋਂ ਭੱਤੇ ਦਿੱਤੇ ਜਾਂਦੇ ਨੇ ਉਹ ਜਿਹੜੇ ਕਰੰਟਲੀ ਮੌਜੂਦਾ ਸਮੇਂ ਦੇ ਵਿੱਚ ਕੌਂਸਲਰਸ ਨੂੰ $15,381 ਦਾ ਭੱਤਾ ਮਿਲਦਾ, ਉਹ $25,242 ਦਾ ਹੋ ਜਾਏਗਾ। ਇਸੇ ਨਿਯਮ ਦੇ ਤਹਿਤ ਜਿਹੜੇ ਮੇਅਰ ਨੇ ਉਹਨਾਂ ਦੀ ਜੇਬ ਦੇ ਵਿੱਚ ਹੁਣ 61,524 ਡਾਲਰ ਨਹੀਂ ਬਲਕਿ ਸਾਲਾਨਾ 1,968 ਡਾਲਰ ਜਿਹੜੇ ਨੇ ਜੇਬ ਦੇ ਵਿੱਚ ਪੈਣਗੇ। ਇਹ ਵਾਧਾ ਜਿਹੜਾ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਮਨੂਮ ਨਾਮ ਦਾ ਜਿਹੜਾ ਇਸ ਇਲਾਕੇ ਦੇ ਵਿੱਚ ਇੱਕ ਰਿਵਰ ਸਾਈਡ ਟਾਊਨ ਇਹ ਭਿਆਨਕ ਹੜਾਂ ਦੇ ਵਿੱਚ ਝੰਬਿਆ ਗਿਆ ਸੀ 2022-23 ਦੇ ਵਿੱਚ। ਹਾਲੇ ਤੱਕ ਇਸ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਜਿਹੜੀ ਮਦਦ ਜਾਂ ਦੂਸਰੇ ਜਿਹੜੇ ਸਰਕਾਰੀ ਤੌਰ ਦੇ ਉੱਤੇ ਗ੍ਰਾਂਟਾਂ ਸੀ ਉਹਨਾਂ ਦੇ ਤਹਿਤ ਉਹਨਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਨਹੀਂ ਬਣ ਸਕੇ ਨੇ, ਪਰ 64% ਇਜ਼ਾਫਾ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਾਜਾਇਜ਼ ਜ਼ਾਬਤਾ ਹੈ। ਜਦਕਿ ਮੇਅਰ ਸਾਈਮਨ ਬੇਲੇ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਅਗਲੇ ਸਾਲ ਰਿਟਾਇਰ ਹੋ ਜਾਣਾ, ਇਹ ਸਿਰਫ ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਹੈ ਬਲਕਿ ਕਿਉਂਕਿ ਕੌਂਸਲਰਸ ਨੂੰ ਤੇ ਉਹਨਾਂ ਨੂੰ ਕੋਈ ਸੁਪਰੈਨੁਏਸ਼ਨ ਨਹੀਂ ਮਿਲਦਾ ਤੇ ਅਗਲੀ ਵਾਰ ਉਹ ਲੋਕਲ ਇਲੈਕਸ਼ਨ ਲੜਨ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਦੀ ਇੱਕ ਕਿਸਮ ਦੀ ਇਹ ਫਾਈਨੈਂਸ਼ੀਅਲ ਨਹੀਂ ਬਲਕਿ ਇਮੋਸ਼ਨਲ ਤੇ ਇੱਕ ਮੈਂਟਲ ਹੈਲਥ ਹੈਲਪ ਵੀ ਹੈ, ਇਸ ਕਰਕੇ ਇਹ ਤਨਖਾਹ ਵਾਧੇ ਜ਼ਰੂਰੀ ਜਾਪਦੇ ਨੇ। ਖੈਰ ਇਹ ਖਬਰ ਦੇ ਵਿੱਚ ਸ਼ਾਇਦ ਮੇਅਰ ਨੂੰ ਜ਼ਰੂਰੀ ਲੱਗਦਾ ਹੋਵੇ ਕਿ ਉਹਨਾਂ ਦੀਆਂ ਤਨਖਾਹਾਂ ਵਧਣੀਆਂ ਜਾਇਜ਼ ਨੇ। ਅਗਲੀ ਖਬਰ ਵੀ ਤੁਹਾਡੇ ਹੋਸ਼ ਉਡਾ ਸਕਦੀ ਹੈ, ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਮਹਿੰਗਾਈ ਵੱਧ ਹੈ, ਘਰਾਂ ਦੀ ਖਰੀਦ ਨਹੀਂ ਹੋ ਰਹੀ, ਮੀਡੀਆ ਇੱਕ ਅਲੱਗ ਕਿਸਮ ਦੀ ਤਸਵੀਰ ਦਿਖਾ ਰਿਹਾ ਤੇ ਉਹੀ ਤਸਵੀਰ ਸਾਨੂੰ ਤੁਹਾਡੇ ਨਾਲ ਵੀ ਸਾਂਝੀ ਕਰਨੀ ਪੈਂਦੀ ਹੈ। ਪਰ ਅਜਿਹੇ ਦੇ ਵਿੱਚ ਸਿਡਨੀ ਨੇ ਆਪਣਾ ਸਭ ਤੋਂ ਹੁਣ ਤੱਕ ਦਾ ਸਭ ਤੋਂ ਮਹਿੰਗਾ ਘਰ ਵੇਚ ਕੇ ਦਿਖਾ ਦਿੱਤਾ ਇਸ ਸਮੇਂ ਦੇ ਵਿੱਚ, ਜਦੋਂ ਹਾਲੇ 2 ਦਿਨ ਪਹਿਲਾਂ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਆਸਟ੍ਰੇਲੀਆ ਦੇ ਵਿੱਚ ਕੀਮਤਾਂ ਵੱਧ ਗਈਆਂ ਨੇ, ਘਰਾਂ ਦੀਆਂ ਕੀਮਤਾਂ ਵਧੀਆਂ ਨੇ। 75 ਮਿਲੀਅਨ ਡਾਲਰ ਦਾ ਇੱਕ ਘਰ ਆਸਟ੍ਰੇਲੀਆ ਦੀ ਘਰਾਂ ਦੀ ਜਿਹੜੀ ਹਿਸਟਰੀ ਆ ਉਸਦੇ ਵਿੱਚ ਇੱਕ ਵੇਚਿਆ ਗਿਆ। ਸਾਲ 2026 ਦੀ ਇਹ ਹਾਈਐਸਟ ਸੇਲ ਜਿਹੜੀ ਇਹ ਮੰਨੀ ਜਾ ਰਹੀ ਹੈ। ਪੁਆਇੰਟ ਪਾਈਪਰ ਦੇ ਵਿੱਚ ਇਹ ਘਰ ਹੈ ਜਿਹਨੂੰ ਵੋਲਸਲੇ ਕ੍ਰਿਸੈਂਟ ਦੇ ਉੱਤੇ ਵੇਚਿਆ ਗਿਆ। ਸਮੁੰਦਰ ਦੇ ਵੱਲ ਇਸਦਾ ਮੂੰਹ ਹੈ, ਬਲਕਿ ਮੂੰਹ ਤਾਂ ਕਾਹਦਾ ਹੈ, ਇਸ ਘਰ ਦੇ ਵਿੱਚੋਂ ਤੁਸੀਂ ਹਾਰਬਰ ਬ੍ਰਿਜ ਜਿਹੜਾ ਤੇ ਸਿਡਨੀ ਸੀਵੀਡੀ ਨੂੰ ਇੱਕੋ ਹੀ ਨਜ਼ਰ ਦੇ ਵਿੱਚ ਦੇਖ ਸਕਦੇ ਹੋ। ਘਰ ਦੇ ਬਾਹਰ ਮੂਹਰਲੇ ਬੰਨੇ ਦੇ ਉੱਤੇ ਜਾਂ ਇੰਜ ਕਹਿ ਲਓ ਕਿ ਪਿਛਲੇ ਬੰਨੇ ਦੇ ਉੱਤੇ ਇੱਕ ਸਵਿਮਿੰਗ ਪੂਲ ਵੀ ਬਣਿਆ ਹੋਇਆ ਤੇ ਸਵਿਮਿੰਗ ਪੂਲ ਦੇ ਵਿੱਚ ਬੈਠ ਕੇ ਤੁਸੀਂ ਸਮੁੰਦਰੀ ਨਜ਼ਾਰੇ ਵੀ ਬੜੇ ਆਸਾਨੀ ਦੇ ਨਾਲ ਦੇਖ ਸਕਦੇ ਹੋ। 1998 ਦੇ ਵਿੱਚ ਜਦੋਂ ਇਹ ਘਰ ਇਸ ਕਿਸਮ ਦਾ ਬਣਿਆ ਸੀ ਉਦੋਂ $2.5 ਲੱਖ ਦੀ ਕੀਮਤ ਦੇ ਉੱਤੇ ਜਿਹੜੀ TMG ਡਿਵੈਲਪਮੈਂਟ ਕੰਪਨੀ ਉਹਨਾਂ ਦੇ ਮਾਲਕ ਦੀ ਤਰਫ ਤੋਂ ਖਰੀਦਿਆ ਗਿਆ ਸੀ ਤੇ ਹੁਣ ਇਸ ਘਰ ਦੀ ਕੀਮਤ ਵਧਦਿਆਂ ਵਧਦਿਆਂ $75 ਮਿਲੀਅਨ ਤੱਕ ਜਿਹੜੀ ਉਹ ਦੱਸੀ ਗਈ ਹੈ। ਹਾਲਾਂਕਿ ਕਿਸਨੇ ਖਰੀਦਿਆ ਇਸ ਦੇ ਬਾਰੇ ਵਿਸਤਾਰ ਖਬਰ ਸਾਹਮਣੇ ਨਹੀਂ ਆਈ, ਪਰ ਇੰਜੋਏ ਕਰੋ $75 ਮਿਲੀਅਨ ਦਾ ਘਰ ਜਿਹੜਾ ਹੈ ਉਸਨੂੰ, ਉਸਦੀਆਂ ਤਸਵੀਰਾਂ ਥੋੜੇ ਚਿਰ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਪਾ ਦੇਵਾਂਗੇ। ਉੱਥੇ ਹੀ ਕ੍ਰਿਕਟ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੀ ਤਰਫ ਤੋਂ ਕ੍ਰਿਕਟ ਦੇ ਵਿੱਚ ਹੁਣ ਕੱਲ ਦੇ ਦਿਨ ਵੀ ਇੱਕ ਇਤਿਹਾਸ ਸਿਰਜਿਆ ਗਿਆ। ਭਾਰਤ ਤੇ ਵੈਸਟ ਇੰਡੀਜ਼ ਦੇ ਦਰਮਿਆਨ ਗੁਹਾਟੀ ਦੇ ਵਿੱਚ ਖੇਡਿਆ ਗਿਆ ਦੂਸਰਾ ਜਿਹੜਾ ਇੱਕ ਰੋਜ਼ਾ ਮੈਚ ਹੈ, ਉਸਦੇ ਵਿੱਚ 8 ਵਿਕਟਾਂ ਦੇ ਨਾਲ ਭਾਰਤ ਨੇ 39 ਗੇਂਦ ਪਹਿਲਾਂ ਹੀ ਜਿੱਤ ਹਾਸਲ ਕੀਤੀ। ਭਾਰਤ ਦੀ ਤਰਫ ਤੋਂ ਰਿਕਾਰਡ ਇਹ ਬਣਾਇਆ ਗਿਆ ਕਿ 9ਵੀਂ ਵਾਰ 400 ਤੋਂ ਪਾਰ ਦਾ ਸਕੋਰ ਭਾਰਤ ਦੀ ਤਰਫ ਤੋਂ ਖੜਾ ਕੀਤਾ ਗਿਆ। ਅਸਲ ਚ ਇਸ ਦੀ ਸ਼ੁਰੂਆਤ ਤਾਂ ਵੈਸਟ ਇੰਡੀਜ਼ ਨੇ ਹੀ ਕੀਤੀ ਸੀ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ 405 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰ ਦਿੱਤਾ, ਜਿਸ ਦੇ ਵਿੱਚ ਕਪਤਾਨ ਸ਼ਾਏ ਹੋਪ ਦੀਆਂ 104, ਅਮੀਰ ਜੈਂਗੂ ਦੀਆਂ 114 ਤੇ ਜੌਨ ਕੈਂਬਲ ਦੀਆਂ 101 ਦੌੜਾਂ ਸ਼ਾਮਲ ਸੀ। 3 ਸੈਂਕੜੇ ਲੱਗੇ ਸੀ ਭਾਰਤ ਦੀ ਤਰਫ ਤੋਂ, 1 ਸੈਂਕੜਾ ਤਾਂ ਰੋਹਿਤ ਸ਼ਰਮਾ ਨੇ ਜਿਹੜੇ ਆ, ਤੇ ਦੂਜੇ 2 ਸੈਂਕੜੇ ਸ਼ੁਭਮਨ ਗਿੱਲ ਨੇ ਚੜ ਦਿੱਤੇ। ਕਪਤਾਨ ਸ਼ੁਭਮਨ ਗਿੱਲ ਨੇ ਨਾਬਾਦ 133 ਗੇਂਦਾਂ ਚ 223 ਦੌੜਾਂ ਬਣਾ ਕੇ ਵੈਸਟ ਇੰਡੀਜ਼ ਦੇ ਇਸ ਸਕੋਰ ਨੂੰ ਜਿਹੜਾ ਬੌਣਾ ਜਿਹਾ ਸਾਬਤ ਕਰ ਦਿੱਤਾ ਔਰ ਮਹਿਜ਼ 43.3 ਓਵਰ ਦੇ ਵਿੱਚ ਹੀ 406 ਦੌੜਾਂ ਬਣਾ ਲਈਆਂ। ਉਧਰ ਦੂਜੇ ਪਾਸੇ ਜੇਕਰ ਆਸਟ੍ਰੇਲੀਆ ਤੇ ਸਾਊਥ ਅਫਰੀਕਾ ਦੇ ਦਰਮਿਆਨ ਖੇਡੇ ਗਏ ਇੱਕ ਰੋਜ਼ਾ ਮੈਚ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਆਸਟ੍ਰੇਲੀਆ ਨੇ ਵੀ ਵਿਸ਼ਾਲ ਸਕੋਰ ਖੜਾ ਕੀਤਾ, ਪਰ ਮੀਂਹ ਦੇ ਚੱਲਦਿਆਂ ਪ੍ਰਭਾਵਿਤ ਹੋਏ ਮੈਚ ਨੂੰ 45 ਦੌੜਾਂ ਦੇ ਫਰਕ ਦੇ ਨਾਲ ਹੀ ਜਿੱਤ ਹਾਸਲ ਕੀਤੀ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 322 ਦੌੜਾਂ ਬਣਾਈਆਂ, ਜਿਸ ਦੇ ਵਿੱਚ ਕਪਤਾਨ ਮਿਚਲ ਮਾਰਸ਼ ਦੀਆਂ 56, ਓਲੀਵਰ ਪੀਕ ਦੀਆਂ 48 ਦੌੜਾਂ, ਐਲੈਕਸ ਕੈਰੀ ਦੀਆਂ 74 ਦੌੜਾਂ ਸ਼ਾਮਲ ਸੀ। ਜਵਾਬ ਦੇ ਵਿੱਚ ਸਾਊਥ ਅਫਰੀਕਾ ਦੀ ਟੀਮ, ਕਿਉਂਕਿ ਮੀਂਹ ਦੇ ਨਾਲ ਮੈਚ ਪ੍ਰਭਾਵਿਤ ਹੋ ਗਿਆ ਸੀ, 28 ਓਵਰ ਦੇ ਵਿੱਚ 191 ਦੌੜਾਂ ਬਣਾਉਣੀਆਂ ਸੀ, ਪਰ ਕਪਤਾਨ ਐਡਨ ਮਾਰਕਮ 15 ਦੇ ਸਕੋਰ ਤੇ ਹੀ ਆਊਟ ਹੋ ਗਏ। ਰਿਆਨ ਰਿਕਲਟਨ ਨਾਬਾਦ 71 ਤੇ ਜ਼ਰੂਰ ਖੇਡਦੇ ਰਹੇ, ਪਰ ਬਾਕੀ ਦੀ ਟੀਮ ਉਹਨੀ ਤੇਜ਼ੀ ਦੇ ਨਾਲ ਖੇਡ ਨਹੀਂ ਸਕੀ ਤੇ 28 ਓਵਰ ਚ ਸਾਊਥ ਅਫਰੀਕਨ ਟੀਮ 145 ਦੌੜਾਂ ਹੀ ਬਣਾ ਸਕੀ। ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਨੇ 45 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਜਿੱਤ ਲਿਆ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: यार तू इतने नीचे थी आके पक्का भी हो गया, की जुगाड़ लाया है?
2: जुगाड़ नहीं, ये है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
1: सुनो जी, गड्डी अक्षरा ज्वेलर्स वाल ले लो।
3: और जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
3: अक्षरा ज्वेलर्स दी दूजी लोकेशन रिवर्स टंच,
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
3: आहो जी आहो,
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
4: हां जी हां जी, ओए हां जी हां जी,
5: हां जी रेडियो
6: रेडियो, हाँ जी 1674 AM ਦੇ ਉਤੇ ਮੈਂ ਗੌਤਮ ਕਪਿਲ ਔਰ ਇੱਕ ਖਾਸ ਮੁਲਾਕਾਤ, ਇੱਕ ਖਾਸ ਗੱਲਬਾਤ ਜਿਹੜੀ ਉਹ ਤੁਹਾਡੇ ਤੱਕ ਲੈ ਕੇ ਆਏ ਹਾਂ ਰੇਡੀਓ ਦੇ ਇਸ ਸੈਗਮੈਂਟ ਦੇ ਵਿੱਚ। ਦੀਵਾਲੀ ਦੇ ਮੌਕੇ ਦੇ ਉੱਤੇ ਇਸ ਸਾਲ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਨੇ, ਬੜੇ ਸਾਰੇ ਤਿਉਹਾਰ ਅਲੱਗ ਅਲੱਗ ਜਗ੍ਹਾ ਦੇ ਉੱਤੇ, ਆਪਣਾ ਬ੍ਰਿਸਬੇਨ ਦੇ ਵਿੱਚ, ਮੈਲਬਨ ਦੇ ਵਿੱਚ, ਸਿਡਨੀ ਦੇ ਵਿੱਚ ਮਨਾਏ ਜਾ ਰਹੇ ਹੈਗੇ ਨੇ। ਪਰ ਹਰ ਇੱਕ ਜਿਹੜਾ ਇਵੈਂਟ ਹੈ ਉਹਦੀ ਇੱਕ ਆਪਣੀ ਇੱਕ ਖਾਸੀਅਤ ਹੁੰਦੀ ਹੈ। ਸਿਡਨੀ ਦੇ ਵਿੱਚ ਉਤਸਵ 2026 ਕਰਕੇ ਦੀਵਾਲੀ ਪਾਰਟੀ ਇੱਕ ਮਨਾਈ ਜਾ ਰਹੀ ਹੈ। ਇਹਦੀ ਖਾਸੀਅਤ ਜਿਹੜੀ ਹੈਗੀ ਉਹ ਤੁਸੀਂ ਜਦ ਇਹ ਅਗਲੀ ਮੁਲਾਕਾਤ ਸੁਣੋਗੇ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਚੱਲ ਜਾਏਗਾ। ਵੈਸੇ ਤਾਂ ਇਹ ਇਨਵਾਈਟ ਓਨਲੀ ਜਾਂ ਇੱਕ ਤਿੱਕ ਕਿਸਮ ਦੇ ਨਾਲ ਟਿਕਟਡ ਇਵੈਂਟ ਹੈਗਾ, ਸੋ ਓਪਨ ਇਵੈਂਟ ਨਹੀਂ ਹੈਗਾ। ਪਰ ਇਹਦੀ ਵਿਸਥਾਰ ਜਾਣਕਾਰੀ ਜਿਹੜੀ ਹੈਗੀ ਹੈ, ਕਿਉਂਕਿ ਇਸ ਇਵੈਂਟ ਦਾ ਮਕਸਦ ਕੀ ਹੈ ਔਰ ਕਿਉਂ ਮੈਂ ਇਹਨੂੰ ਕਹਿ ਰਿਹਾ ਕਿ ਇੱਕ ਬੜਾ ਯੂਨੀਕ ਇਵੈਂਟ ਹੈਗਾ, ਇੱਕ ਬੜੀ ਯੂਨੀਕ ਦੀਵਾਲੀ ਪਾਰਟੀ ਹੈ, ਉਹਦੇ ਬਾਰੇ ਤੁਹਾਨੂੰ ਹੁਣ ਪਤਾ ਚੱਲ ਜਾਏਗਾ। ਇਸ ਇਵੈਂਟ ਨੂੰ ਕਰਵਾਉਣ ਵਾਲੇ ਕਰਤਾ ਧਰਤਾ ਜਿਹੜੇ ਹੈਗੇ ਨੇ ਸਿਡਨੀ ਕਨੈਕਸ਼ਨਸ ਗਰੋਥ ਕਲੱਬ ਦੇ ਆਯੋਜਕ ਨੇ, ਪੰਕਜ ਚਾਂਗਰੀ ਜੀ ਇਸ ਵਕਤ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਆਓ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ। ਪੰਕਜ ਜੀ ਵੈਲਕਮ ਸਰ, ਕੀ ਹਾਲ ਚਾਲ ਨੇ, ਠੀਕ ਠਾਕ ਹੋ?
7: ਥੈਂਕ ਯੂ ਗੌਤਮ ਜੀ ਫੋਰ ਇਨਵਾਈਟਿੰਗ ਮੀ ਔਨ ਰੇਡੀਓ। ਹਾਂਜੀ, ਬੜਾ ਤੁਹਾਡਾ ਸ਼ਾਨਦਾਰ ਸ਼ੋ ਹੈਗਾ ਔਰ ਮੈਂ ਇੰਜੋਏ ਕਰਦਾ ਤੁਹਾਨੂੰ ਸੁਣਨਾ, ਬਹੁਤ ਸਾਨੂੰ ਅਪਡੇਟ ਰੱਖਦੇ ਹਨ ਤੇ ਵੰਡਰਫੁਲ ਵਰਕ ਯੂ ਆਰ ਡੂਇੰਗ, ਥੈਂਕ ਯੂ ਸੋ ਮਚ।
6: The work you have done and you are doing is also wonderful, amazing. Aur ode bare aap agge gal karde hain par pehla utsav 2026 har saal dekhi de ne, eh poster har baar suni da par aitki main sochya ki aitki tuhanu phad liya jave te puchya jave ke inna colorful inna golden jehda eh event hunda hega te pehla ta eh dass diyo ke kadon kithe hon ja reha hega te fir main ede bare puchda tuhade to ke ede ch hunda ki hai।
7: ਹਾਂਜੀ ਗੌਤਮ ਜੀ,

0: ਅਸੀਂ ਅਲੱਗ ਅਲੱਗ ਟਾਈਮ ਤੇ ਕਰਦੇ ਹੈਗੇ ਆ, ਤੇ ਇਸ ਬਾਰ ਅਸੀਂ ਸੋਚਿਆ ਕਿ ਦੀਵਾਲੀ ਮਨਾਈ ਜਾਵੇ ਸਾਰੇ ਸਿਡਨੀ ਸਾਈਡਰਸ ਦੇ ਨਾਲ, ਤੇ 24 ਅਕਤੂਬਰ 2026 ਨੂੰ ਆਪਾਂ ਗ੍ਰੈਂਡ ਰੋਇਲ ਜਿਹੜਾ ਹੈਗਾ ਫੰਕਸ਼ਨ ਹਾਲ ਗ੍ਰੈਂਡਵਿਲ ਦੇ ਵਿੱਚ, ਉੱਥੇ ਆਪਾਂ ਨੂੰ ਕਰ ਰਹੇ ਹੈਗੇ ਆਰਗੇਨਾਈਜ਼।
1: ਰਾਈਟ ਰਾਈਟ, ਇਸ ਵਾਰ ਇਸ ਤੁਸੀਂ ਦੱਸਿਆ ਕਿ ਅੱਗੇ ਵੀ ਕਰਦੇ ਨੇ, ਐਨੂਅਲ ਇਵੈਂਟ ਇੱਕ ਕਿਸਮ ਦਾ ਹੁੰਦਾ ਤੁਹਾਡਾ, ਇਸ ਵਾਰ ਦੀਵਾਲੀ ਦੇ ਨਾਲ ਐਸੋਸੀਏਟ ਕਰ ਰਹੇ ਹੋ, ਬਟ ਅਦਰਵਾਈਜ਼ ਚਲੋ ਦੀਵਾਲੀ ਦੀ ਆਪਣੀ ਇੱਕ ਇੰਪੋਰਟੈਂਸ ਹੁੰਦੀ ਹੈ, ਉਹਦੇ ਤੇ ਇੱਕ ਅਲੱਗ ਜਿਹਾ ਇੱਕ ਥੋੜਾ ਫੈਸਟਿਵ ਮੂਡ ਹੁੰਦਾ ਹੈਗਾ ਸਾਡਾ ਸਾਰਿਆਂ ਦਾ, ਇੰਡੀਅਨਸ ਦਾ ਨਾ, ਬਟ ਇਹਦੀ ਕੀ ਸਪੈਸ਼ਲਿਟੀ ਹੈ ਇਸ ਇਵੈਂਟ, ਇਹ ਕੀ ਖਾਸ ਤੁਸੀਂ ਉੱਥੇ ਕਰਦੇ ਹੈਗੇ ਜੋ ਦੱਸ ਸਕਦੇ ਹੋ ਥੋੜਾ ਬਹੁਤ?
0: ਹਾਂਜੀ, ਬਹੁਤ ਵਧੀਆ। ਇਸ ਆਪਣੇ ਬਹੁਤ ਸਾਰੇ ਹੋਰ ਆਰਗਨਾਈਜੇਸ਼ਨ ਵੀ ਆਪਣੇ ਦੀਵਾਲੀ ਮੇਲਾ ਇੱਥੇ ਆਰਗਨਾਈਜ਼ ਕਰ ਰਹੇ ਹੈਗੇ, ਹਨਾ, ਤੇ ਹੋਰ ਵੀ ਬਹੁਤ ਸਾਰੀ ਪਾਰਟੀਜ਼ ਆਪਾਂ ਘਰਾਂ ਚ ਵੀ ਕਰਦੇ ਹੈਗੇ, ਤਾਂ ਇਹ ਇੱਕ ਸੋਚ ਸੀਗੀ ਕਿ ਇੱਕ ਵਧੀਆ ਫੰਕਸ਼ਨ ਹਾਲ ਦੇ ਵਿੱਚ ਸਾਰੇ ਲੋਕ ਇਕੱਠੇ ਮਿਲ ਕੇ ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ ਇਹਨੂੰ ਮਨਾਇਆ ਜਾਵੇ, ਕਿਉਂਕਿ ਦੀਵਾਲੀ ਆਪਣਾ ਸਭ ਤੋਂ ਵੱਡਾ ਤਿਉਹਾਰ ਹੈਗਾ ਆਪਣੇ ਇੰਡੀਆ ਦਾ, ਤੇ ਇੱਥੇ ਆਪਣੀ ਬਹੁਤ ਵਧੀਆ ਕਮਿਊਨਿਟੀ ਹੈਗੀ ਸਿਡਨੀ ਦੀ, ਔਰ ਬਹੁਤ ਲੋਕੀ ਆਉਣਾ ਵੀ ਚਾਹੁੰਦੇ ਹੁੰਦੇ ਨੇ, ਹਨਾ। ਇਹ ਇਹ ਬਹੁਤ ਵਧੀਆ ਫੰਕਸ਼ਨ ਹਾਲ ਹੈ ਗ੍ਰੈਂਡ ਰੋਇਲ ਆਪਣਾ, ਤੇ ਅਸੀਂ 3-course meal ਹੈਗਾ, ਇਟਸ ਏ ਵੈਰੀ ਵੰਡਰਫੁਲ ਆਰਗਨਾਈਜ਼ਡ ਪਾਰਟੀ, ਜਿਹਦੇ ਵਿੱਚ ਪਰਫਾਰਮੈਂਸਿਸ ਵੀ ਹੋਣਗੀਆਂ ਆਪਣੀਆਂ, ਕਲਚਰਲ ਪਰਫਾਰਮੈਂਸਿਸ ਵੀ ਹੋਣਗੀਆਂ, ਬਾਲੀਵੁੱਡ ਪਰਫਾਰਮੈਂਸਿਸ ਵੀ ਹੋਣਗੀਆਂ, ਡੀਜੇ ਵੀ ਹੋਊਗਾ, ਮਿਊਜ਼ਿਕ ਵੀ ਹੋਊਗਾ, ਡਾਂਸ ਵੀ ਹੋਊਗਾ, ਫੋਟੋ ਬੂਥਸ ਹੈਗੇ ਨੇ 360, ਹਨਾ। ਅਸੀਂ ਬੜਾ ਕੁਛ ਡੈਕੋਰੇਸ਼ਨ ਬਹੁਤ ਸ਼ਾਨਦਾਰ ਕਰਾ ਰਹੇ ਹਾਂ ਪੂਰੀ ਫੈਸਟਿਵ, ਹਨਾ, ਤੇ ਕੋਸ਼ਿਸ਼ ਹੈ ਕਿ ਇੱਕ ਬਹੁਤ ਵਧੀਆ ਇਵੈਂਟ ਸਿਡਨੀ ਸਾਈਡਰਸ ਨੂੰ ਦਿੱਤਾ ਜਾਵੇ, ਤੇ ਇਸ ਕਰਕੇ ਅਸੀਂ ਇਹਨੂੰ, ਕਿਉਂਕਿ ਆਪਾਂ ਜਾਂਦੇ ਹਾਂ ਹਰੇਕ ਜਗ੍ਹਾ ਅਲੱਗ ਅਲੱਗ ਤਰੀਕੇ ਨਾਲ, ਕਿਉਂਕਿ ਪੂਰਾ ਆਪਣਾ ਫੈਸਟਿਵ ਮੰਥ ਹੀ ਹੈਗਾ ਅਕਤੂਬਰ ਨਵੰਬਰ, ਹਨਾ, ਦੀਵਾਲੀ ਦੇ ਵਿੱਚ ਸਾਰੇ ਥਾਰ ਆਪਣੇ ਇਹਨਾਂ ਮਹੀਨਿਆਂ ਵਿੱਚ ਆਉਂਦੇ ਹੈਗੇ, ਤੇ ਇਹ ਇੱਕ ਯੂਨੀਕ ਜਿਹਾ ਇੱਕ ਆਪਾਂ ਗੈਦਰਿੰਗ ਕੀਤੀ, ਕਰੀਬ ਕਰੀਬ 350 ਲੋਕ ਆਪਾਂ ਨੂੰ ਜੁਆਇਨ ਕਰਨਗੇ, ਤੇ ਆਈ ਐਮ ਲੁਕਿੰਗ ਫਾਰਵਰਡ ਟੂ ਹੈਵ ਏ ਫਨ ਲਾਈਕ ਸੈਲੀਬ੍ਰੇਸ਼ਨ, ਹਨਾ।
1: ਸੋ ਇਹ ਨਾਰਮਲੀ ਜਿਹੜੇ ਇਵੈਂਟਸ ਹੁੰਦੇ ਨੇ ਉਹ ਓਪਨ ਗਰਾਊਂਡ ਦੇ ਵਿੱਚ ਹੁੰਦੇ ਨੇ, ਉੱਥੇ ਆਫ ਕੋਰਸ ਕਪੈਸਿਟੀ ਜ਼ਿਆਦਾ ਹੁੰਦੀ ਹੈ, ਤੁਸੀਂ ਇੱਕ ਕਲੋਜ਼ ਇੱਕ ਕਨਫਾਈਨਡ ਸਪੇਸ ਚ ਕਰ ਰਹੇ ਹੋ, ਇੱਕ ਲਿਮਿਟਿਡ ਕਪੈਸਿਟੀ ਹੈ, ਆਲਦੋ ਕੋਈ ਵੀ ਆ ਸਕਦਾ ਹੈਗਾ, ਬਟ ਸਟਿਲ ਇਹ ਇੱਕ ਇਨਵਾਈਟ ਓਨਲੀ ਇੱਕ ਕਿਸਮ ਦਾ।
0: ਕਿਉਂਕਿ ਇਹਦੇ ਵਿੱਚ ਫੂਡ ਸਾਰਾ ਕੁਝ ਆਨ ਟ੍ਰੇਸ, ਫੂਡ 3-course meal ਨਹੀਂ ਹੈਗਾ, ਮਾਇਆ ਦਾ ਢਾਬਾ ਦੀ ਕੇਟਰਿੰਗ ਹੈਗੀ ਹੈ, ਤੇ ਉਹ ਬੜਾ ਜ਼ਬਰਦਸਤ ਹੈ ਕਿ ਉਸ ਤੋਂ ਬਾਅਦ ਸਾਡੀ ਜਿਹੜੀ ਡੈਕੋਰੇਸ਼ਨ ਹੈਗੀਆਂ, ਫੋਟੋ ਬੂਥਸ ਹੈਗੇ ਨੇ, ਹਨਾ, ਜਿਵੇਂ ਮੇਲਿਆਂ ਦੇ ਵਿੱਚ ਵੀ ਆਪਣੀ ਇੱਕ ਮਜ਼ਾ ਹੈਗਾ ਉੱਥੇ,
1: ਕਰੈਕਟ,
0: ਉੱਥੇ ਵੀ ਬਹੁਤ ਮੈਂ ਇੰਜੋਏ ਕਰਦਾ, ਖੁਦ ਬੜਾ ਇੰਜੋਏ ਕਰਦਾ, ਪਰ ਇਹਦੇ ਵਿੱਚ ਅਸੀਂ ਥੋੜਾ ਜਿਹਾ ਸੈਲੀਬ੍ਰੇਸ਼ਨ ਨੂੰ ਸਭ ਨੱਚਣਾ ਟੱਪਣਾ ਵੀ ਚਾਹੁੰਦੇ ਹੈਗੇ,
1: ਹਨਾ, ਦੀਵਾਲੀ ਦੇ ਉੱਤੇ ਡਾਂਸ ਨਹੀਂ ਹੋਇਆ ਤੇ ਫਿਰ ਕੀ ਹੋਇਆ, ਖਾਣਾ ਔਰ ਡਾਂਸ ਦੋ ਹੀ ਚੀਜ਼ਾਂ ਹੁੰਦੀਆਂ ਨੇ। ਦਿਸ ਇਜ਼ ਉਤਸਵ 2026, ਬਟ ਆਈ ਵਾਂਟ ਟੂ ਟਾਕ ਮੋਰ ਅਬਾਊਟ ਦੀ ਸਿਡਨੀ ਕਨੈਕਸ਼ਨ ਜਿਹੜਾ ਤੁਸੀਂ ਜਿਹਦੇ ਬੈਨਰ ਦੇ ਅੰਡਰ ਇਹ ਕਰ ਰਹੇ ਹੋ, ਸਿਡਨੀ ਕਨੈਕਸ਼ਨ ਗਰੋਥ ਕਲੱਬ। ਬੇਸਿਕਲੀ ਇਹ ਇਵੈਂਟ ਵੀ ਇੱਕ ਕਿਸਮ ਦੇ ਨਾਲ ਜਿਹੜੇ ਐਂਟਰਪ੍ਰੀਨਰਸ ਨੇ, ਸਮਾਲ ਜਾਂ ਜਿਹੜੇ ਬਿਗਨਰਸ ਵੀ ਹੈਗੇ ਨੇ ਜਾਂ ਮੀਡੀਅਮ ਸਕੇਲ ਵੀ ਹੈਗੇ ਨੇ, ਉਹਨਾਂ ਨੂੰ ਵੀ ਆਪਸ ਦੇ ਵਿੱਚ ਜੋੜਨ ਦਾ ਇੱਕ, ਕਿਉਂਕਿ ਇੱਕ ਬਿਜ਼ਨਸ ਟੂ ਬਿਜ਼ਨਸ ਕੋਲੈਬੋਰੇਸ਼ਨ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਬਟ ਕੀ ਸਿਡਨੀ ਗਰੋਥ ਕਲੱਬ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਤੁਹਾਡਾ, ਉਹਦੇ ਬਾਰੇ ਕੁਝ ਦੱਸ ਸਕਦੇ ਹੋ ਕਦੋਂ ਸ਼ੁਰੂ ਹੋਇਆ, ਕੀ ਵਿਜ਼ਨ ਹੈ ਉਹਦੇ ਬਾਰੇ?
0: ਹਾਂ ਬਿਲਕੁਲ, 6 ਪਹਿਲਾਂ ਆਪਾਂ ਸ਼ੁਰੂ ਕੀਤਾ ਸੀ ਇਹਨੂੰ, ਸਾਰੇ ਜਿਹੜੇ ਲਾਈਕ ਮਾਈਂਡਿਡ ਜਿਹੜੇ ਪ੍ਰੋਗਰੈਸਿਵ ਸਿਡਨੀ ਸਾਈਡਰਸ ਨੇ, ਅੱਗੇ ਵਧਣਾ, ਆਪਣੀ ਕਮਿਊਨਿਟੀ ਬਹੁਤ ਸ਼ਾਨਦਾਰ ਹੈਗੀ, ਕਿਉਂਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਆਉਣਾ ਇਜ਼ ਨਾਟ ਈਜ਼ੀ, ਹਨਾ, ਆਪਾਂ ਬਹੁਤ ਹਿੰਮਤ ਕਰਕੇ ਸਾਰੇ ਇੱਥੇ ਪਹੁੰਚੇ ਹਾਂ, ਇਸ ਇਹਦੇ ਵਿੱਚ ਆਪਾਂ ਕਨੈਕਟ ਕਰਨਾ ਚਾਹੁੰਦੇ, ਕਿਉਂਕਿ ਇੱਥੇ ਫੈਮਿਲੀ ਮੈਂਬਰਸ ਘੱਟ ਹੁੰਦੇ, ਫਰੈਂਡਸ ਹੀ ਹੁੰਦੇ ਆ ਜਾਂ ਆਸ ਪਾਸ ਦੇ ਲੋਕ ਜਿਹੜੇ ਹੈਗੇ, ਤੇ ਸਾਰੇ ਆਪਣੇ ਪ੍ਰੋਗਰੈਸਿਵ ਕਮਿਊਨਿਟੀ ਬਹੁਤ ਸ਼ਾਨਦਾਰ ਹੈਗੀ ਆਪਣੀ ਇੱਥੇ, ਤੇ ਉਹਨਾਂ ਨੂੰ ਜੋੜਨ ਲਈ ਆਪਾਂ 6 ਪਹਿਲਾਂ ਜੋ ਕੋਵਿਡ ਸੀਗਾ ਉਦੋਂ ਉਸ ਵੇਲੇ ਆਪਾਂ ਸ਼ੁਰੂ ਕੀਤਾ ਸੀ ਇਹ, ਤੇ ਬਹੁਤ ਲੋਕਾਂ ਨੇ ਸਾਡਾ ਸਾਥ ਦਿੱਤਾ, ਸਾਡੇ ਨਾਲ ਜੁੜੇ, ਫਿਰ ਅਸੀਂ ਗੈਟ ਟੂਗੈਦਰਸ ਕਰਾਉਣੇ ਸ਼ੁਰੂ ਕੀਤੀਆਂ, ਮੀਟਅਪਸ ਕਰਾਉਣੇ ਸ਼ੁਰੂ ਕੀਤੇ, ਕਾਫੀ ਕੈਚਅਪਸ ਨਾਲ ਸ਼ੁਰੂ ਹੋਇਆ ਸੀ ਭਾਜੀ, ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਥੋੜਾ ਜਿਹਾ ਸਟਰਕਚਰ ਦਿੱਤਾ, ਪਰਸਨਲ ਡਿਵੈਲਪਮੈਂਟ ਦੀਆਂ ਵਰਕਸ਼ਾਪਸ, ਹਨਾ, ਤੇ ਛੋਟੇ ਛੋਟੇ ਇਵੈਂਟਸ, ਵੱਡੇ ਇਵੈਂਟਸ ਵੀ, ਅਸੀਂ 75th ਇੰਡੀਪੈਂਡੈਂਸ ਡੇ ਆਫ ਇੰਡੀਆ ਸੀ, ਉਹ ਵੀ ਆਪਾਂ ਸੈਲੀਬ੍ਰੇਟ ਕੀਤਾ ਇੱਥੇ 2022 ਦੇ ਵਿੱਚ, ਤੇ 2024 ਦੇ ਵਿੱਚ ਆਪਾਂ ਇੱਕ ਬਹੁਤ ਵੱਡਾ ਫੰਕਸ਼ਨ ਹੋਰ ਕੀਤਾ ਸੀਗਾ, ਤੇ ਇਸ ਕਰਕੇ ਕਿਉਂਕਿ ਛੋਟੇ ਛੋਟੇ ਮੀਟਅਪਸ ਆਪਾਂ ਹਰ ਮਹੀਨੇ ਕਰਦੇ ਹੈਗੇ, ਪਰ ਫਿਰ ਸਾਲ ਦੇ ਵਿੱਚ ਇੱਕ ਵੱਡਾ ਇਵੈਂਟ ਵੀ ਕਰਦੇ, ਤਾਂ ਕਿ ਲੋਕੀ ਜਿਹੜੇ ਨਹੀਂ ਆ ਸਕਦੇ ਮੰਥਲੀ ਕਮਿਟਮੈਂਟਸ ਕਰਕੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਨਾਲ ਜੁੜੇ, ਤੇ ਅਸੀਂ ਪਿਛਲੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਅਸੀਂ ਗਰੋਥ ਕਲੱਬ ਦੀ ਵੀ ਸਥਾਪਨਾ ਕੀਤੀ ਸਿਡਨੀ ਕਨੈਕਸ਼ਨ ਦੇ ਬੈਨਰ ਤੇ ਤਲੇ ਹੀ, ਉਹਦੇ ਵਿੱਚ ਅਸੀਂ ਬਿਜ਼ਨਸ ਨੈਟਵਰਕਿੰਗ ਨੂੰ ਪ੍ਰਮੋਟ ਕਰ ਰਹੇ ਹਾਂ ਭਾਜੀ, ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਲੋਕ ਹੈਗੇ

0: ਇੱਥੇ ਨਾ ਆਪਣੀ ਬਹੁਤ ਵੱਡੀ ਕਮਿਊਨਿਟੀ ਹੈ ਇੰਡੀਆ ਦੀ, ਤੇ ਸਾਡਾ ਮਿਸ਼ਨ ਜਾਂ ਵਿਜ਼ਨ ਆਹੀ ਹੈ ਕਿ ਆਪਸ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ, ਇੱਕ ਦੂਜੇ ਨੂੰ ਬਿਜ਼ਨਸ ਦਈਏ, ਇੱਕ ਦੂਜੇ ਦਾ ਬਿਜ਼ਨਸ ਨੂੰ ਸਮਝੀਏ, ਤੇ ਤਾਂ ਕਿ ਸਾਰੇ ਇਕੱਠੇ ਗਰੋ ਕਰ ਸਕੀਏ। ਇਸ ਸੋਚ ਦੇ ਨਾਲ ਇਹਨੂੰ ਸ਼ੁਰੂ ਕੀਤਾ ਭਾਜੀ, ਬਹੁਤ ਵਧੀਆ ਰਿਸਪੋਂਸ ਮਿਲਿਆ, ਬਹੁਤ ਲੋਕ ਸਾਡੇ ਨਾਲ ਜੁੜੇ ਹੈਗੇ, ਤੁਸੀਂ ਵੀ ਸਾਡੇ ਨਾਲ ਜੁੜੇ, ਮੈਨੂੰ ਬੜੀ ਖੁਸ਼ੀ ਹੈ। ਤੇ ਰੇਡੀਓ ਹਾਂਜੀ ਦੇ ਵਿੱਚ ਅਸੀਂ ਦੱਸ ਰਹੇ ਹਾਂ ਇਸ ਬਾਰੇ, ਮੈਨੂੰ ਲੱਗਦਾ ਬਹੁਤ ਵੱਡੀ ਅਚੀਵਮੈਂਟ ਹੈ ਕਿ ਯੂ ਨੋ ਕਿ ਅਸੀਂ ਵੀ ਹੈਵ ਗਰੋਨ ਦੈਟ, ਕਿ ਅਸੀਂ ਤੁਹਾਡੇ ਪਲੇਟਫਾਰਮ ਤੇ ਆ ਕੇ ਦੱਸ ਰਹੇ ਹਾਂ, ਤੇ ਮੈਨੂੰ ਬੜੀ ਖੁਸ਼ੀ ਹੈ ਸਰ, ਸ਼ੁਕਰੀਆ ਬਹੁਤ ਬਹੁਤ।
1: ਸੋ ਮੈਂ ਆਪ ਵੈਸੇ ਪਰਸਨਲ ਵੀ ਇਹ ਕਹਿਣਾ ਚਾਹੂੰਗਾ ਕਿ ਹੁੰਦਾ ਅਕਸਰ ਬਹੁਤ ਸਾਰੀਆਂ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਭੈਣਾਂ ਹੈਗੀਆਂ ਨੇ, ਉਹ ਆਪਣੇ ਆਪਣੇ ਲੈਵਲ ਦੇ ਉੱਤੇ ਗਰਾਸ ਤੋਂ ਹੀ ਕੰਮ ਸ਼ੁਰੂ ਕਰ ਦਿੰਦੀ ਹੈ, ਕੋਈ ਦੀਵੇ ਡੈਕੋਰੇਟ ਕਰਕੇ ਵੇਚਦੇ ਨੇ, ਕੋਈ ਦੀਵਾਲੀ ਹੈਂਪਰਸ ਬਣਾਉਂਦੇ ਨੇ, ਦੈਟ ਇਜ਼ ਆਲਸੋ ਬਿਜ਼ਨਸ। ਸੋ ਜੇ ਤੁਹਾਨੂੰ ਲੱਗਦਾ ਹੈਗਾ ਕਿ ਉਹ ਵੀ ਤੁਹਾਡਾ ਬਿਜ਼ਨਸ ਹੈਗਾ, ਸੋ ਕਮ ਐਂਡ ਟਾਕ ਟੂ ਪੰਕਜ ਚਾਂਗਰੀਜ਼। ਪੰਕਜ ਜੀ, ਤੁਹਾਡਾ ਫੇਸਬੁੱਕ ਪੇਜ ਆ, ਉਹਦੇ ਬਾਰੇ ਦੱਸ ਦਈਏ ਜਾਂ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਐਸੋਸੀਏਟ ਹੋਣ, ਕਿੱਦਾਂ ਜੁੜਾ
0: ਸਾਡੇ ਨਾਲ? ਬਿਲਕੁਲ, ਸਾਡੇ ਇੰਸਟਾਗ੍ਰਾਮ ਤੇ ਪੇਜ ਹੈਗਾ, ਫੇਸਬੁੱਕ ਤੇ ਵੀ ਹੈਗਾ ਸਾਡਾ, ਸਿਡਨੀ ਕੁਨੈਕਸ਼ਨ ਨਾਮ ਤੇ, ਕੁਨੈਕਸ਼ਨ ਦੇ ਵਿੱਚ ਐਕਸ ਹੈ, ਸਾਡਾ ਐਕਸ ਫੈਕਟਰ ਵੀ ਉਹੀ ਹੈ, ਸਿਡਨੀ ਔਰ CONNEXIONS, ਸਿਡਨੀ ਕੁਨੈਕਸ਼ਨ ਆਪਣਾ ਫੇਸਬੁੱਕ ਤੇ ਪੇਜ ਹੈ ਜੀ, ਬੜਾ ਪੁਰਾਣਾ, ਔਰ ਇੰਸਟਾਗ੍ਰਾਮ ਤੇ ਵੀ ਸਾਡੀ ਅੱਛੀ ਫਾਲੋਅਰਸ਼ਿਪ ਹੈਗੀ, ਸਾਡੀ ਵੈਬਸਾਈਟ ਹੈਗੀ sydneyconnections.com.au, ਔਰ ਜੇ ਕੋਈ ਇੰਟਰਸਟਿਡ ਹੈ ਤਾਂ ਮੈਨੂੰ ਪਰਸਨਲ ਨੰਬਰ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ, 0415444445, ਮੈਂ ਜ਼ਰੂਰ ਰਿਸਪੋਂਡ ਕਰੂੰਗਾ ਜੀ, ਔਰ ਵੀ ਵੁੱਡ ਲਵ ਟੂ ਕਨੈਕਟ ਵਿਦ ਮੋਰ ਪੀਪਲ।
1: ਰਾਈਟ, ਇਹ ਕਿਸੇ ਹੋਟਲਾਈਨ ਵਰਗਾ ਲੱਗਦਾ ਹੈਗਾ, 0441544445, ਤੇ ਬਟ ਡੈਫੀਨੇਟਲੀ ਡੋਂਟ ਥਿੰਕ ਕਿ ਜੇ ਤੁਸੀਂ ਆਸਟ੍ਰੇਲੀਆ 'ਚ ਹੈਗੇ ਹੋ ਤੁਸੀਂ ਇਕੱਲੇ ਹੈਗੇ ਹੋ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਸੋਸ਼ਲ ਮੀਡੀਆ ਦੇ ਥਰੂ ਕਰੀ ਜਾਂਦੇ ਹਾਂ ਪਰ ਦੈਨ ਫਿਰ ਕੋਈ ਰਿਸਪੋਂਸ ਨਹੀਂ ਆਉਂਦਾ, ਫਿਰ ਉਹ ਛੱਡ ਜਾਂਦੇ ਨੇ। ਇਸ ਕਿਸਮ ਦੇ ਜਿਹੜੇ ਗਰੋਥ ਕਲੱਬ ਨੇ, ਆਈ ਡੋਂਟ ਥਿੰਕ ਸੋ ਕਿ ਬਹੁਤ ਜ਼ਿਆਦਾ ਇਸ ਕਿਸਮ ਦੇ ਕੋਈ ਗਰੋਥ ਕਲੱਬ, ਔਰ ਸਪੈਸ਼ਲੀ ਕਮਿਊਨਿਟੀ ਬੇਸਡ ਹੋਣਗੇ ਜਿੱਥੇ ਤੁਹਾਨੂੰ ਕੰਫਰਟ ਫੀਲ ਕਰਵਾ ਕੇ ਤੁਹਾਡੇ ਬਿਜ਼ਨਸ ਨੂੰ ਅੱਗੇ ਵਧਾਉਣ ਦਾ ਮੌਕਾ ਮਿਲੇਗਾ। ਥੈਂਕ ਯੂ ਸੋ ਮਚ ਪੰਕਜ ਜੀ, ਇਹ ਐਫਰਟ ਵੀ ਕਰ ਰਹੇ ਹੈਗੇ ਤੁਸੀਂ, ਔਰ ਐਂਟਰਪ੍ਰਾਈਨਰਸ ਨੂੰ ਹੋਰ ਕੰਮ ਤਾਂ ਵੈਸੇ ਪ੍ਰਾਈਮ ਮਿਨਿਸਟਰ ਦਾ ਹੈਗਾ ਪਰ ਤੁਸੀਂ ਕਰੀ ਜਾ ਰਹੇ ਹੋ,
0: ਸਾਰਿਆਂ ਨੇ ਮਿਲ ਕੇ ਕਰਨਾ ਜੀ, ਤੁਹਾਡਾ ਵੀ ਬਹੁਤ ਸਾਥ, ਸਾਰੇ ਆਪਣੇ ਭਰਾਵਾਂ ਦਾ, ਭੈਣਾਂ ਦਾ ਸਾਥ ਹੈਗਾ, ਤੇ ਬਹੁਤ ਵਧੀਆ ਤਰੀਕੇ ਨਾਲ ਅੱਗੇ ਵੱਧ ਰਿਹਾ, ਔਰ ਬੜੇ ਅੱਛੇ ਅੱਛੇ ਕਿਸਮ ਦੇ ਨਾ, ਬਹੁਤ ਹੀ ਪ੍ਰੋਗਰੈਸਿਵ ਮਾਈਂਡਸੈਟ ਦੇ ਲੋਕ ਸਾਡੇ ਨਾਲ ਜੁੜੇ ਹੈਗੇ, ਤੇ ਸਭ ਨੂੰ ਅੱਛਾ ਲੱਗੂਗਾ ਆ ਕੇ।
1: ਹਾਂਜੀ, ਥੈਂਕ ਯੂ ਸੋ ਮਚ, ਔਰ ਉਤਸਵ 2026 ਦੇ ਲਈ, 2026 ਦੇ ਲਈ ਇੱਕ ਵਾਰ ਫਿਰ ਤੋਂ ਮੁਬਾਰਕਾਂ ਐਡਵਾਂਸ ਦੇ ਵਿੱਚ ਤੁਹਾਨੂੰ, ਗੁੱਡ ਲੱਕ। 24th October ਨੂੰ ਸੈਟਰਡੇ ਦਾ ਦਿਨ, ਜਿੱਦਾਂ ਪੰਕਜ ਜੀ ਨੇ ਦੱਸਿਆ ਕਿ ਸ਼ਾਮ ਨੂੰ 6:30 ਗ੍ਰੈਂਡ ਰਾਇਲ ਗ੍ਰੈਨਵਿਲ ਦੇ ਵਿੱਚ ਇੱਥੇ ਤੁਸੀਂ, ਪਰ ਪਹਿਲਾਂ ਹੀ ਆਈ ਗੈਸ ਕਿ ਤੁਹਾਨੂੰ ਨੰਬਰਸ ਇਹਨਾਂ ਨੂੰ ਦੇਣੇ ਹੋਣਗੇ ਜੇ ਪਹੁੰਚਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਪਾਰਟਨਰਸ ਦੇ ਨਾਲ ਉੱਥੇ ਤੁਸੀਂ ਪਹੁੰਚੋ, ਆਪਣੇ ਬਿਜ਼ਨਸ ਨੂੰ ਵੀ ਪ੍ਰਮੋਟ ਕਰੋ, ਨਾਲੇ ਇੰਜੋਏ ਕਰੋ, ਤੇ ਥੈਂਕ ਯੂ ਸੋ ਮਚ ਪੰਕਜ ਜੀ, ਬਹੁਤ ਸ਼ੁਕਰੀਆ ਟਾਈਮ ਦੇਣ ਲਈ।
0: ਥੈਂਕ ਯੂ ਗੌਤਮ ਜੀ, ਓਕੇ।
1: ਸੋ ਇਹ ਸੀ ਪੰਕਜ ਟਾਂਗਰੀ ਸਾਡੇ ਨਾਲ, ਸਿਡਨੀ ਕਨੈਕਸ਼ਨਸ ਗਰੋਥ ਕਲੱਬ ਜਿੱਦਾਂ ਇਹਨਾਂ ਨੇ ਦੱਸਿਆ, ਤੇ ਇਸ ਉਤਸਵ 2026 ਦੀਵਾਲੀ ਪਾਰਟੀ ਦੇ ਨਾਲ ਨਾਲ ਜੇ ਤੁਸੀਂ ਇਸ ਕਲੱਬ ਨੂੰ ਵੀ ਜੁਆਇਨ ਕਰਦੇ ਹੈਗੇ ਹੋ ਤੇ ਸੋਨੇ ਤੇ ਸੁਹਾਗਾ। ਬਾਕੀ ਤੁਸੀਂ ਇੱਕ ਵਾਰ ਕਈ ਵਾਰ ਫੋਨ ਦੇ ਉੱਤੇ ਜਾਣਕਾਰੀ ਲੈ ਕੇ ਤੇ ਫਿਰ ਕੰਫਰਟ ਹੋ ਕੇ ਤੇ ਫਿਰ ਗੱਲਬਾਤ ਅੱਗੇ ਕਰ ਸਕਦੇ ਹੈਗੇ। ਫਿਲਹਾਲ ਮੈਨੂੰ ਇਸ ਖਾਸ ਮੁਲਾਕਾਤ ਦੇ ਵਿੱਚ ਦਿਓ ਜਾਂਦੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਪ੍ਰੀਤਮ ਸਿੰਘ ਰੁਪਾਲ ਭਾਜੀ ਹੋਰਾਂ ਦੇ ਨਾਲ ਕਰਦੇ। 19ਵੀਂ ਸਦੀ ਦਾ ਜਿਹੜਾ ਮੱਧ ਸੀ ਉਹ ਭਾਰਤ ਜਦੋਂ ਗੁਲਾਮੀ ਦੀਆਂ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸੀ, ਬਰਤਾਨਵੀ ਬਸਤੀਵਾਦ ਸੀ, ਬਹੁਤ ਥੋੜੇ ਜਿਹੇ ਹਿੱਸੇ 'ਚ ਪੁਰਤਗਾਲੀ ਜਾਂ ਫਰਾਂਸੀਸੀ ਬਸਤੀਵਾਦ ਵੀ ਸੀ। ਸੋ ਮੁੱਕਦੀ ਗੱਲ ਇਹ ਕਿ ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਲੋਨਾਈਜੇਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਸੀ, ਅਫਰੀਕਾ ਦੇ ਜਿਹੜੇ ਮੁਲਕ ਸੀਗੇ ਅਫਰੀਕੀ ਮੁਲਕਾਂ ਦੇ ਵਿੱਚ ਵੀ ਸੀ, ਔਰ ਅਫਰੀਕੀ ਮੁਲਕਾਂ ਦੇ ਵਿੱਚ ਉੱਥੋਂ ਦਾ ਜਿਹੜਾ ਸਮਾਜਿਕ ਪਤਨ ਹੋ ਰਿਹਾ ਸੀ। ਅਫਰੀਕਾ ਦੇ ਲੋਕ ਜਿਹੜੇ ਸੀ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਛੱਡ ਕੇ, ਆਪਣੇ ਧਰਮ ਛੱਡ ਕੇ, ਆਪਣੀਆਂ ਬੋਲੀਆਂ ਛੱਡ ਕੇ ਬਰਤਾਨਵੀ ਤੇ ਫਰਾਂਸੀਸੀ ਤੇ ਪੁਰਤਗਾਲੀ ਸਮਾਜ ਦੇ ਵਿੱਚ ਰਚਦੇ ਮਿਲਦੇ ਜਾ ਰਹੇ ਸੀ, ਔਰ ਜਿਹਦੇ ਅਸਰ ਅੱਜ ਦੀ ਤਰੀਕ 'ਚ ਅਸੀਂ ਦੇਖਦੇ ਵੀ ਹਾਂ। ਜੇ ਜ਼ਿਆਦਾਤਰ ਅਫਰੀਕੀ ਮੁਲਕਾਂ 'ਚ ਤੁਸੀਂ ਜਾਓਗੇ ਉਹਨਾਂ ਦੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਤਾਂ ਹੈਗੀਆਂ ਨੇ, ਪਰ ਫਿਰ ਵੀ ਉਹ ਜ਼ਿਆਦਾਤਰ ਕੈਥੋਲਿਕ ਧਰਮ ਨੂੰ ਮੰਨਦੇ ਨੇ ਤੇ ਅੰਗਰੇਜ਼ੀ ਬੋਲਦੇ ਨੇ। ਭਾਰਤ ਦੇ ਵਿੱਚ ਇਸ ਕਿਸਮ ਦੇ ਨਾਲ ਕਿਤੇ ਨਾ ਹੋ ਜਾਵੇ, ਇਸ ਕਰਕੇ ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਚੱਲੀਆਂ ਸੀ। ਬ੍ਰਹਮ ਸਮਾਜੀ ਲਹਿਰ ਹੋ ਗਈ, ਆਰਿਆ ਸਮਾਜੀ ਲਹਿਰ ਹੋ ਗਈ, ਤੇ ਪੰਜਾਬ ਵਾਲੇ ਪਾਸੇ ਸਿੰਘ ਸਭਾ ਲਹਿਰ ਵੀ ਇੱਕ ਇਸੇ ਕਿਸਮ ਦੀ ਲਹਿਰ ਸੀ ਕਿ ਆਪਣਾ ਸੱਭਿਆਚਾਰ, ਆਪਣਾ ਜਿਹੜਾ ਵਿਰਸਾ ਉਸ ਨੂੰ ਕਿਤੇ ਗੁਆ ਨਾ ਦਿੱਤਾ ਜਾਵੇ, ਆਪਣੀ ਧਰਮ ਦੀ ਹੋਂਦ ਨਾ ਖੋ ਜਾਵੇ, ਆਪਣੀ ਭਾਸ਼ਾ ਦੀ ਹੋਂਦ ਨਾ ਖੋ ਜਾਵੇ। ਵੈਸੇ ਕਿਉਂ ਇਹਦੇ ਤੇ ਗੱਲ ਕਰ ਰਹੇ ਹੈਗੇ ਉਹਦਾ ਜਿਹੜਾ ਪੂਰਾ ਦਾ ਪੂਰਾ ਸੰਦਰਭ ਹੈ ਉਹ ਪ੍ਰੀਤਮ ਸਿੰਘ ਰੁਪਾਲ ਭਾਜੀ ਸਾਨੂੰ ਦੱਸਣਗੇ, ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
4: ਸਤਿ ਸ੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
3: ਜੀ। ਅੱਜ ਸਿੰਘ ਸਭਾ ਲਹਿਰ ਦੀ ਗੱਲ ਕਰਨੀ ਹੈਗੀ ਹੈ, ਤੇ ਵਜ੍ਹਾ ਕੀ ਹੈ ਇਹਦੀ, ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਇਹਦੀ ਸਿੰਘ ਸਭਾ ਲਹਿਰ ਹੈ ਜਿਹੜੀ ਇਹਦੀ ਅਹਿਮੀਅਤ ਸਮਝਾ ਸਕਦੇ ਹੋ ਪੰਜਾਬ ਦੇ ਸੰਦਰਭ 'ਚ, ਭਾਰਤ ਦੇ ਸੰਦਰਭ ਦੇ ਵਿੱਚ, ਔਰ ਕਿੱਦਾਂ ਇਹਨਾਂ ਨੇ ਜਿਹੜੀ ਆਪਾਂ ਜਿਵੇਂ ਮੰਨ ਕੇ ਚੱਲਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਨੇ ਅਲੱਗ ਅਲੱਗ ਤਰੀਕੇ ਦੀਆਂ ਚੱਲੀਆਂ ਹੈਗੀਆਂ ਨੇ, ਪਰ ਇਹ ਉਹਨਾਂ ਦੇ ਵਿੱਚੋਂ ਸਭ ਤੋਂ ਮੋਢੀ ਔਰ ਸਭ ਤੋਂ ਅਹਿਮ ਕਿਉਂ ਮੰਨੀ ਜਾਂਦੀ ਹੈ, ਤੇ ਇਹਦੇ ਨਾਲ ਜਿਹੜੀ ਅੱਜ ਦੇ ਤਰੀਕ ਦੀ ਪੰਜਾਬ ਦੀ ਹੋਂਦ ਹੈਗੀ ਉਹ ਕਿਹਾ ਜਾਂਦਾ ਹੈ ਕਿ ਕਾਫੀ ਹੱਦ ਤੱਕ ਬਚੀ ਰਹਿ ਗਈ ਹੈ। ਚਲੋ ਖੈਰ ਉਹ ਅਸੀਂ ਆਪਣੇ ਹੱਥਾਂ ਨਾਲ ਖਰਾਬ ਕਰ ਰਹੇ ਹਾਂ, ਪਰ ਉਹਦੀ ਵੀ ਵਜ੍ਹਾ ਕੀ ਹੈ?
4: ਅਸਲ ਦੇ ਵਿੱਚ ਗੌਤਮ ਜੀ, ਜਿਹੜੀ ਸਿੰਘ ਸਭਾ ਮੂਵਮੈਂਟ ਹੈ ਜਾਂ ਸਿੰਘ ਸਭਾ ਲਹਿਰ ਹੈ, ਇਹ ਕਈ ਤਤਕਾਲੀ ਕਾਰਨ ਬਣੇ ਇਹ ਲਹਿਰ ਸ਼ੁਰੂ ਹੋਣ ਦੇ ਵਿੱਚ। ਆਪਾਂ ਗੱਲ ਅੱਜ ਤਾਂ ਕਰ ਰਹੇ ਹਾਂ ਕਿਉਂਕਿ ਅੱਜ 1 ਅਕਤੂਬਰ ਹੈ, ਤੇ ਅੱਜ ਤੋਂ ਠੀਕ ਆਪਾਂ ਕਹਿ ਸਕਦੇ ਹਾਂ ਕਿ 153 ਸਾਲ ਪਹਿਲਾਂ ਜਿਹੜੀ ਹੈ 1873 ਦੇ ਵਿੱਚ ਜਿਹੜੀ ਹੈ ਸਿੰਘ ਸਭਾ ਲਹਿਰ ਜਿਹੜੀ ਹੈ ਇਹ ਸ਼ੁਰੂ ਹੋਈ ਸੀ। ਸਿੰਘ ਸਭਾ ਦੀ ਸਥਾਪਨਾ ਹੋਈ ਸੀ ਅੰਮ੍ਰਿਤਸਰ ਦੇ ਵਿੱਚ, ਤੇ ਜਿਹੜਾ ਬਾਕੀ ਸਾਰਾ ਇੱਕ ਮਾਹੌਲ ਹੈ ਜੋ ਚੱਲਦਾ ਰਿਹਾ ਸਮੇਂ ਸਮੇਂ ਜਾਂ ਹੁਣ ਤੱਕ ਜਿੱਥੇ ਪਹੁੰਚਿਆ ਹੈ, ਇੱਕ ਸਿੱਖੀ ਪਹੁੰਚੀ ਹੈ ਜਾਂ ਪੰਜਾਬ ਪਹੁੰਚਿਆ ਹੈ, ਤੇ ਇਹਦੇ ਵਿੱਚ ਮੈਂ ਸਮਝਦਾ ਕਿ ਇਸ ਮੂਵਮੈਂਟ ਦਾ, ਇਸ ਲਹਿਰ ਦਾ ਬਹੁਤ ਵੱਡਾ ਜਿਹੜਾ ਹੈਗਾ ਉਹ ਯੋਗਦਾਨ ਹੈ, ਤੇ ਉਹਦੇ ਕਈ ਕਾਰਨ ਨੇ। ਵੈਸੇ ਤੁਸੀਂ ਜਿਹੜੀ ਭੂਮਿਕਾ ਬੜੀ ਵਧੀਆ ਤੁਸੀਂ ਬੰਨੀ ਹੈ ਕਿ ਤਤਕਾਲੀ ਕਾਰਨ ਕੀ ਬਣੇ, ਤੇ ਕਿਉਂਕਿ ਜਦੋਂ ਬਸਤੀਵਾਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ, ਕਿਉਂਕਿ ਬਸਤੀਵਾਦ ਦੀ ਸ਼ੁਰੂਆਤ ਤਾਂ ਵਪਾਰ ਤੋਂ ਹੁੰਦੀ ਹੈ, ਤੇ ਜਦੋਂ ਥਾਂ ਥਾਂ ਤੇ ਜਿਹੜੀਆਂ ਬਰਤਾਨਵੀ ਕੰਪਨੀਆਂ ਜਾਂਦੀਆਂ ਨੇ, ਤੇ ਫਿਰ ਹੌਲੀ ਹੌਲੀ ਬਰਤਾਨਵੀ ਵਪਾਰੀਆਂ ਤੋਂ ਬਾਅਦ ਫਿਰ ਉਹਨਾਂ ਦੇ ਮਿਸ਼ਨਰੀ ਜਾਂਦੇ ਨੇ, ਫਿਰ ਉਹਨਾਂ ਦੀਆਂ ਫੌਜਾਂ ਜਾਂਦੀਆਂ ਨੇ, ਉਹਨਾਂ ਦੀ ਪੁਲਿਸ ਜਾਂਦੀ ਹੈ, ਤੇ ਇਹ ਇੱਕ ਏਦਾਂ ਦਾ ਇੱਕ ਤਰੀਕਾ ਸੀ ਉਹਨਾਂ ਦਾ ਪੂਰੀ ਦੁਨੀਆਂ ਦੇ ਉੱਪਰ ਰਾਜ ਕਰਨ ਦਾ। ਤੇ ਇੱਥੇ ਵੀ ਇਸ ਤਰ੍ਹਾਂ ਵਾਪਰਿਆ ਤੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਹੈ ਈਸਟ ਇੰਡੀਆ ਕੰਪਨੀ ਦੇ ਆਉਣ ਤੋਂ ਬਾਅਦ ਪੂਰੇ 100 ਸਾਲ ਬਾਅਦ ਜਿਹੜਾ ਹੈ ਉਹ ਫਿਰੰਗੀ ਆਏ ਜਾਂ ਆਪਾਂ ਕਹਿ ਸਕਦੇ ਹਾਂ ਕਿ ਬਰਤਾਨਵੀ ਹਕੂਮਤ ਦਾ ਹਿੱਸਾ ਬਣਿਆ ਜਾਂ ਪੰਜਾਬ ਦੀ ਆਪਾਂ ਐਨੈਕਸੇਸ਼ਨ ਕਹਿੰਦੇ ਹਾਂ ਉਹ ਹੋਈ ਰਲੇਵਾ ਹੋਇਆ ਬਹੁਤ ਸਾਰੀਆਂ ਗੱਲਾਂ ਤੇ ਜਿਸ ਤਰ੍ਹਾਂ ਹੋਰਨਾਂ ਥਾਵਾਂ ਤੇ ਜਿਹੜਾ ਹੈ ਮਿਸ਼ਨਰੀਆਂ ਨੇ ਰੰਗ ਦਿਖਾਉਣੇ ਸ਼ੁਰੂ ਕੀਤੇ ਬਾਕੀ ਆਪਾਂ ਗੱਲ ਛੱਡ ਦਿੰਦੇ ਹਾਂ ਇਤਿਹਾਸ ਬਹੁਤ ਲੰਬਾ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਫਿਰ ਮਿਸ਼ਨਰੀਆਂ ਨੇ ਜਦੋਂ ਮਿਸ਼ਨ ਜਿਹੜੇ ਹੈ ਸਕੂਲ ਖੁੱਲੇ ਤੇ ਮਿਸ਼ਨ ਕਾਲਜ ਖੁੱਲੇ ਤੇ ਉਹ ਉਹਨਾਂ ਨੇ ਫਿਰ ਜਿਹੜਾ ਹੈ ਹੌਲੀ ਹੌਲੀ ਇਹ ਧਰਮ ਪਰਿਵਰਤਨ ਵਾਲੇ ਪਾਸੇ ਵੀ ਕੰਮ ਸ਼ੁਰੂ ਕੀਤਾ ਹੁਣ ਉਹਦਾ ਕਾਰਨ ਇੱਕ ਪੰਜਾਬ ਦੇ ਵਿੱਚ ਇਹ ਰਿਐਕਸ਼ਨ ਕਿਉਂ ਬਣਿਆ ਇਹਦਾ ਵੀ ਇੱਕ ਵੱਡਾ ਕਾਰਨ ਹੈ ਹਾਲਾਂਕਿ ਜਿਹੜਾ ਮਿਸ਼ਨਰੀਆਂ ਦਾ ਸਭ ਤੋਂ ਵੱਡਾ ਥਰਸਟ ਜਿਹੜਾ ਸੀਗਾ ਗੌਤਮ ਜੀ ਉਹ ਨੌਰਥ ਈਸਟ ਸੀ ਜਿੱਥੇ ਕੋਈ ਧਰਮ ਹੈ ਹੀ ਨਹੀਂ ਸੀ ਉੱਥੇ ਜ਼ਿਆਦਾ ਲੋਕ ਆਦਿਵਾਸੀ ਸੀ ਕਬੀਲੇ ਸੀ ਉਹਨਾਂ ਨੂੰ ਸਹੂਲਤਾਂ ਦੀ ਲੋੜ ਸੀ ਤੇ ਉਹਨਾਂ ਨੇ ਉਹ ਸਹੂਲਤਾਂ ਦਿੱਤੀਆਂ ਐਜੂਕੇਸ਼ਨ ਦਿੱਤੀ ਮੈਡੀਕਲ ਸਹੂਲਤਾਂ ਦਿੱਤੀਆਂ ਅੱਜ ਵੀ ਉੱਥੇ ਪਿੰਡਾਂ ਦੇ ਵਿੱਚ ਜੇ ਅਸੀਂ ਨੌਰਥ ਈਸਟ ਦੇ ਵਿੱਚ ਜਾਂਦੇ ਹਾਂ ਖਾਸ ਕਰਕੇ ਆਪਾਂ ਮੇਘਾਲਿਆ ਵਗੈਰਾ ਹੋਰ ਇਹਨਾਂ ਚ ਪਿੰਡਾਂ ਦੇ ਵਿੱਚ ਕਾਨਵੈਂਟ ਸਕੂਲ ਨੇ ਸਾਰੇ ਪਿੰਡਾਂ ਦੇ ਵਿੱਚ ਚਰਚਸ ਨੇ ਤੇ ਚਲੋ ਉਹ ਆਪਾਂ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਜਾਂਦੇ ਕਿਉਂਕਿ ਅੱਜ ਦਾ ਸਾਡਾ ਇਹ ਵਿਸ਼ਾ ਹੈ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਈਸਾਈ ਮਤ ਉੱਥੇ ਆਇਆ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਖਾਸ ਕਰਕੇ ਅਫਰੀਕਨ ਕੰਟਰੀ ਦੀ ਜਾਂ ਸਾਊਥ ਅਫਰੀਕਾ ਦੀ ਤੇ ਉਸੇ ਰੂਪ ਦੇ ਵਿੱਚ ਨੌਰਥ ਈਸਟ ਦੇ ਵਿੱਚ ਇਹ ਗੱਲ ਦੇਖਣ ਵਿੱਚ ਆਈ ਮੇਘਾਲਿਆ ਦੇ ਵਿੱਚ ਜੇ ਹੁਣ ਜਿਹੜੀ ਲਿਪੀ ਹੈ ਹਾਲਾਂਕਿ ਉਹਨਾਂ ਦੀ ਜਿਹੜੀ ਭਾਸ਼ਾ ਤਾਂ ਮੇਘਲਾਈ ਹੈ ਪਰ ਉਹ ਲਿਪੀ ਜਿਹੜੀ ਰੋਮਨ ਹੈ ਉਹ ਇਹੀ ਕਾਰਨ ਹੈ ਕਿ ਉੱਥੇ ਕਿਉਂਕਿ ਉਹਨਾਂ ਕੋਲ ਕੋਈ ਸਕ੍ਰਿਪਟ ਇਸ ਰੂਪ ਚ ਸਥਾਪਿਤ ਜਾਂ ਇੱਕ ਜਿਹਨੂੰ ਆਪਾਂ ਸਿਸਟਮੈਟੀਕਲ ਜਾਂ ਇੱਕ ਡਿਸਿਪਲਿਨ ਜਿਹੜੀ ਸਕ੍ਰਿਪਟ ਹੈ ਹੀ ਨਹੀਂ ਸੀ ਪਰ ਇੱਥੇ ਜਿਹੜਾ ਹੈ ਰਿਐਕਸ਼ਨ ਇਸ ਰੂਪ ਦੇ ਵਿੱਚ ਕਿਉਂ ਹੁੰਦਾ ਤੇ ਕਿਉਂਕਿ ਇਹਦੇ ਪੈਰਲਲ ਜਿਹੜੀਆਂ ਹੋਰ ਮੂਵਮੈਂਟ ਨਾਲ ਇਸ ਰਿਐਕਸ਼ਨ ਦੇ ਵਿੱਚ ਚੱਲੀਆਂ ਜਿਵੇਂ ਤੁਸੀਂ ਜਿਹੜੀ ਹੈ ਸਨਾਤਨ ਧਰਮ ਦੀ ਗੱਲ ਕੀਤੀ ਬ੍ਰਹਮੋ ਸਮਾਜ ਦੀ ਗੱਲ ਕੀਤੀ ਆਰੀਆ ਸਮਾਜ ਦੀ ਗੱਲ ਕੀਤੀ ਤੇ ਜਾਂ ਦੇਵ ਸਮਾਜ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਮੂਵਮੈਂਟ ਰਹੀ ਇੱਕ ਤੇ ਹੁਣ ਜਦੋਂ ਹਾਲਾਂਕਿ ਸਾਰਿਆਂ ਨੇ ਆਪਣੇ ਲੈਵਲ ਤੇ ਰਿਐਕਟ ਕੀਤਾ ਇਸ ਨੂੰ ਤੇ ਆਪਣੇ ਕਲਚਰ ਨੂੰ ਆਪਣੇ ਆਪਣੀ ਭਾਸ਼ਾ ਨੂੰ ਆਪਣੇ ਧਰਮ ਨੂੰ ਖਾਸ ਕਰਕੇ ਉਹ ਬਚਾਉਣ ਦੀ ਜਿਹੜੀ ਗੱਲ ਕੀਤੀ ਮੁੱਖ ਮੁੱਦਾ ਤਾਂ ਭਾਵੇਂ ਓਦਾਂ ਇਹ ਸਾਰੀ ਗੱਲ ਦੇ ਪਿੱਛੇ ਭਾਵੇਂ ਓਦਾਂ ਦਾ ਜਿਹਨੂੰ ਅੱਜ ਆਪਾਂ ਫਿਰ ਕੂਪਣਾ ਜਾਂ ਉਹ ਕਹਿੰਦੇ ਉਹ ਭਾਵੇਂ ਨਹੀਂ ਸੀਗਾ ਤੇ ਪਰ ਇੱਕ ਧਰਮ ਤਬਦੀਲੀ ਇੱਕ ਰੂਟੀਨ ਬਣ ਚੁੱਕੀ ਸੀ ਕਿਉਂਕਿ ਮਿਸ਼ਨਰੀ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੇ ਸੀ ਕਿ ਤੁਸੀਂ ਈਸਾਈ ਮਤ ਦੇ ਵਿੱਚ ਆਓ ਤੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਗੱਲ ਫਿਰ ਅੱਗੋਂ ਰਾਜ ਪ੍ਰਬੰਧ ਦੇ ਨਾਲ ਉਹ ਸਾਰਾ ਜੁੜੀ ਹੋਈ ਸੀ ਤੇ ਜਦੋਂ ਇਹ ਗੱਲ ਅੰਮ੍ਰਿਤਸਰ ਦੇ ਵਿੱਚ ਆਈ ਅੰਮ੍ਰਿਤਸਰ ਦੇ ਵਿੱਚ ਵੀ ਕਿਉਂਕਿ ਮਿਸ਼ਨ ਸਕੂਲ ਖੁੱਲਿਆ ਤੇ ਮਿਸ਼ਨਰੀਆਂ ਦਾ ਜਿਹੜਾ ਇੱਥੇ ਵੀ ਜ਼ੋਰ ਖਾਸ ਕਰਕੇ ਉਹਨਾਂ ਥਾਵਾਂ ਤੇ ਰਿਹਾ ਜਿੱਥੇ ਜਾਂ ਤਾਂ ਦਲਿਤ ਆਬਾਦੀ ਸੀਗੀ ਤੇ ਉਹ ਲੋਕ ਜਿਹੜੇ ਜਿਹੜੀਆਂ ਸਹੂਲਤਾਂ ਤੋਂ ਜਾਂ ਆਪਾਂ ਕਹਿੰਦੇ ਕਿ ਅਨਪ੍ਰਿਵਲੇਜਡ ਲੋਕ ਸੀਗੇ ਜਿਵੇਂ ਇਹ ਅੰਮ੍ਰਿਤਸਰ ਦਾ ਕੁਛ ਇਲਾਕਾ ਸੀ ਜਾਂ ਇੱਧਰ ਆਪਾਂ ਬਟਾਲਾ ਵਗੈਰਾ ਆਪਾਂ ਇੱਧਰ ਦੇਖ ਸਕਦੇ ਹਾਂ ਜਾਂ ਲੁਧਿਆਣੇ ਦਾ ਕੁਛ ਇਲਾਕਾ ਤੇ ਉਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਹਨਾਂ ਕੋਲ ਜ਼ਿੰਦਗੀ ਦੀਆਂ ਜਿਹੜੀਆਂ ਥੋੜਾ ਸੀ ਬਹੁਤ ਜ਼ਿਆਦਾ ਜ਼ਿੰਦਗੀ ਬਤੀਤ ਕਰਨ ਦਾ ਜ਼ਰੀਏ ਦੇ ਵਿੱਚ ਤੇ ਉਹ ਹੁਣ ਇੱਥੇ ਵੀ ਜਦੋਂ ਉਹਨਾਂ ਨੇ ਮਿਸ਼ਨਰੀ ਸਕੂਲ ਤਾਂ ਕਿਉਂਕਿ ਐਜੂਕੇਸ਼ਨ ਦਾ ਸਿਸਟਮ ਤਾਂ ਉਹਨਾਂ ਕੋਲੇ ਇੱਕ ਬਕਾਇਦਾ ਇੱਕ ਪਹਿਲਾਂ ਤੋਂ ਬਣਿਆ ਹੋਇਆ ਸੀਗਾ ਸਾਰੇ ਲੋਕ ਚਾਹੁੰਦੇ ਸੀ ਉਹ ਤਾਂ ਹੁਣ ਵੀ ਲੋਕ ਵੱਧ ਤੋਂ ਵੱਧ ਕਾਨਵੈਂਟ ਸਕੂਲਾਂ ਚ ਇੱਦਾਂ ਦੇ ਜਿਹੜੇ ਈਸਾਈਆਂ ਦੇ ਮਿਸ਼ਨਰੀ ਸਕੂਲ ਆ ਉਹਨਾਂ ਚ ਪੜ੍ਹਾਉਣਾ ਪ੍ਰੈਫਰ ਕਰਦੇ ਆ ਭਾਵੇਂ ਵੱਡੇ ਵੱਡੇ ਘਰਾਣੇ ਕਿਉਂ ਕਿਉਂ ਨਾ ਹੋਣ ਤੇ ਕਿਉਂਕਿ ਉਹਨਾਂ ਕੋਲ ਇੱਕ ਐਜੂਕੇਸ਼ਨ ਦਾ ਇੱਕ ਸਿਸਟਮ ਸੀ ਚੰਗੀ ਐਜੂਕੇਸ਼ਨ ਵਿੱਦਿਆ ਦੇਣ ਲਈ ਤੇ ਉਦੋਂ ਫਿਰ ਉੱਥੇ ਵੀ ਜਿਹੜੇ ਸੀ ਅੰਮ੍ਰਿਤਸਰ ਦੇ ਚੰਗੇ ਜਿਹੜੇ ਸੀਗੇ ਰਾਜ ਦੇ ਪੁੱਜ ਦੇ ਘਰਾਂ ਦੇ ਬੱਚੇ ਵੀ ਉੱਥੇ ਜਾਣ ਲੱਗੇ ਤੇ ਹੁਣ ਉੱਥੇ ਕੀ ਵਾਪਰਿਆ ਜਦੋਂ ਸਾਰੇ ਥਾਵਾਂ ਤੇ ਉਹਨਾਂ ਨੇ ਇਹ ਗੱਲ ਨਾਲ ਸ਼ੁਰੂ ਕੀਤੀ ਬੈਪਟਾਈਜ਼ ਕਰਨ ਦੀ ਕਿ ਬੱਚਿਆਂ ਨੂੰ ਪਹਿਲਾਂ ਮੋਟੀਵੇਟ ਕਰੋ ਫਿਰ ਉਹਨਾਂ ਨੂੰ ਜਿਹੜਾ ਸੀ ਬੈਪਟਾਈਜ਼ ਕਰੋ ਹੁਣ ਉੱਥੇ ਵੀ ਜਿਹੜੀ ਇੱਦਾਂ ਦੀ ਗੱਲ ਇਹ ਘਟਨਾ ਵਾਪਰੀ ਅੰਮ੍ਰਿਤਸਰ ਦੇ ਵਿੱਚ ਵੀ ਜਿੱਥੇ ਚਾਰ ਜਿਹੜੇ ਸੀਗੇ ਸਿੱਖ ਵਿਦਿਆਰਥੀ ਉਹਨਾਂ ਨੇ ਇਹ ਜੋ ਫੈਸਲਾ ਕੀਤਾ ਕਿ ਅਸੀਂ ਜਿਹੜਾ ਹੈਗਾ ਇਹ ਮਿਸ਼ਨ ਜਿਹੜਾ ਹੈਗਾ ਉਹ ਧਾਰਨ ਕਰਨਾ ਜਾਂ ਈਸਾਈ ਮਤ ਅਸੀਂ ਜਿਹੜਾ ਹੈਗਾ ਉਹ ਧਾਰਨ ਕਰਨਾ ਤੇ ਹੁਣ ਉੱਥੋਂ ਜਿਹੜਾ ਸੀ ਫਿਰ ਇਹਦਾ ਰਿਐਕਸ਼ਨ ਸ਼ੁਰੂ ਹੋਇਆ ਕਿਉਂਕਿ ਉਦੋਂ ਪਹਿਲਾਂ ਸਿੱਖੀ ਇੱਕ ਜਿਹੜਾ ਸਿਸਟਮੈਟਿਕਲ ਐਜੂਕੇਸ਼ਨ ਸਿਸਟਮ ਦੇ ਰੂਪ ਚ ਹੈ ਨਹੀਂ ਸੀ ਤੇ ਉਦਾਂ ਡੇਰਿਆਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਸਾਰੇ ਕਿਤੇ ਸੀ, ਤੇ ਕਿਉਂਕਿ ਸੰਪਰਦਾਵਾਂ ਦਾ ਇੰਨਾ ਜ਼ੋਰ ਵੱਧ ਗਿਆ ਸੀਗਾ ਇਸ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤੇ ਸਗੋਂ ਉਹਨਾਂ ਨੇ ਜਿਹੜਾ ਮਹੰਤਾਂ ਨੂੰ ਸੰਪਰਦਾਵਾਂ ਨੂੰ ਡੇਰਿਆਂ ਵਾਲਿਆਂ ਨੂੰ ਜਿਹੜਾ ਹੈ ਉਹ ਥਾਪੜਾ ਦਿੱਤਾ, ਤੇ ਉਹਦੇ ਚ ਕੁਛ ਜਿਵੇਂ ਖਾਸ ਆਪਾਂ ਜ਼ਿਕਰ ਕਰਦੇ ਹਾਂ ਨਿਰੰਕਾਰੀ ਮੂਵਮੈਂਟ, ਅੱਜ ਦਾ ਜਿਹੜਾ ਨਿਰੰਕਾਰੀ ਮਿਸ਼ਨ ਉਹ ਨੀ, ਉਹ ਜਿਹੜਾ ਉਹ ਹੋਰ ਸੀਗਾ, ਤੇ ਜਾਂ ਨਾਮਧਾਰੀ ਖਾਸ ਕਰਕੇ ਨਾਮਧਾਰੀਆਂ ਨੇ ਤਾਂ ਆਖਿਰ ਬਹੁਤ ਆਡਾ ਲਿਆ ਵੱਡਾ ਅੰਗਰੇਜ਼ਾਂ ਨਾਲ, ਉਹਨਾਂ ਦੇ ਬਾਈਕਾਟ ਕਰਕੇ ਸਾਰਾ ਕੁਛ ਕੀਤਾ, ਤੇ ਇਸ ਦੇ ਸਾਰੇ ਦੇ ਦੌਰਾਨ ਜਿਹੜਾ ਹੈਗਾ ਆਪਣਾ ਗੌਤਮ ਜੀ ਉਹ ਇਹ ਹੋਇਆ ਕਿ ਜਦੋਂ ਉਹਨਾਂ ਬੱਚਿਆਂ ਨੇ ਕੀਤਾ ਫੈਸਲਾ, ਉਹਨਾਂ ਵਿਦਿਆਰਥੀਆਂ ਦੇ ਨਾਂ ਜੇ ਮੈਂ ਲੈਣਾ ਚਾਹਾਂਗਾ, ਅਤਰ ਸਿੰਘ ਸੀ, ਸਾਧੂ ਸਿੰਘ ਸੀ, ਸੰਤੋਖ ਸਿੰਘ ਤੇ ਆਇਆ ਸਿੰਘ, ਤੇ ਜਦੋਂ ਗੱਲ ਉਹਨਾਂ ਦੇ ਪੇਰੈਂਟਸ ਤੱਕ ਪਹੁੰਚੀ ਜਾਂ ਆਲੇ ਦੁਆਲੇ ਪਹੁੰਚੀ, ਤੇ ਫਿਰ ਜਿਹੜਾ ਸੀਗਾ ਉਹ ਆ ਕੇ ਉਹਨਾਂ ਨੇ ਇਹਦਾ ਸੀ ਕਿ ਜੋ ਇਹਦਾ ਇਹਦਾ ਕੀ ਅਲਟਰਨੇਟਿਵ ਕੀ ਹੋਵੇ, ਤੇ ਉੱਥੋਂ ਜਿਹੜੀ ਇੱਕ ਫਿਰ ਮੂਵਮੈਂਟ ਸ਼ੁਰੂ ਹੋਈ। ਉਹਨਾਂ ਨੇ ਉਹਨਾਂ ਨੂੰ ਤਾਂ ਖੈਰ ਬੱਚਿਆਂ ਨੂੰ ਤਾਂ ਨਹੀਂ, ਉਹਨਾਂ ਨੇ ਧਾਰਨ ਕਰ ਦਿੱਤਾ ਈਸਾਈ ਮਤ, ਤੇ ਪਰ ਉਦੋਂ ਫਿਰ ਇਹ ਅੰਦਰੋਂ ਦੀ ਜਿਹੜੇ ਸੀ ਉਹ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਕਿ ਅਸੀਂ ਕਿਵੇਂ ਐਜੂਕੇਸ਼ਨ ਵਾਲੇ ਪਾਸੇ ਸਾਨੂੰ ਜਾਣਾ ਚਾਹੀਦਾ, ਕਿਉਂਕਿ ਤਾਂ ਹੀ ਬੱਚੇ ਜੇ ਉਹ ਮਿਸ਼ਨਰੀ ਸਕੂਲ ਦੇ ਵਿਦਿਆਰਥੀ ਸੀ ਤਾਂ ਇਸ ਪਾਸੇ ਨੂੰ ਉਹਨਾਂ ਨੇ ਸੋਚਿਆ ਜਾਣ ਦੀ, ਉਹ ਪ੍ਰਭਾਵਿਤ ਹੋਏ ਉਹਨਾਂ ਦੀਆਂ ਪ੍ਰੇਰਾਂ ਤੋਂ, ਉਹਨਾਂ ਦੇ ਜੋ ਵੀ ਸਿਮਰਨ ਜਿਹੜੇ ਹੁੰਦੇ ਆ ਉਹਨਾਂ ਤੋਂ, ਤੇ ਸੋ ਫਿਰ ਉੱਥੋਂ ਜਿਹੜਾ ਸੀ ਇਹ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਮੀਟਿੰਗਾਂ ਸ਼ੁਰੂ ਹੋਈਆਂ, ਤੇ ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਜਿਹੜੀ ਗੱਲ ਹੋਈ ਉਹ ਸ਼ੁਰੂ ਕੀਤੀ ਠਾਕਰ ਸਿੰਘ ਸੰਧਾਵਾਲੀ ਨੇ। ਠਾਕਰ ਸਿੰਘ ਸੰਧਾਵਾਲੀ ਬਾਰੇ ਮੈਂ ਥੋੜਾ ਜਰੂਰ ਦੱਸਣਾ ਚਾਹੇਗਾ ਕਿ ਚਾਹੂੰਗਾ ਲਹਿਣਾ ਸਿੰਘ ਸੰਧਾਵਾਲੀ ਦਾ ਨਾਂ ਅਕਸਰ ਲਿਆ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਉਥਲ ਪੁਥਲ ਹੋਈ ਉਹਦੇ ਚ ਕਾਫੀ ਨਾਂ ਆਉਂਦਾ ਹੈਗਾ, ਤੇ ਕਈ ਮਾਮਲਿਆਂ ਦੇ ਵਿੱਚ ਆਉਂਦਾ ਜਦੋਂ ਸੰਧਾਵਾਲੀਆਂ ਨੇ ਖਾਸ ਕਰਕੇ ਜਿਹੜਾ ਇੱਕ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵੱਡਾ ਤੇ ਛੋਟਾ ਜਿਹੜਾ ਸੀ ਉਹ ਪੁੱਤਰ ਸੀਗਾ ਮਹਾਰਾਜਾ ਸ਼ੇਰ ਸਿੰਘ, ਉਹਦੇ ਕਤਲ ਦਾ ਜਿਹੜਾ ਇਲਜ਼ਾਮ ਜਿਹੜਾ ਉਹਦੇ ਉੱਤੇ ਲੱਗਦਾ, ਤੇ ਇਹ ਇਸ ਕਰਕੇ ਉਹ ਲਹਿਣਾ ਸਿੰਘ ਸੰਧਾਵਾਲੀ ਦਾ ਪੁੱਤਰ ਸੀ ਠਾਕਰ ਸਿੰਘ ਸੰਧਾਵਾਲੀ, ਉਹਨੂੰ ਕੋਈ ਜਗੀਰ ਸੀ ਬਹੁਤ ਵੱਡੇ ਉਹ ਸੀਗੇ, ਤੇ ਉਹਨਾਂ ਨੇ ਫਿਰ ਇਹ ਸ਼ੁਰੂਆਤ ਕੀਤੀ ਕਿ ਆਪਾਂ ਖੁਦ ਐਜੂਕੇਸ਼ਨ ਦਾ ਕੋਈ ਸਿਸਟਮ ਬਣਾਈਏ, ਤੇ ਉਹ ਸਾਰੇ ਸੋਚ ਵਿਚਾਰ ਚੋਂ ਇਹ ਗੱਲ ਨਿਕਲੀ ਕਿ ਸਿੱਖੀ ਦੇ ਮੁਤਾਬਕ ਐਜੂਕੇਸ਼ਨ ਕੀ ਹੋਵੇ, ਤੇ ਸਿਰਫ ਤੇ ਸਿਰਫ ਫਿਰ ਇਹ ਦੋ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ 1 ਅਕਤੂਬਰ 1873 ਦੀ ਸਥਾਪਨਾ ਜਿਹੜੀ ਹੈ ਉਹ ਕੀਤੀ ਗਈ, ਤੇ ਇਹ ਦੋ ਗੱਲਾਂ ਮੇਨ ਕਰਕੇ ਧਰਮ ਸਿਰਫ ਤੇ ਸਿਰਫ ਫਿਰ ਇਹ ਦੋ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ 1 ਅਕਤੂਬਰ 1873 ਦੀ ਸਥਾਪਨਾ ਜਿਹੜੀ ਹੈ ਉਹ ਕੀਤੀ ਗਈ, ਤੇ ਇਹ ਦੋ ਗੱਲਾਂ ਮੇਨ ਕਰਕੇ ਧਰਮ ਤੇ ਜਿਹੜਾ ਦੂਜਾ ਜਿਹੜੀ ਸਿੱਖਿਆ ਜਾਂ ਵਿਦਿਆ ਕਹਿ ਲਓ, ਉਦੋਂ ਵਿਦਿਆ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਸੀ ਸਿੱਖਿਆ ਦੀ ਥਾਂ ਤੇ, ਤੇ ਉਸ ਫਿਰ ਉਹਦੇ ਚ ਜਿਹੜੀ ਉਹ ਮੀਟਿੰਗ ਜਿਹੜੀ ਪਹਿਲੀ ਮੀਟਿੰਗ ਬੁਲਾਈ ਜਿਹਨੂੰ ਮੈਂ ਦੱਸਦਾ ਕਿ ਉਹ ਠਾਕਰ ਸਿੰਘ ਸੰਧਾਵਾਲੀਆਂ ਨੇ, ਉਹਦੇ ਫਿਰ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਸੀਗੀਆਂ ਜਾਂ ਸਿੱਖ ਆਪਾਂ ਕਹਿ ਲਈਏ ਉਸ ਵੇਲੇ ਜਿਹੜੇ ਚੱਲ ਰਹੇ ਸੀ ਮਤ ਸੀ, ਜਿਹੜੇ ਉਦਾਸੀ ਮਤ ਵਾਲੇ ਸੀ, ਨਿਰਮਲੇ ਸੀ, ਤੇ ਹੋਰ ਜਿਹੜੀਆਂ ਕੁਛ ਸੰਪਰਦਾਵਾਂ ਸੀ ਜਿਹਦੇ ਚ ਗ੍ਰੰਥੀ ਸੀ, ਹੋਰ ਸਾਰਿਆਂ ਨੂੰ ਬੁਲਾ ਕੇ ਜਿਹੜਾ ਇੱਕ ਉੱਥੇ ਵੱਡੀ ਜਿਹੜੀ ਮੀਟਿੰਗ ਕਰਕੇ ਫਿਰ ਇਹਦੀ ਸਥਾਪਨਾ ਕੀਤੀ। ਹਾਲਾਂਕਿ ਉਸ ਵੇਲੇ ਤੱਕ ਅਜੇ ਕੋਈ ਦਿਮਾਗ ਚ ਨਹੀਂ ਸੀ ਕਿ ਇਹਨੂੰ ਅੱਗੋਂ ਚਲਾਇਆ ਕਿਸ ਤਰ੍ਹਾਂ ਜਾਵੇ, ਤੇ ਪਰ ਉਹਨਾਂ ਨੇ ਫਿਰ ਧਰਮ ਦਾ ਜਿਹੜਾ ਪ੍ਰਚਾਰ ਸੀ ਉਹ ਬਕਾਇਦਾ ਉਹ ਸ਼ੁਰੂ ਕੀਤਾ, ਤੇ ਉਸ ਧਰਮ ਦੇ ਜਿਹੜਾ ਹੈ ਪ੍ਰਚਾਰ ਦੇ ਵਿੱਚੋਂ ਫਿਰ ਜਿਹੜੀ ਗੱਲ ਉਹ ਨਿਕਲਦੀ ਹੈ, ਤੇ ਉਹ ਇੱਕ ਆਪਣਾ ਜਿਹੜਾ ਸੀ ਉਹ ਸਕੂਲ ਖੋਲਿਆ, ਤੇ ਸਿੰਘ ਸਭਾ ਨੇ ਉਹਦਾ ਨਾਂ ਸਿੰਘ ਸਭਾ ਹੀ ਰੱਖਿਆ ਗਿਆ, ਤੇ ਫਿਰ ਉੱਥੇ ਜਿਹੜੀ ਹੈ ਉਹ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਦੇਣੀ ਸ਼ੁਰੂ ਕੀਤੀ, ਤੇ ਇਹ ਇੱਥੋਂ ਸ਼ੁਰੂਆਤ ਇੱਕ ਹੋ ਗਈ, ਤੇ ਇਸ ਸ਼ੁਰੂਆਤ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਉਦੋਂ ਬਣਦੀ ਹੈ ਜਦੋਂ ਸਿੰਘ ਸਭਾ ਲਾਹੌਰ ਬਣਦੀ ਹੈ। ਇਹ ਸਿੰਘ ਸਭਾ ਅੰਮ੍ਰਿਤਸਰ ਸੀਗੀ, ਤੇ ਸਿੰਘ ਸਭਾ ਜਿਹੜੀ ਲਾਹੌਰ ਹੈ ਜੇ ਆਪਾਂ ਦੇਖਿਆ ਜਾਵੇ ਕਿ ਇਸ ਤੋਂ ਜਿਹੜੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 1873 ਦੇ ਵਿੱਚ ਜਿਹੜੀ ਸੀ ਇਹ ਸਾਰਾ ਕੁਛ ਹੋਇਆ, ਤੇ ਤੇ ਉਸ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਕਿਉਂਕਿ ਐਜੂਕੇਸ਼ਨ ਦਾ ਸੈਂਟਰ ਉਦੋਂ ਲਾਹੌਰ ਵੱਡਾ ਬਣ ਗਿਆ ਸੀ, ਉੱਥੇ ਕਾਲਜ ਵਗੈਰਾ ਖੁੱਲ ਗਏ ਸੀ, ਓਰੀਐਂਟਲ ਕਾਲਜ ਖੁੱਲਿਆ ਸਭ ਤੋਂ ਪਹਿਲਾਂ ਉੱਥੇ, ਤੇ ਜਿੱਥੇ ਜਿਹੜੀਆਂ ਓਰੀਐਂਟਲ ਸਾਡੀਆਂ ਇੱਧਰਲੀਆਂ ਜਿਹੜੀਆਂ ਪੂਰਬੀ ਜਿਹੜੀਆਂ ਸਿੱਖਿਆ ਦੀਆਂ ਵਿਧੀਆਂ ਸੀ, ਜਾਂ ਆਪਾਂ ਇਸ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀਆਂ ਭਾਸ਼ਾਵਾਂ ਸੀ, ਉਹਨਾਂ ਦੇ ਵਿੱਚ ਤਾਲੀਮ ਦੀ ਜਿਹੜੀ ਉਹ ਗੱਲ ਉਹ ਸ਼ੁਰੂ ਹੋਈ। ਤੇ ਫਿਰ ਜਿਹੜੀ ਉਸ ਤੋਂ ਸਹੀ 6 ਸਾਲ ਬਾਅਦ ਜਿਹੜੀ ਹੈ ਉਹ ਫਿਰ ਜਿਹੜੀ ਹੈ ਉਹ 1879 ਦੇ ਵਿੱਚ ਤੇ ਜਿਹੜੀ ਲਾਹੌਰ ਦੀ ਸਿੰਘ ਸਭਾ ਬਣਦੀ।

0: ਅਸਲ ਦੇ ਵਿੱਚ ਜਿਹੜੇ ਹਰੂਪ ਸਿੰਘ ਸਭਾ ਦੇ ਵਿੱਚ ਸੀ ਉਹ ਲੋਕ ਉਹ ਐਜੂਕੇਸ਼ਨਿਸਟ ਸੀਗੇ, ਇਹਦੇ ਚ ਪ੍ਰੋਫੈਸਰ ਗੁਰਮੁਖ ਸਿੰਘ ਸੀ ਮੁੱਖ ਤੌਰ ਤੇ, ਉਹਨਾਂ ਨੇ ਫਿਰ ਜਿਹੜਾ ਸੀ ਇਹ ਬੀੜਾ ਚੁੱਕਿਆ ਐਜੂਕੇਸ਼ਨ ਵਾਲਾ, ਜਿਹਦੇ ਚੋਂ ਗੌਤਮ ਜੀ ਉਸ ਤੋਂ ਬਾਅਦ ਜੇ ਆਪਾਂ ਸਾਰਾ ਜਦੋਂ ਆਪਾਂ ਦੇਖਦੇ ਹਾਂ ਨਾ ਇਹਨੂੰ ਛਾਨਬੀਨ ਕਰਦੇ ਹਾਂ, ਤੇ ਅਸਲ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਜਿਹਦੇ ਚ ਖਾਲਸਾ ਦੀਵਾਨ ਬਣਦੇ ਨੇ ਜਾਂ ਚੀਫ ਖਾਲਸਾ ਦੀਵਾਨ ਬਣਦਾ ਬਾਅਦ ਦੇ ਵਿੱਚ ਫਿਰ ਦੋਵੇਂ, ਕਿਉਂਕਿ ਖਾਲਸਾ ਦੀਵਾਨ ਅੰਮ੍ਰਿਤਸਰ ਪਹਿਲਾਂ ਬਣਦਾ ਤੇ ਫਿਰ ਖਾਲਸਾ ਦੀਵਾਨ ਜਿਹੜਾ ਉੱਥੋਂ ਉਹਦੇ ਚ ਫੁੱਟ ਪੈਂਦੀ ਹੈ, ਖਾਲਸਾ ਦੀਵਾਨ ਲਾਹੌਰ ਬਣਦਾ ਤੇ ਫਿਰ ਦੁਬਾਰਾ ਫਿਰ ਜਿਹੜਾ ਖਾਲਸਾ ਦੀਵਾਨ ਲਾਹੌਰ ਕਰਕੇ ਚੀਫ ਖਾਲਸਾ ਦੀਵਾਨ ਜਿਹੜਾ ਬਣਦਾ, ਤੇ ਉਸੇ ਦੇ ਵਿੱਚੋਂ ਹੀ ਇਹ ਸਾਰੀ ਗੱਲ ਦੇ ਵਿੱਚੋਂ ਹੀ ਜਿਹੜਾ ਸੀਗਾ ਇਹ ਆਪਣਾ ਜਿਹੜਾ ਖਾਲਸਾ ਕਾਲਜ ਹੈ ਜੋ ਕਾਫੀ ਸਾਲਾਂ ਦੇ ਬਾਅਦ ਫਿਰ ਜਿਹੜਾ 1892 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਦਾ, ਤੇ ਇਹ ਸਾਰੀ ਗੱਲ ਇਹਦੇ ਚੋਂ ਨਿਕਲਦੀ ਹੈ। ਮੁੱਖ ਤੌਰ ਤੇ ਜਿਹੜੀ ਮੁੱਕਦੀ ਗੱਲ ਇਹ ਹੈ ਜਿਹੜੀ ਗੌਤਮ ਜੀ ਕਿ ਐਜੂਕੇਸ਼ਨ ਦਾ ਪਹਿਲਾਂ ਜਿਹੜਾ ਹੈਗਾ ਸੀ ਕੋਈ ਏਦਾਂ ਦਾ ਆਪਾਂ ਇਹ ਕਹਿ ਦਿੰਦੇ ਕਿ ਕੋਈ ਜਿਹੜਾ ਇੱਕ ਸਿਲਸਿਲੇਵਾਰ ਜਿਹੜੀ ਵਿੱਦਿਆ ਇਸ ਪੰਜਾਬੀ ਦੇ ਵਿੱਚ ਹੈ ਨਹੀਂ ਸੀ। ਸਭ ਤੋਂ ਪਹਿਲਾਂ ਸਿੰਘ ਸਭਾ ਦੀ ਜਦੋਂ ਗੱਲ ਚੱਲਦੀ ਹੈ, ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਭਾਵ ਹੇਠ ਸਿੰਘ ਸਭਾ ਲਾਹੌਰ ਬਣੀ, ਤੇ ਸਿੰਘ ਸਭਾ ਲਾਹੌਰ ਦੇ ਵਿੱਚ ਜਦੋਂ ਐਜੂਕੇਸ਼ਨ ਦਾ ਡਿਪਾਰਟਮੈਂਟ ਲਾਹੌਰ ਚ ਬਣਿਆ 1860 ਦੇ ਵਿੱਚ ਬਣਦਾ ਉਹ, ਤੇ ਉਸ ਤੋਂ ਪਹਿਲਾਂ ਬਣ ਚੁੱਕਾ ਸੀ, ਤੇ 1864 ਦੇ ਵਿੱਚ ਜਿਹੜਾ ਹੈਗਾ ਉਹ ਫਿਰ ਓਰੀਐਂਟਲ ਕਾਲਜ ਜਿਹੜਾ ਉਹ ਖੁੱਲਦਾ। ਪਰ ਉਸ ਵੇਲੇ ਤੱਕ ਓਰੀਐਂਟਲ ਕਾਲਜ ਦੇ ਵਿੱਚ ਜਿਹੜੀ ਪੰਜਾਬੀ ਦੀ ਜਾਂ ਸਿੱਖੀ ਦੀ ਜਾਂ ਇਸ ਤਰ੍ਹਾਂ ਦੀ ਕੋਈ ਤਾਲੀਮ ਹੈ ਨਹੀਂ ਸੀ ਕੋਈ, ਤੇ ਨਾ ਹੀ ਕੋਈ ਗੁਰਮੁਖੀ ਦੀ ਉੱਥੇ ਗੱਲ ਸੀ। ਤੇ ਫਿਰ 1873 ਦੇ ਵਿੱਚ ਜਾ ਕੇ ਜਿਹੜਾ ਜਦੋਂ 1873 ਚ ਇਧਰੋਂ ਜਿਹੜੀ ਹੈ ਉਹ ਬਣ ਰਹੀ ਹੈ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੋ ਰਹੀ ਹੈ, ਉਧਰੋਂ 1873 ਦੇ ਵਿੱਚ ਲਾਹੌਰ ਦੇ ਵਿੱਚ ਜਿਹੜੀ ਹੈ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਦੀ ਜਿਹੜੀ ਤਾਲੀਮ ਸ਼ੁਰੂ ਹੁੰਦੀ ਹੈ। ਉੱਥੇ ਅੰਗਰੇਜ਼ ਪ੍ਰੋਫੈਸਰ ਸੀਗੇ ਡਾਕਟਰ ਲਾਈਟਨਰ, ਤੇ ਉਹਨਾਂ ਨੇ ਸ਼ੁਰੂਆਤ ਕੀਤੀ, ਕਿਉਂਕਿ ਆਪਾਂ ਜਦੋਂ ਗੌਤਮ ਜੀ ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਦੇ ਹਾਂ ਕਿ ਜਦੋਂ ਆਪਾਂ ਇੱਦਾਂ ਦੀ ਜਿਹੜੀ ਗੱਲ ਕਰਦੇ ਨਾ ਫਿਰ ਆਪਾਂ ਕਈ ਵਾਰੀ ਪੂਰੇ ਭਾਈਚਾਰੇ ਨੂੰ ਬੰਨ ਲੈਂਦੇ ਹਾਂ ਉਹਦੇ ਚ, ਤੇ ਜਦੋਂ ਮੁਗਲਾਂ ਦੀ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਆਪਾਂ ਮੁਗਲ ਨਹੀਂ ਕਹਿੰਦੇ, ਆਪਾਂ ਕਹਿੰਦੇ ਮੁਸਲਮਾਨਾਂ ਨੇ ਆਹ ਜ਼ੁਲਮ ਕੀਤੇ, ਆਪਾਂ ਅਕਸਰ ਇੱਕ ਬਣ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਭਾਵੇਂ ਈਸਾਈ ਸੀ ਜਿਹੜੇ ਉੱਥੇ ਟੀਚਰ ਸੀ ਜਾਂ ਹੋਰ ਹੈ, ਉਹਨਾਂ ਚ ਜਿਹੜੇ ਇੱਕ ਮਨੁੱਖਤਾ ਵਾਲੇ ਗੁਣ ਉਹ ਵੀ ਹੈਗੇ ਸੀ। ਈਸਾਈ ਹੁੰਦਿਆਂ ਵੀ ਉਹਨਾਂ ਨੇ ਕਿਹਾ ਕਿ ਨਹੀਂ, ਇੱਥੋਂ ਦਾ ਜਿਹੜਾ ਕਲਚਰ ਹੈ ਇਸ ਨੂੰ ਜਿਹੜਾ ਧਰਮ ਹੈ ਉਹਨੂੰ ਜ਼ਿਆਦਾ ਡਿਵੈਲਪ ਹੋਣਾ ਚਾਹੀਦਾ ਤੇ ਇੱਥੇ ਆ ਕੇ ਦੂਜਾ ਕੋਈ ਠੋਸਿਆ ਨਹੀਂ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਸੀਗੇ ਉਹ ਟੀਚਰ ਸੀਗੇ ਤੇ ਜਿਹਨਾਂ ਦੀ ਮੈਂ ਗੱਲ ਕੀਤਾ ਡਾਕਟਰ ਲਾਈਟਨਰ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇੱਥੇ ਸ਼ੁਰੂ ਕਰੋ। ਤੇ ਜਿਹੜੇ ਪਹਿਲੇ ਉੱਥੇ ਟੀਚਰ ਪੰਜਾਬੀ ਦੇ ਜਾ ਕੇ ਲੱਗੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਸੀ। ਅਸਲ ਦੇ ਵਿੱਚ ਜਿਹੜੀ ਸਿੰਘ ਸਭਾ ਮੂਵਮੈਂਟ ਨੂੰ ਚਲਾਉਣ ਵਾਲੇ, ਇੱਕ ਸਿੰਘ ਸਭਾ ਨੂੰ ਇੱਕ ਲਹਿਰ ਦੇ ਤੌਰ ਤੇ ਚਲਾਉਣ ਵਾਲੇ ਜਿਹੜੇ ਇਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਜਿਹੜੇ ਦਿੱਤ ਸਿੰਘ ਜਿਹਨਾਂ ਦਾ ਕਾਫੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਤੇ ਉਹ ਸੀਗੇ। ਤੇ ਕਿਉਂਕਿ ਇਹੀ ਜਿਹੜੇ ਸੀ ਉੱਥੇ ਟੀਚਰ ਬਣੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ, ਤੇ ਫਿਰ ਜਦੋਂ 1879 ਦੇ ਵਿੱਚ 1879 ਦੇ ਵਿੱਚ ਜਦੋਂ ਸਿੰਘ ਸਭਾ ਲਾਹੌਰ ਬਣ ਗਈ, ਤੇ ਉਹਨਾਂ ਨੇ ਤਾਂ ਫਿਰ ਬਕਾਇਦਾ ਇੱਕ ਏਜੰਡਾ ਰੱਖ ਕੇ ਜਿਹੜਾ ਸੀ ਉਹ ਪ੍ਰਚਾਰ ਜਿਹੜਾ ਸ਼ੁਰੂ ਕੀਤਾ। ਤੇ ਇੱਕ ਤਾਂ ਇਹ ਕਿ ਜਿਹੜਾ ਐਜੂਕੇਸ਼ਨ ਦਾ ਮਾਧਿਅਮ ਹੈ ਜਿਹੜਾ ਉਹਨੂੰ ਗੁਰਮੁਖੀ ਬਣਾਇਆ ਜਾਵੇ, ਤੇ ਉਹਨਾਂ ਨੇ ਇਸ ਤੇ ਕੰਮ ਵੀ ਕੀਤਾ। ਹਾਲਾਂਕਿ ਅਜੇ ਤੱਕ ਵੀ ਸਾਡੇ ਇਹ ਮਸਲਾ ਚੱਲ ਰਿਹਾ ਸੈਕਟਰੀਏਟ ਦੇ ਵਿੱਚ ਕਿ ਜਿਹੜੀ ਹੈ ਰਾਜ ਭਾਸ਼ਾ ਪੰਜਾਬੀ ਹੋਵੇ ਗੁਰਮੁਖੀ ਚ ਲਿਖੇ ਜਾਣ, ਪਰ ਅਜੇ ਵੀ ਨੋਟ ਬਹੁਤ ਅੰਗਰੇਜ਼ੀ ਚ ਲਿਖੇ ਜਾਂਦੇ ਆ। ਤੇ ਪਰ ਇਹ ਉਹਨਾਂ ਨੇ ਉਦੋਂ ਤਹੀਆ ਕਰ ਲਿਆ ਸੀ ਕਿ ਗੁਰਮੁਖੀ ਦੇ ਵਿੱਚ ਹੀ ਪੰਜਾਬੀ ਦੀ ਜਿਹੜੀ ਆ ਉਹ ਪੜ੍ਹਾਈ ਜਿਹੜੀ ਆ ਉਹ ਹੋਵੇ। ਤੇ ਜਿਹੜੀ ਫਿਰ ਜਿਹੜੀ ਲਾਹੌਰ ਦੀ ਜਿਹੜੀ ਇਹ ਹੈਗੀ ਜਿਹੜੀ ਸਭਾ, ਤੇ ਫਿਰ ਇਹ ਬਾਅਦ ਦੇ ਵਿੱਚ ਇਹ ਇੱਕ ਫੈਸਲਾ ਹੋ ਜਾਂਦਾ ਕਿ ਦੋ ਨਾਂ ਚਲਾਈਆਂ ਜਾਣ, ਮੁੱਖ ਜਿਹੜੀ ਸਿੰਘ ਸਭਾ ਉਹਨੂੰ ਅੰਮ੍ਰਿਤਸਰ ਰੱਖਿਆ ਜਾਵੇ, ਲਾਹੌਰ ਨੂੰ ਉਹਦੀ ਬ੍ਰਾਂਚ ਮੰਨ ਲਿਆ ਜਾਵੇ। ਇਹਦੇ ਤੇ ਫਿਰ ਜਿਹੜਾ ਹੈ ਉਹਨਾਂ ਦਾ ਇਹ ਸਹਿਮਤੀ ਹੋ ਗਈ। ਇਹਦੇ ਚ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਸੀ, ਬਾਬਾ ਖੇਮ ਸਿੰਘ ਜਦੋਂ ਠਾਕੁਰ ਸਿੰਘ ਸੰਡਾ ਵਾਲੀ ਹੋਰਾਂ ਨੇ ਸ਼ੁਰੂਆਤ ਕੀਤੀ ਉਦੋਂ ਵੀ ਬਾਬਾ ਖੇਮ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਤੇ ਫਿਰ ਅਤਰ ਸਿੰਘ ਭਦੌੜ ਦੇ ਸਰਦਾਰ ਸੀਗੇ ਜਿਹੜੇ ਉਸ ਵੇਲੇ ਜਿਹੜੀ ਰਿਆਸਤ ਸੀਗੀ ਇੱਕ ਉਹਦੇ ਇੱਕ ਸੈਮੀ ਇੱਕ ਤਰੀਕੇ ਦੀ ਰਿਆਸਤ ਦੇ ਤੌਰ ਤੇ ਭਦੌੜ ਕੰਮ ਕਰਦੇ ਸੀ ਉਹ ਸੀਗੇ। ਫਿਰ ਜਗਤ ਸਿੰਘ ਸੀ ਮਹਾਰਾਜਾ ਨਾਭਾ ਉਹਦੇ ਚ ਉਹਨਾਂ ਨੇ ਯੋਗਦਾਨ ਪਾਇਆ ਕਰਮ ਸਿੰਘ ਨੇ ਭਾਈ ਰਾਮ ਸਿੰਘ ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਇਹਦੀ ਕਿ ਪੰਜਾਬੀ ਪੱਤਰਕਾਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਉਹ ਵੀ ਜਿਹੜੀ ਆ ਉਹ ਗੁਰਮੁਖੀ ਅਖਬਾਰ ਤੋਂ ਜਿਹੜੀ ਹੁੰਦੀ ਆ। ਹਾਲਾਂਕਿ ਉਦੋਂ ਪਹਿਲਾਂ ਜਿਹੜਾ ਸੀ ਅੰਮ੍ਰਿਤਸਰ ਤੋਂ ਇੱਕ ਅਖਬਾਰ ਸ੍ਰੀ ਦਰਬਾਰ ਸਾਹਿਬ ਫਾਇਲ ਲਾਲ ਹੋਰਾਂ ਨੇ ਜਿਹੜਾ ਕੱਢਤਾ ਸੀ ਪਰ ਉਹਦੀ ਜਿਹੜੀ ਜਿਹੜੀ ਲਿਪੀ ਜ਼ਰੂਰ ਉਹਦੀ ਗੁਰਮੁਖੀ ਸੀ ਪਰ ਉਹਦੀ ਜਿਹੜੀ ਭਾਸ਼ਾ ਸੀ ਸਾਰੀ ਉਹ ਹਿੰਦੀ ਹੁੰਦੀ ਸੀਗੀ ਹਿੰਦੀ ਜਾਂ ਉਰਦੂ ਮਿਕਸ ਜੀ ਜਿਹੜੀ ਭਾਸ਼ਾ ਉਹਦੀ ਹੁੰਦੀ ਸੀ ਤੇ ਪਰ ਇਹ ਜਿਹੜਾ ਪੰਜਾਬੀ ਦਾ ਪਹਿਲਾ ਅਖਬਾਰ ਪਿਓਰ ਗੁਰਮੁਖੀ ਲਿਪੀ ਦੇ ਵਿੱਚ ਕੱਢਿਆ ਉਹਦਾ ਨਾਂ ਹੀ ਜਿਹੜਾ ਸੀ ਜਿਹੜਾ 10 ਨਵੰਬਰ 1880 ਨੂੰ ਜਿਹੜਾ ਹੈਗਾ ਹਫ਼ਤਾਵਾਰੀ ਪੇਪਰ ਕੱਢਣਾ ਸ਼ੁਰੂ ਕੀਤਾ ਸਿੰਘ ਸਭਾ ਨੇ ਉਹਦਾ ਨਾਂ ਗੁਰਮੁਖੀ ਅਖਬਾਰ ਸੀਗਾ ਤੇ ਫਿਰ ਇਹਨਾਂ ਨੇ ਨਾਲ ਹੀ ਅਗਲੇ ਸਾਲ ਹੀ ਜਿਹੜਾ ਹੈਗਾ ਜਿਹੜਾ ਮੰਥਲੀ ਪੇਪਰ ਇੱਕ ਰਸਾਲਾ ਮੈਗਜ਼ੀਨ ਜਿਹੜਾ ਵਿਦਿਆਰਕ ਕਿਉਂਕਿ ਵਿਦਿਆਰਕ ਤਾਂ ਹੁਣ ਤੱਕ ਸਿਲੇਬਸ ਦੇ ਵਿੱਚ ਦਾ ਹਿੱਸਾ ਬਣਦਾ ਰਿਹਾ ਪੰਜਾਬੀ ਦੇ ਵਿੱਚ ਐਵੇਂ ਤੱਕ ਤੇ ਉਹ ਵੀ ਜਿਹੜਾ ਸੀ ਮਾਸਕ ਰਸਾਲਾ ਸਿੰਘ ਸਭਾ ਨੇ ਜਿਹੜਾ ਹੈ ਉਹ ਕੱਢਿਆ ਤੇ ਫਿਰ ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਕਿਉਂਕਿ ਹੁਣ ਤੱਕ ਜਿਹੜੀ ਤਾਲੀਮ ਹੈ ਜ਼ਿਆਦਾ ਚੱਲ ਰਹੀ ਆ ਉਰਦੂ ਦੇ ਵਿੱਚ ਅੰਗਰੇਜ਼ ਵੀ ਉਰਦੂ ਨੂੰ ਵੱਧ ਉਤਸ਼ਾਹਿਤ ਕਰਦੇ ਸੀ ਕਿ ਜਿਹੜੀ ਸਾਡੀ ਗੱਲ ਆ ਉਹ ਸਿਰਫ ਜਿਹੜੇ ਗੁਰਮੁਖੀ ਪੜ੍ਹਨ ਵਾਲਿਆਂ ਤੱਕ ਹੀ ਜਾਂਦੀ ਹੈ ਤੇ ਜਿਹੜੇ ਸਿੱਖ ਗੁਰਮੁਖੀ ਨਹੀਂ ਪੜ੍ਹ ਸਕਦੇ ਜਾਂ ਨਹੀਂ ਪੜ੍ਹੇ ਥੋੜੇ ਜਿਹੇ ਵੱਡੇ ਉਹਨਾਂ ਤੱਕ ਵੀ ਜਿਹੜੀ ਗੱਲ ਪਹੁੰਚਾਈ ਜਾਣੀ ਚਾਹੀਦੀ ਹੈ ਤੇ ਫਿਰ ਜਿਹੜਾ ਸੀਗਾ ਲਾਹੌਰ ਤੋਂ ਉਰਦੂ ਦੇ ਵੀ ਇੱਕ ਅਖਬਾਰ ਸ਼ੁਰੂ ਕੀਤਾ ਗਿਆ ਭਾਈ ਮਈਆ ਸਿੰਘ ਦੀ ਸੰਪਾਦਨਾ ਚ ਉਰਦੂ ਦੇ ਵਿੱਚ ਜਿਹਦਾ ਨਾਂ ਜਿਹੜਾ ਸੀਗਾ ਖਾਲਸਾ ਗਜ਼ਟ ਸੀ ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੁਰੂਆਤੀ ਜਿਹੜੀਆਂ ਸਾਰੀਆਂ ਉਹ ਸਿੰਘ ਸਭਾ ਨੇ ਹੀ ਕੀਤੀਆਂ ਤੇ 1902-3 ਤੱਕ ਜਿਹੜੀ ਸਿੰਘ ਸਭਾ ਬਹੁਤ ਸਰਗਰਮ ਰਹੀ ਕਿਉਂਕਿ ਉਦੋਂ ਪਹਿਲਾਂ ਕੋਈ ਸੰਸਥਾ ਨਹੀਂ ਸੀਗੀ ਤੇ ਫਿਰ ਜਿੱਦਾਂ ਮੈਂ ਦੱਸਿਆ ਕਿ ਇਹ ਐਜੂਕੇਸ਼ਨ ਵਾਲੇ ਪਾਸੇ ਖਾਲਸਾ ਦੀਵਾਨ ਬਣੇ ਖਾਲਸਾ ਦੀਵਾਨ ਅੰਮ੍ਰਿਤਸਰ ਬਣਿਆ ਖਾਲਸਾ ਦੀਵਾਨ ਲਾਹੌਰ ਬਣਿਆ ਫਿਰ ਉਹਨਾਂ ਨੂੰ ਫਿਰ ਰਲੇਵਾਂ ਕਰਕੇ ਚੀਫ ਖਾਲਸਾ ਦੀਵਾਨ ਬਣਿਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਜਿਹੜਾ ਸਕੂਲ ਚਲਾ ਰਿਹਾ ਹੈਗਾ ਤੇ ਜਿਹੜਾ ਖਾਲਸਾ ਕਾਲਜ ਹੈ ਉਹ ਵੀ ਚੀਫ ਖਾਲਸਾ ਦੀਵਾਨ ਦੀ ਹੀ ਜਿਹੜੀ ਕਾਢ ਸੀ ਕਿ ਇੱਥੇ ਖਾਲਸਾ ਕਾਲਜ ਹੋਣਾ ਚਾਹੀਦਾ ਫਿਰ ਇਹ ਮਸਲਾ ਰਿਹਾ ਕਿ ਖਾਲਸਾ ਕਾਲਜ ਲਾਹੌਰ ਚ ਬਣੇ ਜਾਂ ਅੰਮ੍ਰਿਤਸਰ ਚ ਬਣੇ ਇਹ ਵੀ ਜਿਹੜਾ ਹੈਗਾ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਜਿਹੜੀ ਹੈ ਜਾਂ ਪ੍ਰੇਰਨਾ ਕਹਿ ਲਓ ਕੁਛ ਵੀ ਉਹਨਾਂ ਦੇ ਨਾਲ ਹੀ ਜਿਹੜਾ ਸੀ ਫਿਰ ਇਹ ਅੰਮ੍ਰਿਤਸਰ ਦੇ ਵਿੱਚ ਬਣਾਉਣ ਦਾ ਜਿਹੜਾ ਇਹ ਫੈਸਲਾ ਕੀਤਾ ਗਿਆ। ਇੱਕ ਗੌਤਮ ਜੀ ਜਿਹੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਇਹ ਅਸਲ ਦੇ ਵਿੱਚ ਇਹਦੇ ਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੱਖਰੀ ਗੱਲ ਹੈ ਕਿ SGPC ਨੇ ਵੀ ਸਿੰਘ ਸਭਾ ਨੂੰ ਵਿਸਾਰਤਾ ਤੇ ਅਕਾਲੀ ਦਲ ਨੇ ਤਾਂ ਚਲੋ ਇੱਕ ਪੋਲੀਟੀਕਲ ਪਾਰਟੀ ਬਣ ਕੇ ਉਹਨੇ ਵਿਸਾਰਨੇ ਸੀ ਕਿਉਂਕਿ ਉਦੋਂ ਪਹਿਲਾਂ ਸਿੱਖਾਂ ਨੂੰ ਜਿਹੜੀ ਹੈ ਇੱਕ ਧਾਰਮਿਕ ਸੇਧ ਦੇਣ ਵਾਸਤੇ ਜਾਂ ਇੱਕ ਪੋਲੀਟੀਕਲ ਸੇਧ ਦੇਣ ਵਾਸਤੇ ਕੋਈ ਸੰਸਥਾ ਹੈ ਹੀ ਨਹੀਂ ਸੀ। ਜਿੱਦਾਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਅੱਖਰ ਰਾਜ ਤਾਂ ਉਹ ਤਾਂ ਰਾਜਿਆਂ ਦਾ ਰਾਜ ਤਾਂ ਆਪਣੇ ਤਰੀਕੇ ਦਾ ਹੁੰਦਾ ਨਾ ਉੱਥੋਂ ਤੁਸੀਂ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਜੇ ਇਸ ਪਾਸੇ ਵੱਲ ਜਿਹੜਾ ਧਿਆਨ ਰਾਜਿਆਂ ਦਾ ਨਾ ਹੋਵੇ ਤੇ ਜਾਂ ਫਿਰ ਇੱਥੇ ਪ੍ਰਿੰਸਲੀ ਸਟੇਟ ਸੀਗੀਆਂ 6 ਸਟੇਟ 7-8 ਜਿਹੜੀਆਂ ਤੇ ਜਿਹਦੇ ਚ ਪਟਿਆਲਾ ਨਾਭਾ ਇਹ ਰਿਆਸਤਾਂ ਸੀ ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਸਰਪ੍ਰਸਤੀ ਜਿਹੜੀ ਉਹ ਬਣੀ ਨੀ ਤੇ ਐਜੂਕੇਸ਼ਨ ਵਾਲੇ ਪਾਸੇ ਖਾਸ ਕਰਕੇ ਤੇ ਫਿਰ ਸਿੱਖੀ ਵਾਲੇ ਪਾਸੇ ਸਿੱਖੀ ਨੂੰ ਜਿਹੜਾ ਸੀ ਉਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖੀ ਦੇ ਮੁਤਾਬਕ ਕਿਵੇਂ ਚੱਲੇ ਸਿੱਖ ਸਿਧਾਂਤ ਦੇ ਮੁਤਾਬਕ ਕਿਵੇਂ ਚੱਲੇ ਇਹਦੇ ਚ ਬਹੁਤ ਵੱਡਾ ਯੋਗਦਾਨ ਆ ਸਿੰਘ ਸਭਾ ਦਾ ਸਿੰਘ ਸਭਾ ਲਹਿਰ ਦਾ ਆਪਾਂ ਇਹ ਕਹਿ ਲਈ ਕਿਉਂਕਿ ਹਰੇਕ ਗੁਰਦੁਆਰਾ ਮਹੰਤ ਦੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੁੰਦਾ ਸੀ ਆਪਾਂ ਨੂੰ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਸਾਕਾ ਤਾਂ ਕਿਸੇ ਨੂੰ ਭੁੱਲਿਆ ਮਹੰਤ ਨਾਰਾਇਣ ਦਾਸ ਵਾਲਾ ਤੇ ਜੋ ਆਪਣੀ ਪ੍ਰੋਪਰਟੀ ਸਮਝਦਾ ਸੀ ਜਾਂ ਉੱਥੇ ਜਿਹੜੇ ਕੁਕਰਮ ਉਹ ਕਰਦਾ ਸੀ ਤੇ ਉਸ ਇਹਦੇ ਚ ਇੱਕ ਕਿ ਸਿੱਖ ਸਿਧਾਂਤ ਦੇ ਮੁਤਾਬਕ ਬਾਣੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਪ੍ਰਬੰਧ ਕਿਵੇਂ ਚੱਲੇ ਸਿੱਖੀ ਕਿਵੇਂ ਚੱਲੇ ਸਿੱਖੀ ਦਾ ਪ੍ਰਚਾਰ ਕਿਵੇਂ ਹੋਵੇ ਇਹ ਚ ਬਹੁਤ ਵੱਡਾ ਯੋਗਦਾਨ ਹੈ ਸਿੰਘ ਸਭਾ ਦਾ ਤੇ ਫਿਰ ਉੱਥੋਂ ਹੀ ਇਹ ਜਿਹੜਾ ਸਾਰਾ ਅਕਾਲੀ ਦਲ ਦੀ ਮੂਵਮੈਂਟ ਫਿਰ ਪੋਲੀਟੀਕਲ ਮੂਵਮੈਂਟ ਠੀਕ ਹੈ ਉੱਥੇ ਕਿਉਂਕਿ ਸਿੰਘ ਸਭਾ ਦਾ ਕੋਈ ਪੋਲੀਟੀਕਲ ਏਜੰਡਾ ਬਿਲਕੁਲ ਹੈ ਨੀ ਸੀਗਾ ਇਸ ਕਰਕੇ ਉਹ ਉਹਦੇ ਚ ਬਿਲਕੁਲ ਪਿੱਛੇ ਹਟ ਗਏ ਤੇ ਕਿਤੇ ਰਹੇ ਨੀ ਤੇ ਫਿਰ SGPC ਉਹਦੇ ਚੋਂ ਨਿਕਲੀ ਤੇ ਇਸ ਤਰ੍ਹਾਂ ਦੀ ਪਰ ਇੱਕ ਜਿਹੜਾ ਸੀ ਉਹਦਾ ਇਹ ਹੋਇਆ ਕਿ ਸਿੰਘ ਸਭਾ ਇੱਕ ਏਦਾਂ ਦੀ ਮੂਵਮੈਂਟ ਬਣ ਗਈ ਜਿੱਥੇ ਇਤਿਹਾਸਕ ਗੁਰਦੁਆਰੇ ਨਹੀਂ ਸੀ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਰਿਆਸਤਾਂ ਤੱਕ ਵੀ ਸਿਰਫ ਤੇ ਸਿਰਫ ਜਿਹੜੇ ਸੀ ਲੋਕ ਉਹ ਜਾਂ ਡੇਰਿਆਂ ਚ ਜਾਂਦੇ ਸੀ ਜਾਂ ਜਿੱਥੇ ਇਤਿਹਾਸਕ ਗੁਰਦੁਆਰੇ ਸੀ ਉਹ ਵੀ ਮਹੰਤਾਂ ਦੇ ਮਸੰਦਾਂ ਦੇ ਪ੍ਰਬੰਧ ਹੇਠ ਸੀਗੇ ਜਾਂ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ। ਸਿੰਘ ਸਭਾ ਮੂਵਮੈਂਟ ਨੇ ਕਿਹਾ ਕਿ ਜਿੱਥੇ ਵੀ ਜਿਹੜੇ ਹੈਗੇ ਸਿੰਘ ਇਕੱਠੇ ਹੋ ਕੇ ਆਪਣੀ ਕਮੇਟੀ ਬਣਾ ਕੇ ਆਪਣਾ ਕੋਈ ਗੁਰਦੁਆਰਾ ਉੱਥੇ ਸਾਂਝੀ ਜਗ੍ਹਾ ਬਣਾ ਸਕਦੇ ਆ। ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹੁਣ ਜੇ ਕੋਈ ਵਧੀਆ ਤਰੀਕੇ ਨਾਲ ਗੁਰਦੁਆਰੇ ਚੱਲ ਰਹੇ ਨੇ ਲੋਕਲ ਪ੍ਰਬੰਧਕ ਕਮੇਟੀ ਹੁੰਦੇ ਤਾਂ ਉਹ ਸਿੰਘ ਸਭਾ ਦੇ ਜਿਹੜੇ ਹੈਗੇ ਆ ਗੁਰਦੁਆਰੇ ਹੀ ਨੇ, ਤੁਸੀਂ ਕਿਤੇ ਵੀ ਜਿਹੜੀ ਆ ਉਹ ਨਜ਼ਰ ਮਾਰ ਸਕਦੇ ਹੋ। ਤੇ ਪਰ ਕਿਉਂਕਿ ਫਿਰ ਉਸ ਤੋਂ ਬਾਅਦ ਹਾਲਾਂਕਿ ਇੱਥੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣੀਆਂ, SGPC ਨੇ ਵੀ ਕਦੇ ਬਾਂਹ ਨਹੀਂ ਫੜੀ, ਉਹ ਫਿਰ ਇਹਨਾਂ ਗੁਰਦੁਆਰਿਆਂ ਦੀ ਇੱਕ ਸੰਸਥਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਣੀ ਤੇ ਉਹ ਥੋੜਾ ਮੋਟਾ ਚਲੋ ਜਿੰਨੇ ਕੋਲ ਉਹਨਾਂ ਕੋਲ ਫੰਡਸ ਵਗੈਰਾ ਹੁੰਦੇ ਉਹਨਾਂ ਨੂੰ ਚਲਾ ਰਹੀ ਹੈ ਤੇ ਪਰ ਉਸ ਦੂਸਰੀ ਸਰਪ੍ਰਸਤੀ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ ਕਿਉਂਕਿ ਰਿਆਸਤਾਂ ਖਤਮ ਹੋਣ ਤੋਂ ਬਾਅਦ ਜਿਹੜਾ ਥਾਪੜਾ ਜਿਵੇਂ ਮਹਾਰਾਜਾ ਫਰੀਦਕੋਟ ਵੀ ਇਹਦੇ ਸਰਪ੍ਰਸਤ ਰਹੇ, ਮਹਾਰਾਜਾ ਨਾਭਾ ਵੀ ਰਹੇ, ਬਿਕਰਮਨ ਸਿੰਘ ਤਾਂ ਇਹਦੇ ਜਿਹੜੇ ਮੈਂਬਰ ਹੀ ਰਹੇ ਜਿਹੜੇ ਕਪੂਰਥਲਾ ਦੇ ਰਾਜਾ ਸੀਗੇ, ਤੇ ਉਦਾਂ ਦੀ ਜਿਹੜੀ ਸਰਪ੍ਰਸਤੀ ਨਾ ਰਹਿਣ ਕਰਕੇ ਫਿਰ ਹੌਲੀ ਹੌਲੀ ਜਿਹੜੀ ਸੀ ਉਹ ਲਹਿਰ ਤਾਂ ਚਲੋ ਉਦੋਂ ਹੀ ਇਹ ਪਿੱਛੇ ਹਟ ਗਈ ਸੀ ਜਿੱਦਾਂ ਤੋਂ ਸ਼ੁਰੂਆਤ ਕੀਤੀ ਕਿ ਸਮਾਜ ਸੁਧਾਰ ਵਾਲੇ ਪਾਸੇ ਇਹਨੇ ਕੰਮ ਕੀਤਾ। ਤੇ ਇੱਕ ਜਿਹੜੀ ਹੋਰ ਵੱਡੀ ਗੱਲ ਹੈ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਆਰੀਆ ਸਮਾਜ ਲਹਿਰ ਸ਼ੁਰੂ ਹੋਈ ਸਭ ਤੋਂ ਵੱਧ ਉਹਨੂੰ ਜਿਹੜਾ ਰਿਸਪੋਂਸ ਸੀਗਾ ਉਹ ਪੰਜਾਬ ਤੋਂ ਮਿਲਿਆ ਤੇ ਪੰਜਾਬ ਦੇ ਵਿੱਚ ਰਿਸਪੋਂਸ ਵੀ ਜਿਹੜਾ ਸਿੱਖੀ ਵਾਲੇ ਪਾਸੋਂ ਮਿਲਿਆ ਕਿਉਂਕਿ ਜਿਹੜੇ ਸਵਾਮੀ ਦਯਾਨੰਦ ਸਰਸਵਤੀ ਸੀ ਉਹਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਉਹ ਸੂਤ ਬੈਠਦੀਆਂ ਸੀ ਸਿੱਖ ਸਿਧਾਂਤ ਦੇ ਅਨੁਸਾਰ ਕਿਉਂਕਿ ਇੱਥੇ ਪਹਿਲਾਂ ਸਿੱਖੀ ਦਾ ਪ੍ਰਚਾਰ ਸੀ ਤੇ ਉਹੀ ਸਮਾਜ ਸੁਧਾਰ ਦੀ ਗੱਲ ਉਹ ਕਰਦੇ ਸੀ, ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ, ਹੋਰ ਏਦਾਂ ਦੀਆਂ ਗੱਲਾਂ। ਜਦੋਂ ਫਿਰ ਉਹਨਾਂ ਦਾ ਇੱਕ ਗ੍ਰੰਥ ਆਇਆ ਸਤਿਆਰਥ ਪ੍ਰਕਾਸ਼ ਤੇ ਉਹਦੇ ਚ ਉਹਨਾਂ ਨੇ ਜਿਵੇਂ ਮੁਸਲਮਾਨ ਜਿਹੜੇ ਪੈਗੰਬਰ ਸੀ ਉਹਨਾਂ ਦੀ ਨਿੰਦਾ ਕੀਤੀ, ਈਸਾ ਮਸੀਹ ਦੀ ਨਿੰਦਾ ਕੀਤੀ, ਹੋਰਾਂ ਦੀ ਕੀਤੀ, ਨਾਲ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਨਿੰਦਾ ਉਹ ਸ਼ੁਰੂ ਕਰਤੀ ਕਿ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ, ਉਹਨਾਂ ਦਾ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹ ਤਾਂ ਬਿਲਕੁਲ ਪੇਂਡੂ ਭਾਸ਼ਾ ਹੈ, ਰਸਟਿਕ ਹੈ, ਇੱਦਾਂ ਦੀਆਂ, ਫਿਰ ਉੱਥੋਂ ਜਵਾਬ ਮੰਗਣਾ ਸ਼ੁਰੂ ਕਰਤਾ। ਤੇ ਇਹ ਵੀ ਕਿਹਾ ਜਾਂਦਾ ਹਾਲਾਂਕਿ ਚਲੋ ਇਹਦਾ ਕੋਈ ਰਿਟਨ ਐਵੀਡੈਂਸ ਤਾਂ ਕਿਤੇ ਹੈ ਨਹੀਂ ਕਿ ਉਹਨਾਂ ਨੇ ਦਯਾਨੰਦ ਨੇ ਕਿਹਾ ਕਿ ਮੈਥੋਂ ਭੁੱਲ ਹੋਈ ਹੈ ਕਿਉਂਕਿ ਮੇਰੇ ਤਾਂ ਪ੍ਰੇਰਨਾ ਸਰੋਤ ਨੇ, ਮੈਂ ਇਹ ਵਾਪਸ ਕੱਢਾਂਗਾ ਆਪਣੀ ਜਿਹੜੀ ਸਿਆਰਤ ਪ੍ਰਕਾਸ਼ ਚੋਂ, ਪਰ ਕਿਉਂਕਿ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਉਦੋਂ ਬਾਅਦ ਜਿਹੜੀ ਦਯਾਨੰਦ ਐਂਗਲੋ ਮੂਵਮੈਂਟ ਸ਼ੁਰੂ ਹੋਈ ਤੇ ਜਾਂ ਜਿਹੜੇ ਆਰੀਆ ਸਮਾਜੀ ਸੀ ਉਹਨਾਂ ਨੇ ਫਿਰ ਉੱਥੋਂ ਹਟਾਇਆ ਨੀ। ਅੱਜ ਵੀ ਸਿਆਰਤ ਪ੍ਰਕਾਸ਼ ਦਾ ਹਿੱਸਾ ਜੋ ਸਿੱਖ ਧਰਮ ਬਾਰੇ ਜਾਂ ਗੁਰੂ ਨਾਨਕ ਬਾਰੇ ਉਹਨਾਂ ਦੀਆਂ ਅਪਮਾਨਜਨਕ ਟਿੱਪਣੀਆਂ ਨੇ ਉਹ ਹੈਗੀਆਂ, ਪਰ ਉਹਦਾ ਜਿਹੜਾ ਸੀ ਵਿਰੋਧ ਫਿਰ ਕਾਫੀ ਹੋਇਆ ਆਰੀਆ ਸਮਾਜ ਮੂਵਮੈਂਟ ਦਾ ਜਾਂ ਹੋਰ। ਇਹੀ ਕਾਰਨ ਸੀਗਾ ਕਿ ਫਿਰ ਉਹ ਆਰੀਆ ਸਮਾਜ ਮੂਵਮੈਂਟ ਸਿਰਫ ਥੋੜੇ ਜਿਹੇ ਥਾਂ ਤੇ ਜਿਵੇਂ ਜਲੰਧਰ ਦੇ ਵਿੱਚ ਜਾਂ ਕੁਛ ਪੋਕਟ ਦੇ ਵਿੱਚ ਸੁੰਗੜ ਕੇ ਰਹਿ ਗਈ ਅਬੋਹਰ ਦੇ ਵਿੱਚ। ਤੇ ਇਸ ਤਰ੍ਹਾਂ ਜਿਹੜਾ ਸੀ ਉਹ ਫਿਰ ਇਹ ਏਡੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ ਤੇ ਫਿਰ ਹੁਣ ਕਿਉਂਕਿ ਕੋਈ ਇਹਨਾਂ ਦਾ ਸਿਆਸੀ ਆਧਾਰ ਨਾ ਹੋਣ ਕਰਕੇ ਤੇ ਕਿਉਂਕਿ ਇਹਨਾਂ ਨੇ ਵਿਦਿਅਕ ਸੰਸਥਾਵਾਂ ਵੀ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਮੈਨੇਜਮੈਂਟ ਬਣ ਗਈਆਂ ਜਿਵੇਂ ਚੀਫ਼ ਖਾਲਸਾ ਦੀਵਾਨ ਦੀ ਵੀ ਹੋਰ ਤਰ੍ਹਾਂ ਦੀ ਮੈਨੇਜਮੈਂਟ ਬਣ ਗਈ ਤੇ ਫਿਰ ਉਹ ਬਸ ਕੇਂਦਰੀ ਸਿੰਘ ਸਭਾ ਇੱਕ ਸੰਸਥਾ ਰਹਿ ਗਈ ਜਿਹੜੀ ਇਹਨਾਂ ਸਾਰੇ ਗੁਰਦੁਆਰੇ ਇਹਨਾਂ ਦੇ ਕੋਈ ਮਤਾਹਤ ਨਹੀਂ ਹੈਗੇ, ਉਹ ਆਪਣੀ ਇੱਛਾ ਦੇ ਨਾਲ ਇਹਦੇ ਨਾਲ ਜੁੜ ਜਾਂਦੇ ਆ, ਪਰ ਇਹ ਵੀ ਬਸ ਉਹ ਥੋੜੀ ਮੋਟੀ ਐਕਟੀਵਿਟੀ ਜਿਹੜੀ ਆ ਉਹ ਇਹਨਾਂ ਕੋਲ ਰਹਿ ਗਈ ਹੈ
1: ਜੀ। ਇਹ ਇਹ ਗੱਲ ਇੱਕ ਥੋੜਾ ਜਿਹਾ ਵੈਸੇ ਵਿਵਾਦ ਵੀ ਇਹਦੇ ਨਾਲ ਜਾ ਜੁੜਦਾ ਹੈਗਾ, ਜਦੋਂ ਵੀ ਕੋਈ ਲਹਿਰ ਬਹੁਤ ਵੱਡੀ ਹੋ ਜਾਂਦੀ ਹੈ ਤੇ ਮਾਸਿਸ ਦੀ ਲਹਿਰ ਬਣ ਜਾਂਦੀ ਹੈ, ਆਮ ਲੋਕਾਂ ਦੀ ਲਹਿਰ ਬਣ ਜਾਂਦੀ ਹੈ, ਜ਼ਾਹਿਰ ਜੀ ਗੱਲ ਹੈ ਕਿ ਉਹਦੇ ਨਾਲ ਸਵਾਲ ਜਿਹੜੇ ਨੇ ਉੱਥੇ ਉੱਠਣੇ ਵਾਜਬ ਹੁੰਦੇ ਹੈਗੇ ਨੇ। ਜਿੱਦਾਂ ਤੁਸੀਂ ਆਰੀਆ ਸਮਾਜੀ ਲਹਿਰ ਦੇ ਨਾਲ ਜੁੜ ਕੇ ਦੀ ਗੱਲ ਕੀਤੀ ਕਿ ਇੱਕ ਵਾਦ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ, ਪਰ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਵਿਵਾਦ ਇਹ ਵੀ ਜੁੜਦੇ ਹੈਗੇ ਨੇ ਕਿ ਕਿਉਂਕਿ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਇਹ ਫੈਸਲਾ ਕਰ ਲਿਆ ਸੀਗਾ ਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਗੁਰਮਤਿ ਪ੍ਰਚਾਰ ਤੱਕ ਜਾਂ ਵਿਦਿਆ ਦੇ ਪ੍ਰਸਾਰ ਤੱਕ ਦੀ ਇਹ ਲਹਿਰ ਹੋਏਗੀ, ਇਹਦੇ 'ਚ ਅੰਗਰੇਜ਼ੀ ਸਰਕਾਰ ਜਿਹੜੀ ਆ, ਬਰਤਾਨਵੀ ਹਕੂਮਤ ਆ, ਉਹਦੇ ਬਾਰੇ ਕੋਈ ਵੀ ਸਿਆਸੀ ਚਰਚਾ ਨਹੀਂ ਕੀਤੀ ਜਾਏਗੀ। ਇਹਨਾਂ ਦੀ ਬੈਠਕਾਂ ਦੇ ਵਿੱਚ ਵੀ ਇਹ ਅਹਿਦ ਲਿਆ ਜਾਂਦਾ ਸੀ। ਤੁਸੀਂ ਮੀਡੀਆ ਦੀ ਵੀ ਗੱਲ ਕੀਤੀ, ਜਿਹੜੇ ਅਖਬਾਰ ਵੀ ਸ਼ੁਰੂ ਕੀਤੇ ਸੀਗੇ, ਜਿੱਦਾਂ ਤੁਸੀਂ ਦੱਸਿਆ ਕਿ ਖਾਲਸਾ ਅਖਬਾਰ ਸੀਗਾ ਤੇ ਦੀ ਖਾਲਸਾ ਵੀ ਸੀਗਾ, ਅੰਗਰੇਜ਼ੀ ਦਾ ਅਖਬਾਰ ਸੀ। ਸੋ ਅੰਗਰੇਜ਼ੀ ਤੋਂ ਜਾਂ ਬਰਤਾਨਵੀ ਹਕੂਮਤ ਤੋਂ ਇਹ ਉਲਟ ਨਹੀਂ ਹੋਏ ਹੈਗੇ, ਬਲਕਿ ਇਤਿਹਾਸ ਦੇ ਵਿੱਚ ਇਹੋ ਜਿਹੇ ਵੀ ਕੁਛ ਸੰਦਰਭ ਮਿਲਦੇ ਹੈਗੇ ਨੇ ਕਿ ਜਿਹੜੀ ਬਰਤਾਨਵੀ ਹਕੂਮਤ ਜਿਹੜੀ ਸੀਗੀ ਉਹ ਜਿਸ ਤਰ੍ਹਾਂ ਦੀਆਂ ਆਰਿਆ ਸਮਾਜੀ ਆ ਹੋਰ ਜਿਹੜੀਆਂ ਬ੍ਰਹਮ ਸਮਾਜ ਜਿਹੜੀਆਂ ਐਸੀਆਂ ਲਹਿਰਾਂ ਸੀ ਉਹਨਾਂ ਦੇ ਖਿਲਾਫ਼ ਖੜੇ ਹੋਣ ਦੇ ਲਈ ਜਿਹੜੀ ਸਿੰਘ ਸਭਾ ਲਹਿਰ ਦੇ ਕੁਛ ਇੱਕ ਤੱਤ ਸੀਗੇ ਜਿਵੇਂ ਤੱਤ ਖਾਲਸਾ ਵੀ ਸੀ ਉਹਨਾਂ ਨੂੰ ਉਹ ਸਪੋਰਟ ਕਰਦੇ ਸੀ ਫਾਈਨੈਂਸ਼ੀਅਲੀ ਸਪੋਰਟ ਕਰਦੇ ਸੀਗੇ ਕਿ ਤੁਸੀਂ ਕਰੋ ਇੱਥੋਂ ਤੱਕ ਕਿ ਖਾਲਸਾ ਕਾਲਜ ਜਿਹੜਾ ਅੰਮ੍ਰਿਤਸਰ 'ਚ 1892 'ਚ ਸ਼ੁਰੂ ਹੁੰਦਾ ਉਹਦੇ ਲਈ ਵੀ ਬਰਤਾਨਵੀ ਹਕੂਮਤ ਜਿਹੜੀ ਹੈਗੀ ਉਹ ਫੰਡਿੰਗ ਕਰਦੀ ਹੈ ਫਿਰ ਕੁਈਨ ਵਿਕਟੋਰੀਆ ਦੀ ਜਿਹੜੀ ਬਰਥ ਐਨੀਵਰਸਰੀ ਹੈ ਉਹਨੂੰ ਲਾਹੌਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੰਘ ਸਭਾ ਦੀ ਤਰਫ ਤੋਂ ਮਨਾਇਆ ਜਾਂਦਾ ਹੈਗਾ ਕੁੱਲ ਮਿਲਾ ਕੇ ਕਲੋਨੀਅਲ ਸਟ੍ਰੈਟੇਜੀ ਦੇ ਨਾਲ ਬਿਲਕੁਲ ਕੁਛ ਹੱਦ ਤੱਕ ਜਿਹੜਾ ਇਹਦਾ ਇੱਕ ਧੜਾ ਸੀ ਉਹ ਫਿੱਟ ਬੈਠਦਾ ਸੀਗਾ ਸੋ ਇਹ ਬਰਤਾਨਵੀ ਸਾਮਰਾਜ ਨੂੰ ਵੀ ਮਨਜ਼ੂਰ ਸੀਗਾ ਔਰ ਇਹੀ ਕਹਿ ਰਹੇ ਨੇ ਕਿ ਇਹਨਾਂ ਦੇ ਚੱਲਦਿਆਂ ਹੋਇਆਂ ਫਿਰ ਜਿਹੜਾ ਕਾਹਨ ਸਿੰਘ ਨਾਭਾ ਹੋਣਾ ਨੇ ਜਿਹੜਾ ਇੱਕ ਕਲਾਸੀਕਲ ਟਰੈਕਟ ਲਿਖਿਆ ਸੀ ਹਮ ਹਿੰਦੂ ਨਹੀਂ ਇਸ ਕਿਸਮ ਦੀਆਂ ਆਈਡੀਓਲੋਜੀਜ਼ ਫਿਰ ਪੇਸ਼ ਕੀਤੀਆਂ ਜਾਣ ਲੱਗ ਪਈਆਂ ਕਿਉਂਕਿ ਉਹ ਜਿਹੜੀਆਂ ਸੰਸਥਾਵਾਂ ਸੀ ਉਹ ਕਹਿੰਦੀਆਂ ਸੀ ਕਿ ਤੁਸੀਂ ਹਿੰਦੂਆਂ ਦੇ ਵਿੱਚ ਰਲੋ ਜਦਕਿ ਤੱਤ ਖਾਲਸਾ ਜਾਂ ਹੋਰ ਸੁਧਾਰਕ ਜਿਹੜੇ ਕਹਿੰਦੇ ਸੀ ਕਿ ਨਹੀਂ ਸਿੱਖ ਹਿੰਦੂ ਨਹੀਂ ਖੈਰ ਚਲੋ ਸਿੱਖ ਹਿੰਦੂ ਨਹੀਂ ਉਹ ਤਾਂ ਇੱਕ ਵੱਖਰਾ ਵਿਸ਼ਾ ਪਰ ਕੀ ਸਵਾਲ ਇਹ ਹੈਗਾ ਕਿ ਵਰ ਦੀਜ ਐਸੋਸੀਏਸ਼ਨ ਜਾਂ ਸਿੰਘ ਸਭਾ ਮੂਵਮੈਂਟ ਜਿਹੜਾ ਸੀ ਵਾਜ਼ ਇਟ ਇੰਟੈਂਸ਼ਨਲੀ ਇਨਕਲਾਈਨਡ ਟੁਵਰਡਸ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ
0: ਨਹੀਂ ਨਹੀਂ ਜਿਹੜਾ ਗੌਤਮ ਜੀ ਦੇਖੋ ਉਹਦੇ ਜਿਹੜਾ ਪਹਿਲੇ ਜਿਹੜੇ ਰੈਵੋਲੂਸ਼ਨ ਨੇ ਨਾ ਜਦੋਂ ਸਿੰਘ ਸਭਾ ਦੇ ਅਸੀਂ ਪੜ੍ਹਦੇ ਹਾਂ ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ ਬੜੀ ਕਲੀਅਰ ਹੈ ਵੀ ਅਸੀਂ ਕਿਸੇ ਵੀ ਸਰਕਾਰ ਨਾਲ ਆਡਾ ਨਹੀਂ ਲਾਉਣਾ ਤੇ ਇਹੀ ਕਾਰਨ ਸੀ ਕਿ ਜਦੋਂ ਅਕਾਲੀ ਮੂਵਮੈਂਟ ਚੱਲੀ ਅਕਾਲੀ ਮੋਰਚੇ ਲੱਗੇ ਉੱਥੇ ਸਿੰਘ ਸਭਾ ਜਿਹੜੀ ਆ ਉਹ ਬਿਲਕੁਲ ਸਾਇਲੈਂਟ ਹੈ ਕਿਤੇ ਹੈ ਨਹੀਂ ਤੇ ਵੀ ਸਾਡਾ ਜਿਹੜਾ ਸਿਰਫ ਇੱਕੋ ਇੱਕ ਮਤਲਬ ਧਰਮ ਦਾ ਪ੍ਰਚਾਰ ਤੇ ਵਿਦਿਆ ਇਹ ਹੈ ਜਿਹੜੀਆਂ ਦੂਜੀਆਂ ਗੱਲਾਂ ਨੇ ਜਿਹਦੇ ਚ ਖਾਸ ਕਰਕੇ ਭਾਈ ਕਾਹਨ ਸਿੰਘ ਨਾਭਾ ਦੀ ਗੱਲ ਜਿਹੜੀ ਜਿੱਦਾਂ ਆਈ ਹੈ ਹੁਣ ਜਿਹੜੇ ਮਿਸਟਰ ਮੈਕਾਲਫ ਦਾ ਨਾਂ ਬੜਾ ਆਉਂਦਾ ਉਹ ਡੀਸੀ ਰਹੇ ਇੱਥੇ ਤੇ ਬਾਅਦ ਦੇ ਵਿੱਚ ਉਹ ਡਿਵੀਜ਼ਨਲ ਜੱਜ ਵੀ ਰਹੇ ਕਮਿਸ਼ਨਰ ਰਹੇ ਹਨ ਤੇ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹਿਸਟਰੀ ਦੇ ਉੱਪਰ ਹੁਣ ਸ਼ੁਰੂਆਤ ਮੈਕਾਲਫ ਨੇ ਜਦੋਂ ਜਿਹੜਾ ਹੈਗਾ ਸ਼ਗਿਰਦੀ ਜਦੋਂ ਧਾਰਨ ਕੀਤੀ ਭਾਈ ਕਾਹਨ ਸਿੰਘ ਨਾਭਾ ਦੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਵਾਸਤੇ ਤੇ ਉਹ ਵੀ ਆਪਾਂ ਇਹ ਕਹਿ ਸਕਦੇ ਕਿ ਉਹਦਾ ਜ਼ਰੀਆ ਵੀ ਜਿਹੜਾ ਹੈਗਾ ਉਹ ਇੱਕ ਸਿੰਘ ਸਭਾ ਹੀ ਸੀ ਤੇ ਪਰ ਸਿੰਘ ਸਭਾ ਨੇ ਇੱਦਾਂ ਦਾ ਜਿਹੜਾ ਹੈ ਸਟੇਕ ਕਦੇ ਨਹੀਂ ਲਿਆ ਕਿ ਉਹਨਾਂ ਨੇ ਕਿਸੇ ਦੂਜੇ ਧਰਮ ਦੇ ਖਿਲਾਫ਼ ਪ੍ਰਚਾਰ ਕਰਨਾ ਸਗੋਂ ਜੇ ਸਿੰਘ ਸਭਾ ਦੀ ਜੇ ਕਿਤੇ ਰਹੀ ਸਮੱਸਿਆ ਤਾਂ ਉਹ ਸਾਡੇ ਫੋਕਲੋਰ ਕਲਚਰ ਦੇ ਨਾਲ ਜ਼ਰੂਰ ਰਹੀ ਤੇ ਉਹ ਉਹ ਇੱਕ ਪੱਖ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਾਂ ਕਿਉਂਕਿ ਹਰ ਇੱਕ ਦੇ ਵਿੱਚ ਕੁਛ ਧੜੇ ਇੱਦਾਂ ਦੇ ਹੁੰਦੇ ਆ ਜੀ ਉਹ ਤਾਂ ਖੈਰ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੇ ਆਪਣੇ ਤਰੀਕੇ ਨਾਲ ਫਿਰ ਚੱਲਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਨਾਲ ਲੋਕ ਜੁੜ ਗਏ ਨੇ ਤੇ ਜਿਵੇਂ ਉਹਨਾਂ ਨੇ ਜਿਹੜਾ ਹੈ ਸ਼ਰਾਧਾਂ ਦਾ ਵਿਰੋਧ ਕਰਤਾ ਸ਼ਰਾਧਾਂ ਦਾ ਆਰੀਆ ਸਮਾਜ ਵੀ ਵਿਰੋਧ ਕਰਦਾ ਸੀ ਤੀਆਂ ਦਾ ਵਿਰੋਧ ਕਰਤਾ ਕਿ ਗਿੱਧੇ ਨਹੀਂ ਪੈਣੇ ਚਾਹੀਦੇ ਆਹ ਨਹੀਂ ਹੋਣਾ ਚਾਹੀਦਾ ਏਦਾਂ ਨਹੀਂ ਹੋਣਾ ਚਾਹੀਦਾ ਉੱਥੇ ਫਿਰ ਲੋਕ ਗੀਤਾਂ ਦੇ ਵਿੱਚ ਵੀ ਸਿੰਘ ਸਭਾ ਦਾ ਜ਼ਿਕਰ ਆਇਆ ਮਰ ਜਾਣ ਸਿੰਘ ਸਭੀ ਹੈ ਜਿੰਨਾ ਗਿੱਧਾ ਬੰਦ ਕਰਾਇਆ ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਬਣ ਗਿਆ ਤੇ ਉੱਥੇ ਤਾਂ ਇਹ ਜ਼ਰੂਰ ਇੰਨੀ ਕੁ ਗੱਲ ਰਹੀ ਜੋ ਸਮਾਜ ਸੁਧਾਰ ਵਾਲੇ ਪਾਸੇ ਪਏ ਕਿਉਂਕਿ ਜਿਹੜੀਆਂ ਵੀ ਕਿਉਂਕਿ ਇੱਕ ਗੱਲ ਗੌਤਮ ਜੀ ਬੜੀ ਸਪਸ਼ਟ ਹੈ ਕਿ ਜਿਹੜੀਆਂ ਸੰਸਥਾਵਾਂ ਨੇ ਸੰਸਥਾ ਤਾਂ ਚਲੋ ਇੱਕ ਹੋਰ ਚੀਜ਼ ਇੰਸਟੀਟਿਊਸ਼ਨ ਬਣ ਜਾਂਦੀ ਹੈ ਉਹਦੇ ਚ ਤਾਂ ਇੱਕ ਬਕਾਇਦਾ ਇੱਕ ਸਿਸਟਮ ਆ ਜਾਂਦਾ ਜਿਹੜੀਆਂ ਮੂਵਮੈਂਟਸ ਨੇ ਜਿਹੜੀਆਂ ਲਹਿਰਾਂ ਨੇ ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹਰ ਤਰ੍ਹਾਂ ਦਾ ਹੁੰਦਾ ਉਹ ਫਿਰ ਕਈ ਵਾਰੀ ਆਪਣੇ ਤਰੀਕੇ ਨਾਲ ਕਈ ਗੱਲਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਤੇ ਕਿਉਂਕਿ ਮੈਂ ਉਦੋਂ ਸਰਗਰਮ ਪੱਤਰ ਕਰ ਰਿਹਾ ਜਦੋਂ ਇਹ ਮੌਜੂਦਾ ਜਿਹੜੀ ਮਿਲੀਟੈਂਸੀ ਦੀ ਮੂਵਮੈਂਟ ਪੰਜਾਬ ਦੇ ਵਿੱਚ ਰਹੀ ਉਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨਹੀਂ ਸੀ ਉੱਪਰੋਂ ਹੇਠਾਂ ਆਪਣੇ ਲੈਵਲ ਤੇ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਏਦਾਂ ਦਾ ਆਹ ਕਰ ਲਓ ਆਹ ਕਰ ਲਓ ਉਹ ਉਸ ਤਰੀਕੇ ਨਾਲ ਚੱਲਦੀਆਂ ਸੀ ਤੇ ਸੋ ਇਸ ਤਰ੍ਹਾਂ ਦਾ ਜਿਹੜੇ ਹੈਗੇ ਉਹ ਗੱਲਾਂ ਬਿਲਕੁਲ ਸਹੀ ਹੈ ਜਿਹੜੀਆਂ ਤੁਸੀਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਇਹ ਲੱਗਦਾ ਸੀ ਤੇ ਕਿਉਂਕਿ ਜਿੱਥੇ ਸਟੇਟ ਨੂੰ ਇਹ ਲੱਗਦਾ ਹੁੰਦਾ ਕਿ ਆਹ ਗੱਲ ਸਾਡੇ ਹੱਕ ਚ ਭੁਗਤੀ ਹੈ ਫਿਰ ਉਹ ਉਦੋਂ ਉਹਨੂੰ ਸਰਪ੍ਰਸਤੀ ਵੀ ਦਿੰਦੇ ਆ ਪੈਟਰਨਾਈਜ਼ ਵੀ ਦਿੰਦੇ ਆ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਚੱਲਦਾ ਰਿਹਾ ਤੇ ਪਰ ਜਿਹੜੀ ਮੈਂ ਗੱਲ ਕੀਤੀ ਕਿ ਐਜੂਕੇਸ਼ਨ ਵਾਲੇ ਪਾਸੇ ਜਾਂ ਹੋਰ ਉਸ ਪਾਸੇ ਉਹਦਾ ਜਿਹੜਾ ਯੋਗਦਾਨ ਆ ਉਹ ਭੁਲਾਇਆ ਨਹੀਂ ਜਾ ਸਕਦਾ
1: ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ ਤੇ ਇਸ ਸਾਰੀ ਜਾਣਕਾਰੀ ਦੇ ਲਈ ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਸ਼ੁਰੂਆਤ 1 ਅਕਤੂਬਰ ਤੋਂ ਤੇ ਉਹਦੇ ਸੰਦਰਭ ਦੇ ਵਿੱਚ ਹੀ ਅੱਜ ਦਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਤੁਸੀਂ ਪੇਸ਼ ਕੀਤਾ ਬਹੁਤ ਸ਼ੁਕਰੀਆ ਜੀ ਤੁਹਾਡਾ ਸੋ ਇਹ ਪ੍ਰੀਤਮ ਸਿੰਘ ਰੁਪਾਲ ਜੀ ਔਰ ਹੋਪ ਹੈਗੀ ਜੀ ਉਮੀਦ ਹੈਗੀ ਹੈ ਕਿ ਤੁਸੀਂ ਹੁਣ ਸਾਰੀ ਗੱਲਬਾਤ ਸਮਝ ਗਏ ਹੋਵੋਗੇ ਸੁਣੀ ਆ ਤੁਸੀਂ ਇਸ ਸਾਰੀ ਗੱਲਬਾਤ ਨੂੰ ਕਿਸ ਤਰੀਕੇ ਦੇ ਨਾਲ ਸਿੰਘ ਸਭਾ ਦੀ ਜਿਹੜੀ ਸਥਾਪਨਾ ਹੁੰਦੀ ਹੈ 1873 ਦੇ ਵਿੱਚ ਤੇ 70ਵਿਆਂ ਦੇ ਦਹਾਕੇ ਦੇ ਵਿੱਚ ਤੇ ਜਿਸ ਤਰੀਕੇ ਦੇ ਨਾਲ ਸਿੱਖ ਸਾਮਰਾਜ ਨੂੰ ਭੰਗ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਦੁਆਰਾ ਆਪਣੇ 'ਚ ਰਲਾ ਲਿਆ ਗਿਆ ਸੀਗਾ। ਕਹਿੰਦੇ ਨੇ ਕਿ ਉਸ ਵਕਤ ਖਾਲਸਾ ਇੱਦਾਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਵੇਂ ਮਾਣ ਗੁਆ ਗਿਆ ਹੋ ਲਿਆ, ਜਿੱਦਾਂ ਮੁਗਲ ਸਾਮਰਾਜ ਦੇ ਟਾਈਮ ਦੇ ਉੱਤੇ ਇੱਕ ਤਰੀਕੇ ਦੇ ਨਾਲ ਆਪਣਾ ਮਾਣ ਸਤਿਕਾਰ ਜਿਹੜੀ ਇੱਜ਼ਤ ਸੀਗੀ ਉਹ ਗੁਆ ਚੁੱਕਿਆ ਸੀਗਾ ਖਾਲਸਾ। ਸੋ ਇਸੇ ਕਰਕੇ ਇਹਦੀ ਇੱਕ ਬਹੁਤ ਵੱਡੀ ਲੋੜ ਵੀ ਮਹਿਸੂਸ ਹੋ ਰਹੀ ਸੀ ਕਿ ਜੇਕਰ ਕਿਤੇ ਨਾ ਹੁੰਦਾ, ਜੇ ਇੱਕ ਗੈਪ ਪੈਂਦਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਸਿੱਖ ਧਰਮ ਦੀ ਉਹ ਜਿਹੜੀ ਅਹਿਮੀਅਤ ਹੈਗੀ ਹੈ ਜਾਂ ਉਹ ਜਿਹੜੀ ਹੋਂਦ ਹੈਗੀ ਉਹਦੇ 'ਤੇ ਅਸਰ ਜ਼ਰੂਰ ਪੈਂਦੇ। ਔਰ ਉਸ ਵਕਤ ਇੱਕ ਐਸੇ ਇੱਕ ਧਰਮ ਪ੍ਰਚਾਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਔਰ ਵਾਜਬ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਰਸਾਲਿਆਂ ਦੇ ਰਾਹੀਂ, ਮੀਡੀਆ ਦੇ ਰਾਹੀਂ, ਪੁਸਤਕਾਂ ਲਿਖ ਵੰਡ ਕੇ ਰਾਹੀਂ ਪੰਜਾਬੀ ਦਾ ਪ੍ਰਚਾਰ ਕਰਨਾ, ਵਿੱਦਿਆ ਦਾ ਪ੍ਰਸਾਰ ਕਰਨਾ। ਔਰ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਭਾਅ ਜੀ ਨੇ ਕੁਝ ਨਾਮ ਵੀ ਜ਼ਿਕਰ ਕੀਤਾ, ਇਹ ਵੀ ਜ਼ਿਕਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨਾਵਾਂ ਨੂੰ ਉਹਨਾਂ ਨੂੰ ਬਣਦਾ ਜਿਹੜਾ ਕ੍ਰੈਡਿਟ ਆ ਉਹ ਦਿੱਤਾ ਜਾ ਸਕੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: से लगाएं इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ इस दिवाली खुशियां बने और भी रोशन शान के साथ। ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618 ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ। ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: ਟੈਨਸ਼ਨ ਟੈਨਸ਼ਨ ਨਿਧੀ, ਟੈਨਸ਼ਨ
4: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
4: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
1: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
8: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: सोना चाहिदा,
11: भरोसा चाहिदा,
10: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493

0: funniest kids in Australia हैं all right here.
1: Yeah, clap.
0: Who are that funniest kids? You are the one from that?
2: I'm not. No, भाई साहब.
0: You are not funniest kid, yeah?
2: No. I'm बड़े हो चुके हैं. Hi.
0: Oh yeah. What do you been? Funniest or?
1: ये तो देखो जी जेडी AI BB ने बनाया है.
0: No. I'm asking where you been in the while in the
1: Oh, I was very much funny. Yeah, funny kid of Kapoorthla. Funniest kid in Kapoorthla.
0: Oh yeah.
1: Were you the funniest kid in number, sir?
0: I am very funniest, bro.
1: Very funniest in number.
0: All about funniest.
1: That is why Sanu aaj kya gaya ki bhai tusi karo laughter therapy ki tusi funniest kid se apne time te si sare ne aap
0: pe chhod diya ke tan bada gana laya
1: dhanwad bhai
0: tan oda main
1: maan nahi hunda bhrava te
0: maan nahi hunda na
1: ji
0: te aapan fir apne jehde actual ch funniest kids
1: ji ohna na gall kariye ha na aao ji
0: jehde ਵਧੀਆ ਕਿਡਸ ਨੂੰ ਕੀ ਕਹਿੰਦੇ ਆ ਫਨੀਸਟ ਤੇ ਹਾਸੇ ਵਾਲੇ ਹੋ ਗਏ ਨਾ
1: ਬੈਸਟ ਕਿਡਸ
0: ਨੇ ਜਿਹੜੇ ਆਪਣੇ ਆਪਾਂ ਉਹਨਾਂ ਨੂੰ ਉਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਦੇ ਹਾਂ ਕਿਉਂਕਿ ਕਰਨੀ ਪੈਣੀ ਕਿਉਂਕਿ ਲਾਫਟਰ ਥੈਰੇਪੀ ਆ ਤੇ ਲਾਫਟਰ ਥੈਰੇਪੀ ਚ ਕੀ ਹੁੰਦਾ ਵਾ ਬੱਚੇ ਆ ਕੇ ਸਾਨੂੰ ਚੁਟਕਲੇ ਬੁਝਾਰਤਾਂ ਹੋਰ ਕੀ ਸੁਣਾਉਂਦੇ ਆ
1: ਗਾਣੇ ਬੋਲੀਆਂ
0: ਉਹ ਹਾਂ ਬੋਲੀਆਂ ਯੈਸ ਉਹ ਆਪਾਂ ਅੱਜ ਦੁਬਾਰਾ ਸੁਣੀਆਂ ਨੇ ਤੇ ਹੱਸ ਹੱਸ ਕੇ ਆਪਾਂ ਅੱਜ ਦਿਨ ਦੀ ਫੇਰ ਸ਼ੁਰੂਆਤ ਕਰਨੀ ਆ
1: ਯੇ
0: ਕਰੀਏ ਫਿਰ ਆਪਾਂ
1: ਕਰੋ
0: ਪਹਿਲਾ ਬੈਸਟ ਬੱਚਾ ਆਉਣੇ ਫਿਰ ਆਪਾਂ
1: ਪਹਿਲਾ ਬੱਚਾ ਕੌਣ ਹੈ
0: ਪਹਿਲਾ ਆਪਣਾ ਬੈਸਟ ਬੱਚਾ ਐਨੀ ਗੈਸ
1: ਨੋ
0: ਗੈਸ ਓਕੇ ਆਈ ਵਿਲ ਟੈਲ ਯੂ
1: ਯੈਸ
0: ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਯੂ ਆਰ ਔਨ 에ਅਰ ਹੈਲੋ ਅਰਨਵ
3: ਹੈਲੋ ਵੀਰੇ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਅਰਨਵ ਕਿਵੇਂ ਹੋ ਠੀਕ ਠਾਕ
3: ਹਾਂਜੀ ਤੁਸੀਂ ਕਿੱਦਾਂ ਹੈ
1: ਬਸ ਵਧੀਆ ਵਧੀਆ ਯਾਰ ਕਿੱਦਾਂ ਫਿਰ ਖਤਮ ਹੋਣ ਨੂੰ ਆ ਗਿਆ ਮੈਂ ਸੁਣਿਆ ਸਕੂਲ ਹੋਲੀਡੇਜ਼
0: ਕੱਲ ਲਾਸਟ ਡੇ
3: ਆ ਹਾਂਜੀ
1: ਓਏ ਹੋਏ ਕਿੱਦਾਂ ਰਹੀ ਰਹੀਆਂ ਛੁੱਟੀਆਂ ਫੰਕਸ਼ਨ ਹੋਇਆ ਪੂਰਾ ਕਿ ਨਹੀਂ
3: ਹਾਂਜੀ
1: ਗੁੱਡ ਕੋਈ ਬੈਸਟ ਮੂਮੈਂਟ ਰਹੀ ਹੋਵੇ ਹੁਣ ਤੱਕ ਦੀ ਇਸ ਵਾਰ ਦੀ ਆ ਛੁੱਟੀਆਂ ਦੀ ਸਭ ਤੋਂ ਘੈਂਟ ਮੂਮੈਂਟ
3: ਟ੍ਰੇਨਿੰਗ ਸਟਾਰਟ ਹੋਈ ਬਹੁਤ ਮਜ਼ਾ ਆਇਆ ਉੱਥੇ
1: ਕੀ ਕਿੱਥੇ ਕਿ
0: ਟ੍ਰੇਨਿੰਗ
3: ਹਾਂਜੀ
1: ਆਪਣਾ ਫਤਿਹ ਸਿੰਘ ਨਾਲ ਹੋ ਗਿਆ ਸੀਗਾ
0: ਅੰਡਰ 15 ਵਰਸਿਸ ਓਵਰ 30
1: ਇਹ ਪਤਾ ਕਿਉਂ ਤੁਹਾਡਾ ਬਲਕੀਰਤ ਵੀਰਾ ਪਤਾ ਕਿਉਂ ਇਰੀਟੇਟ ਹੁੰਦਾ ਪਿਆ ਕਿਉਂਕਿ ਨਾ ਇਹ ਓਵਰ 30 ਹੈ ਨਾ ਇਹ ਅੰਡਰ 15 ਹੈ ਇਹਨੂੰ ਅਸੀਂ ਬਣਾਉਣਾ ਅੰਪਾਇਰ
0: ਨਹੀਂ ਗੱਲ ਪਤਾ ਕੀ ਕਰਨਾ ਮੈਂ ਜਦੋਂ ਨਿੱਕਾ ਉਦੋਂ ਇਹਨਾਂ ਨੇ ਮੇਰੇ ਨਾਲ ਵੀ ਵਾਅਦਾ ਕੀਤਾ ਅੱਜ ਤੱਕ ਨਹੀਂ ਖੇਡੇ
1: ਤੁਸੀਂ ਆਪਣਾ ਕਹਿ ਰਹੇ ਹੋ ਜਦੋਂ ਮੈਂ ਨਿੱਕਾ ਹੀ ਮੇਰੇ ਨਾਲ ਵੀ ਵਾਅਦਾ ਕੀਤਾ ਮੇਰੇ ਨਾਲ ਵੀ ਨਹੀਂ ਖੇਡੇ
0: ਮੈਂ ਨਹੀਂ ਚਾਹੁੰਦਾ ਤੁਹਾਡੇ ਨਾਲ ਕੋਈ ਫੇਕ ਵਾਅਦਾ ਕਰੇ ਹਨਾ
1: ਯਾਰ ਆਹ ਤਾਂ
0: ਇਹਨਾਂ ਨੇ ਕਹੋ ਨਹੀਂ ਮੈਂ
3: ਤੁਸੀਂ ਮੇਰੇ ਨਾਲ ਵੀ ਕੀਤਾ ਸੀ
1: ਅੱਛਾ
0: ਅਵਲੇ ਵੇਖ ਲਓ ਕਿਹਨੇ ਕੀਤਾ ਸੀ ਇਹਨਾਂ ਨੇ ਕੀਤਾ ਸੀ ਨਾ
1: ਮੈਂ ਨਹੀਂ ਕੀਤਾ ਹੋਣਾ ਬਈ
3: ਹਾਂਜੀ
1: ਅੱਛਾ ਮੈਂ ਕੀਤਾ ਮੈਚ ਲਾਣਾ ਹੀ ਲਾਣਾ ਆਪਾਂ ਨਿਊ ਈਅਰ ਤੋਂ ਪਹਿਲਾਂ ਮੈਚ ਲੱਗਣਾ ਹੀ ਲੱਗਣਾ ਇਹ ਗਰੰਟੀ
0: ਚਲੋ ਵੇਖ ਲੈ
1: ਡਨ ਹੋ ਗਿਆ ਤੇ ਕੀ ਸੁਣਾਉਂਗਾ ਸਾਨੂੰ ਅਰਨਵ
3: ਬਜਾਰਤ
1: ਲਿਓ ਜੀ ਲਿਓ
3: ਹਰੇ ਪੱਤੇ ਵਰਗਾ ਮੇਰਾ ਰੰਗ ਮੈਨੂੰ ਪਸੰਦ ਮੈਨੂੰ ਮਿਰਚ ਬੜੀ ਪਸੰਦ
0: ਹਰੇ ਪੱਤੇ ਵਰਗਾ ਮੇਰਾ ਰੰਗ ਤੇ ਮੈਨੂੰ ਮਿਰਚ ਬੜੀ ਪਸੰਦ
3: ਹਾਂਜੀ
0: ਕੋਈ ਚੀਜ਼ ਆ ਜਿਹਨੂੰ ਮਿਰਚ ਪਸੰਦ ਆ
1: ਹਿੰਟ ਤਾਂ ਦੋ ਯਾਰ ਮਾੜਾ ਆ
0: ਹਰਾ ਰੰਗ ਆ ਤੇ ਮਿਰਚ ਬਹੁਤ ਪਸੰਦ ਆ ਦੋ ਹੀ ਤੇ ਚੀਜ਼ਾਂ ਉਹ ਵੀ ਨੀ ਤੁਹਾਡੇ ਕੋਲ ਲੱਭਣ ਡੀਆਂ
1: ਆਪਾਂ ਬਲਕੀਰਤ ਵੀਰੇ ਤੋਂ ਆਨਸਰ
0: ਮੈਂ ਵੀ ਦੇਣਾ ਦੋ ਫਿਰ
1: ਨੀ ਤੂੰ ਦੇ ਪਹਿਲੇ
0: ਮੈਂ ਤੁਹਾਡੇ ਕੋਲ ਤੇ ਲੈਣਾ ਮੇਰੀ ਤੇ ਅਰਨਵ ਦੀ ਗੱਲ ਹੋ ਗਈ ਸੀ ਆਲਰੇਡੀ ਉਹਨੇ ਮੈਨੂੰ ਦੱਸਤਾ ਸੀ ਤੁਸੀਂ ਇਹ ਵੇਖਣ ਡੇ ਫੋਨ ਵੇਖਣ ਡੇ ਅਰਨਵ ਵੀ ਮੈਂ ਫੋਨ ਤੋਂ ਲੱਭਣਾ ਕੁਛ ਕਿਸੇ ਦਾ ਮੈਸੇਜ ਤੇ ਨਹੀਂ ਆ ਗਿਆ
1: ਮੈਨੂੰ ਮੈਸੇਜ ਨਹੀਂ ਆਇਆ ਯਾਰ
0: ਇਹਨਾਂ ਨੂੰ ਲੱਗਣ ਡਿਆ ਵੀ ਕਿਸੇ ਨੇ ਮੈਨੂੰ ਦੱਸਤਾ ਹੋਊਗਾ
1: ਆਨਸਰ ਕੀ ਹੋ ਸਕਦਾ ਹਰਾ ਪੱਤਾ
0: ਹਰੀ ਚੀਜ਼ ਆ ਤੇ ਉਹਨੂੰ ਮਿਰਚ ਪਸੰਦ ਆ
1: ਹਰੇ ਰੰਗ ਦੀ ਚੀਜ਼ ਉਹਨੂੰ ਮਿਰਚ ਪਸੰਦ ਆ
0: ਵਾਹ ਯਾਰ ਬੜੀ ਮੈਂ ਹਿੰਟ ਦੇ ਦਾਂ ਤੁਹਾਨੂੰ ਅਰਨਵ ਹਿੰਟ ਦੇ ਦਾਂ ਇਹਨਾਂ ਨੂੰ ਮੈਂ ਕਿਹਾ ਜਾ
4: ਹਿੰਟ ਦੇ ਹਿੰਟ ਦੇ
3: ਦੇ ਦੋ
0: ਦੇ ਦਾਂ ਚੱਲ
1: ਹਿੰਟ ਦੇ ਮੈਂ ਫਹਾਰ ਹੁੰਨਾ ਛੇਤੀ
0: ਕੋਈ
1: ਸਬਜ਼ੀ ਆ
0: ਬਰਡ ਆ
1: ਕੋਈ ਬਰਡ ਆ
0: ਹਾਂ
1: ਮੈਂ ਤਾਂ ਸੋਚਦਾ ਸੀ ਚੂਰੀ ਪਸੰਦ ਹੁੰਦੀ ਹੈ ਯਾਰ ਤੋਤੇ ਨੂੰ ਮਿਰਚਾਂ ਹੀ ਪਸੰਦ ਆ ਚਲੋ ਗੁੱਡ ਗੁੱਡ ਥੈਂਕ ਯੂ ਅਰਨਵ ਯਾਰ ਸਾਡੀ ਨੌਲੇਜ ਦੇ ਅੰਦਰ ਇਜ਼ਾਫਾ ਕਰਨ ਲਈ ਥੈਂਕ ਯੂ ਵੈਰੀ ਵੈਰੀ ਵੈਰੀ ਮੱਚ
0: ਜਿਹਦੇ ਵਿੱਚ ਕਿ ਕ੍ਰਿਸ਼ਨਾ ਜੀ ਨੇ ਥੋੜੀ ਸਟਰਗਲ ਕੀਤੀ
1: ਬੜੀ ਸਟਰਗਲ ਕੀਤੀ ਹੈ ਜੀ ਇਸ ਮੁਲਕ ਚ ਆ ਕੇ ਬਹੁਤ ਸਟਰਗਲ ਕੀਤੀ ਹੈ ਇਹਨਾਂ ਨੇ
0: ਮੁਲਕ ਚ ਤੇ ਕੀਤੀ ਕੀਤੀ ਹੈ ਬੁਝਾਰਤਾਂ ਚ ਵੀ ਬਹੁਤ
1: ਬੁਝਾਰਤਾਂ ਚ ਵੀ ਸਟਰਗਲ
0: ਉਹ ਹਾਲੇ ਤੱਕ ਚੱਲ ਰਹੀ ਚਲੋ
3: ਠੀਕ
1: ਠਾਕ
0: ਅਸੀਂ ਵਧੀਆ ਪੂਰੇ ਪੂਰੇ
1: ਕੀ ਚੱਲੀ ਜਾਂਦਾ
3: ਮੈਂ ਨਾ ਰਾਤ ਡਿਨਰ ਲਈ ਮਸ਼ਰੂਮ ਵਾਲੀ ਸਬਜ਼ੀ ਬਣਾਈ ਸੀ ਤੇ ਮੰਮਾ ਹੁਣੀ ਕਹਿੰਦੇ ਕਿ ਬਹੁਤ ਸਵਾਦ ਸੀ
1: ਓਏ
3: ਪਰ ਤੈਨੂੰ ਇਹ ਨਹੀਂ ਸੀ ਪਤਾ ਕਿ ਮਸ਼ਰੂਮ ਸੀਗਾ ਪਹਿਲਾਂ ਪਹਿਲਾਂ ਇਹਨੂੰ ਐਂ ਲੱਗਿਆ ਕਿ ਚਿਕਨ ਆ
0: ਓ ਲੈ ਇਹਨੂੰ ਪਤਾ ਹੀ ਨਹੀਂ ਲੱਗਦਾ ਕੁਝ ਵੀ
1: ਪਤਾ ਨਹੀਂ ਲੱਗਦਾ ਅਗਲੇ ਨੇ ਸਬਜ਼ੀ ਬਣਾ ਲਈ ਵੈਰੀ ਗੁੱਡ ਮੰਨਤ
0: ਕੀ ਮੰਨਤ ਕਿਹੜੇ ਕ੍ਰੀਮੀ ਮਸ਼ਰੂਮਸ ਬਣਾਏ ਸੀ ਕਿ ਦੂਜੇ ਤਰੀ ਵਾਲੇ
1: ਸਿੰਗਰ
0: ਨੂੰ ਜਰੂਰੀ ਆ ਕੁਕਿੰਗ ਕਿਉਂਕਿ ਸਿੰਗਰ ਨੇ ਦੂਰ ਦੂਰ ਜਾਣਾ ਹੁੰਦਾ ਸ਼ੋਅ ਲਾਉਣ ਤੇ ਉੱਥੇ ਕੀ ਪਤਾ ਫੂਡ ਮਿਲੇ ਕਿ ਨਾ ਪਸੰਦ ਦਾ ਫਿਰ ਮਾੜੀ ਮੋਟੀ ਕੁਕਿੰਗ ਆਉਣੀ ਚਾਹੀਦੀ ਆ ਨਾ
1: ਵੈਰੀ ਗੁੱਡ ਵੈਰੀ ਬਲਕੀਰਤ ਵੀਰ ਐਕਚੁਅਲੀ ਦਿਲਜੀਤ ਨਾਲ ਰਿਹਾ ਨਾ ਸਾਰੇ ਟੂਰਾਂ ਤੇ ਉਹਨੂੰ ਕੁਕਿੰਗ ਸਿਖਾ ਕੇ ਆਇਆ ਉਦਾਂ ਸੈਟਿੰਗ ਨਹੀਂ ਬਣਦੀ ਪਈ ਸੀ
0: ਮੈਂ
1: ਉਹ ਬਾਅਦ ਜੇ ਕਰੀਨੇ ਸੋਲਡ ਆਊਟ ਕਰਨੇ ਸ਼ੁਰੂ ਕੀਤੇ
0: ਜਿਹੜੇ ਆਵਾਜ਼ ਨਹੀਂ ਚੁੱਕਦੇ ਪਿੱਛੇ
1: ਕੋਰਸ ਕੋਰਸ
0: ਕੋਰਸ
1: ਹਾਂ ਉਹ ਕਰਦੇ ਰਹੇ
0: ਹਾਂਜੀ ਹਾਂਜੀ
1: ਵਾਹ ਠੀਕ ਹੈ ਉਹ ਨਹੀਂ ਤੂੰ
0: ਬੋਲ ਇਹਨਾਂ ਨਾਲ ਨਹੀਂ ਕੀਤਾ
1: ਆਏਗਾ ਆਏਗਾ ਆਪਣਾ ਟਾਈਮ ਆਏਗਾ
0: ਵੈਰੀ ਗੁੱਡ ਮੰਨਤ ਤੁਸੀਂ ਫਿਰ ਨੈਕਸਟ ਟਾਈਮ ਸਾਡੇ ਲਈ ਬਣਾ ਕੇ ਲੈ ਕੇ ਆਇਓ ਕੁਛ ਓਕੇ ਮੈਂ ਟਰਾਈ ਕਰਦੀ ਤੁਹਾਡੀ ਕੁਕਿੰਗ
1: ਹਾਂ ਡਨ ਹੋ ਗਿਆ ਬਈ ਸਹੀ ਗੱਲ ਹੈ ਤਾਂ ਹੁਣ ਇੰਤਜ਼ਾਰ ਰਹੂਗਾ ਮੰਨਤ ਕੀ ਬਣਾ ਕੇ ਲਿਆਏਗੀ ਸਾਡੇ ਵਾਸਤੇ
0: ਕੋਈ ਨਹੀਂ ਫਤਿਹ ਨੂੰ ਕੋਈ ਨਹੀਂ ਉਹਨੂੰ ਕਹਿਣਾ ਸੀ ਤੂੰ ਚਿਕਨ ਸਮਝ ਕੇ ਖਾ ਲਾ ਇਟਸ ਓਕੇ ਹੈਨਾ
1: ਹੈਲੋ ਹੈਲੋ ਹੈਲੋ
3: ਨਾਲੇ ਫਿਲਮ ਪਾਣੀ ਨਹੀਂ ਆਉਣ ਤੋਂ ਪਹਿਲਾਂ ਮੈਂ ਇੱਕ ਪ੍ਰੈਟਸਲਸ ਬਣਾਉਣ ਦੀ ਕੋਸ਼ਿਸ਼ ਕੀਤੀ ਪਾਪਾ ਕਹਿੰਦੇ ਸੀਗੇ ਫਿਰ ਆਉਂਦੇ ਹੋਏ ਜਦੋਂ ਅਸੀਂ ਵਾਪਸ ਆ ਗਏ ਸੀਗੇ ਉਦੋਂ ਮੈਂ ਖਾਣ ਦੀ ਕੋਸ਼ਿਸ਼ ਕੀਤੀ ਇੰਨੇ ਹਾਰਡ ਸੀਗੇ ਪਰ ਬਣਾਏ ਵੀ ਸੀ ਪਹਿਲੀ ਵਾਰ ਸੀ ਨਾ
1: ਨਹੀਂ ਬਟ ਦੈਟਸ ਆਲ ਰਾਈਟ ਹੈ ਨਾ ਮਤਲਬ ਕੋਸ਼ਿਸ਼ ਤੇ ਕੀਤੀ ਵੈਰੀ ਗੁੱਡ
0: ਹੌਲੀ ਹੌਲੀ ਪਰਫੈਕਟ ਹੁੰਦਾ ਬੰਦਾ
1: ਗੁੱਡ ਗੁੱਡ ਗੁੱਡ ਗੁੱਡ ਹੌਲੀ ਹੌਲੀ
0: ਪਾਪਾ ਦੀ ਨਾ ਟੈਨਸ਼ਨ ਲਿਆ ਕਰੋ ਪਾਪਾ ਆਪ ਬੜੇ ਵੱਡੇ ਆਰਟਿਸਟ ਨੇ
1: ਹਾਂ
0: ਹਨਾ ਤੁਹਾਨੂੰ ਪਤਾ ਹੀ ਹੈ ਨਾ
1: ਲੈ ਤਾਂ ਹੱਸ ਪਈ ਹੈ
0: ਇਹ ਕਿਹਾ ਇਹ ਮੇਰੀ ਦੇ ਮੰਨ ਦੀ ਆਪਸੀ ਗੱਲ ਤੁਹਾਨੂੰ ਨਹੀਂ ਆਪ ਕਿਸੇ ਨੂੰ ਨਹੀਂ ਦੱਸਣਾ ਹਾਂ
1: ਇਨਸਾਈਡ ਜੋਕ ਹੈ ਇਨਸਾਈਡ ਜੋਕ
0: ਹੈ ਹਾਂਜੀ ਹਾਂਜੀ
1: ਚਲੋ ਨਹੀਂ ਫਿਰ ਗੁੱਡੇ ਗੁੱਡੇ ਗੁੱਡੇ ਗੁੱਡੇ ਤੇ ਕੀ ਸੁਣਾਉਂਗੇ ਸਾਨੂੰ ਅੱਜ ਮੰਨਤ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਲਓ ਜੀ
0: ਓਕੇ
3: ਦੁਕਾਨਦਾਰ ਨਰਮ ਜੀ ਆ ਸੂਟ 400 ਦਾ ਵਾ ਤਿੰਨ ਸਰ ਸਰ ਇਹ ਬਹੁਤ ਤੁਸੀਂ ਰੇਟ ਆਪਦੀ ਸਹੀ ਕਰੋ ਅਸੀਂ ਹਰ ਵਾਰ ਇੱਥੇ ਸੂਟ ਲੈਣੇ ਆ ਦੁਕਾਨਦਾਰ ਤੁਸੀਂ ਰੱਬ ਨੂੰ ਦੇਖ ਕੇ ਬੋਲਿਆ ਤੁਸੀਂ ਰੱਬ ਨੂੰ ਦੇਖਿਆ ਕਰੋ ਤੁਸੀਂ ਰੱਬ ਤੋਂ ਡਰੋ ਇਹ ਦੁਕਾਨ ਤਾਂ ਅਸੀਂ ਕੱਲ ਨੀ ਖੋਲੀ
1: ਆ ਸਹੀ ਹੈ ਹੈ ਸੂਟ ਲੈਣ ਲਈ ਬੀਬੀਆਂ ਕੁਛ ਵੀ ਕਹਿ ਸਕਦੀਆਂ
0: ਉਹ ਹੱਥ ਜੀ ਪਈ ਹੁੰਦੀ ਨਾ ਨਾ ਲੱਗਣਾ ਸ਼ਾਇਦ ਬੜੇ ਪੁਰਾਣੇ ਕਸਟਮਰ ਆ ਤੇ ਪਤਾ ਨਹੀਂ ਕਿੰਨਾ ਕਿ ਡਿਸਕਾਊਂਟ ਮਿਲਦਾ ਬਹੁਤ
1: ਪੱਕੇ ਜਾਂਦੇ ਆ ਤੁਹਾਡੇ ਕੋਲ
0: ਇਹ ਐਕਚੁਅਲ ਚ ਇਦਾਂ ਹੀ ਕਰਦੇ ਮੰਨਤ ਲੇਡੀਜ਼ ਕਿ ਨਹੀਂ ਤੁਹਾਨੂੰ ਕੀ ਲੱਗਦਾ ਵਾ
3: ਪਤਾ ਨਹੀਂ
1: ਹਾਂ ਇਹ ਮੰਨਤ ਨੇ ਫਿਰ ਦੇਖਿਆ ਨਹੀਂ ਨਾ ਇਹ ਵਾਲਾ ਮਾਹੌਲ ਚਾਲ ਇੱਥੇ ਤਾਂ ਬੰਦਾ ਕਹਿ ਨਹੀਂ ਸਕਦਾ ਇੱਥੇ ਬੰਦਾ ਕਿਹਨੂੰ ਜਾ ਕੇ ਕਵੇ ਹੈ ਰਿਬੈਲ ਦੇ ਸਟੋਰ ਜਾ ਕੇ ਕਵੇ ਤੁਹਾਡੇ ਕੋਲ ਸ਼ੁਰੂ ਤੋਂ ਆਉਂਦੇ ਆ ਬਈ ਸ਼ੂਜ਼ ਲੈਣ ਲਈ ਬਾਲ ਲੈਣ ਲਈ ਬੈਟ ਲੈਣ ਲਈ ਹਨਾ ਇੱਥੇ ਮੁਸ਼ਕਿਲ ਆ
0: ਗੁੱਡ
1: ਸਹੀ ਕਿ ਨਹੀਂ
0: ਕੋਈ ਨਹੀਂ ਜਦੋਂ ਤੁਹਾਨੂੰ ਪਤਾ ਲੱਗੂਗਾ ਨਾ ਫਿਰ ਦੱਸਿਓ ਸਾਨੂੰ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਲੇਡੀਜ਼ ਕੀ ਕਰਦੀਆਂ ਨੇ
1: ਗੁੱਡ ਹੋ ਗਿਆ ਵਾਹ
0: ਸੂਟਾਂ ਵਾਲੀ ਦੁਕਾਨ ਤੇ
3: ਹਾਂ
1: ਜੋ ਔਨ ਦੈਟ ਨੋਟ ਪਤੇ ਨਾ ਗੱਲ ਕਰਾਓ
0: ਤੇਰੇ ਕਰਕੇ ਮੈਂ ਲਾਇਆ ਤੂੰ ਸੁੱਤਾ
1: ਪਿਆ
3: ਗਾਣੇ ਦਾ ਨਾਮ ਕੀ ਸੀ
0: ਮੈਂ ਹੁਣ ਇਦਾਂ ਥੋੜਾ ਮੈਂ ਲਾ ਕੇ ਸੁਣਾਇਆ ਸੀ ਤੂੰ ਹੁਣ ਸੁੱਤਾ
1: ਹੁਣ ਨਹੀਂ
0: ਤੇਰੇ ਫੇਵਰੇਟ ਸਿੰਗਰ ਦਾ ਐਕਟਰ ਦਾ ਵੀ
1: ਭਰਾਵਾ ਤੁਸੀਂ ਉਠੇ ਨੀ ਹਨਾ ਨਹੀਂ ਨਹੀਂ ਵੈਰੀ ਗੁੱਡ ਫਤਿਹ ਆ ਤਾਂ ਬੜਾ
0: ਮੈਨੂੰ ਕਾਹਦਾ ਫਾਈਨ ਆ ਮੈਂ ਤਾਂ ਲਾਇਆ ਹੀ ਸਗੋਂ ਗਾਣਾ
3: ਕੈਮਰਾ
0: ਤੇ ਨੀ ਜਿਹੜੀ ਉਸੇ ਵੇਲੇ ਫੋਟੋ ਕੱਢ ਦਿੰਦਾ ਵਾ
1: ਉਹ ਵਾਕ ਐਟ ਕੈਮਰਾ
3: ਨਹੀਂ ਉਹ ਵੀਡੀਓ ਬਣਾਉਂਦਾ ਵੀਡੀਓ ਇੰਗਲੈਂਡ ਦੀ ਸੁਪਰ ਕਾਰ ਕੰਪਨੀ ਬਹੁਤ ਤੇਜ ਤੇ ਮਹਿੰਗੀ ਗੱਡੀ ਆ ਆਸਟ੍ਰੇਲੀਆ ਚ ਮਾਡਲ ਤੇ ਪ੍ਰਾਈਸ 2026 ਅਟੋਰਾ ਹਾਈਬ੍ਰਿਡ ਸਭ ਤੋਂ ਸਸਤੀ ਮਕਲੇਰਨ V6 ਬਿਜਲੀ ਵਾਲੀ ਇੰਜਨ 690 horsepower 0-100 ਸਿਰਫ 10 seconds ਪ੍ਰਾਈਸ $500,000 GTS ਤੇ GT ਰੋਜ਼ ਯੂਜ ਕਰਨ ਵਾਲੀ ਤੁਹਾਡਾ ਕੰਫਰਟੇਬਲ 7 ਵੀ ਰੱਖ ਸਕਦੀ ਹੋ ਪ੍ਰਾਈਸ 3.2-3.6 lakh ₹750S ਸਭ ਤੋਂ ਮਸ਼ਹੂਰ ਹੂੰ 4.0 liter V8 engine 750 horsepower 0.0 to 100 in 2.8 seconds top speed 333 kilometers per hour price 6 lakh to 6.8 lakh ਨਵੀਂ ਹਾਈਪਰਕਾਰ 2026 ਸਿਰਫ 399 ਗੱਡੀਆਂ ਬਣੀਆਂ ਆ ਪਿਓਰ ਵਰਲਡ ਚ 1258 ਹਾਰਸ ਪਾਵਰ 30 lakh ਤੋਂ ਉੱਪਰ
1: ਅੱਛਾ ਬੱਲੇ
3: ਬੈਲ ਬੀ ਬਸ ਫਰਾਰੀ
0: ਬਾਰੇ ਨਾ ਦੱਸੀ ਯਾਰ ਫਰਾਰੀ ਅੱਗੇ ਸਾਡੇ ਕੋਲ ਦੋ ਖਲੋਤੀਆਂ ਉਹ ਆਪਾਂ ਕਰ ਫਰਾਰੀ ਆਪਾਂ ਯੂਜ਼ ਕਰਕੇ ਵੇਖੀ
1: ਹਾਂ ਦੇਖੀ ਦੇਖੀ ਯਾਰ
0: ਕੋਈ ਹੋਰ ਲੱਭ
1: ਕੋਈ ਹੋਰ ਲੱਭੋ ਹੈ
3: ਤੁਹਾਡੇ ਕੋਲੇ ਮਰੂਤੀ ਮਰੂਤੀ ਲੱਭੋ ਤੁਸੀਂ
0: ਉਹ ਲੈ ਕਹਿੰਦਾ ਤੁਹਾਡੇ ਗਟੋਏ ਵਾਲੀਆਂ ਭਰਾਵਾ ਤੂੰ ਆਇਆ ਕਦੀ ਸਾਡੇ ਫਾਰਮ ਹਾਊਸ ਤੇ
1: ਓਏ ਹੋਏ ਹੋਏ ਅਸੀਂ ਨਹੀਂ ਪਹੁੰਚੇ ਹਜੇ ਤੱਕ ਪਰ ਤੂੰ ਕਦੀ ਆਇਆ
0: ਜਦੋਂ ਸਾਡੇ ਓਏ ਮਾਮਾ ਗੱਲ ਤੇ ਸੁਣ ਲਾ ਐਡਰੈਸ ਤੇ ਲੈ ਲਾ ਮੇਰੇ ਫਾਰਮ ਹਾਊਸ ਦਾ ਓ ਭਰਾ ਤੂੰ ਜੇ ਤੂੰ ਮੇਰੇ ਫਾਰਮ ਹਾਊਸ ਤੇ ਆ ਗਿਆ ਨਾ ਮੈਂ ਤੈਨੂੰ ਰਾਈਡ ਦਵਾਉਂਗਾ ਫਰਾਰੀ ਤੇ ਯਕੀਨ ਕਿਉਂ ਨੀ ਕਰਦਾ ਕ੍ਰਿਸ਼ਨਾ ਜੀ
1: ਕੋਈ ਨੀ ਬਣਦਾ ਵੀ ਨੀ ਵੈਸੇ ਪਰ ਚਲੋ
0: ਤੂੰ ਲਿਖ ਮੇਰਾ ਐਡਰੈਸ ਲਿਖ ਉੱਥੇ ਆ ਜਾ ਫਾਰਮ ਹਾਊਸ ਟਰੈਕਟਰ ਭਰਾਵਾ ਮੈਂ ਦੱਸ ਐਡਰੈਸ ਲਿਖ ਤੈਨੂੰ ਮੈਂ ਫਰਾਰੀ ਫੋਟੋ ਭੇਜ ਨਾ ਜਾ ਕੇ ਫਰਾਰੀ ਦੀ
1: ਇਹ ਫਰਾਰੀ ਤੇ ਬਾਈ ਕਰਦੇ ਆ ਸਾਰੀ
0: ਭੇਜਾ ਫੋਟੋ
3: ਪਤਾ ਲੱਗ ਜਾਂਦਾ ਜੇ ਆਈ ਆ ਜਾਂ ਨਹੀਂ
0: AI ਕਿੱਥੋਂ ਆਜੂਗੀ ਸਾਡੇ ਫਾਰਮ ਦੇ ਵਿੱਚ ਤੇ ਨੈਟ ਵੀ ਨਹੀਂ ਚੱਲਦਾ ਜਿੱਥੇ ਸਾਡਾ ਫਾਰਮ ਹੈ
1: ਜੈਮਰ ਲਾਇਆ ਸੀ ਨੋ ਇੰਟਰਨੈਟ ਨੋ ਫੋਨ ਨਥਿੰਗ ਠੀਕ
3: ਆ ਕੇ ਬਾਏ ਹੈਵ ਨਾਈਸ ਡੇ
1: ਬਾਏ ਬਾਏ ਬਾਏ
0: ਮੈਂ ਫਰਾਰੀ ਲੈ ਕੇ ਤੇਰੇ ਘਰੇ ਆ ਜਾਣਾ ਕਿਸੇ ਦਿਨ ਵੇਖੀ
3: ਹੁਣੀ ਦਿਖਾ ਦੋ
0: ਹੁਣੇ ਕਿੱਦਾਂ ਦਿਖਾਉਂ
1: ਹੁਣੇ ਫਿਰ ਯਾਰ ਸ਼ੋਅ ਚ
0: ਫੋਟੋ ਭੇਜ ਦੇਣਾ ਸ਼ੋਅ ਤੋਂ ਬਾਅਦ ਤੈਨੂੰ ਉਸੇ ਵੇਲੇ
1: ਸ਼ੋਅ ਤੋਂ ਬਾਅਦ ਫੋਟੋ ਭੇਜ
0: ਮੈਨੂੰ ਘਰੇ ਫੋਨ ਕਰਨਾ ਪੈਣਾ ਵਾ ਵੀ ਫੋਟੋ ਖਿੱਚ ਕੇ ਭੇਜੋ ਨਹੀਂ ਤਾਂ ਫਿਰ ਕਹੇਗਾ ਵੀ AI ਤੋਂ ਬਣਾਈ ਆ
1: ਹਾਂ
0: ਇਹ ਭਰਾ ਨਹੀਂ ਇਹ ਸੜਦਾ ਆਪਣੇ ਤੋਂ ਵੀ ਇੰਨਾ ਕੋ ਫਰਾਰੀ ਕਿੱਥੇ ਆ
1: ਉਮੀਦ ਨੀ ਹੈ ਇਹ ਸਾਡੇ ਤੋਂ ਉਮੀਦ ਨੀ ਜੇ ਫਰਾਰੀ ਦੀ ਇੰਨੇ ਮਹਿੰਗੇ ਮਹਿੰਗੇ ਫਾਈਨ ਕਿਉਂ ਪਾਏ ਜਾਂਦੇ ਦੇਖੋ ਇਹ ਵੀ ਗੱਲ ਹੈ ਹਨਾ ਯਾਰ ਤਾਂ ਫਾਈਨ ਨਾ ਪਾਓ ਫਿਰ ਫਾਈਨ ਪਾਓ ਬੰਦਾ $2.5 ਦਾ
0: ਅੱਗੇ ਇੱਕ ਜਿਹੜੀ ਆਪਣੀ ਉਹ ਰੈੱਡ ਕਲਰ ਵਾਲੀ ਸੀ ਪਹਿਲੀ ਉਹ ਆਪਾਂ ਇਸੇ ਚੱਕਰ ਜੀ ਵੇਚੀ
1: ਉਹ ਸੁੱਕਨੇ ਪਾਏ ਰੱਖੀ ਕਿੰਨੇ ਚਿਰ
0: ਪਿਛਲੇ ਸਾਲ ਵਾਲੇ ਫਾਈਨ ਲਾਏ ਇਹਦੇ
1: ਸਹੀ ਗੱਲ ਹੈ ਹੁਣ
0: ਅਗਲੀਆਂ ਦੋ ਤਿੰਨ ਜਿਹੜੀਆਂ ਖਲੋਤੀਆਂ ਵਾ ਉਹ ਚੰਗਾ ਹੋਇਆ ਆ ਗੱਡੀ ਗੁੱਡੀ ਦੀ ਗੱਲ ਸੁਣਾਉਣ ਲੱਗ ਪਿਆ ਜੇ ਕਿਤੇ ਹਾਲੇ ਵੀ 1000 ਤੋਂ ਪਾਉਂਦਾ ਹੁੰਦਾ ਤੇ ਉਹ ਵੀ ਵੇਚ ਜਾਣੀਆਂ
3: ਮੈਨੂੰ
0: ਪਤਾ ਲੱਗ ਗਿਆ ਤੁਸੀਂ ਪਹਿਲਾਂ ਸਾਨੂੰ ਅੰਕਲ ਕਹਿਣ ਲੱਗੇ ਹੋ
1: ਉਹ ਭੁਲੇਖਾ
0: ਤੇ ਫਿਰ ਤੁਹਾਨੂੰ ਮੰਮਾ ਨੇ ਰੋਕਿਆ ਵੀ ਨਹੀਂ ਨਹੀਂ ਨਹੀਂ
1: ਬ੍ਰੇਕ ਮਾਰੋ
0: ਕਹਿਣ ਲੱਗੇ ਹੋਣਾ ਦੇਖਿਆ ਮੈਨੂੰ ਪਤਾ ਲੱਗ ਗਿਆ
1: ਇਹ ਅੱਜ ਆਵਾਜ਼ ਕੀ ਦੀ ਹੈ ਐਸ਼ਲੀਨ ਦੀ ਆਵਾਜ਼ ਲੱਗਦੀ ਮੈਨੂੰ ਹਨਾ ਤਵਨੀਤ
3: ਹਾਂਜੀ
1: ਐਸ਼ਲੀਨ ਹੋਰ ਕਿਵੇਂ ਹੋ ਠੀਕ ਠਾਕ
3: ਹਾਂਜੀ ਤੁਹਾਡਾ ਕੀ ਹਾਲ ਹੈ
1: ਵਧੀਆ ਸਾਡਾ ਵਧੀਆ ਅੱਜ ਵਾਰੀ ਕਿਦਾਂ ਪਹਿਲੇ ਆ ਗਈ
0: ਕਿਉਂ ਲਾਸਟ ਤੇ ਹੁੰਦੀ ਹੁੰਦੀ
1: ਮੈਂ ਯੂਜੂਲੀ ਜਦੋਂ ਫੋਨ ਲਾਉਣਾ ਹੁੰਦਾ ਤਵਨੀਤ ਚੱਕਦੀ ਹੁੰਦੀ ਹੈ
0: ਅੱਛਾ
3: ਤਵਨੀਤ ਹਾਂ
1: ਯਾ ਅੱਜ ਦੋ ਤਿੰਨ ਦਿਨ ਤਕੜੀ ਚੰਗੇ ਤਰੀਕੇ ਨਾਲ ਰੈਸਟ ਕਰੋ ਆਪੇ ਫੇਵਰ ਬਾਏ ਹੋ ਜਾਏਗਾ ਹਾਏ ਤੋਂ ਬਾਅਦ
0: ਓਕੇ ਤਾਂ ਹੀ ਫਿਰ ਦੀਦੀ ਪਹਿਲਾਂ ਨੀ ਆਏ ਤੁਸੀਂ ਟੇਕ ਕੇਅਰ ਕਰਦੇ ਹੁੰਦੇ ਉਹਨਾਂ ਦੀ
1: ਦੀਦੀ ਹੋਵੇ ਫਿਰ ਜ਼ਿਆਦਾ
3: ਪ੍ਰੈਕਟੀਕਲ
1: ਚਲੋ ਕਰੋ ਕਰੋ ਕਰੋ
3: ਕਿਹੜੀ ਚੀਜ਼ ਹੈ ਜਿਹਦੀ ਕੋ ਇੱਕ ਅੱਖ ਹੈਗੀ ਪਰ ਉਹ ਦੇਖ ਨਹੀਂ ਸਕਦੀ?
1: ਇੱਕ ਅੱਖ ਹੈਗੀ ਹੈ ਪਰ ਦੇਖ ਨਹੀਂ ਸਕਦੀ। ਕ੍ਰਾਈਮ ਮਾਸਟਰ ਗੋਗੋ।
0: ਓ ਨੋ, ਉਹ ਕਿੱਥੋਂ ਆ ਗਿਆ?
1: ਤੁਸੀਂ ਕ੍ਰਾਈਮ ਮਾਸਟਰ ਗੋਗੋ ਵੇਖਿਆ?
3: ਨਹੀਂ।
1: ਓ ਲੈ, ਮੰਮੀ ਨੂੰ ਕਿਹੋ ਫਿਰ ਹੁਣ ਉਹ ਫਿਲਮ ਵਿਖਾਣ ਤੁਹਾਨੂੰ ਅੰਦਾਜ਼ ਆਪਣਾ ਆਪਣਾ। ਉਹਦੇ ਅੰਦਰ ਜਿਹੜਾ ਕ੍ਰਾਈਮ ਮਾਸਟਰ ਗੋਗੋ ਹੈ ਨਾ, ਉਹਦੇ ਕੋਲ ਇੱਕੋ ਹੀ ਅੱਖ ਹੈ
0: ਤੇ ਉਹ ਵੇਖ ਸਕਦਾ।
3: ਸ਼ਿਵਾਜੀ ਦੀ ਬਾਸ ਦੇਖੀ।
1: ਦੇਖ ਲਈ? ਹਾਏ ਰਜਨੀਕਾਂਤ, ਉਹ ਦੇਖਿਆ ਜਦੋਂ ਆਪਣੀ ਗੰਜ ਨੂੰ ਟਕ ਟਕ ਟਕ ਟਕ ਕਰਦਾ ਹੁੰਦਾ ਬੰਦੇ ਮਾਰਨ ਦਾ ਵੇਲੇ, ਨੈ ਰੈ ਨੈ ਰੈ ਨੈ। ਵਾਹ, ਇੱਕ ਅੱਖ ਹੈ ਤੇ ਦੇਖ ਨਹੀਂ ਸਕਦੇ ਹੈ ਚੀਜ਼, ਇੱਕ ਅੱਖ ਵਾਲੀ ਚੀਜ਼ ਜਿਹੜੀ ਦੇਖ ਨਹੀਂ ਸਕਦੀ। ਬਲਕਿ ਤੁਹਾਨੂੰ ਪਤਾ ਵੈਸੇ
0: ਤੇ ਹੋਰ।
1: ਅੱਛਾ ਯਾਰ, ਕਿਰਤ ਵੀਰਾ ਬੜਾ ਸਮਾਰਟ ਹੈ ਯਾਰ, ਉਹਦੇ ਕੋਲ ਕੰਪਿਊਟਰ ਹੈ ਨਾ ਕਰਕੇ।
0: ਨਹੀਂ ਉਦਾਂ, ਇਹ ਤੇ ਸਿੰਪਲ ਜਿਹਾ ਜਵਾਬ ਆ।
1: ਇਹ ਸਿੰਪਲ ਹੈ?
0: ਓ ਯਾਰ, ਇਹ ਤੇ ਨਿੱਕੇ ਹੁੰਦੇ ਦੇ ਸੁਣਦੇ ਆਉਂਦੇ ਆ।
1: ਅੱਛਾ, ਮੈਂ
0: ਜਦੋਂ ਆਪ ਨਾ ਪੁੱਜਣੀ ਹੋਵੇ ਉਦੋਂ ਦੂਜੇ ਨੂੰ ਇਦਾਂ ਕਹੀ।
1: ਇੱਕ ਅੱਖ ਤੇ ਦੇਖ ਨਹੀਂ ਸਕਦੀ।
3: ਕ੍ਰਿਸ਼ਨਾ ਜੀ ਦੀ ਫੇਵਰਟ ਬਜਾਰਤ ਹੈ।
1: ਅੱਛਾ, ਸੂਈ? ਪਰਾਂਦਾ ਲੈ ਤੁਰੀ ਨੀ ਸੋਚੀ ਜਾਂਦਾ ਸੂਈ ਹੈ। ਸੂਈ ਤਾਂ ਕਿੰਨੇ ਤਰ੍ਹਾਂ ਦੀਆਂ ਆ
0: ਗਈਆਂ।
1: ਵੈਰੀ ਗੁੱਡ, ਵੈਰੀ ਗੁੱਡ, ਥੈਂਕ ਯੂ ਐਸ਼ਲੀਨ।
0: ਵੇਖ ਲੋ ਐਸ਼ਲੀਨ ਕਿੱਡੀ ਸਮਾਰਟ ਹੈ।
1: ਵੈਰੀ ਗੁੱਡ। ਤੇ ਹੁਣ ਕੌਣ?
3: ਸੇਮ ਆਂਸਰ ਬਟ ਡਿਫਰੈਂਟ ਬੁਜਾਲ।
0: ਯੈਸ, ਤੇ ਇਹਨਾਂ ਨੂੰ ਵੀ ਨਹੀਂ ਆਇਆ। ਯੈਸ,
1: ਨਹੀਂ ਦੱਸ ਤੇ
3: ਪਸ ਬਾਤ ਹੈ ਨਾ।
1: ਅੰਦਾਜ਼ ਆਪਣਾ ਆਪਣਾ ਵੇਖਣੀ ਹੁਣ ਤੁਸੀਂ ਜਾ ਕੇ। ਅੰਦਾਜ਼ ਆਪਣਾ ਆਪਣਾ, ਸਲਮਾਨ ਖਾਨ, ਆਮਿਰ ਖਾਨ ਤੇ ਕ੍ਰਾਈਮ ਮਾਸਟਰ ਗੋਗੋ, ਬਹੁਤ ਇੰਜੋਏ ਕਰੋਗੇ ਤੁਸੀਂ। ਠੀਕ ਹੈ, ਮੈਨੂੰ ਦੱਸਿਓ ਫਿਰ
3: ਕਿਵੇਂ
1: ਕਰਾਓ ਜੀ, ਕਰਾਓ।
3: ਅੰਕਲ ਜੀ
1: ਕਾਫੀ ਕੁਫੀ ਦਾ ਜੁਗਾੜ ਨੀ ਹੋ ਰਿਹਾ।
0: ਅਸੀਂ ਭੁੱਖੇ ਬੈਠੇ,
1: ਅਸੀਂ ਭੁੱਖੇ ਬੈਠੇ, ਬੱਚਿਆਂ ਦਾ ਸਿਰ ਖਾ ਰਹੇ ਆਪਾਂ।
0: ਰੋਟੀ ਨੀ ਖਵਾਈ ਕਿਸੇ ਨੇ?
1: ਅੱਛਾ, ਹਾਂ ਨਹੀਂ ਖਵਾਈ ਯਾਰ, ਨਹੀਂ ਖਵਾਈ।
0: ਹਾਂਜੀ,
1: ਵੋਟੀ ਨੇ। ਓਹੋ,
0: ਚਲੋ
1: ਕਹਿੰਦੇ ਆਪਾਂ ਆਪਾਂ
0: ਸਿਖਾ ਦੋਗੇ ਅੱਜ ਸਾਨੂੰ? ਹੈ,
3: ਹਾਂਜੀ,
0: ਤੁਸੀਂ ਖਵਾ ਦੋਗੇ ਅੱਜ ਸਾਨੂੰ?
3: ਹਾਂਜੀ,
0: ਕੀ ਖਵਾਓਗੇ? ਆਪੇ ਬਣਾ ਕੇ ਖਵਾਓਗੇ?
3: ਹਾਂਜੀ, ਤੇ ਅਸੀਂ ਕੱਲ ਨੂੰ ਲਾਇਬ੍ਰੇਰੀ ਗਏ ਸੀ, ਅਸੀਂ ਵੱਡੀ ਦੀਦੀ ਦੋ ਬੁੱਕ ਬਾਲੋ ਕੀਤੀ, ਛੋਟੀ ਦੋ ਬੁੱਕ ਬਾਲੋ ਕੀਤੀ, ਮੈਂ ਮੰਮਾ ਨਾਲ ਬੁੱਕ ਰੀਡ ਕੀਤੀ, ਤੇ ਅਸੀਂ ਅਮਾ ਤੇ ਅਸੀਂ ਅਮਾ ਐਰੋਪਲੇਨ ਅਮਾ ਬੁਲਾਇਆ ਲੱਕਟ ਨਾਲ ਟੀਚਰ ਇੱਕ ਟੀਚਰ ਸੀ, ਅਸੀਂ ਸਟੂਲ ਯੂਜ ਕਰਨੇ ਸੀ, ਫਿਰ ਅਸੀਂ ਸਕਰੂ ਨਾਲ ਕਿੰਗ ਨਾਲ ਥੱਲੇ ਕਰਨਾ ਸੀ, ਫਿਰ ਅਸੀਂ 2 ਇੰਚ ਸਾਈਡ ਲਾਣੇ ਸੀ, ਫਿਰ ਅਸੀਂ ਅੱਜ ਨੂੰ ਲੱਗਦਾ ਪੇਂਟ ਕਰੂਗੇ।
1: ਵੈਰੀ ਗੁੱਡ, ਜਹਾਜ਼ ਬਣਾਤਾ ਹੈ ਸੁਮਰੇ।
3: ਸਰਦਾਰ
1: ਜੀ, ਤੁਸੀਂ ਬੜੇ ਸਮਾਰਟ ਹੋ ਯਾਰ, ਬੜੀ ਘੈਂਟ ਘੈਂਟ ਹੋਬੀਆਂ ਤੁਹਾਡੀਆਂ ਯਾਰ, ਵੈਰੀ ਗੁੱਡ।
0: ਇੱਥੇ ਬੜਾ ਸਮਾਨ ਮਿਲਿਆ ਤੁਹਾਨੂੰ ਕੱਲ,
1: ਕੀ ਸੁਣਾਓਗੇ ਸਾਨੂੰ ਅੱਜ?
3: चूहा
1: चूहा सुनाओगे
0: चूहा सुनाओगे कि खवाओगे
3: वाले चूहे ने बुखार है चूहे गया दत्त को चूहा हम दत्त ने सीला चूहा क्या उई उई चूहा बले बले
4: चूहा जिंदाबाद हमारा चूहा जिंदाबाद था है और रहेगा
3: साउंड
4: बाइट रिपीट करवाया
3: छुट्टी
4: छुट्टी
1: अंकल जी छुट्टियां तो याद
3: अंकल जी लेजी
1: लेजी लेजी अंकल जी माहौल वेवी वेवी
0: लेजी डेजी
1: लेजी डेजी
3: ਸਤਿ ਸ਼੍ਰੀ ਅਕਾਲ
1: ਚਲੋ ਕੋਈ ਨੀ ਖੀਰ ਖੀਰ ਕਰਕੇ ਜੇ ਹੋ ਜਾਵੇ ਇੱਕ ਅੱਧੇ ਦਿਨ ਤਾਂ ਕੋਈ ਚੱਕਰ ਨੀ ਸਟਰੋਂਗ
0: ਐ ਕਰੋ ਮੰਮਾ ਕੋ ਕੈਂਡੀਜ਼ ਮੰਗਾ ਕੇ ਰੱਖ ਲਓ ਨਾ ਜਦੋਂ ਖੰਘ ਆਉਂਦੀ ਕੈਂਡੀ ਖਾ ਲਿਆ ਕਰੋ
1: ਅੱਛਾ ਇਹ ਵੀ ਫਾਇਦਾ ਕਰਦੀ ਹੈ
0: ਸੇਬਾਂ ਦੇ
3: ਨਾਲ ਅਸੀਂ ਕੱਲਾ ਲੋਲੀਪੌਪ ਖਾਂਦੇ ਤੇ ਮੈਂਗੋ ਬਾਈਟ ਤੇ ਔਰੇਂਜ ਬਾਈਟ
1: ਉਹ ਮੈਂਗੋ ਬਾਈਟ ਤਾਂ ਮੈਨੂੰ ਵੀ ਬਹੁਤ ਪਸੰਦ ਹੈ ਯਾਰ
0: ਔਰੇਂਜ ਬਾਈਟ ਵੀ ਵਧੀਆ ਮੈਂਗੋ ਜਿਹਦਾ ਉੱਤੋਂ ਐ ਕਰਕੇ ਖੋਲੀ ਦਾ
1: ਯਾ ਯਾ ਯਾ ਯਾ ਯਾ ਨਾਈਸ ਨਾਈਸ ਨਾਈਸ ਨਾਈਸ
3: ਤੇ ਇੱਕ ਖੱਟਾ ਮਿੱਠਾ
1: ਖੱਟਾ
0: ਉਹ ਵੀ ਨਾਈਸ
1: ਹਾਂ ਉਹ ਵੀ ਗੁੱਡ ਹੁੰਦੀ ਆ ਉਹ ਹਾਂ
0: ਤੁਸੀਂ ਚਾਂਦ ਸਤਾਰੇ ਖਾਦੇ ਕਦੀ ਮਿਲਦੇ ਇੱਥੋਂ ਭਲਾ
1: ਇੱਥੇ ਨਹੀਂ ਮਿਲਦੇ
0: ਮਿਲਦੇ ਹੋਣੇ ਨਿਊ ਸਟੋਰ ਤੋਂ
1: ਅੱਛਾ
3: ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕੀ ਹੁੰਦਾ
0: ਤੇ ਮੰਮਾ ਨੇ ਕਿਉਂਕਿ ਮੈਨੂੰ ਚਾਂਦ ਸਤਾਰੇ ਲਿਆ ਕੇ ਦੋ
1: ਚਾਂਦ ਸਤਾਰੇ ਵਾਹ ਕਿਆ ਯਾਦ ਕਰਾਤਾ ਬਈ ਬੱਲੇ
0: ਠੀਕ ਆ ਇੰਡੀਅਨ ਸਟੋਰ ਤੋਂ
1: ਲੋਕਲ ਚਿਪਸ ਵੀ ਨਹੀਂ ਮਿਲਦੇ ਨਾ ਕ੍ਰੈਕਸ ਆਂਦੇ ਹੁੰਦੇ ਸੀ
0: ਹਾਂ ਉਹਦੇ ਬੰਦ ਬੁੰਦੀ ਹੋ ਗਈ
3: ਅਸੀਂ ਕੱਲੇ ਕ੍ਰੈਕ ਜੈਕਸ ਖਾਦੇ
1: ਉਹ ਕ੍ਰੈਕ ਜੈਕ ਤਾਂ ਘੈਂਟ ਆ ਯਾਰ
0: ਹੋਰ ਕੀ ਨਾਲ
3: ਉਹ ਮੰਮਾ ਦੇ ਫੇਵਰਿਟਸ ਨੇ
1: ਮੇਰੇ ਆ ਫੇਵਰਿਟ ਮੈਂ ਤਾਂ ਪੂਰਾ ਪੈਕਟ ਹੀ ਖਤਮ ਕਰ ਦਿੰਦਾ ਹੁੰਦਾ
3: ਤੇ ਪਾਰਲੇ ਜੀ ਉਹ ਮੇਰੇ ਫੇਵਰਿਟ ਨੇ ਤੇ ਜਿਹੜੇ ਜੀਰੇ ਵਾਲੇ ਬਿਸਕਟ ਹੁੰਦੇ
1: ਹਾਂ ਉਹ ਵੀ ਘੈਂਟ
3: ਤੇ ਗੁੜ ਵਾਲੇ
1: ਲੈ ਤੇ ਤਵਨੀਤ ਉਹ ਨਹੀਂ ਖਾਦੇ ਹਾਈਡ ਐਂਡ ਸੀਕ ਨਹੀਂ ਖਾਦੇ
3: ਚਲੋ
1: ਠੀਕ ਤੇ ਹੋਗੇ ਨਾ ਚਲੋ ਠੀਕ ਹੋਗੇ ਫੇਰ ਤੇ ਖਾ ਸਕਦੇ ਹੋ ਟਰਾਈ ਕਰੋ ਮੇਰੇ
3: ਕਹਿੰਦੇ ਆਲੂ ਵਾਲੇ ਪਰੌਂਠੇ ਮੰਗਦੇ ਜੋ ਮੈਂ ਪੁੱਛ ਜੇ ਖਾ ਰਹੇ ਮੈਂ ਨੀ ਖਾ ਰਹੇ ਮੈਂ ਨੀ ਖਾ ਰਹੀ ਮੈਂ ਉਹਦੇ ਬਾਰੇ ਮੋਟਾ ਹੁੰਦਾ
1: ਕ੍ਰਿਸ਼ਨਾ ਵੀ ਜੀ ਮੰਮਾ ਕਿ ਤੂੰ ਉਹਦੇ ਨਾਲ ਮੋਟਾ ਨੀ ਹੁੰਦਾ ਸਟੂਪਿਡ ਜੀ ਜਾ ਕੇ ਮੋਟਾ ਹੁੰਦਾ ਵੱਡੀ ਗੱਲ ਇਹ ਹੈ ਤਵਨੀਤ ਜਦੋਂ ਮੈਂ ਘਰ ਗਿਆ ਨਾ ਉਹਨਾਂ ਨੇ ਫੇਰ ਇਹੀ ਗੱਲਾਂ ਕਹੀਆਂ ਮੈਨੂੰ, ਮੈਂ ਕਿਹਾ ਹੁਣ ਖਵਾ ਤੇ ਦੋ ਰੋਟੀ ਯਾਰ, ਕੋਈ ਨੀ ਹੋ ਗਈ ਜਿਹੜੀ ਕਰਨੀ ਸੀ
0: ਮੈਨੂੰ ਵੀ ਬਾਜ ਫੜਨਗੇ ਤੂੰ ਲੱਗ ਕੇ ਬੈਠਾ
1: ਤੂੰ ਵੀ ਖਾ ਕੇ ਪਰੌਂਠੇ ਤੂੰ ਕਿਉਂ
0: ਬੈਠਾ
1: ਠੀਕ
0: ਹੈ ਮੈਂ ਤੇ ਆਪ ਨੀ ਖਾਂਦਾ ਤਵਨੀਤ ਇਹੋ ਜਿਹੇ ਬਿਸਕਿਟ ਵਗੈਰਾ
1: ਉਹ ਨਹੀਂ ਵਧੀਆ ਬਿਸਕਿਟ ਹੁੰਦੇ ਨਾਮ ਵਾਕ ਚਲੋ ਯਾਰ ਤੁਸੀਂ ਇੱਕ ਵਾਰੀ ਟਰਾਈ ਤੇ ਕਰਿਓ ਮੇਰੇ
0: ਕੋਲ ਕਿਉਂ
1: ਬਹੁਤ ਘੈਂਟ ਬਿਸਕਿਟ ਹੁੰਦੇ ਯਾਰ
3: ਕਰਾਂਗੇ ਕਰਾਂਗੇ
1: ਗੁੱਡ ਗੁੱਡ ਕੀ ਸੁਣਾਉਂਗੇ ਸਾਨੂੰ
3: ਇੱਕ ਬੁਜਾਰਤ
1: ਲਿਓ ਜੀ ਲਿਓ
3: ਆਈ ਮੀਨ ਚੁਟਕਲਾ
1: ਅੱਛਾ ਚੁਟਕਲਾ ਓਕੇ ਓਕੇ
0: ਕੋਈ ਨਹੀਂ
3: ਇੱਕ ਦੇ ਕਰਵਲੀ ਤੇ ਕਰਵਲਾ ਹੁੰਦਾ ਕਰਵਲੀ ਪੁੱਛਦੀ ਸਬਜ਼ੀ ਕਿਵੇਂ ਬਣੀ ਕਰ ਵਾਲਾ ਕਹਿੰਦਾ ਵਧੀਆ ਬਣੀ ਕਿੰਨੇ ਸਿਖਾਈ ਕਰ ਵਾਲੀ ਕਹਿੰਦੀ ਮੇਰੀ ਮਾਂ ਨੇ ਤੇ ਫੇਰ ਕਰ ਵਾਲਾ ਕਹਿੰਦਾ ਅੱਛਾ ਸਫਾਈ ਸਫਾਈ ਵੀ ਵਧੀ ਕਰ ਲੈਂਦੀ ਉਹ ਕਿੰਨੇ ਸਿਖਾਈ ਕਰ ਵਾਲੀ ਕਹਿੰਦੀ ਮੇਰੀ ਮਾਂ ਨੇ ਫੇਰ ਕਰ ਵਾਲਾ ਕਹਿੰਦਾ ਅੱਛਾ ਤੇ ਜੇ ਤੁਸੀਂ ਮੇਕਅਪ ਕਹਿੰਦੀ ਤੇਰੀ ਮਾਂ ਨੇ
1: ਵਧੀਆ ਸੀ ਠੀਕ ਹੈ ਹਰ ਕਿਸੇ ਨੂੰ ਸਿੱਖਣਾ ਚਾਹੀਦਾ ਕੁਛ ਥੈਂਕ ਯੂ ਤਵਨੀ ਥੈਂਕ ਯੂ ਬਹੁਤ ਵਧੀਆ ਸੀ
3: ਤੇ ਤੁਹਾਡੀ ਕਰ ਵਾਲੀ ਨੇ ਤੁਹਾਨੂੰ ਭੁੱਖਾ ਭੁੱਖੇ ਭੇਜਿਆ ਉਹ ਤੁਹਾਨੂੰ ਰੋਟੀ ਖਵਾਈ
1: ਬਲਕੀਰਤ ਵੀਰਾ ਦਾ ਬੇਚਾਰਾ ਕਲੂਲੈਸ ਬੈਠਾ
0: ਮੈਂ ਪਾਣੀ ਪੀ ਕੇ
3: ਆਇਆ
1: ਨਹੀਂ ਨਹੀਂ ਸਵੇਰੇ ਸਵੇਰੇ ਨੀ ਖਾਣ ਹੁੰਦਾ ਕੁਛ ਮੈਂ ਜਦੋਂ ਸਕੂਲੇ ਵੀ ਜਾਂਦਾ ਹੁੰਦਾ ਸੀ ਨਾ ਤਦ ਵੀ ਨੀ ਕੁਛ ਖਾ ਕੇ ਰਹਿਣ ਦਵਾਂ
0: ਐਵੇਂ ਗੱਲਾਂ ਨਾ ਬਣਾਓ
1: ਗੱਲਾਂ ਨਾ ਬਣਾਓ ਹੈ
3: ਗੱਲਾਂ
1: ਦਾ ਕੜਾਹ ਬਣਾਓ
0: ਝੂਠ ਝੂਠ ਸੁੱਟੀ ਜਾਂਦੇ ਇੰਨਾ ਝੂਠ
1: ਇੰਨਾ ਝੂਠ ਕਹਾਂ ਜਾਏਂਗੇ
0: ਤਵਨੀਤ ਬਹੁਤ ਜ਼ਿਆਦਾ ਝੂਠ ਮਾਰ
3: ਰਹੇ ਆਏ ਹਾਏ ਹਾਏ ਤੇਰੀ ਮੰਮਾ ਨੇ ਦੱਸਿਆ ਨਹੀਂ ਝੂਠ ਨਹੀਂ ਬੋਲੀ ਦਾ
1: ਨਹੀਂ ਉਹਨਾਂ ਨੇ ਦੱਸਿਆ ਤਾਂ ਬਹੁਤ ਕੁਛ ਆਪਾਂ ਫਿਰ ਉਹਨਾਂ ਤੋਂ
0: ਮੈਨੂੰ ਲੱਗਦਾ ਇਸ ਫਰਾਈਡੇ ਨੂੰ ਦੱਸ ਦੇਣਗੇ ਸ਼ਾਇਦ
1: ਸਹੀ ਗੱਲ ਹੈ ਮੈਂ ਚੁੱਪ ਚੁੱਪੀ ਤੇ ਮੇਰਾ ਨੰਬਰ ਹੀ ਬਲੌਕ
0: ਤੁਸੀਂ ਮੈਨੂੰ ਦੱਸਿਓ ਕਿ ਕੱਲ ਦੱਸ ਦੇ ਕਿ ਨਹੀਂ ਹੋਣੀ
1: ਹਾਂ ਆ ਵੀ ਠੀਕ ਹੋ ਗਿਆ ਹੈ
0: ਝੂਠ ਬੋਲਣ ਕਰਕੇ ਨਾ ਜਿਹੜਾ ਇਹ ਫੇਕ ਪ੍ਰੋਮਿਸ ਕਰਦੇ ਰਹਿੰਦੇ
1: ਫੇਕ ਪ੍ਰੋਮਿਸ ਵਾ ਇਹ ਤਾਂ ਗੱਲ ਨਾ ਸੱਜਣਾ
0: ਹੈਨਾ ਤਵਨੀਤ
1: ਦੇਖ ਲੋ ਹੈ
0: ਓਹੋ
1: ਬੰਦੇ ਸਾਰੇ ਕੁਝ
3: ਹੁੰਦੇ ਸਾਰੇ ਘਰ ਵਾਲੀ ਏਦਾਂ ਹੀ ਹੁੰਦੇ
1: ਦੇਖ ਲੋ
3: ਲਾਰੇ ਲਾਉਂਦੇ ਰਹਿੰਦੇ ਲਾਰੇ ਲਾਉਂਦੇ ਤੇ ਜੋ ਉਹ ਦਿਨ ਆ ਗਿਆ ਫਿਰ ਸ਼ਿਕੂ ਤੇ ਜਾਂਦੇ ਸਾਰੇ ਘਰ ਵਾਲੇ ਦੋਸਤਾਂ ਨਾਲ ਘੁੰਮਣ ਜਾਂਦੇ ਸਾਨੂੰ ਨੀ ਕਿਤੇ ਲੈ ਕੇ ਜਾਂਦੇ ਮੰਮਾ ਕਹਿੰਦਾ ਫੈਮਿਲੀ ਨਾਲ ਲੈ ਕੇ ਫੈਮਿਲੀ ਨਾਲ ਜਾਓ ਆਪਣੇ ਦੋਸਤਾਂ ਦਾ ਕੀ ਹੈ ਸ਼ਿਕੂ ਨੇ ਦੋਸਤ
1: ਨਹੀਂ ਡੈਡਾ ਯਾਰ ਲੈ ਕੇ ਜਾਇਆ ਕਰੋ ਫੈਮਿਲੀ ਨੂੰ ਨਾਲ ਯਾਰ ਲੈ ਕੇ ਜਾਇਆ
3: ਕਰੋ ਤੁਸੀਂ ਵੀ ਲੈ ਕੇ ਜਾਇਓ
1: ਮੈਂ ਵੀ ਲੈ ਕੇ ਜਾਊਂਗਾ ਡਨ ਹੋ ਗਿਆ ਤਵਨੀਤ ਕੌਰ ਡਨ ਹੋ ਗਿਆ ਪ੍ਰੋਮਿਸ ਹੋ ਗਿਆ
3: ਪ੍ਰੋਮਿਸ ਜੇ ਸੋਦੇ ਤੁਸੀਂ ਵੀ ਲੈ ਕੇ ਜਾਣਾ
1: ਉਹਨਾਂ ਨੂੰ ਵੀ ਕਹਿ ਦਿੰਦੇ ਆ ਉਹਨਾਂ ਨੂੰ
0: ਉਹ ਤੇ ਆਲਰੇਡੀ
3: ਜਿਹੜੇ ਘਰੇ ਬੈਠੇ ਹੋਏ
1: ਘਰੇ ਬੈਠੇ ਹੋਏ ਨਹੀਂ ਉਹ ਗਏ ਹੋਏ ਆ
0: ਉਹ ਘੁੰਮਣ ਗਏ ਆ
1: ਘੁੰਮਣ ਗਏ ਆ
0: ਵਿਹਲੇ ਨਹੀਂ ਬੈਠੇ
1: ਨਹੀਂ ਉਹ ਘੁੰਮਣ
3: ਨਹੀਂ ਲਾਰੇ ਲਾਉਂਦੇ
1: ਯੂ ਆਰ ਰਾਈਟ ਲਾਰੇ ਲਾਰੇ
3: ਕੱਲ ਮੈਨੂੰ ਜਦੋਂ ਤੱਕ ਦਾ ਮੈਸੇਜ ਆਇਆ ਤਾਂ ਕਹਿੰਦੇ ਬਸ ਸੁਣਦਾ ਪਿਆ ਤਾਂ ਵੀਰੇ ਮੈਂ ਤਾਂ ਚੀ ਚੀ ਕਰ ਦੇਣੀ
0: ਓਏ
1: ਆਈ ਓਏ
0: ਤਾਂ ਹੀ ਫੇਰ ਤੁਸੀਂ ਅੱਜ ਨਹੀਂ ਕੁਛ ਕਿਹਾ ਹਨਾ ਡਰ ਗਏ ਮੈਨੂੰ ਲੱਗਦਾ ਤੁਸੀਂ
1: ਚਲੋ ਫੇਰ ਠੀਕ ਹੈ ਬਾਈ
0: ਕੋਈ ਨੀ ਜਦੋਂ ਆਉਣਗੇ ਮੰਡੇ ਨੂੰ ਨਾ ਫੇਰ ਚੰਗੀ ਤਰ੍ਹਾਂ ਗੱਲ ਕਰ ਲਿਓ ਆਪੇ ਅਸੀਂ ਨੀ ਕੁਛ ਕਹਿਣਾ
1: ਸਹੀ ਗੱਲ
0: ਐਵੇਂ ਸਾਨੂੰ ਨਾ ਵਿੱਚ ਝਿੜਕਾ ਪਵਾ ਦੇ ਤੁਹਾਡੇ ਕਰਕੇ ਲਾਉਣਾ ਮੈਂ ਮਿਊਜ਼ਿਕ ਕਿਉਂਕਿ ਤੁਸੀਂ ਛੇਤੀ ਛੇਤੀ ਠੀਕ ਹੋ ਜਾਓ ਤੇ ਫਿਰ ਤੁਸੀਂ ਬਿਸਕੁਟ ਖਾਓ ਠੀਕ ਹੈ ਮੂਵੀ ਦੇ ਨਾਲ
1: ਸਾਨੂੰ ਕੈਡਬਰੀ ਕੰਪਨੀ ਨੇ ਕਮਿਸ਼ਨ ਤੇ ਰੱਖਿਆ ਕਹਿੰਦੇ ਬਿਸਕੁਟ ਵਿਕਾਓ
0: ਕਹਿੰਦੇ ਵੀਕਨ ਨੀ ਡੇ ਆਈਡੈਂਟੀ
1: ਫਿਰ ਤਵਨੀਤ ਹੁਣ ਤੁਸੀਂ ਫਿਲਮ ਵੇਖਣੀ ਅੰਦਾਜ਼ ਆਪਣਾ ਆਪਣਾ ਠੀਕ ਹੈ ਨੈਕਸਟ ਵੀਕ ਦੱਸਿਓ ਮੈਨੂੰ ਕਿੱਦਾਂ ਦੀ ਲੱਗੀ ਓਕੇ ਚਲੋ ਥੈਂਕ ਯੂ ਫੋਰ ਕਾਲਿੰਗ ਬਾਏ
0: ਸਤਿ ਸ਼੍ਰੀ ਅਕਾਲ ਜੀ ਸਾਡਾ ਵਧੀਆ ਤੁਹਾਡਾ ਕੀ ਹਾਲ ਆ
1: ਉੱਠਦੇ ਸਾਰੀ ਫੋਨ ਲਾ ਲਿਆ ਹੈ ਸਾਨੂੰ ਤਾਂ ਪਤਾ ਨੀ ਲੱਗਦਾ ਉੱਠਦੇ ਸਾਰੀ ਕਿ ਦਿਨ ਆ ਰਾਤ ਆ ਸਵੇਰ ਆ ਕੀ ਹੈ
0: ਰਾਤ ਜਿਹੜਾ ਉੱਤੇ ਥੱਲੇ ਜਾਂਦਾ ਬਟਨ
3: ਤੁਹਾਨੂੰ ਪਤਾ ਮੇਰਾ ਸਾਈਕਲ ਟੁੱਟ ਗਿਆ ਤੇ ਮੇਰਾ ਸਕੂਟਰ ਟੁੱਟ
1: ਗਿਆ ਇਹ ਤਾਂ ਬੜੀ ਮਾੜੀ
0: ਦੋਵੇਂ ਚੀਜ਼ਾਂ ਇਕੱਠੀਆਂ ਕਿੱਦਾਂ ਟੁੱਟ ਗਈਆਂ
1: ਕੀ ਹੋਇਆ
3: ਮੇਰਾ ਸਕੂਟਰ ਗੱਡੀ ਦੇ ਵਾਜੀ ਉੱਤੇ ਆ ਗਿਆ
1: ਮਾੜੀ ਗੱਲ ਤੁਸੀਂ ਠੀਕ ਹੋ
3: ਹਾਂਜੀ
1: ਤੁਹਾਨੂੰ ਤਾਂ ਨੀ ਸੱਟ ਲੱਗੀ ਨਾ
0: ਨਹੀਂ
1: ਬਸ ਆਉਂਦੇ ਰਹਿਣਗੇ ਯਾਰ
0: ਪਾਪਾ ਨੂੰ ਵੀ ਇੱਕ ਸਾਈਕਲ ਹੋਰ ਲਿਆ ਦੋ
3: ਵੀਰੇ
0: ਦਾ ਸਾਈਕਲ ਚਲਾ ਲਿਓ
1: ਗੇੜੀਆਂ
3: ਬਟ ਮੇਰਾ ਸਾਈਕਲ ਸਟਿਲ ਚੱਲਦਾ ਵਾ
0: ब्रेक ना ना लगी फिर भज जाना साइकल ने
1: गल ठीक है
0: ब्रेक जरूरी आ
1: बड़ी साइलेंट बुझारत
0: थोड़ा टाइम लगता है कृष्णा जी अच्छा
1: मैं सोची पे मैं कहेगा कि जवाब दवांगे हैं
0: तानू एडी हो गए नहीं बुझ
3: देखी नहीं
0: हां जी
1: है
3: आइस पर आईसी पे आईसी पर देखी नहीं
0: अच्छा आईसी पर देखी नहीं
3: हां जी
0: कोई चीज ही वो आई ही पर विखी नहीं
1: आईसी पर देखी नहीं ये तो बढ़िया फिल्में ही आ गई हैं तो अपन देखियां नहीं
0: एक आईसी पर विखी नहीं ब्रेक टूटी सी असी नहीं वेखी
1: हां देखो हां
0: है ना
3: नहीं
1: नहीं
0: ओ
1: आईसी पर वेखी नहीं
0: आईसी पर वेखी नहीं हवा हवा हवा
3: एयर
1: शर्म अच्छा ओ यार
0: फिर तुसी दसो ना भी क्यों हिंट दो हिंट
3: रात
0: नू
3: ज्यादा
1: आंदी ओके ओए औजले नहीं क्या
0: नींद
1: नींद नहीं आंदी
0: नींद
1: आए
0: ਹੁਣ ਮੈਨੂੰ ਪਤਾ ਲੱਗਾ ਸੁਖਨ ਕਿਉਂ ਕਹਿਣ ਡਿਆ ਵੀ ਮੈਨੂੰ ਰਾਤ ਰਾਤ ਦਾ
1: ਵੈਰੀ ਗੁੱਡ ਯਾਰ ਬੜਾ ਵਧੀਆ ਤਰੀਕਾ ਸੀ ਅੱਜ ਤਾਂ ਹੈ ਗੁੱਡ ਡਰਵਾਲ ਸਾਹਿਬ ਵੈਰੀ ਨਾਈਸ
0: ਹੁਣ ਫਿਰ ਨੀਨੀ ਕਰੋਗੇ
1: ਹੁਣ ਬਸ ਸੌਣ ਦਾ ਟਾਈਮ ਹੋ ਗਿਆ
0: ਨਹੀਂ ਗੁੱਡ ਬੋਏ ਕੁਛ
1: वेरी गुड वेरी गुड ठीक है हैवी इंग्लिश ना सुनाओ सानू ए दसो वीरा गल करूगा फिर कराओ फिर
0: प्यार ना पुछदा यार
1: नहीं करना
0: ने भी बड़े प्यार ने जवाब दिता
1: बैठे रहो आराम नाल कहंदे
0: चलो फिर
1: चलो थैंक यू डरवाल साहब हैव अ नाइस वन बाय बल्ले बल्ले साडे छोटे आरजे वेरी गुड रौनका लातिया मुंडिया
0: वेरी नाइस ओके बाय
1: बाय बाय बाय बाय
0: ध्यान रखियो ओके अपनी ब्रेक दा
1: ਤੁਸੀਂ ਵੀ ਧਿਆਨ ਰੱਖਿਓ ਬ੍ਰੇਕ ਦਾ
0: ਧਿਆਨ ਧਿਆਨ ਨਾਲ ਲੈ ਕੇ ਚਲਾਇਓ ਓਕੇ ਬਾਏ ਸੀ ਯੂ ਟਾਟਾ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਓਕੇ ਜੀ ਇਹਨਾਂ ਦੀ ਫੋਨ ਹੁਣੇ ਹੀ ਚੁੱਕਣ ਲੱਗੇ ਤੇ ਹੁਣੇ ਕੱਟਿਆ ਗਿਆ ਜੇ ਤੁਸੀਂ ਦੁਬਾਰਾ ਕਰ ਲਿਓ ਤੁਸੀਂ ਕਾਫੀ ਟਾਈਮ ਤੇ ਹੋਲਡ ਤੇ ਵੈਸੇ ਤੇ ਸਾਡੇ ਕੋਲ ਟਾਈਮ ਥੋੜਾ ਘੱਟ ਪਰ ਸਟਿਲ ਤੁਹਾਨੂੰ ਕੁਇਕਲੀ ਆਪਾਂ
1: ਹਾਂ ਦੁਬਾਰਾ ਅਸੀਂ ਕਾਲ
0: ਲਾਸਟ ਜੇ ਉਹ ਆ ਗਿਆ ਠੀਕ ਹੈ ਨਹੀਂ ਤੇ ਫਿਰ ਸੈਮੀ ਸਾਹਿਬ ਲਾਸਟ ਆ ਤੇ ਸੈਮੀ ਸਾਹਿਬ ਤੁਸੀਂ ਆਨਰ ਹੋ
1: थैंक यू
0: जी ने नाल ही वाला जात फेर लिया
1: झूठ ना बोलो ਇਦਾਂ ਨਾ ਬੋਲੋ,
0: ਇਹਨੇ ਮਾੜੀ ਜਿਹੀ ਐਨਕ ਤਾਂ ਉਹਨੂੰ ਕਰਕੇ ਨਾਲ ਹੀ
1: ਐਨਕ ਸੈੱਟ ਕੀਤੀ ਮੈਂ, ਐਨਕ ਡਾਊਨ ਹੋ ਗਈ ਸੀ ਨਾ, ਮੈਂ ਕਿਹਾ ਥੋੜੀ ਉੱਤੇ ਕਰ ਲਈ,
5: ਬੜਾ ਖੁਸ਼ਨੁਮਾ ਜਿਹਾ ਮੌਸਮ ਵਾ ਅੱਜ, ਨਾ ਠੰਡ ਨਾ ਗਰਮੀ, ਵਧੀਆ ਮੌਸਮ ਅੱਜ, ਚਾਏ ਕਾਲੇ
1: ਕਾਲੇ, ਹਾਂ ਮੌਸਮ ਗੁੱਡ ਹੈ,
0: ਮੌਸਮ ਘੈਂਟ ਹੈ ਅੱਜ,
1: ਐਬਸੋਲੂਟਲੀ ਰਾਈਟ,
5: ਜਿੱਥੋਂ ਪ੍ਰੋਗਰਾਮ ਕਰਕੇ ਵੇਲੇ ਜਾਓ, ਕਾਫੀ ਕੁਝ ਪੀ ਕੇ ਆਓ, ਕਦੇ ਤੁਸੀਂ ਭੁੱਖੇ ਬੈਠੇ ਸੀ ਫਿਰ ਦੇ
1: ਸਮੀ ਸਾਹਿਬ, ਇਹ ਜ਼ਿਆਦਾ ਚੀਜ਼ ਵਿਚਾਰੀ ਪ੍ਰੋਪਗੇਟ ਹੋ ਗਈ,
0: ਉਹ ਸਮੀ ਸਾਹਿਬ ਸਾਡੀ ਦੋਵਾਂ ਦੀ ਕਾਫੀ ਦੇ ਅੱਗੇ ਬੜਾ ਮਸਲਾ ਚੱਲਦਾ,
1: ਕਾਫੀ ਦਾ ਬੜਾ ਪੱਕਾ,
0: ਤੁਸੀਂ ਅੱਜ ਫੇਰ ਕਹਿਣ ਦੇ ਕਾਫੀ ਪੀ ਆਓ, ਜਾ
1: ਕਾਫੀ ਕਹਿਤਾ ਅਸੀਂ ਜਿੰਨਾ

0: ਮਹਿੰਗਾ
1: ਨਹੀਂ
0: ਪਵਾਉਂਦੇ
1: ਮੈਂ ਨਾ ਉਹਦੇ ਕਰਕੇ ਕੀਤੀ ਆ ਜਿਹੜਾ ਤੁਹਾਡੇ ਲੱਗਾ ਨਾ ਲਾਂਚਨ ਲੱਗਾ ਕਾਫੀ ਦਾ ਉਹ ਮੈਂ ਹਟਾਉਣ ਕਰਕੇ ਕੀਤੀ
2: ਬਲਕਿਰਤ ਅੱਜ ਤੇ ਲਾਤੇ ਪੀਣੀ ਪੈਣੀ ਲੱਗਦੀ
0: ਅੱਜ ਤੋਂ ਲਾਤੇ ਖੂਸੇ ਸਭ ਪੀਣਾ ਪੜੇਗਾ
2: ਹਨੀ ਪਾ ਕੇ ਪੀਓਗੇ
0: ਕੀ ਸੁਣਾਓਗੇ ਬਾਈ ਸਾਨੂੰ
1: ਲਾਲ ਜੀ ਨੂੰ ਪੁੱਛਿਆ ਕਹਿੰਦੇ ਵੀ ਤੈਨੂੰ ਅੰਗਰੇਜ਼ੀ ਆਉਂਦੀ ਕਹਿੰਦਾ ਹਾਂ ਆਉਂਦੀ ਆ ਕਹਿੰਦਾ ਵੀ ਕਿਸੇ ਨੂੰ ਕਹਿਣਾ ਹੋਵੇ ਵੀ ਅੱਗੋਂ ਪਰਾਂ ਆਟੋ ਨੂੰ ਕਿੱਦਾਂ ਕਵਾਂਗੇ ਕਹਾਂ ਪੀ ਪੀ ਪੀ
0: ਇਮੇਜਿਨ ਕਰੇ ਲਾਲ ਜੀ ਸਾਹਿਬ ਪੀ ਪੀ
3: ਯਾਰ ਤੁਸੀਂ ਤੇ ਇੱਦਾਂ ਕਰਨਾ ਜਿੱਦਾਂ ਲਾਲ ਜੀ ਟ੍ਰੈਫਿਕ ਪੁਲਿਸ ਚ ਹੁੰਦੇ
0: ਆ ਬਾਕੀ ਜਵਾਬ ਆਣਾ ਚਾਹੀਦਾ ਲਾਲ ਜੀ ਲਾਲ ਜੀ ਅੱਜ ਮੇਰੇ ਖਿਆਲ ਨਾਲ ਬਾਈਬਾ ਨੇ
1: ਤੈਨੂੰ ਜੋਬ ਦੇ ਦਿੰਦੇ ਪਰ ਦੱਸ ਤੇ ਖੂਬੀ ਕੀ ਆ ਮੇਰੇ ਚ ਬੜੀ ਵਧੀਆ ਖੂਬੀ ਅੱਜ ਕੱਲ ਦੇ ਜਮਾਨੇ ਚ ਚੱਲਣ ਦੀ ਏ ਆਈ ਆ ਮੈਨੂੰ ਏ ਆਈ ਲੈਂਗੁਏਜ ਆਉਂਦੀ ਆ ਅੱਛਾ ਉਹਨੇ ਵੈਰੀ ਗੁੱਡ ਹੁੰਦਾ ਇੰਟਰਵਿਊ ਹੁੰਦਾ ਨਾ ਕਹਿੰਦਾ ਨਾਈਸ ਦੱਸੋ ਮੈਨੂੰ ਬੁੜ ਕੇ ਦੱਸੋ ਮਾੜੀ ਜੀ ਲਾਲ ਜੀ ਕਹਿੰਦੇ ਆ ਮੈਂ ਅਦਰਕ ਹੂੰ ਬੈ
0: ਰੈਪ ਗੋਡ ਆਫਟਰ ਐਮਿਨਮ ਓਨਲੀ ਬਸੰਤ ਲਾਲ ਕੋਈ ਵਿਚਾਲੇ ਹੈ ਹੀ ਨੀ ਕੋਈ ਨਹੀਂ ਹੈ ਟੱਕਰ ਨੇ
1: ਤੁਹਾਨੂੰ
2: ਕਿਉਂ ਲੱਗਦਾ ਇਹਨਾਂ ਦੀ ਆਵਾਜ਼ ਲੱਗਣੀ ਕਚਾੜੂ ਪਿੱਛੇ
0: ਕਿਹਦੇ ਪਿੱਛੇ
2: ਜਿਹਦਾ ਕੋਈ ਹੈ ਹੀ ਨਹੀਂ ਨਾ
0: ਬੱਲੇ ਬੱਲੇ ਬੱਲੇ
1: ਲਾ ਜੀ ਨੇ ਕੀਤਾ ਇਹਨਾਂ ਡੇਰੇ ਨਾ ਉੱਥੇ ਡਾਲਕ ਬੋਲਣ ਦੇ ਕਦੇ
0: ਦੇਖੋ ਬਈ ਬੰਦਾ ਜ਼ਬਾਨ ਦਾ ਪੱਕਾ ਹੋਣਾ ਚਾਹੀਦਾ ਠੀਕ ਹੈ ਵੈਰੀ ਗੁੱਡ ਚਲੋ ਅੱਜ ਤਾਂ ਪਹਿਲੀ ਤਰੀਕ ਹੋ ਗਈ ਆ
2: ਲਾਲ ਜੀ ਨਾ ਕਈ ਬੰਦੇ ਹੁੰਦੇ ਆ ਕ੍ਰਿਸ਼ਨਾ ਜੀ ਏਦਾਂ ਦੇ ਜਿਨ੍ਹਾਂ ਨੂੰ ਕੋਈ ਗੱਲ ਕਵੇ ਨਾ ਤੇ ਉਹ ਰੈਡੀ ਹੁੰਦੇ ਅੱਗੋਂ
0: ਆਹ ਤਾਂ ਸਹੀ ਤੂੰ ਹੈ
2: ਉਹ ਬਸ ਉਹ ਲੋਕੀ ਉਹਨਾਂ ਨੇ ਹੱਥ 'ਚ ਹੀ ਫੜੀ ਹੁੰਦੀ ਹੈ
0: ਭਾਜੀ ਮੋੜਾਂਗੇ
2: ਲਾਲ ਜੀ
0: ਉਹ ਨਾ ਲਿਓ ਕੀ ਬਾਤ ਹੈ ਇੰਨੀ ਤਾਂ ਸੁਪਰਮੈਨ ਰਿਟਰਨਸ ਦੀ ਨਹੀਂ ਛੇਤੀ ਆਈ ਸੀਗੀ ਹੈ ਫਿਲਮ ਜਿੰਨੀ ਤੁਸੀਂ ਆ ਗਏ ਹੋ ਵੈਰੀ ਨਾਈਸ
2: ਛੇਤੀ ਤੇ ਮੂੰਹ ਨਹੀਂ ਧੋਤਾ ਜਾਂਦਾ ਜਿੰਨੀ ਛੇਤੀ ਨਾ ਆ
0: ਜਾਂਦੀ ਲਾਲ ਜੀ ਮੈਂ ਕੀ ਸੁਣ ਰਹਾ ਹੂੰ
2: ਗੁੱਡ ਜੀ ਗੁੱਡ ਕੀ ਹਾਲ ਜੀ
0: ਕਿਵੇਂ ਹੋ ਠੀਕ ਠਾਕ ਬਿਲਕੁਲ ਨੀ
2: ਨਾ ਹੀ ਤੁਹਾਡੇ ਬਾਰੇ ਉਹਨਾਂ ਨੇ ਦੋ ਤਿੰਨ ਚੁਟਕਲੇ ਸੁਣਾਏ ਆ
0: ਜਾਂ ਚਾਰ ਚੁਟਕਲੇ ਜਾਂ ਪੰਜ ਵੀ ਹੋ ਸਕਦੇ ਆ ਨਹੀਂ ਸੁਣਾਏ ਉਹਨਾਂ
2: ਨਾ ਹੀ ਤੁਹਾਡੀ ਟ੍ਰੈਫਿਕ ਦੀ ਕੋਈ ਗੱਲਬਾਤ ਹੋਈ
0: ਹਾਂ ਇੱਕ ਵਾਰ ਇਹਨਾਂ ਨੇ ਦੱਸਿਆ ਕਿ ਤੁਸੀਂ ਬੰਦੇ ਨੂੰ ਪਰੇ ਕਰਨ ਲਈ ਪੀ ਪੀ ਕਹਿੰਦੇ ਹੋ
2: ਮੈਨੂੰ ਪਤਾ ਹੀ ਉਹਨਾਂ ਬਾਰੇ ਨੀ ਤੁਸੀਂ ਸੁਣਾਉਣਾ
0: ਇਰਸ਼ਾਦ ਇਰਸ਼ਾਦ
4: ਮੈਂ ਵੀ ਉਦਾਂ ਨੀ ਸੁਣਾ ਆਪਣਾ ਕਿਵੇਂ ਕਿਸੇ ਗੱਲ ਨੋਟਿਸ ਕੀਤੀ

0: ਜਿਹੜੀ ਕਿਹੜੀ
1: ਬੰਨੀ ਵੀ ਅੱਜ ਕੱਲ ਨਾ ਵਿਆਹ ਵਾਲੀ ਚੁਟਕਲੇ ਬੜਾ ਹੱਸਦਾ
0: ਰਿਲੇਟੇਬਲ ਕੰਟੈਂਟ
1: ਮਿੱਠਾ ਬੋਲਾਂ
0: ਸਨੈਕਸ ਬੋਲੋ ਸਨੈਕਸ
1: ਆਪਣੇ ਫੋਨ ਕਰ ਲੈਂਦੇ ਆਪਣਾ ਵੇਰਵਾ ਪੁੱਛ ਲੈਂਦੇ ਹਾਂ ਵੀ ਆਪਣਾ ਤੁਹਾਡੀ ਕਿੰਨੀ ਏਜ ਆ, ਵੈਲਥ ਕਿੰਨੀ ਏਜ ਆ, ਹਾਈਟ ਕਿੰਨੀ ਆ, ਸਮਝ ਨਾਲ ਪੁੱਛਦੇ ਆਪਣਾ ਅੱਗ ਬੰਦਾ ਪੁੱਛਦਾ ਤੁਹਾਡੀ ਵੈਲਥ ਏਜ ਆਪਣਾ ਹਾਈਟ ਕਿੰਨੀ ਆ, ਸਮਝ ਨਾਲ ਪੁੱਛਦਾ 6.5 ਫੁੱਟ, ਕਹਿੰਦੀ ਨਹੀਂ ਜੀ ਮੈਂ ਤਾਂ 5 ਫੁੱਟ 5.5 ਫੁੱਟ ਦੀ, ਕਹਿੰਦਾ ਜਵਾਨ ਮਿਲਾ ਕੇ ਗਿਆ ਮੈਂ
2: ਯਾਰ
0: ਸਾਇੰਟਿਫਿਕ ਹੋ ਰਹੇ
2: ਆ ਜੀ ਉਹ ਵੈਸੇ ਤੁਹਾਡੇ ਤੱਕ ਹੀ ਰਹੇ ਤੁਸੀਂ ਗਾਉਣ ਚੱਲ ਗਏ
1: ਆਪਣਾ ਵਿਗ ਪਾ ਕੇ ਨਾ ਬਾਈ ਜਵਾਨ ਉਹ ਹਵਾ ਨਾਲ ਨਾ ਵਿਗ ਆਪਣਾ ਪੁੱਠਾ ਹੋ ਗਿਆ ਚੀਜ਼ ਪਿੱਛੇ ਪਾਸੇ ਹੋ ਗਿਆ ਹਵਾ ਨਾਲ ਤੇ ਪੁਲਿਸ ਵਾਲਾ ਕਹਿੰਦੇ ਆ ਬੰਦੇ ਫੜੋ ਇਹ ਪੁੱਠਾ ਮੋਟਰਸਾਈਕਲ ਚਲਾਉਣ ਦਾ
0: ਉਹ ਕਿੱਥੋਂ ਲੱਭ ਕੇ ਲਿਆਉਂਦੇ ਹੋ ਯਾਰ ਬੱਲੇ ਵਿਕਟੋਰੀਆ ਪੁਲਿਸ ਹੈ ਇੱਦਾਂ ਦੀ ਉਹ ਤਿਆਰ ਰਹਿੰਦੀ ਹੈ
2: ਤੁਹਾਡੇ ਵਰਗੇ ਕੰਪਲੇਂਟ ਕਰ ਦਿੰਦੇ ਹੁੰਦੇ ਰੋਡ ਤੇ ਬੰਦਾ ਜਾਂਦਾ ਇੱਕ ਆ ਜਾਓ ਵੜ ਲਓ
0: ਵਾਹ ਥੈਂਕ ਯੂ ਲਾਲੀ ਥੈਂਕ ਯੂ ਜੀ ਥੈਂਕ ਯੂ
2: ਓਕੇ ਜੀ ਥੈਂਕ ਯੂ ਬਾਏ ਬਾਏ ਸੀ ਯੂ ਟਾਟਾ ਤੇ ਗੌਤਮ ਭਾਜੀ ਸੋਰੀ ਵੈਸੇ ਤੁਹਾਡੀ ਪਹਿਲਾਂ ਤੇ ਕੋਈ ਗੱਲ ਨਹੀਂ ਹੋਈ ਲਾਲ ਜੀ ਨੇ ਚੁੱਕੀ ਆ
0: ਸਾਡਾ ਕੋਈ ਰੋਲ ਨਹੀਂ ਸਾਨੂੰ ਖਬਰਾਂ ਸੁਣਾ ਦਿਓ
2: ਆਸ ਕਰਦੇ ਤੁਸੀਂ ਨਹੀਂ ਸੁਣਿਆ ਹੋਊਗਾ ਕੁਝ
0: ਆਸ ਕਰਦੇ ਤੁਸੀਂ ਨਹੀਂ ਸੁਣਿਆ ਹੋਏਗਾ ਪਰ ਆਸ ਕਰਦੇ ਤੁਸੀਂ ਸਾਰੇ ਬਾਕੀਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ ਅੱਜ ਦਾ ਸਾਡਾ ਲਾਫਟਰ ਥੈਰੇਪੀ ਦਾ ਸੈਗਮੈਂਟ ਤੇ ਮੇਰੇ ਖਿਆਲ ਨਾਲ ਸਮਾਂ ਹੋ ਗਿਆ ਕਿ ਅਸੀਂ ਬਾਏ ਬਾਏ ਟਾਟਾ ਟੇਕ ਕੇਅਰ ਕਰੀਏ
2: ਸੀ ਯੂ ਟਾਟਾ ਕਰਦੇ ਪੈਣਾ ਜੀ ਮੈਂ ਅਸੀਂ ਫਿਰ ਅੱਗੇ ਪੜ੍ਹਦੇ
0: ਆ ਕੇ ਤੁਹਾਡੇ ਮੈਸੇਜ ਪੜ੍ਹਦੇ ਆ ਤੇ ਛੇਤੀ ਛੇਤੀ ਆਏ ਛੇਤੀ ਛੇਤੀ ਗਏ ਛੇਤੀ ਛੇਤੀ ਆਏ ਤੁਸੀਂ ਬਣੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨੀਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨੀਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨੀਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨੀਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ, ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੁਸੀਜਾਈਡ ਸਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਅਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਟਕਰਾਅ ਅਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਅਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਅਤੇ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ, ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਉਹਨਾਂ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬ ਦੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਅਤੇ ਮੈਂ
ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਅਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉੱਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੀ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਕਿ ਤੁਸੀਂ ਚੋਣਾਂ ਲੜਦੇ ਰਹੋ ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਖਤਮ ਨਾ ਹੋ ਜਾਵੇ ਇਸ ਡਰ ਤੋਂ ਦੂਰ ਜਾਣਾ ਚਾਹੀਦਾ। ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ, ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ, ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ। ਅਸਲ ਦੇ ਵਿੱਚ ਲੰਘੀ ਕੱਲ੍ਹ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ। ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ। ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ। ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ। ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਰੋਸ ਮੁਜ਼ਾਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ, UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ, ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ। ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ। ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ, ਸਿਰਫ ਨਗਦੀ ਦੇ ਲਈ ਹੀ ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਮਹਾਰਾਸ਼ਟਰ ਚੈਂਬਰ ਆਫ ਕਮਰਸ, ਇੰਡਸਟਰੀ ਐਗਰੀਕਲਚਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਮੰਨਿਆ ਜਾ ਰਿਹਾ ਹੈ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ 23 ਸਪਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ, ਜਬਲਪੁਰ, ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। ਨੋ UPI ਡੇ ਮਨਾਇਆ ਗਿਆ ਸੀ। ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ, ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ। ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ। ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਹੈ। ਸਰਕਾਰ ਨੇ ਇਹ ਵੀ ਕਿਹਾ ਕਿ 2000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ। ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ੍ਹ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸ ਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ। ਤਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਪਾਣੀ ਦੀ ਕਮੀ ਦੇ ਕਾਰਨ ਉਹਨਾਂ ਦੀ ਸਾਉਣੀ ਦੀ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ। ਉੱਥੇ ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਉਹ ਭਿਆਨਕ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ। ਦੱਸ ਦਈਏ ਕਿ ਮਾਮਲਾ ਜਸਟਿਸ ਵਿਕਰਮਨਾਥ, ਜਸਟਿਸ ਔਗਸਟਿਨ, ਜਾਰਜ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਦੇ ਲਈ ਆਇਆ। ਮਾਮਲੇ ਦੇ ਸੰਬੰਧ ਦੇ ਵਿੱਚ ਤਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CDCWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਮਿਲਨਾਡੂ ਦੀ ਅਪੀਲ ਦੇ ਉੱਤੇ 1 ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ। ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਖ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ। ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਆਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਦਯੋਗਪਤੀ ਨੇ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ, ਬਿਜਲੀ, ਸੜਕਾਂ ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ। ਇੱਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ, ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ, ਯਾਨੀ ਕੰਮ ਛੱਡੂ ਹੜਤਾਲ। ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ, ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ। ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ। ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ, ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ। ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ, ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ। ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ, ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਵੀ ਆ ਜਾਂਦੇ ਨੇ। ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ ਜਿਹੜੇ ਨਜਿੱਠਦੇ ਨੇ ਉਹ ਵਰਕਰ, ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ। ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ, ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ। ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ। ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨ ਦੇ ਬਿਹਤਰ ਨਾ ਹੋਣ ਦੇ ਚੱਲਦਿਆਂ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ, ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ
ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ ਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਤੇ ਅਮਰੀਕਾ ਦਾ ਨਾਂ ਲਿਆ। ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ। ਐਂਥਨੀ ਅਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਹੈ ਉਸ ਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ। ਸਾਲ 2029 ਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇਰ ਲੇਅਨ ਤੇ ਕਈ ਹੋਰਨਾਂ ਨੇਤਾਵਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ ਵਕਾਲਤ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ। ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਬਸੀਆਂ ਹੋਈਆਂ ਨੇ। ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ। ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਤੇ ਕਿਹਾ ਸੀ ਕਿ ਗਲੋਬਲ ਸਿਟੀਜ਼ਨ ਵਰਗੇ ਵੱਕਾਰੀ ਪੁਰਸਕਾਰ ਹਾਸਲ ਕਰਨ ਵੇਲੇ ਜਦੋਂ ਐਂਥਨੀ ਅਲਬਨੀਜ਼ ਐਸੇ ਦਾਅਵੇ ਕਰਦੇ ਨੇ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਐਸੇ ਨੇਤਾ ਦੀ ਗੱਲ ਨੂੰ ਸੁਣਿਆ ਜਾਵੇ। ਹਾਲਾਂਕਿ ਇਜ਼ਰਾਈਲ ਵਰਗੇ ਮੁਲਕਾਂ ਦੀ ਤਰਫ ਤੋਂ ਐਂਥਨੀ ਅਲਬਨੀਜ਼ ਦੇ ਉਸ ਪੁਰਸਕਾਰ ਦੀ ਨਿਖੇਧੀ ਕੀਤੀ ਗਈ ਸੀ। ਉਦੋਂ ਦੱਸ ਦਈਏ ਕਿ ਟਰੰਪ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਚੀਨ ਦੇ ਰਾਸ਼ਟਰਪਤੀ ਦੀ ਆਓ ਭਗਤ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ। ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਦੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਸ ਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮਿਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇਹ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨਹੀਂ, ਪਰ ਆਪਣੀ ਧੀ ਦੇ ਹੀ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ CCTV ਫੁਟੇਜ ਹੋਵੇ ਤਾਂ ਕ੍ਰਾਈਮ ਸਟੋਪਰਸ ਦੇ ਨਾਲ 1800-333-0 ਨੰਬਰ ਦੇ ਉੱਤੇ ਸਾਂਝ ਪਾ ਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਦੋਂ ਇਸ ਕਿਸਮ ਦੇ ਸੜਕੀ ਹਾਦਸੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਕਿ ਸੜਕਾਂ ਦੇ ਉੱਤੇ ਅਟਕੇਲੀਆਂ ਤਾਂ ਹੋ ਨਹੀਂ ਸਕਦੀਆਂ, ਪਰ ਬ੍ਰਿਸਬੇਨ ਦੇ ਇੱਕ ਵਿਅਕਤੀ ਦੇ ਨੂੰ ਰੋਕ ਕੇ ਪੁਲਿਸ ਨੇ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦੇ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ। ਅਫਸਰਾਂ ਨੇ ਜਦੋਂ ਇਸ ਕਾਰ ਨੂੰ ਰੋਕਿਆ ਤਾਂ ਇਸ ਛਿਆਲੀ ਸਾਲਾ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ ਇਸ ਵਿਅਕਤੀ ਨੂੰ ਦਿੱਤਾ ਗਿਆ ਤੇ $700 ਦਾ ਜੁਰਮਾਨਾ ਇਸ
ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਆਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਆਪਰੇਸ਼ਨ ਰੇਸ ਦੇ ਵਿੱਚ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ, ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, NSW ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਰਬ ਦੇ ਵਿੱਚੋਂ, ਇੱਕ ਖੇਤਰੀ ਸਬਰਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਦੀ ਤਰਫ ਤੋਂ ਇਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 4 ਸਾਲਾ ਗਸ ਜਿਹੜਾ ਆਪਣੇ ਹੀ ਪਰਿਵਾਰ ਦੇ ਨਾਲੋਂ ਪਿਛਲੇ ਸਾਲ ਵਿਛੜ ਗਿਆ ਸੀ। 27 ਸਪਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਇਸ ਖੇਤਰੀ ਇਲਾਕੇ ਦੇ ਵਿੱਚ ਇਕੱਲੀ ਪਈ ਪ੍ਰੋਪਰਟੀ ਦੇ ਵਿੱਚੋਂ ਘਰੋਂ ਬਾਹਰ ਨਿਕਲਿਆ। ਉਸ ਵਕਤ ਉਸਦੀ ਉਮਰ 4 ਸਾਲ ਸੀ ਅਤੇ ਉਸ ਤੋਂ ਬਾਅਦ ਮੁੜ ਕੇ ਕਦੇ ਪੁਲਿਸ ਨੂੰ ਉਸ ਦੀ ਉੱਘ ਸੁੱਘ ਨਹੀਂ ਲੱਗ ਸਕੀ। ਹਾਲੇ ਵੀ ਲਾਪਤਾ ਦੱਸੇ ਗਏ ਗਸ ਲੈਮੋਂਟ ਨੂੰ ਭਾਲਣ ਦੇ ਲਈ ਹੁਣ ਪੁਲਿਸ ਨੇ $1 million ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ ਉਸਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟੋਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਜ਼ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ, ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ, ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ। ਗਸ ਨੂੰ ਆਖਰੀ ਵਾਰ ਉਸਦੀ ਡਰਟ ਬਾਈਕ ਦੇ ਉੱਤੇ 27 ਸਪਤੰਬਰ ਨੂੰ 2025 ਦੇ ਵਿੱਚ ਯੁਆਂਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਂਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਅਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
5: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, फाड़े करनु बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर, पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਇਹ ਮੁਸਕਰਾਹਟ ਲੈ ਕੇ ਆਈਏ। ਜੀ ਬਿਲਕੁਲ, ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹ ਭੁੱਲ ਕੇ ਕਿ ਕੋਈ ਸਾਨੂੰ ਵੇਖ ਰਿਹਾ ਹੋਊਗਾ, ਕੋਈ ਵੇਖੂ ਕੀ ਕਹੂ, ਜੋ ਵੀ ਕਹੂ ਬੜਾ ਵਧੀਆ ਕਹੂ, ਜੋ ਵੀ ਤੁਹਾਡੇ ਬਾਰੇ ਸੋਚੂ ਬੜਾ ਵਧੀਆ ਸੋਚੂ। ਜੇ ਤੁਹਾਡੀ ਮੁਸਕਰਾਹਟ ਵੇਖ ਕੇ ਕਿਸੇ ਹੋਰ ਦੇ ਚਿਹਰੇ ਦੇ ਉੱਤੇ ਵੀ ਖੁਸ਼ੀ ਆ ਜਾਂਦੀ ਹੈ ਤਾਂ ਸਮਝੋ ਕਿ ਸਵੇਰੇ ਸਵੇਰੇ ਤੁਸੀਂ ਪੁੰਨ ਖੱਟ ਲਿਆ, ਨਾਲੇ ਆਪਣਾ ਭਲਾ ਨਾਲੇ ਕਿਸੇ ਦਾ। ਆਓ ਫਿਰ ਹੱਸਦੇ ਮੁਸਕਰਾਉਂਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਆਓ, ਅੱਜ ਦੇ ਸਫ਼ਰ 'ਤੇ ਅੱਗੇ ਤੁਰਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਛੋਟੀ ਜਿਹੀ ਉਮਰ ਦੇ ਵਿੱਚ ਰੇਲ ਗੱਡੀ ਦੇ ਇੱਕ ਐਕਸੀਡੈਂਟ ਦੇ ਵਿੱਚ ਉਹਦਾ ਪਿਓ ਚਲਾ ਗਿਆ। ਥੋੜ੍ਹੇ ਸਮੇਂ ਬਾਅਦ ਹੀ ਬੱਚੇ ਦੀ ਮਾਂ ਉਸੇ ਦੁੱਖ ਦੇ ਵਿੱਚ ਚਲੀ ਗਈ। ਹੁਣ ਉਹ ਗੱਡੀ ਦੀਆਂ ਲਾਈਨਾਂ ਦੇ ਉੱਤੋਂ ਪਲਾਸਟਿਕ ਦੇ ਲਿਫਾਫੇ ਚੁੱਕਦਾ ਅਤੇ ਗੁਜ਼ਾਰਾ ਕਰਦਾ। ਸ਼ਾਇਦ ਇਹੋ ਹੀ ਕੰਮ ਸਿੱਖਿਆ ਸੀ ਉਹਨੇ ਆਪਣੇ ਮਾਂ ਪਿਓ ਦੇ ਕੋਲੋਂ, ਉਹਨਾਂ ਨੂੰ ਇਹੋ ਹੀ ਕਰਦੇ ਵੇਖਿਆ ਸੀ। ਉਹਦੇ ਲਈ ਦੁਨੀਆ ਦੇ ਉੱਤੇ ਸ਼ਾਇਦ ਹੋਰ ਕੋਈ ਕੰਮ ਨਹੀਂ ਸੀ, ਨਾ ਕੋਈ ਰਹਿਣ ਦੀ ਟਿਕਾਣਾ, ਨਾ ਕੋਈ ਆਸਰਾ, ਨਾ ਕੋਈ ਅੱਗੇ ਨਾ ਪਿੱਛੇ। ਦਿਨ ਰਾਤ ਰੱਬ ਦੇ ਅੱਗੇ ਉਹ ਇਹੋ ਹੀ ਅਰਦਾਸਾਂ ਕਰਦਾ ਕਿ ਬਾਕੀ ਲੋਕਾਂ ਵਾਂਗੂ ਮੇਰਾ ਵੀ ਜੀਵਨ ਥੋੜ੍ਹਾ ਜਿਹਾ ਸੁਖਾਲਾ ਹੋਵੇ। ਰੱਬਾ ਹੋਰ ਨਹੀਂ ਕੁਛ ਤਾਂ ਇੱਕ ਪੱਕਾ ਰਹਿਣ ਬਸੇਰਾ ਹੀ ਹੋਵੇ, ਕੋਈ ਨਿੱਕੀ ਜੀ ਝੁੱਗੀ ਮਿਲ ਜੇ ਰਹਿਣ ਦੇ ਲਈ। ਹਰ ਰੋਜ਼ ਲੋਕਾਂ ਦੀਆਂ ਝਿੜਕਾਂ ਨਾ ਖਾਣੀਆਂ ਪੈਣ। ਇੱਕ ਦਿਨ ਉਹ ਲਾਈਨਾਂ ਦੇ ਉੱਤੋਂ ਲਿਫਾਫੇ ਇਕੱਠੇ ਕਰਦਾ ਅਤੇ ਅਚਾਨਕ ਇੱਕ ਲਿਫਾਫੇ ਦੇ ਵਿੱਚੋਂ ਕੁਛ ਪੈਸੇ ਮਿਲ ਗਏ। ਇੰਨੇ ਕੁ ਪੈਸੇ ਕਿ ਜਿਹੜੇ ਉਹਨੇ ਕਦੀ ਨਾ ਵੇਖੇ ਅਤੇ ਨਾ ਸੋਚੇ। ਉਹਨਾਂ ਪੈਸਿਆਂ ਦੇ ਨਾਲ ਉਹਨੇ ਛੋਟੀ ਜਿਹੀ ਝੁੱਗੀ ਦਾ ਇੰਤਜ਼ਾਮ ਕਰ ਲਿਆ। ਹੌਲੀ ਹੌਲੀ ਇੱਕ ਛੋਟਾ ਜਿਹਾ ਚਾਹ ਵਾਲਾ ਖੋਖਾ। ਇਸੇ ਤਰ੍ਹਾਂ ਦੇ ਨਾਲ ਰੱਬ ਨੇ ਬਰਕਤ ਪਾਈ, ਉਹਦੇ ਸ਼ੁਕਰਾਨੇ ਦੇ ਵਿੱਚ ਲੱਗਾ ਰਿਹਾ। ਸਮਾਂ ਬੀਤਿਆ ਤਾਂ ਉਸੇ ਕਾਰੋਬਾਰ ਤੋਂ ਹੌਲੀ ਜਿਹੀ ਉਹਨੇ ਇੱਕ ਛੋਟਾ ਜਿਹਾ ਢਾਬਾ ਖੜ੍ਹਾ ਕਰ ਲਿਆ। ਹੁਣ ਦਿਨ ਬਦਲ ਚੁੱਕੇ ਸੀ, ਸਮਾਂ ਬਦਲ ਚੁੱਕਾ ਸੀ, ਵਿਆਹ ਹੋ ਗਿਆ, ਬੱਚਾ ਹੋ ਗਿਆ, ਹੁਣ ਅੱਗੇ ਕੀ। ਹੁਣ ਵੇਖਦਾ ਕਿ ਇਹ ਢਾਬਾ ਹੁਣ ਵੱਡੇ ਢਾਬੇ ਦੇ ਵਿੱਚ ਤਬਦੀਲ ਹੋ ਜਾਏ। ਹੁਣ ਰੱਬ ਅੱਗੇ ਉਨੀਆਂ ਅਰਦਾਸਾਂ ਵਧੇਰੇ ਕਰਦਾ, ਕਿਉਂਕਿ ਜਦੋਂ ਇੱਕ ਵਾਰੀ ਤੁਹਾਡੇ ਨਾਲ ਕੁਛ ਚੰਗਾ ਹੋ ਵਾਪਰ ਜਾਂਦਾ ਤਾਂ ਫਿਰ ਸਾਡੀ ਆਸ ਹੋਰ ਵੱਧ ਜਾਂਦੀ ਹੈ ਇਹਦੇ ਤੋਂ ਵੀ ਕੁਛ ਚੰਗਾ ਹੋਵੇ। ਇੱਕ ਸੀਮਤ ਤਰੱਕੀ ਤੱਕ ਪਹੁੰਚਦਿਆਂ ਸਾਨੂੰ ਓਨਾ ਮਹਿਸੂਸ ਨਹੀਂ ਹੁੰਦਾ, ਪਰ ਇੱਕ ਜਗ੍ਹਾ ਦੇ ਉੱਤੇ ਪਹੁੰਚ ਕੇ ਅਸੀਂ ਇਹ ਸੋਚਦੇ ਹਾਂ ਕਿ ਹੁਣ ਅੱਗੇ ਉਹ ਛੇਤੀ ਕਿਉਂ ਨਹੀਂ ਸਾਡੀ ਸੁਣਦਾ। ਬਸ ਇੱਦਾਂ ਦੀ ਅਵਸਥਾ ਇਸ ਗਰੀਬੜੇ ਦੀ। ਅੱਜ ਆਪਣੇ ਢਾਬੇ ਦੇ ਉੱਤੇ ਬੈਠਾ ਇਹੋ ਸੋਚੀ ਜਾਂਦਾ ਕਿ ਅਚਾਨਕ ਇੱਕ ਫਕੀਰ ਲੰਘਦਾ ਆਇਆ, ਕਹਿਣ ਲੱਗਾ, ਰੋਟੀ ਖਵਾ ਸਕਦਾ? ਜੇ ਤੂੰ ਮੈਨੂੰ ਰੋਟੀ ਖਵਾਏਂਗਾ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦਊਂਗਾ ਜੋ ਤੇਰੇ ਮਨ ਦੀਆਂ ਪੂਰੀਆਂ ਕਰ ਦੂ, ਜੋ ਤੂੰ ਚਾਹੁੰਦਾ ਹੈ ਉਹ ਤੈਨੂੰ ਮਿਲ ਜੂ। ਉਹਨੂੰ ਲੱਗਾ ਜਿੱਦਾਂ ਇਹਨੇ ਮੇਰੇ ਮਨ ਦੀ ਪੜ੍ਹ ਲਈ ਹੋਵੇ। ਕਿਉਂ ਬਾਬਾ, ਪੈਸੇ ਨਹੀਂ ਹੈਗੇ ਤਾਂ ਕਰਕੇ ਕਹੀ ਜਾਂਦਾ, ਰੋਟੀ ਤਾਂ ਤੈਨੂੰ ਵੈਸੇ ਵੀ ਖਵਾ ਦਾਂਗੇ। ਫਕੀਰ ਕਦੀ ਝੂਠ ਨਹੀਂ ਬੋਲਦੇ, ਘਾਟੇ ਦਾ ਮੁਨਾਫਾ ਨਹੀਂ ਹੋਊਗਾ, ਇਹ ਕੋਈ ਸੌਦਾ ਘਾਟੇ ਦਾ ਨਹੀਂ ਹੋਊਗਾ। ਫਕੀਰ ਨੂੰ ਰੋਟੀ ਖਵਾਈ, ਫਕੀਰ ਨੇ ਆਪਣੇ ਝੋਲੇ ਦੇ ਵਿੱਚੋਂ ਕੱਢ ਕੇ ਇੱਕ ਸਿੱਕਾ ਦਿੱਤਾ, ਕਹਿਣ ਲੱਗਾ, ਇਸ ਸਿੱਕੇ ਨੂੰ ਜਦੋਂ ਤੂੰ ਉਛਾਲੇਂਗਾ ਤਾਂ ਤੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੂ। ਬਹੁਤਾ ਜੇਰਾ ਨਹੀਂ ਹੋਇਆ, ਫਕੀਰ ਦੇ ਉੱਥੇ ਖੜੇ ਖੜੇ ਹੀ ਸਿੱਕਾ ਤਾਂ ਨੂੰ ਉਛਾਲਿਆ, ਸਿੱਕਾ ਹੇਠਾਂ ਤਲੀ ਦੇ ਉੱਤੇ ਆਇਆ।
ਤੇ ਇੱਕਦਮ ਇਹੋ ਜਿਹਾ ਵਾਪਰਿਆ ਜਿਹਦਾ ਕਦੀ ਉਹਨੇ ਤਸੱਵਰ ਵੀ ਨਹੀਂ ਸੀ ਕੀਤਾ। ਸਾਰਾ ਕੁਛ ਹੀ ਬਦਲ ਗਿਆ। ਹੁਣ ਉਹ ਜਿੱਦਾਂ ਦਾ ਹੋਟਲ ਚਾਹੁੰਦਾ ਸੀ ਉਦਾਂ ਦਾ ਹੀ ਹੋਟਲ ਹੈ, ਕਾਫੀ ਵੱਡਾ। ਜਿੰਨੇ ਕੁ ਗਾਹਕ ਚਾਹੁੰਦਾ ਸੀ ਉਨੇ ਕੁ ਬੈਠੇ ਨੇ। ਜਿੱਦਾਂ ਦੇ ਸਕੂਲ ਦੇ ਵਿੱਚ ਆਪਣੇ ਬੱਚੇ ਚਾਹੁੰਦਾ ਸੀ, ਇਹ ਕੀ ਹੋਇਆ? ਇਹ ਤਾਂ ਹੂ ਬਹੂ ਉਹੋ ਜਿਹੇ ਸਕੂਲ ਦੇ ਵਿੱਚ ਪਹੁੰਚ ਗਏ। ਜਿੱਦਾਂ ਦਾ ਉਹ ਘਰ ਚਾਹੁੰਦਾ ਸੀ ਉਹੋ ਜਿਹੀ ਜਗ੍ਹਾ ਦੇ ਉੱਤੇ ਉਦਾਂ ਦਾ ਹੀ ਘਰ ਮਿਲ ਗਿਆ। ਇਹ ਤਾਂ ਝੱਟ ਸੁਪਨੇ ਪੂਰੇ ਹੋ ਗਏ। ਇਹ ਮੇਰੇ ਨਾਲ ਕੀ ਹੋਇਆ? ਝੱਟ ਸਿੱਕਾ ਦੁਬਾਰਾ ਤੋਂ ਉਛਾਲਦਾ। ਸਿੱਕਾ ਦੁਬਾਰਾ ਉਛਾਲਣ ਦੇ ਉੱਤੇ ਉਹ ਕਾਰੋਬਾਰ ਹੋਰ ਵੀ ਫੈਲ ਗਿਆ। ਹੁਣ ਉਹ ਸਾਰੇ ਸ਼ਹਿਰ ਦੇ ਵਿੱਚ ਉਹਦੇ ਢਾਬਿਆਂ ਦਾ ਉਹ ਆਨੰਦ ਮਾਣ ਰਿਹਾ। ਕੋਈ ਇੱਧਰੋਂ ਸਰਸਰ ਕਰਦਾ, ਕੋਈ ਉੱਧਰੋਂ ਸਰਸਰ ਕਰਦਾ। ਘਰ ਹੋਰ ਵੱਡੀ ਥਾਂ ਦੇ ਉੱਤੇ ਚਲ ਗਿਆ, ਕੋਠੀ ਦੇ ਵਿੱਚ ਤਬਦੀਲ ਹੋ ਗਿਆ। ਪਹਿਲਾਂ ਦੇ ਨਾਲੋਂ ਰੁਤਬਾ ਵੱਧ ਗਿਆ। ਹੁਣ ਉਹ ਰਿਹਾ ਹੀ ਨਹੀਂ ਉਹ ਕਾਗਜ਼ ਚੁੱਕਣ ਵਾਲਾ, ਲਿਫਾਫੇ ਚੁੱਕਣ ਵਾਲਾ। ਹੁਣ ਉਹ ਸਰ ਬਣ ਗਿਆ। ਸਰ ਸਰ ਹੁੰਦੀ ਨੌਕਰ ਚਾਕਰ ਪੂਰੀ ਬੱਲੇ ਬੱਲੇ। ਅਤੇ ਸਿੱਕਾ ਫੇਰ ਉਛਾਲ ਦਿੱਤਾ, ਕਿਉਂਕਿ ਇੱਥੇ ਸਿਲਸਿਲਾ ਖਤਮ ਨਹੀਂ ਹੁੰਦਾ। ਤਿੰਨ ਚਾਰ ਵਾਰ ਸਿੱਕਾ ਉਛਾਲਣ ਦੇ ਉੱਤੇ ਕੀ ਪਾਉਂਦਾ ਕਿ ਹੁਣ ਦੁਨੀਆ ਭਰ ਦੇ ਵਿੱਚ ਉਹਦਾ ਕਾਰੋਬਾਰ ਹੈ। ਸ਼ਹਿਰ ਦੀਆਂ ਮਹਿੰਗੀਆਂ ਮਹਿੰਗੀਆਂ ਕਲੋਨੀਆਂ ਦੇ ਵਿੱਚ ਉਹਦੇ ਪਲਾਟ ਨੇ। ਦੇਸ਼ ਦੇ ਵੱਡੇ ਵੱਡੇ ਨੇਤਾ ਉਹਨੂੰ ਆ ਕੇ ਮਿਲਦੇ ਨੇ। ਉਚੇਚੇ ਤੌਰ ਦੇ ਉੱਤੇ ਉਹਨੂੰ ਸੱਦਿਆ ਜਾਂਦਾ ਵੱਡੇ ਵੱਡੇ ਸਮਾਗਮਾਂ ਦੇ ਵਿੱਚ। ਵੱਡੇ ਵੱਡੇ ਪੁਲਿਸ ਅਧਿਕਾਰੀ ਉਹਨੂੰ ਸਲੂਟ ਮਾਰਦੇ ਨੇ, ਕਿਉਂਕਿ ਇੰਨਾ ਵੱਡਾ ਉਹ ਕਾਰੋਬਾਰੀ ਬਣ ਚੁੱਕਾ। ਜਿਹੜੇ ਸਟੇਸ਼ਨ ਦੇ ਉੱਤੇ ਉਹ ਕਦੀ ਲਿਫਾਫੇ ਚੁੱਕਦਾ ਸੀ, ਉਹ ਟ੍ਰੇਨਾਂ ਉਹਨੂੰ ਪੁੱਛ ਕੇ ਚੱਲਦੀਆਂ ਨੇ। ਇਹ ਮੇਰੇ ਨਾਲ ਕੀ ਹੋ ਰਿਹਾ? ਪਰ ਭੁੱਖ ਇੱਥੇ ਵੀ ਨਹੀਂ ਮੁੱਕਦੀ। ਸਿੱਕਾ ਚੁੱਕ ਕੇ ਫੇਰ ਉਛਾਲ ਦਿੱਤਾ ਤੇ ਕੀ ਵੇਖਦਾ? ਹੁਣ ਉਸੇ ਰੇਲ ਦੀ ਪਟੜੀ ਦੇ ਉੱਤੇ ਬੈਠਾ ਜਿੱਥੋਂ ਉਹਨੇ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਹੈ। ਫਿਰ ਦੁਬਾਰਾ ਤੋਂ ਲਿਫਾਫੇ ਚੁੱਕ ਰਿਹਾ, ਪਾਣੀ ਦੀਆਂ ਖਾਲੀ ਬੋਤਲਾਂ ਚੁੱਕ ਰਿਹਾ। ਹੁਣ ਫਿਰ ਉਹਦੇ ਕੋਲ ਰਹਿਣ ਦੇ ਲਈ ਘਰ ਨਹੀਂ ਆ, ਕੱਪੜੇ ਪਾਟੇ ਨੇ ਕੋਲੋਂ ਮੁਸ਼ਕ ਆਉਂਦਾ। ਲੋਕੀ ਦਬਕੇ ਮਾਰਦੇ ਨੇ, ਬੁਰੇ ਹਾਲ ਨੇ। ਅੱਜ ਫਿਰ ਉਹ ਉੱਥੇ ਆ ਗਿਆ ਜਿੱਥੋਂ ਉਹਨੇ ਸਫ਼ਰ ਸ਼ੁਰੂ ਕੀਤਾ ਸੀ, ਤੇ ਇੱਕਦਮ ਡਰ ਗਿਆ। ਇਹ ਕੀ, ਮੈਂ ਤੇ ਸਭ ਕੁਛ ਗਵਾ ਲਿਆ। ਹਾਬੜੇ ਨੇ ਇੱਕਦਮ ਫਿਰ ਸਿੱਕਾ ਚੁੱਕਿਆ ਤੇ ਉਛਾਲ ਕੇ ਉਸ ਗਰੀਬੀ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇੱਕਦਮ ਹੋਸ਼ ਖੁੱਲੀ ਤਾਂ ਕੀ ਵੇਖਦਾ? ਉਸੇ ਢਾਬੇ ਤੇ ਬੈਠਾ, ਅੱਖਾਂ ਖੋਲਦਾ, ਸਾਹਮਣੇ ਫਕੀਰ। ਇੱਕਦਮ ਸਮਝ ਹੀ ਨਹੀਂ ਆਈ ਮੈਂ ਕਰਾਂ ਤੇ ਕੀ ਕਰਾਂ। ਇਹ ਮੈਂ ਕਿੱਥੋਂ ਕਿੱਥੋਂ ਹੋ ਮੋੜ ਆਇਆ, ਕੀ ਵੇਖ ਆਇਆ? ਸਭ ਕੁਛ ਮਿਲ ਕੇ ਵੀ ਕੁਛ ਨਹੀਂ ਮਿਲਿਆ, ਫੇਰ ਜ਼ੀਰੋ ਦਾ ਜ਼ੀਰੋ। ਜੋ ਹੈਗਾ ਸੋ ਹੈਗਾ। ਇੰਨਾ ਸ਼ੁਕਰ ਕਿ ਮੈਂ ਵਰਤਮਾਨ ਦੇ ਵਿੱਚ ਵਾਪਸ ਆ ਗਿਆ, ਕਿਤੇ ਵੀ ਨਾ ਜਾਂਦਾ ਰਹਿੰਦਾ। ਜੀ ਤਾਂ ਕਰਦਾ ਸੀ ਕਿ ਜੋ ਮਿਲਿਆ ਉਸ ਤੋਂ ਵੀ ਹੋਰ ਲੈ ਲਾਂ, ਹੋਰ ਵਧੇਰੇ ਲੈ ਲਾਂ। ਪਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਜੋ ਮੇਰੇ ਨਾਲ ਹੋਇਆ ਉਹ ਮੈਂ ਕਦੀ ਨਹੀਂ ਹੋਣਾ ਚਾਹੁੰਦਾ, ਉਦਾਂ ਦਾ ਮੈਂ ਦੁਬਾਰਾ ਨਹੀਂ ਹੋਣਾ ਚਾਹੁੰਦਾ। ਸ਼ਾਇਦ ਇਹ ਸਾਡੀ ਸਾਰਿਆਂ ਦੀ ਕਹਾਣੀ ਹੈ। ਘਬਰਾ ਕੇ ਇੱਕਦਮ ਸਿੱਕਾ ਵਾਪਸ ਫਕੀਰ ਨੂੰ ਫੜਾਇਆ, ਫਕੀਰ ਨੂੰ ਨਮਸਕਾਰ ਕੀਤਾ ਤੇ ਕਹਿਣ ਲੱਗਾ, ਬਾਬਾ ਇਹ ਸਿੱਕਾ ਨਹੀਂ ਮੈਨੂੰ ਚਾਹੀਦਾ। ਫਕੀਰ ਨੇ ਹੱਸ ਕੇ ਦੁਆ ਦਿੱਤੀ ਤੇ ਚੱਲਦਾ ਬਣਿਆ। ਸ਼ਾਇਦ ਇਹ ਸਾਡੇ ਸਾਰਿਆਂ ਦੀ ਕਹਾਣੀ ਹੈ। ਇਹ ਕੋਈ ਸਿੱਕਾ ਫਕੀਰ ਨੇ ਨਹੀਂ ਦਿੱਤਾ ਜਾਂ ਕਿਸੇ ਫਕੀਰ ਨੇ ਤੁਹਾਨੂੰ ਨਹੀਂ ਆ ਕੇ ਦੇਣਾ। ਸ਼ਾਇਦ ਸਾਡੇ ਸਾਰਿਆਂ ਕੋਲ ਇਹ ਸਿੱਕੇ ਹੈਗੇ ਨੇ। ਕੋਈ ਵੀ ਤੁਹਾਡੇ ਕੋਲ ਸਿੱਕਾ ਤੇ ਉਛਾਲ ਕੇ ਵੇਖ ਲਓ, ਹੈ ਤੇ ਸੁਪਨਾ ਹੀ ਨਾ। ਜੋ ਉਹਨੇ ਵੇਖਿਆ ਉਹ ਆਪਾਂ ਵੀ ਵੇਖ ਸਕਦੇ ਹਾਂ। ਜੇ ਕਿਤੇ ਪਿਆ ਜੇਬ 'ਚ ਸਿੱਕਾ ਤੇ ਕਦੀ ਉਛਾਲ ਕੇ ਵੇਖ ਲਓ। ਇੱਦਾਂ ਹੀ ਆਪਾਂ ਬੜੇ ਸੁਪਨੇ ਵੇਖਿਆ। ਜਿਹੜੇ ਵੀ ਮੁਕਾਮ ਤੋਂ ਤੁਸੀਂ ਉੱਠ ਕੇ ਆਇਓ, ਸ਼ਾਇਦ ਉਹ ਇੱਦਾਂ ਦਾ ਹੀ ਇੱਕ ਸਫ਼ਰ ਹੈ। ਕੋਈ ਪਟੜੀ ਤੋਂ ਤਾਂ ਨਹੀਂ ਉੱਠ ਕੇ ਆਇਆ ਹੋਊਗਾ, ਪਰ ਹਾਂ
ਜਿੱਥੋਂ ਵੀ ਤੁਸੀਂ ਆਇਓ ਉੱਥੋਂ ਲੈ ਕੇ ਅੱਜ ਤੱਕ ਦਾ ਸਫ਼ਰ ਬੜਾ ਸੋਹਣਾ ਬੜਾ ਤਰੱਕੀ ਵਾਲਾ ਤੁਸੀਂ ਤੈਅ ਕੀਤਾ, ਪਰ ਰੱਜ ਤਾਂ ਅੱਜ ਵੀ ਨਹੀਂ ਹੈ, ਨਾ ਮੈਨੂੰ ਨਾ ਤੁਹਾਨੂੰ, ਇਹ ਸਫ਼ਰ ਤਾਂ ਅੱਜ ਵੀ ਜਾਰੀ ਹੈ। ਕਿੰਨੀ ਘਰੀ ਇਹ ਸਿੱਕੇ ਉਛਾਲਾਂਗੇ, ਜਿਹੜੀ ਸਟੇਜ ਦੇ ਉੱਤੇ ਬਹਿ ਜਾਂਦੇ ਹਾਂ ਉੱਥੋਂ ਗਾਂਹ ਤੁਰਨ ਨੂੰ ਪੈਂਦੇ ਹਾਂ। ਪੜ੍ਹਾਈ ਲਿਖਾਈ ਤੋਂ ਬਾਹਰ ਆਉਣ ਤੱਕ, ਪੀਆਰ ਤੋਂ ਸਿਟੀਜ਼ਨਸ਼ਿਪ ਘਰ ਲੈਣ ਤੱਕ, ਗੱਡੀ ਤੋਂ ਹੋਰ ਵੱਡੀ ਗੱਡੀ ਲੈਣ ਤੱਕ, ਇੱਕ ਘਰ ਤੋਂ ਦੋ ਅਤੇ ਦੋਵਾਂ ਤੋਂ ਚਾਰ, ਫਿਰ ਬਸ ਅੱਗੇ ਚੱਲ ਸੋ ਚੱਲ। ਸ਼ਾਇਦ ਸਾਡਾ ਵੀ ਕਦੀ ਸਫ਼ਰ ਨਹੀਂ ਮੁੱਕਣਾ, ਉਛਾਲੀ ਜਾਓ ਸਿੱਕੇ। ਸਮਝਣ ਵਾਲੀ ਚੀਜ਼ ਇਹ ਆ ਕਿ ਜੇ ਆਪਾਂ ਆਪਣੇ ਆਪ ਤੋਂ ਵੱਡਿਆਂ ਨੂੰ ਵੇਖੀਏ ਅਤੇ ਨਾ ਉਹਨਾਂ ਦੇ ਢਿੱਡ ਭਰੇ, ਤੁਸੀਂ ਉੱਥੇ ਪਹੁੰਚ ਜਾਓਗੇ ਨਾ ਤੁਹਾਡੇ ਭਰਨੇ। ਦੁਨੀਆ ਦੇ ਵੱਡੇ ਤੋਂ ਵੱਡੇ ਅਮੀਰ ਬਾਰੇ ਸੋਚ ਲਓ, ਉਹਨੇ ਕਿਹੜਾ ਆਪਣਾ ਸਫ਼ਰ ਰੋਕ ਦਿੱਤਾ? ਉਹ ਵੀ ਸਿੱਕਾ ਉਛਾਲਣ ਉਹ ਨਹੀਂ ਹਟਦਾ, ਅਤੇ ਆਪਾਂ ਵੀ ਨਹੀਂ ਹਟਦੇ। ਗੱਲ ਕਾਹਦੀ ਕਿ ਆਪਾਂ ਇੱਕ ਦੂਸਰੇ ਨੂੰ ਵੇਖ ਕੇ ਵੀ ਨਹੀਂ ਸਿੱਖਦੇ? ਆਪਾਂ ਉਹਦੇ ਵਰਗਾ ਬਣਨਾ ਚਾਹੁੰਦੇ ਹਾਂ ਜਿਹੜਾ ਸਾਡੇ ਤੋਂ ਅਮੀਰ ਹੈ, ਜਿਹੜਾ ਰੁਤਬੇ ਦੇ ਵਿੱਚ ਸਾਡੇ ਤੋਂ ਵੱਡਾ, ਪਰ ਕਦੀ ਆਪਾਂ ਇਹ ਨਹੀਂ ਵੇਖਿਆ ਕਿ ਕੀ ਉਹਨੂੰ ਤਸੱਲੀ ਹੈਗੀ, ਕੀ ਉਹ ਖੁਸ਼ ਹੈ। ਅਗਲੇ ਦਿਨ ਫਿਰ ਜਦੋਂ ਘਰ ਆਇਆ ਤਾਂ ਵਹੁਟੀ ਤਾਂ ਬੱਚੇ ਫਿਰ ਉਹੀ ਗਿਲਾ ਕਰ ਰਹੇ ਨੇ, ਇੰਨਾ ਕੁਛ ਰੱਬ ਨੇ ਦਿੱਤਾ, ਤੁਸੀਂ ਅੱਜ ਫਿਰ ਪਟੜੀਆਂ ਤੋਂ ਲਿਫਾਫੇ ਚੁੱਕਦੇ ਸੀ। ਤੁਹਾਨੂੰ ਕਿੰਨੀ ਵਾਰੀ ਕਿਹਾ ਹੁਣ ਤਾਂ ਨਾ ਕਰਿਆ ਕਰੋ ਇਹ ਕੰਮ, ਪਰ ਉਹ ਕੀ ਦੱਸੇ, ਅੱਜ ਵੀ ਉਹਦੇ ਅੰਦਰ ਜਗਿਆਸਾ ਕਿ ਸ਼ਾਇਦ ਅੱਜ ਵੀ ਮੈਨੂੰ ਉੱਥੋਂ ਇੱਕ ਹੋਰ ਪੈਕਟ ਲੱਭ ਜੇ, ਅੱਜ ਵੀ ਕੋਈ ਹੋਰ ਜ਼ਿਆਦਾ ਪੈਸੇ ਸੁੱਟ ਜੇ, ਸ਼ਾਇਦ ਅੱਜ ਵੀ ਇੱਕਦਮ ਮੇਰੀ ਜ਼ਿੰਦਗੀ 'ਚ ਕੋਈ ਚਮਤਕਾਰ ਹੋ ਜਾਵੇ। ਇੱਦਾਂ ਦੇ ਚਮਤਕਾਰ ਆਪਾਂ ਹਮੇਸ਼ਾ ਹੀ ਚਾਹੁੰਦੇ, ਇੱਦਾਂ ਦੀਆਂ ਤਰੱਕੀਆਂ ਆਪਾਂ ਹਰ ਰੋਜ਼ ਚਾਹੁੰਦੇ ਹਾਂ। ਖੈਰ, ਇੱਕ ਨਾ ਇੱਕ ਜਗ੍ਹਾ ਦੇ ਉੱਤੇ ਆ ਕੇ ਸਾਨੂੰ ਇਹ ਸਿੱਕਾ ਵਾਪਸ ਫਕੀਰ ਨੂੰ ਦੇਣਾ ਪੈਣਾ, ਉਸ ਰੱਬ ਦੇ ਹਵਾਲੇ ਸਾਨੂੰ ਡੋਰੀਆਂ ਦੇਣੀਆਂ ਪੈਣੀਆਂ, ਕਿਤੇ ਨਾ ਕਿਤੇ ਸਾਨੂੰ ਸਬਰ ਸੰਤੋਖ ਕਰਨਾ ਪੈਣਾ। ਤਰੱਕੀ ਮਾੜੀ ਨਹੀਂ, ਆਪਣੇ ਆਪ ਬਾਰੇ ਸੋਚਣਾ, ਆਪਣੇ ਵਾਅਦੇ ਬਾਰੇ ਸੋਚਣਾ ਕੋਈ ਮਾੜੀ ਗੱਲ ਨਹੀਂ। ਜਮ ਜਮ ਵਧੋ, ਖੂਬ ਕਮਾਈਆਂ ਕਰੋ, ਪਰ ਜੇ ਉਹ ਤਰੱਕੀਆਂ ਤੁਹਾਡੀ ਖੁਸ਼ੀਆਂ ਦੀਆਂ ਕੀਮਤਾਂ ਤੈਅ ਕਰਦੀਆਂ ਨੇ, ਤੁਹਾਨੂੰ ਭਾਰ ਦੇ ਕੇ ਜਾਂਦੀਆਂ ਨੇ, ਬੋਝ ਦੇ ਕੇ ਜਾਂਦੀਆਂ ਨੇ, ਰਿਸ਼ਤੇ ਖਰਾਬ ਕਰਦੀਆਂ ਨੇ, ਤੁਹਾਡੇ ਮਨ ਦੇ ਉੱਤੇ ਇਹ ਬੋਝ, ਇਹ ਕਿਸੇ ਵੀ ਕੀਮਤ 'ਤੇ ਨਹੀਂ ਪੈਣਾ ਚਾਹੀਦਾ, ਚਾਹੇ ਕਿੰਨੀ ਵੱਡੀ ਤਰੱਕੀ ਮਿਲ ਜੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਕੋਈ ਵਾਧ ਘਾਟ ਕੋਈ ਉਨਤਾਈ ਰਹਿ ਗਈ ਹੋਵੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
9: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।
10: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
11: ਹਾਂਜੀ ਰੇਡੀਓ

0: कृष्णा जी कॉफी का बड़ा मसला ना
1: बल्ले बड़ा क्रांतिकारी गाना लाया है भाई क्या
0: नहीं बढ़िया नहीं लगा था ना
1: आई लव्ड इट ब्रो वेरी नाइस
0: यू लाइक इट
1: अत करा छोड़ी वीर जी अत करा छोड़ी
0: नॉट फॉर यू बट
1: नहीं नहीं शुक्र है परमात्मा का
0: नहीं
1: नहीं थैंक यू तो रेडियो हां जी सुन रहे सारे लिसनर्स को प्यार भरी सत श्रीकाल मैं हां कृष्णा मेरा नाम बलकीरत है तुसी जुड़ चुके हो साडे नाल एक और एपिसोड नहीं वो बॉयज दी हां जी मेलबर्न मैं यार फ्लो च चला जाना यार
0: फ्लो च ना जाएगा
1: मैं के तरीके जे नाल अपने वाला शो भी अपा मड़ा कर दिए ना प्रमोट
0: इन्ने फ्लो च ना जाओ
1: हां सही गल है फिर साडा फ्लो ऑफ हो जाए
0: फोन भेजता ਜਿਹੜਾ ਲੈ ਕੇ ਨੀ ਆ ਕੈਮਰਾ ਉਹਦੀ ਫੋਟੋ ਭਰਾਵਾ ਆਪਣੇ ਕੋਲ ਨੀ ਜਿਹੜਾ ਉਹ
1: ਕਿਹੜਾ
0: ਡੀ ਜੀ ਆਈ
1: ਅੱਛਾ ਪੋਕਿਟ 3
0: ਨਹੀਂ ਨਹੀਂ ਆ ਉਹ ਅੜੀ ਪੀਲੇ ਜਿਹੇ ਰੰਗ ਦਾ ਲਿਆਂਦਾ ਕੋਈ
1: ਅੱਛਾ ਓ ਵੈਰੀ ਗੁੱਡ ਵੈਰੀ ਗੁੱਡ ਮੁੰਡਿਆ
0: ਇਹਦਾ ਨਾਮ ਕੀ ਇਹ ਦੱਸੋ
1: ਤੁਸੀਂ ਵੀ ਸਾਡੇ ਲਈ ਡੀਓਪੀ ਬਣ ਸਕਦੇ ਹੋ
0: ਜਿੱਦਾਂ ਆਪਾਂ ਨੂੰ ਨਹੀਂ ਉਹ ਲਿਆ ਕੇ ਦਿੰਦੇ ਹੁੰਦੇ ਨਿੱਕੇ ਹੁੰਦੇ ਉਹ ਦੂਜਾ ਫੋਨ ਜਿਹਦੇ ਨਾਲ ਉਹ ਕਰੀ ਹੁੰਦਾ ਸੀ 1 2 3 4 ਲਿਖਿਆ ਹੁੰਦਾ ਸੀ ਜਿੱਥੇ ਕੁੜੀਆਂ ਦਾ ਪਿੰਕ ਕਲਰ ਦਾ ਹੁੰਦਾ ਸੀ ਤੇ ਮੁੰਡਿਆਂ ਦਾ ਬਲੂ ਵਾਈਟ ਜਿਹਾ ਤਾਂ ਚੁੱਕੀ ਦਾ ਫਲਿੱਪ ਵਾਲਾ
1: ਬਿਲਕੁਲ
0: ਓਦਾਂ ਦਾ ਵਿਚਾਰੇ ਨੂੰ ਕੈਮਰਾ ਲੈ ਆਉਂਦਾ
1: ਚਲ ਗੁੱਡ ਯਾਰ ਫਤਿਹ ਸਿੰਘ ਕਰੋ ਇੰਜੋਏ ਯਾਰ
0: ਕਲਰ ਬੜਾ ਨਾਈਸ ਲਿਆ
1: ਅੱਜ ਕੱਲ੍ਹ ਬੱਚੇ ਨੂੰ ਸ਼ੌਂਕ ਹੈ ਬਹੁਤ ਜ਼ਿਆਦਾ ਮੇਰੇ
0: ਥੱਲੇ ਸਟੈਂਡ ਵੀ ਹੈਗਾ ਤੁਹਾਨੂੰ ਪਤਾ
1: ਨਾਈਸ ਯੈਲੋ ਕਲਰ ਹੈ ਯੈਲੋ
0: ਗ੍ਰੀਨ ਜਿਹਾ ਆ ਬਾਕੀ ਪਤਾ ਨੀ ਫੋਟੋ ਚ ਹੁਣ ਪਰ ਨਾਈਸ ਕੈਮਰਾ ਯਾਰ ਹੈ ਨਾ ਦੇਖ ਜਾਓ ਯਾਰ ਅਸੀਂ ਸ਼ੋਅ ਕੇਸ ਚਲਾਉਣਾ
1: ਸਹੀ ਹੈ ਨਾ ਇਹਦੇ ਚੀਜ਼ਾਂ ਲੈ ਲਈਏ ਆਪਾਂ ਨਾ ਆਈਡੀਆ ਕਰੀਏ ਗੁੱਡ ਆਈਡੀਆ
0: ਮੈਂ ਤੁਹਾਨੂੰ ਬਾਅਦ ਚ ਫੋਟੋ ਵਿਖਾਉਂਦਾ
1: ਡਨ ਹੋ ਗਿਆ
0: ਸੋਸ਼ਲ ਮੀਡੀਆ ਤੇ ਪਾ ਦੀ
1: ਸੋਸ਼ਲ ਤੇ ਪਾ ਦੋ
0: PGI ਲੈ ਕੇ DGI
1: PGI
0: ਤੇ ਕੁਛ ਹੋ ਰਿਹਾ ਯਾਰ ਕਲੋਜੋ ਕੁਝ ਹੋਰ ਬਣਾਉਣਾ ਪੈਣਾ
1: CGI
0: ਤੇ ਨੀ ਕੁਛ ਹੈਗਾ
1: CGI ਕੁਛ ਨਹੀਂ
0: ਹਾਂ CGP ਹੈਗਾ ਪਰ CGI ਨਹੀਂ ਹੈਗਾ
1: ਲਿਖ ਦੋ ਆਈਮੈਕਸ ਨਿਊ ਕੈਮਰਾ
0: ਹਾਂ
1: ਨਾਪਰੀ
0: ਜੀ ਮੈਸੇਜ ਕਰਦੇ ਨੇ ਸਤਿ ਸ੍ਰੀ ਅਕਾਲ ਭੇਜਦੇ ਨੇ ਟੂਡੇ ਕਹਿੰਦੇ ਨੇ 22 ਕੈਰਟ ਗੋਲਡ ਦਾ ਰੇਟ ਹੈਗਾ 184 ਗ੍ਰਾਮ
1: ਅੱਛਾ
0: ਡਾਲਰ ਪਰ ਗ੍ਰਾਮ ਓਕੇ
1: ਚਲੋ ਫਿਰ ਪਹੁੰਚਣਾ
0: ਸੋਨਾ ਲੈਣਾ ਸੋਨਾ
1: ਸੋਨਾ ਨਹੀਂ ਬਾਈ
0: ਨੀਂਦ ਦੇ ਬੜੇ ਮੈਸੇਜ ਆਏ ਯਾਰ
1: ਜਾਗ ਜਾਓ ਇੰਨੇ ਮੈਂ ਮਾੜਾ ਹਾਲ ਨੀ ਯਾਰ ਸਾਡਾ ਇੰਨਾ ਵੀ ਬੁਰਾ ਸ਼ੋਅ ਨਹੀਂ ਕਰਦੇ ਥੋੜਾ ਮੌਕਾ ਤਾਂ ਦੋ ਸ਼ੁਰੂ ਹੋਇਆ ਹਜੇ
0: ਸਨੀਪ
1: ਉਹ ਸੀਗਾ ਉਹ ਬੁਝਾਰਤ ਨੀ ਪਾਈ ਸੀਗੀ ਜਿਹੜੀ ਕੜਚੀ ਨੀ ਭੇਜਦੀ
0: ਪਰ ਸਮਝੇ ਨਾ ਗੱਲ ਤੁਸੀਂ ਕਿੱਥੇ ਮੈਸੇਜ ਕਰਨਾ ਵਾ ਤੇ ਇੱਧਰ ਨੈਕਸਟ ਰੂਬੀ ਜੀ ਕਹਿੰਦੇ ਨੇ ਜੀ ਅੱਛਾ ਇਹਨਾਂ ਨੇ ਲੱਭ ਲਿਆ ਜੇ ਬਹੁਤ ਵਧੀਆ ਰੂਬੀ ਜੀ ਨੇ ਇੱਧਰ ਉੱਧਰ ਸਾਰੇ ਪਾਸੇ ਹੀ ਮੈਸੇਜ ਕਰਤਾ ਵੀ ਮੇਰਾ ਰਹਿ ਨਾ ਜਾਵੇ ਵੈਸੇ ਤੁਹਾਨੂੰ ਦੱਸ ਦਈਏ ਵੀ ਮੇਰੇ ਨਾਲ ਕੁਝ ਨੀ ਆ ਪਰ ਧੰਨਵਾਦ ਤੁਸੀਂ ਮੈਸੇਜ
1: ਨਹੀਂ ਕਾਫੀ ਡਨ
0: ਹਾਂਜੀ
1: ਆਉਂਗੇ ਤਾਂ ਕਾਫੀ ਡਨ
0: ਉਹ ਡਨ ਉਹ ਸੋਟ
1: ਤੇ ਕਾਫੀ ਕਿਉਂ ਡਨ ਦੱਸੋ
0: ਕਿਉਂਕਿ ਜਸਪ੍ਰੀਤ ਜੀ ਨੂੰ ਤੇ ਗੁਰਜੀਤ ਕੌਰ ਗਿੱਲ ਜੀ ਨੂੰ ਦੋਵਾਂ ਨੂੰ ਗਾਣੇ ਬੜੇ ਵਧੀਆ ਲੱਗੇ ਤਾਂ ਕਰਕੇ
1: ਇਸ ਕਰਕੇ ਯਾਰ ਇਹ ਆਦਮੀ ਹਮੇਸ਼ਾ ਮੇਰੀ ਬੰਨੀ ਹੀ ਭੂਮਿਕਾ ਨੂੰ ਕਹਿੰਦਾ ਬਾਏ ਬਾਏ ਟੇਕ ਕੇਅਰ
0: ਨਹੀਂ ਨਹੀਂ ਜੀ ਬਿਲਕੁਲ ਤੁਸੀਂ ਬਣਾਓ ਭੂਮਿਕਾ ਕੋਈ ਨਹੀਂ ਹਰ ਕਿੰਨੀ ਢਾਉਂਦਾ ਮੈਂ ਮੋਢਾ ਲਾ ਕੇ ਬਣਾਓ ਬਣਾਓ
1: ਸੋ ਜੀ ਆਈ ਸੀ ਡੀ ਦੀ ਫੁੱਲ ਫਾਰਮ ਹੈ ਲੈ ਫਿਰ ਨਹੀਂ ਬੋਲਿਆ
0: ਹਾਂਜੀ ਆਈ ਸੀ ਜੀ ਆਈਸਕ੍ਰੀਮ ਤੇ ਜੀ ਤੋਂ
1: ਡੈਨ
0: ਚੋਕਲੇਟ
1: ਦੋ
0: ਜਾਣੇ ਪੀ ਰਹੇ
1: ਦੋ ਬੰਦੇ ਪੀ ਰਹੇ ਦੋ ਕਹਿ ਦੇਣਾ ਆਈਸ ਕਾਫੀ ਦੋ
0: ਦੋ ਡੀਓ ਡੂ ਨੀ ਦੋ ਤੇ ਹਾਸਾ ਛੱਟਾ ਇੱਕ ਪਾਸੇ ਆ ਜੀ ਪਰ ਆਈ ਸੀ ਡੀ ਸਾਡਾ ਮਤਲਬ ਪੁੱਛਣ ਦਾ ਇਹ ਸੀਗਾ ਕਿ ਤੁਸੀਂ ਸਾਨੂੰ ਫੁੱਲ ਫਾਰਮ ਦੱਸੋ ਜਿਹੜੀ ਕਿ ਸਾਨੂੰ ਤਿੰਨ ਚਾਰ ਜਣਿਆਂ ਨੇ ਦੱਸੀ ਧੰਨਵਾਦ
1: ਤੁਸੀਂ
0: ਸਾਨੂੰ ਦੱਸੀ ਤੇ ਪਰ ਆਪਾਂ ਦੱਸਤਾ ਸੀ ਤੁਹਾਨੂੰ ਵੀ ਅੱਜ ਆ ਤਾਂ ਤੁਸੀਂ ਲੱਭਿਆ ਨਹੀਂ ਤਾਂ ਉਲਝੇ ਤੇ ਰਹਿਣਾ ਸੀ ਇਹ ਤੁਹਾਡੀ ਪੱਕੀ ਜੇ ਫਿਰ
1: ਹਾਂ ਇਹ ਵੀ ਗੱਲ ਠੀਕ ਹੈ ਚਲੋ
0: ਕ੍ਰਿਸ਼ਨਾ ਜੀ ਨੇ ਹੈਲਪ ਕਰਤੀ ਪਰ ਦੱਸੋ ਫਿਰ ਕ੍ਰਿਸ਼ਨਾ ਜੀ ਐਕਚੁਅਲ ਚ ਦੱਸੋ ਕੀ
1: ਜੀ ਅੱਜ ਹੈ ਇੰਟਰਨੈਸ਼ਨਲ ਕੌਫੀ ਡੇ ਤੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਭਾਵੇਂ ਹੀ ਇੰਟਰਨੈਸ਼ਨਲ ਲੈਵਲ ਤੇ ਕੌਫੀ ਡੇ ਹੈ ਪਰ ਮਜ਼ਹਬੀ ਤੌਰ ਤੇ ਲੋਕ ਦੀਵਾਨੇ ਨੇ ਕੌਫੀ ਦੇ ਇਸ ਮੁਲਕ ਦੇ ਅੰਦਰ ਖਾਸ ਕਰ ਵਿਕਟੋਰੀਆ ਚ ਖਾਸ ਕਰ ਮੈਲਬਰਨ ਦੇ ਅੰਦਰ ਮੈਲਬਰਨ ਨੂੰ ਕੌਫੀ ਕੈਪੀਟਲ ਆਫ ਦਾ ਵਰਲਡ ਵੀ ਕਿਹਾ ਜਾਂਦਾ ਸੋ ਅਸੀਂ ਸੋਚਿਆ ਜੀ ਕਿ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ ਕਿ ਅੱਜ ਕੌਫੀ ਡੇ ਆ ਉਹ ਵੀ ਇੰਟਰਨੈਸ਼ਨਲ ਵਾਲਾ ਤੇ ਤੁਹਾਡੀ ਫੇਵਰੇਟ ਬੈਵਰੇਜ ਕੀ ਗੱਲ ਕੌਫੀ ਹੋ ਗਈ ਹੈ ਇੰਡੀਆ ਤੋਂ ਆ ਕੇ ਕਿ ਨਹੀਂ ਕਿਉਂਕਿ ਆਪਾਂ ਇੰਡੀਆ ਤੋਂ ਜ਼ਿਆਦਾਤਰ ਚਾਹ ਵਾਲੇ ਲੋਕ ਆ ਨਾ ਚਾਹ ਲੱਸੀ ਵਾਲੇ
0: ਕੌਫੀ ਹੁੰਦੀ ਇੰਡੀਆ 'ਚ ਪਰ ਦੂਜੀ ਹੁੰਦੀ ਆ
1: ਵਿਆਹ ਸ਼ਾਦੀ ਵਾਲੀ ਹੈ ਨਾ, ਜਾਂ ਫਿਰ ਉਹ ਵਾਲੀ ਉਹ ਮਸ਼ੀਨ ਵਾਲੀ, ਪਰ ਮਤਲਬ ਇੰਡੀਆ ਦੇ ਅੰਦਰ ਇਟ ਸਟਿਲ ਮਤਲਬ ਕਾਫੀ ਸਟੇਪਲ ਘੱਟ ਤੇ ਲਗਜ਼ਰੀ, ਜਾਂ ਫਿਰ ਕਿਤੇ ਬੈਠ ਕੇ ਬਾਹਰ ਕੈਫੇ ਚ ਬੈਠ ਕੇ ਵਾਲੀ ਚੀਜ਼,
0: ਚਾਹ ਵਾਲਾ ਕੰਮ ਨਹੀਂ ਤੇ ਕਾਫੀ ਪੀਣੀ ਆ,
1: ਹਾਂ ਉਹ ਵਾਲੀ ਹੈ। ਕਾਫੀ ਦਾ ਇਹ ਬੜਾ ਕਿ ਕਿੰਨੇ ਸਾਰੀ ਥਾਵਾਂ ਤੇ, ਜਿਸ ਸਾਡੇ ਮੈਨੂੰ ਯਾਦ ਹੈ ਇੱਕ ਦੋ ਰੈਸਟੋਰੈਂਟ ਸੀਗੇ ਬਹੁਤ ਮਸ਼ਹੂਰ, ਉਹ ਵਿਆਹ ਸ਼ਾਦੀ ਵਾਲੀ ਮਸ਼ੀਨ ਨਹੀਂ ਲੱਗੀ ਹੁੰਦੀ ਜਿਹੜੀ ਉਹ,
0: ਉਹਨਾਂ ਨੇ ਉਹ
1: ਵਾਲੀ ਮਸ਼ੀਨ ਉਹ ਔਨ ਹੀ ਉਦੋਂ ਕਰਦੇ ਸੀਗੇ ਨਵੰਬਰ ਦਸੰਬਰ ਜਨਵਰੀ, ਉਹਨਾਂ ਨੂੰ ਵੀ ਲੱਗਦਾ ਸੀ ਕਿ ਕਿਸੇ ਨੇ ਬਾਕੀ ਦੇ 9 ਮਹੀਨੇ ਮੰਗਣ ਵੀ ਨਹੀਂ ਆਉਣੀ ਕਾਫੀ,
0: ਉਹਨਾਂ ਨੇ ਤੇ ਰੱਖੀਆਂ ਹੁੰਦੀਆਂ ਸੀ ਮਗਰ ਸਟੋਰਾਂ 'ਚ, ਕੱਢਦੇ ਵੀ ਉਦੋਂ
1: ਉਹ ਕੱਢਦੇ ਹੀ ਉਦੋਂ ਸੀਗੇ ਕਿ ਆਹ ਦੀਵਾਲੀ ਦੇ ਲੱਗੇ
0: ਟੈਂਟ ਹਾਊਸ ਵਾਲਿਆਂ ਕੋਲ,
1: ਹਾਂ ਹਾਂ ਹਾਂ ਬਸ ਆਹ ਦੀਵਾਲੀ ਦੇ ਲੱਗੇ ਤੇ ਆਹ ਲੋਹੜੀ ਤੋਂ 10 ਕੁ ਦਿਨ ਬਾਅਦ ਤੱਕ,
0: ਉਹਨਾਂ ਨੇ ਜਿਨ੍ਹਾਂ ਨੇ ਸਿੱਧੀਆਂ ਤਾਰਾਂ ਲਾਈਆਂ ਹੁੰਦੀਆਂ ਸੀ।
1: ਬਿਲਕੁਲ ਬਿਲਕੁਲ ਭਰਜਾਈ ਜੀ, ਤੁਸੀਂ ਬਿਲਕੁਲ ਠੀਕ ਕਿਹਾ।
0: ਹਾਂਜੀ ਹੈਲੋ, ਮਾਈਂਡ ਯੋਰ ਵਰਡਸ,
1: ਛੱਡਦਾ ਹੀ ਨਹੀਂ। ਸੋ ਜੀ ਸਾਨੂੰ ਦੱਸੋ ਕਿ ਤੁਸੀਂ ਕੌਫੀ ਪੀਣੀ ਪਸੰਦ ਕਰਦੇ ਹੋ, ਤੁਹਾਨੂੰ ਸ਼ੌਂਕ ਹੋ ਗਿਆ ਕੌਫੀ ਪੀਣ ਦਾ ਕਿ ਨਹੀਂ ਹੋ ਗਿਆ, ਐਂਡ ਜੇ ਤੁਸੀਂ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਮੈਲਬਰਨ ਦੇ ਅੰਦਰ ਸਭ ਤੋਂ ਵਧੀਆ ਕੌਫੀ ਸਪੋਟ ਕਿਹੜੇ ਲੱਗਦੇ। ਵੈਸੇ ਇਹ ਸਾਡਾ ਸਾਈਡ ਵਿਸ਼ਾ, ਮੇਨ ਵਿਸ਼ਾ ਵੀ ਅਸੀਂ ਛੇੜਾਂਗੇ ਤੁਹਾਡੇ ਨਾਲ, ਪਰ ਕਿਉਂਕਿ ਮੈਂ ਅਤੇ ਬਲਕੀਰਤ ਸਾਨੂੰ ਦੋਨਾਂ ਨੂੰ ਕੌਫੀ ਪੀਣੀ ਬਹੁਤ ਪਸੰਦ ਹੈ, ਅਤੇ ਜ਼ਿਆਦਾਤਰ ਅੱਜ ਵੀ ਜਦੋਂ ਆਪਾਂ ਇੱਥੋਂ ਫਰੀ ਹੋਣਾ ਤਾਂ ਆਪਾਂ ਕਿਤੇ ਆਸੇ ਪਾਸੇ ਜਾਵਾਂਗੇ ਕੌਫੀ ਦਾ ਪਿਆਲਾ ਪੀਣ ਲਈ, ਫਿਰ ਬਾਅਦ 'ਚੋਂ ਆਪਾਂ ਆਪਣੇ ਘਰੋਂ ਘਰ ਹੀ ਹੋਵਾਂਗੇ। ਅਤੇ ਜ਼ਿਆਦਾਤਰ ਕਿਉਂਕਿ ਸਾਨੂੰ ਬਹੁਤ ਸ਼ੌਂਕ ਹੈ ਸੀਗਾ ਕਿ ਲੋਕਾਂ ਤੋਂ ਹੀ ਪੁੱਛਦੇ ਹਾਂ ਕੀ ਪਤਾ ਕੋਈ ਵਧੀਆ ਰੈਕਮੈਂਡੇਸ਼ਨ ਮਿਲ ਜਾਏ ਕੌਫੀ ਪਲੇਸ ਦੀ। ਬਾਕੀ ਕੌਫੀ ਬਾਰੇ ਥੋੜ੍ਹਾ ਬਹੁਤ ਦੱਸੋ ਨਾ ਯਾਰ, ਕੀ ਕੀ ਚੀਜ਼ ਹੈ ਕੀ ਨਹੀਂ ਹੈ।
0: ਕੌਫੀ ਆ ਨਾ ਜਿਹੜੀ, ਕ੍ਰਿਸ਼ਨਾ ਜੀ ਉਹ ਕਹਿੰਦੇ ਨੇ ਕਿ ਇੱਥੇ ਜਦੋਂ ਬੰਦਾ ਉੱਠਦਾ ਨਾ ਸਵੇਰੇ, ਤੇ 95% ਬੰਦੇ ਕਹਿੰਦੇ ਇੱਦਾਂ ਦੇ ਆ ਵੀ ਜਿਹੜੇ ਉੱਠਦੇ ਨਹੀਂ ਆ ਉਹਦੇ ਬਿਨਾਂ। ਇਸ ਤੋਂ ਵੱਡੀ ਚੀਜ਼ ਵੇਖ ਲਓ ਕੀ ਹੋ ਸਕਦੀ ਆ, ਉੱਠ ਪੈਣਗੇ ਪਰ ਤੁਰਦੇ ਨਹੀਂ ਆ ਉਹ ਤੋਂ ਬਿਨਾਂ ਉੱਠ ਕੇ, ਉਹ ਤੁਰਦੇ ਤਾਂ ਹੀ ਆ ਜਿੰਨਾ ਚਿਰ ਇਹ ਕੱਪ ਇੱਕ ਅੰਦਰ ਨਹੀਂ ਜਾਂਦਾ। ਹੁਣ ਉਹ ਸ਼ਾਰਟ ਬਲੈਕ, ਲੌਂਗ ਬਲੈਕ ਕੋਈ ਵੀ ਹੋ ਸਕਦੀ ਆ। ਵੈਸੇ ਤੇ ਕਹਿੰਦੇ ਨੇ ਕਿ ਜਿਹੜਾ 6 ਵਜੇ ਦਾ ਟਾਈਮ ਹੈ ਨਾ ਸਵੇਰੇ, ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਲੋਕ ਕੌਫੀ ਪੀਂਦੇ ਆ ਨਾ ਉਹ ਬਲੈਕ ਕੌਫੀ ਹੀ ਪੀਂਦੇ ਆ, ਜਿਹੜੇ ਆਪਣੇ ਵਰਗੇ ਮਿਲਕ ਵਾਲੀ ਪੀਂਦੇ ਆ ਨਾ ਉਹਦੇ ਵਿੱਚ ਫਿਰ ਕਿੰਨੀਆਂ ਸਾਰੀਆਂ ਆ ਜਾਂਦੀਆਂ ਉਹ ਵੀ ਤੁਹਾਨੂੰ ਦੱਸਦੇ ਆ। ਉਹ ਜਿਹੜੇ ਉਹ 7 ਸੁੱਤ ਤੋਂ ਬਾਅਦ ਦੇ ਆ, ਜਿਨ੍ਹਾਂ ਨੇ ਸਵੇਰੇ ਪੀਣੀ ਉਹਨਾਂ ਨੇ ਬਲੈਕ ਹੀ ਪੀਣੀ ਆ,
1: ਫਿਰ ਇੱਕਦਮ ਜਗਾਉਣ ਵਾਲਾ ਕੰਮ ਹੋ।
0: ਹਾਂ, ਉਹਨਾਂ ਨੇ ਇਕੱਲੀ ਐਕਸਪ੍ਰੈਸੋ ਸ਼ਾਟ ਪਾਉਣਾ ਤੇ ਡਨ ਕਰ ਦੇਣਾ। ਵੱਧ ਤੋਂ ਵੱਧ ਵਿੱਚ ਥੋੜਾ ਹੋ ਸਕਦਾ ਹੋਟ ਵਾਟਰ ਪਾ ਲੈਣਾ, ਅਪ ਟੂ ਕਿੰਨੇ ਕੀ ਪੀਣੀ ਉਹਨਾਂ ਨੇ ਉਹਦੇ ਹਿਸਾਬ ਨਾਲ, ਪਰ ਕਈ ਤੇ ਚਲੋ ਇਕੱਲਾ ਸ਼ਾਟ ਹੀ ਪੀਂਦੇ ਜਿਹੜੇ।
1: ਮੇਰੇ ਖਿਆਲ ਨਾਲ ਕਾਫੀ ਲੋਕ ਜਿਮ ਵਗੈਰਾ ਵੀ ਜਾਂਦੇ ਨਾ ਸਵੇਰੇ, ਤਾਂ ਐਜ਼ ਅ ਪ੍ਰੀ ਵਰਕਆਊਟ ਕਾਫੀ ਬਹੁਤ ਵਧੀਆ ਕੰਮ ਕਰਦਾ, ਇੱਕ ਨੈਚੁਰਲ ਪ੍ਰੀ ਵਰਕਆਊਟ ਹਨਾ, ਸਪਲੀਮੈਂਟ ਦੇ ਤੌਰ ਤੇ
0: ਕਫੀਨ ਕਹਿ ਲਓ ਉਹਦੇ ਕਰਕੇ ਹਨਾ। ਪਰ ਹੁਣ ਕਈਆਂ ਦੇ ਨਾ ਦੋ ਜਾਣੇ ਹਾਂ, ਜਿੱਦਾਂ ਮੰਨ ਲਓ ਦੋ ਬੰਦੇ ਸੋਚਣ ਡੇ, ਇੱਕ ਸੋਚਣ ਡਿਆ ਵੀ ਯਾਰ ਕੌਫੀ 'ਚ ਨਾ ਕਫੀਨ ਆ, ਤੇ ਤਾਂ ਕਰਕੇ ਲੋਕ ਪੀਂਦੇ, ਆਦੀ ਹੋ ਜਾਂਦੇ ਕਫੀਨ ਨੂੰ, ਛੱਡ ਨਹੀਂ ਸਕਦੇ।
1: ਬਿਲਕੁਲ।
0: ਹੁਣ ਦੂਜੇ ਪਾਸੇ ਕੋਈ ਇੱਦਾਂ ਦੇ ਵੀ ਆ ਵੀ ਜਿਹੜੇ ਕਹਿੰਦੇ ਨਹੀਂ ਯਾਰ ਆਪਾਂ ਤਾਂ ਟੇਸਟ ਨੂੰ ਪੀਂਦੇ ਹਾਂ, ਸਾਨੂੰ ਤਾਂ ਸਵਾਦ ਨਾਲ ਮਤਲਬ ਆ, ਸਾਨੂੰ ਕੋਈ ਕਫੀਨ ਨਹੀਂ ਹੈ, ਮਤਲਬ ਕੋਈ ਸਾਨੂੰ ਤਾਂ ਇੱਕ ਟੇਸਟ ਜਿਹਾ ਲੱਗਾ ਉਹਦੇ ਕਰਕੇ ਅਸੀਂ ਪੀਣੀ ਹੁੰਦੀ ਆ। ਪਰ ਹੈਗੇ ਬੀਨਸ ਦੋਵੇਂ ਤਰੀਕੇ ਦੇ ਹੀ ਆ, ਮਤਲਬ ਜੇ
1: ਤਾਂ
0: ਐਗਜੈਕਟਲੀ ਵੈਸੇ ਤਾਂ 4 ਤਰੀਕੇ ਦੇ ਆ ਬੀਨਸ ਕਹਿੰਦੇ ਨੇ, ਪਰ ਦੋ ਵਿੱਚ ਮੇਜਰ ਨੇ ਜਿਹੜੇ ਕਿ ਜ਼ਿਆਦਾ ਵਿਕਰੀ ਦੇ ਹਿਸਾਬ ਨਾਲ ਕਹਿ ਲਓ, ਪ੍ਰੋਡਕਸ਼ਨ ਵੀ ਓਬਵੀਅਸਲੀ ਉਹਨਾਂ ਦੀ ਜ਼ਿਆਦਾ ਹੋ ਗਈ ਕਿਉਂਕਿ ਜ਼ਿਆਦਾ ਗਾਂਹ ਵੇਚਦੇ ਨੇ, ਪਰ ਦੋ ਇੱਦਾਂ ਦੇ ਨੇ ਜਿਹਨੇ ਬੜੀ ਲੀਸਟ ਜੇ ਨੇ, ਸਿਰਫ 5% ਨੇ ਦੋਵਾਂ ਦੇ ਮਿਲਾ ਕੇ, ਬਾਕੀ ਜਿਹੜਾ ਮੇਨ ਜਿਹੜਾ ਉਹ ਮੇਨ ਉਹ ਦੋਵਾਂ ਦਾ ਹੀ ਆ, ਜਿਹੜਾ ਸਭ ਤੋਂ ਪਹਿਲਾਂ ਅਰੇਬਿਕਾ ਹੈ ਨਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਵਿਕਰੀ ਇਸੇ ਬੀਨ ਦੀ ਆ,
1: ਅਰੇਬਿਕਾ ਦੀ ਹੈ।
0: ਹਾਂਜੀ, ਇਹ ਬਣਦਾ ਵੀ ਪ੍ਰੋਡਿਊਸ ਵੀ ਵੱਧ ਹੁੰਦਾ ਵਾ, ਫਾਰਮਰਸ ਦੇ ਵੱਲੋਂ ਪ੍ਰੋਡਿਊਸ ਕੀਤਾ ਜਾਂਦਾ, ਅਤੇ ਇਹ ਦਿਨ ਜਿਹੜਾ ਵਾ ਫਾਰਮਰਸ ਨੂੰ ਜਿਹੜੇ ਬ੍ਰਿਸ਼ਟਾ ਨੇ ਜਿਹੜੇ ਸਾਨੂੰ ਬਣਾ ਕੇ ਪਿਆਉਂਦੇ ਨੇ, ਜਿਹੜੇ ਕੈਫੇ ਜਿਨ੍ਹਾਂ ਨੇ ਖੋਲ੍ਹਿਆ ਵਾ ਉਹਨਾਂ ਨੂੰ, ਮਤਲਬ ਜਿੰਨੇ ਵੀ ਇਸ ਪ੍ਰੋਸੈਸ ਦੇ ਵਿੱਚ ਇਨਵੋਲਵਡ ਨੇ ਉਹ ਸਾਰਿਆਂ ਨੂੰ ਸਮਰਪਿਤ ਹੈ ਇੱਕ ਤਰ੍ਹਾਂ ਨਾਲ। UN ਦੇ ਵੱਲੋਂ ਦਿਨ ਬਣਾਇਆ ਗਿਆ ਵੀ ਤੁਸੀਂ ਮਤਲਬ ਸਾਰੀ ਇਕੱਠੇ ਕਰਕੇ ਜਿੰਨੇ ਵੀ ਇਸ ਚੇਨ ਦੇ ਵਿੱਚ ਜਿੰਨੇ ਵੀ ਹਿੱਸੇਦਾਰ ਨੇ ਉਹ ਸਾਰੇ ਇਕੱਠੇ ਕਰਕੇ, ਅਤੇ ਉਹਨਾਂ ਨੂੰ ਇੱਕ ਐਪਰੀਸ਼ੀਏਸ਼ਨ ਆ ਵੀ ਉਹ ਇੱਕ ਤਰ੍ਹਾਂ ਨਾਲ ਸਾਰੀ ਦੁਨੀਆ ਹੀ ਕਹਿ ਲਓ, ਕਿਉਂਕਿ ਕਿਤੇ ਨਾ ਕਿਤੇ ਕੌਫੀ ਤਾਂ ਪੀਤੇ ਹੀ ਹੋ ਗਏ ਤੁਸੀਂ, ਹੋ ਸਕਦਾ ਰੋਜ਼ ਨਹੀਂ ਪੀਂਦੇ, ਦਿਨਾਂ ਦਿਨਾਂ 'ਚ ਇੱਕ ਵਾਰੀ, ਹਫ਼ਤੇ 'ਚ 4 ਵਾਰੀ ਕਿਤੇ ਨਾ ਕਿਤੇ ਤਾਂ ਪੀਂਦੇ ਹੀ ਹੋਗੇ। ਪਰ ਮੋਸਟਲੀ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਸਵੇਰੇ ਉੱਠ ਕੇ, ਤਾਂ ਇੱਕ ਕੱਪ ਆਈ ਥਿੰਕ ਕਿ ਸਾਰੇ ਪੀਂਦੇ ਹੋਣਗੇ।
1: ਹਾਂ, ਇਹ ਗੱਲ ਠੀਕ ਹੈ।
0: ਹਫ਼ਤੇ 'ਚ 5-6 ਦਿਨ, 1-2 ਦਿਨ ਦਾ ਚਲੋ ਨਾਗਾ ਲਾ ਲਓ,
1: ਬਿਲਕੁਲ
0: 1 ਕੱਪ ਤਾਂ ਮਿਨੀਮਮ ਹੈ। ਕਈ ਤਾਂ ਚਲੋ ਫਿਰ 4-4 ਵੀ ਪੀਂਦੇ ਨੇ ਪੀਣ ਵਾਲੇ, ਜਿਨ੍ਹਾਂ ਨੂੰ ਜ਼ਿਆਦੀ
1: ਹਾਂ ਮਤਲਬ ਉਹੀ ਹੈ ਜਿਹੜਾ
0: ਅਡਿਕਸ਼ਨ ਹੋ ਜਾਂਦੀ ਇੱਕ ਤਰੀਕੇ ਨਾਲ। ਪਰ ਅਰੇਬਿਕਾ ਦੀ ਆਪਾਂ ਗੱਲ ਕਰ ਰਹੇ ਸੀ, ਇਹ ਸਭ ਤੋਂ ਜਿਹੜਾ ਜ਼ਿਆਦਾ ਵਿਕਰੀ ਵਾਲਾ ਬੀਨ ਆ, ਜਿਹਦੇ ਬਣਦੇ ਵੀ ਜ਼ਿਆਦਾ ਨੇ, 60 ਕੁ ਪਰਸੈਂਟ ਜਿਹੜਾ ਵਾ ਕੌਫੀ ਦਾ ਟੋਟਲ ਉਹ ਇਹਦਾ ਹੀ ਆ, 60 ਪਰਸੈਂਟ ਵਿਕਰੀ ਵੀ ਅਤੇ ਬਣਾਵਾਂ ਹੀ ਵੀ ਜਿਹੜਾ ਪ੍ਰੋਡਿਊਸ ਹੁੰਦਾ ਵਾ ਫਾਰਮਰਸ ਦੇ ਵੱਲੋਂ. ਅਤੇ ਕਹਿੰਦੇ ਨੇ ਜਿਹੜਾ ਟੇਸਟ ਆ ਨਾ ਇਹਦਾ, ਇਹ ਜ਼ਿਆਦਾ ਟੇਸਟਲੀ ਯੂਜ਼ ਹੁੰਦਾ ਵਾ, ਮਤਲਬ ਟੇਸਟ ਵਾਸਤੇ. ਜਿੱਦਾਂ ਮੰਨ ਲਓ ਤੁਹਾਡਾ ਟੇਸਟ ਆ ਕੌਫੀ ਦਾ ਅਤੇ ਤੁਸੀਂ ਇਸੇ ਬੀਨ ਦੀ ਕੌਫੀ ਪੀਓਗੇ.
1: ਇਹਦੇ ਅੰਦਰ ਇਹ ਵੀ ਹੈ ਨਾ ਕਿਉਂਕਿ ਇਹ ਲੋਕ ਇਹਨੂੰ ਕੰਟਰੋਲ ਵੀ ਕਰ ਲੈਂਦੇ ਕੁਆਲਿਟੀ ਨੂੰ ਕਿ ਮੀਡੀਅਮ ਡਾਰਕ ਲਾਈਟ ਹੈ ਨਾ, ਤਾਂ ਫਿਰ ਕਾਫੀ ਲੋਕ
0: ਜਦੋਂ ਇਹਨਾਂ ਦੀ ਨਾ ਰੋਸਟਿੰਗ ਹੁੰਦੀ ਆ ਬੀਨਸ ਦੀ, ਅਤੇ ਉਹ ਰੋਸਟਿੰਗ ਦੇ ਵਿੱਚ ਉਹ ਟਾਈਪਸ ਬਣ ਜਾਂਦੇ ਨੇ ਕਿ ਜਿਹੜਾ ਮੰਨ ਲਓ ਜ਼ਿਆਦਾ ਰੋਸਟ ਹੋ ਗਿਆ ਉਹ ਥੋੜ੍ਹਾ ਸਟਰੋਂਗ ਹੋ ਜੂਗਾ, ਉਸ ਹਿਸਾਬ ਨਾਲ ਉਹਦੀ ਲੈਵਲਿੰਗ ਜੀ ਸੈੱਟ ਹੋ ਜਾਂਦੀ. ਫਿਰ ਉਹ ਆਪੋ ਆਪਣਾ ਜਿੱਦਾਂ ਮੰਨ ਲਓ ਮੇਰਾ ਕੈਫੇ ਆ ਜਾਂ ਤੁਹਾਡਾ ਕੈਫੇ ਆ, ਜਿੱਦਾਂ ਦਾ ਮੈਂ ਆਪਣਾ ਕਸਟਮਰਸ ਦਾ ਟੇਸਟ ਬਣਾਇਆ ਵਾ, ਮੈਂ ਉੱਦਾਂ ਦੇ ਬੀਨਸ ਲੈਣੇ, ਜਿੱਦਾਂ ਦੇ ਤੁਸੀਂ ਟੇਸਟ ਬਣਾਇਆ ਵਾ ਉੱਦਾਂ ਦੇ ਤੁਸੀਂ ਬੀਨਸ ਚੁੱਕਣੇ ਆ, ਕਿ ਉਹ ਮਤਲਬ ਤੁਸੀਂ ਫਰਕ ਨਾ ਪਾ ਸਕੋ ਆਪਣੇ ਬੀਨਸ ਦੇ, ਕਿਉਂਕਿ ਮੇਨ ਜਿਹੜੀ ਕੌਫੀ ਆ ਸਾਰੀ ਦੀ ਸਾਰੀ ਹੁੰਦੀ ਤੇ ਬੀਨਸ ਦੇ ਉੱਤੇ ਹੀ ਆ. ਜੇ ਬੀਨਸ ਨਹੀਂ ਵਧੀਆ ਤੇ ਉਹਦੀ ਕੌਫੀ ਵੀ ਨਹੀਂ ਵਧੀਆ ਬਣਦੀ, ਤੁਹਾਨੂੰ ਪੀ ਕੇ ਪਤਾ ਲੱਗ ਜਾਂਦਾ. ਇੱਕ ਘੋਟੀ ਜਿਹੜੇ ਰੈਗੂਲਰਲੀ ਪੀਂਦੇ ਹੋਣਗੇ ਉਹਨਾਂ ਨੂੰ ਪਤਾ ਲੱਗ ਜਾਂਦਾ. ਉਹਦੇ ਵਿੱਚ ਕਹਿੰਦੇ ਨੇ ਕਿ ਥੋੜ੍ਹਾ ਜਿਹਾ ਸਮੂਥ ਹੁੰਦਾ ਵਾ ਇਹ, ਅਤੇ ਇੱਕ ਐਰੋਮੈਟਿਕ ਫਲੇਵਰ ਹੁੰਦਾ ਇਹਦੇ ਵਿੱਚ ਜਿਹੜਾ ਅਰਾਬਿਕਾ ਬੀਨਸ ਦੀ ਆਪਾਂ ਗੱਲ ਕਰ ਰਹੇ ਹਾਂ. ਅਤੇ ਇਹਦੇ ਜਿਹੜਾ ਵਾ ਇਹਦਾ ਜਿਹੜਾ ਫਲੇਵਰ ਆ, ਫੇਮਸ ਵਰਾਇਟੀਜ਼ ਨੇ ਇਹਦੀਆਂ, ਉਹਦੇ ਵਿੱਚ ਆਉਂਦਾ ਬੋਨ ਬੋਨ, ਉਹ ਵਾਲਾ ਨਹੀਂ ਜਿਹੜਾ ਆਪਾਂ ਬਿਸਕੁਟ ਖਾਂਦੇ ਹੁੰਦੇ ਹਾਂ, ਇੱਕ ਬਿਸਕੁਟ ਵੀ ਹੁੰਦਾ ਸੀ ਬੋਨ ਬੋਨ, ਸ਼ਾਇਦ ਤੁਸੀਂ ਖਾਧਾ ਹੋਵੇਗਾ ਪਤਾ ਨਹੀਂ, ਖਾਧਾ ਵਿੱਚ ਉਹਦੇ ਕਰੀਮ ਜੀ ਹੁੰਦੀ ਹੁੰਦੀ
1: ਚੋਕਲੇਟ ਕਰੀਮ, ਯਾ ਯਾ ਯਾ,
0: ਦੈਟਸ ਗੁੱਡ ਐਸ ਵੈਲ, ਹਾਈਡ ਐਂਡ ਸੀਕ ਐਂਡ ਬੋਨ ਬੋਨ ਦੋਵੇਂ ਸਾਰਿਆਂ ਨੇ ਟਰਾਈ ਕਰਨੇ ਆ
1: ਜਦੋਂ ਨਹੀਂ ਕਰਦੇ. ਇਹ ਇਸ ਤੋਂ ਵੀ ਪੁਰਾਣਾ ਸਾਡਾ ਵਿਸ਼ਾ ਚੱਲ ਰਿਹਾ ਹੈ, ਅੱਜ ਅਸੀਂ ਵਿਸ਼ੇ ਇਕੱਠੇ ਕਰੀ ਜਾਂਦੇ ਹਾਂ.
0: ਅਤੇ ਉਹਦੇ 'ਚ ਇੱਕ ਹੋਰ ਵਰਾਇਟੀ ਆਉਂਦੀ ਹੈ ਜਿਹਨੂੰ ਕਹਿੰਦੇ ਨੇ ਜੀ ਟਿਪਿਕਾ, ਅਤੇ ਇੱਕ ਉਸ ਤੋਂ ਨੈਕਸਟ ਆਉਂਦੀ ਹੈ ਜੀ ਖਟੂਰਾ, ਅਤੇ ਫਿਰ ਆਉਂਦੀ ਹੈ ਗੀਸ਼ਾ. ਇਹ ਚਾਰ ਜਿਹੜੀਆਂ, ਹਾਂਜੀ ਇਹ ਚਾਰ ਵਰਾਇਟੀਜ਼ ਨੇ, ਇਹਦੇ ਅੱਗੇ ਜਿਹੜੀਆਂ ਆਉਂਦੀਆਂ ਨੇ. ਮੰਨ ਲਓ ਹੁਣ ਜੇ ਤੁਹਾਨੂੰ ਬੋਨ ਬੋਨ ਵਾਲੀ ਹੈ ਤਾਂ ਤੁਸੀਂ ਉਹ ਵਰਤੋਗੇ. ਉਸ ਤੋਂ ਬਾਅਦ ਕਹਿੰਦੇ ਨੇ ਜੀ ਇਹ ਕੁਆਲਿਟੀ ਜਿਹੜੀ ਆ ਇਹ ਪੱਖੋਂ ਸਭ ਤੋਂ ਵਧੀਆ ਮੰਨਿਆ ਜਾਂਦਾ ਵਾ ਇਹ
1: ਅਰਾਬਿਕਾ,
0: ਹਾਂਜੀ ਕੌਫੀ, ਮਤਲਬ ਇੱਕ ਤਰ੍ਹਾਂ ਨਾਲ ਸਪੈਸ਼ਲ ਕਹਿ ਲਓ ਮਾਰਕੀਟ ਦੇ ਵਿੱਚ ਵੀ. ਓਬਵੀਅਸਲੀ ਜੇ ਚੀਜ਼ ਸਪੈਸ਼ਲ ਆ ਵਧੀਆ ਵਾ ਤਾਂ ਉਹਦਾ ਪ੍ਰਾਈਜ਼ ਵੀ ਫਿਰ ਹਾਈ ਹੋਊਗਾ, ਅਤੇ ਉਹ ਸਸਤੀ ਤਾਂ ਫਿਰ ਕੋਈ ਵੇਚੂਗਾ ਨਹੀਂ ਕਿਉਂਕਿ ਡਿਮਾਂਡ ਵਧੀਆ. ਅਤੇ ਫਿਰ
1: ਮੇਰੇ ਖਿਆਲ ਨਾਲ ਅਰਾਬਿਕਾ ਦਾ ਸਭ ਤੋਂ ਵੱਡਾ ਬਾਇਰ ਵੀ ਸਟਾਰਬਕਸ ਆ ਨਾ, ਅਤੇ
0: ਹਾਂਜੀ ਹਾਂਜੀ ਹਾਂਜੀ ਮੇਨ ਬਾਇਰ ਵੀ ਇਹਦਾ ਉਹ ਆ. ਕਿਉਂ? ਕਿਉਂਕਿ ਓਬਵੀਅਸਲੀ ਫਿਰ ਉਹ ਸਟੈਂਡਰਡ ਆ, ਅਤੇ ਫਿਰ ਉਹ ਮਹਿੰਗੀ ਵੀ ਕਰੀਏ,
1: ਫਿਰ ਇਹ ਵੀ ਹੋ ਜਾਂਦਾ ਨਾ ਕਿ ਬਾਇਰ ਇੰਨਾ ਤਗੜੇ ਲੈਵਲ ਦਾ ਹੋਵੇ ਤਾਂ ਉਹ ਚੀਜ਼ ਪ੍ਰੋਡਿਊਸ ਹੋਣੀ ਹੋਣੀ ਹੈ, ਇਹ ਵੀ ਚੀਜ਼ ਹੋ ਜਾਂਦੀ.
0: ਕਿਉਂ ਹੁਣ ਬਾਇਰ ਵੱਡਾ ਕਿਉਂ ਆ? ਕਿਉਂਕਿ ਬੀਨ ਵੱਡਾ ਆ, ਓਬਵੀਅਸਲੀ ਉਹ ਸਵਾਦ ਆ ਅਤੇ ਸਾਰੇ ਪੀਣਗੇ, ਅਤੇ ਹੁਣ ਜੇ ਬ੍ਰਾਂਡ ਵੱਡਾ ਖਰੀਦੂਗਾ ਅਤੇ ਉਹਦੇ ਕੋਲ ਲੋਕ ਜਾਣਗੇ. ਅਤੇ ਇਹ ਸਾਰੀ ਜੇ ਹਾਂ ਤਾਂ ਹੀ ਕਹਿੰਦੇ ਆ ਨਾ ਕਿ ਜਿਹੜੇ ਨਿੱਕੇ ਸਮਾਲ ਬਿਜ਼ਨਸ ਆ, ਨਿੱਕੇ ਕੈਫੇ ਆ, ਉਹ ਕਈ ਕਹਿੰਦੇ ਇਹਨੂੰ ਅਫੋਰਡ ਵੀ ਨਹੀਂ ਕਰ ਪਾਉਂਦੇ. ਹੁਣ ਮੰਨ ਲਓ ਜੇ ਤੁਸੀਂ ਉਹ ਮੰਨ ਲਓ ਪੰਜਾਂ ਦੀ ਕੌਫੀ ਵੇਚਣ ਡੇ ਆ, ਜਾਂ ਸਾਢੇ ਚਾਰ ਸਾਢੇ ਪੰਜਾਂ ਦੀ ਵੇਚਣ ਡੇ, ਅਤੇ ਉਨੇ ਕੁ ਦੇ ਵਿੱਚ ਤਾਂ ਕੋਸਟ ਹੀ ਨਹੀਂ ਕਹਿੰਦੇ ਇਹਦੀ ਚੰਗੀ ਤਰ੍ਹਾਂ ਰਿਕਵਰ ਹੁੰਦੀ. ਵੀ ਇਹ ਫਿਰ ਵੱਡਾ ਹੈ, ਜਦੋਂ ਕੌਫੀ ਜਿੱਥੋਂ ਮਹਿੰਗੀ ਆ ਉੱਥੋਂ ਹੀ ਰਿਕਵਰ ਹੋਣੀ ਆ. ਜਿੱਥੇ ਕੌਫੀ ਮਹਿੰਗੀ ਆ, ਇਟ ਮੀਨਸ ਕਿ ਫਿਰ ਉਹ ਸਟੈਂਡਰਡ ਦਾ ਕੋਈ ਬੀਨ ਯੂਜ਼ ਕਰ ਰਹੇ ਨੇ.
1: ਬਿਲਕੁਲ ਬਿਲਕੁਲ. ਪਰ ਇਹ ਚੀਜ਼ ਨਾ ਆਸਟ੍ਰੇਲੀਆ ਤੋਂ ਬਹੁਤਾ ਇਹ ਚੀਜ਼ ਕਹਿ ਲਓ ਰਿਲੇਟੇਬਲ ਨਹੀਂ ਹੁੰਦੀ, ਕਿਉਂਕਿ ਆਸਟ੍ਰੇਲੀਆ ਦੇ ਅੰਦਰ ਬੁਟੀਕ ਕੈਫੇਜ਼ ਬਹੁਤ ਚੱਲਦੇ ਨੇ.
0: ਹਾਂ,
1: ਇਨਫੈਕਟ ਸਟਾਰਬਕਸ ਦਾ ਮੇਜਰ ਜਿਹੜਾ ਮਾਡਲ ਹੈ, ਬਿਜ਼ਨਸ ਮਾਡਲ ਹੈ ਕਮਾਈ ਦਾ, ਉਹ ਉਹਨਾਂ ਦਾ ਹੈਗਾ ਮੈਂਬਰਸ਼ਿਪ ਪ੍ਰੋਗਰਾਮ 'ਚ, ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਪੈਸੇ ਦੇ ਦਿਓ, ਕਿਉਂਕਿ ਉਹਨਾਂ ਕੋਲ ਕਹਿੰਦੇ ਨੇ ਕਿ ਕੁਛ ਇੰਨੀ ਜ਼ਿਆਦਾ ਮੈਂਬਰਸ਼ਿਪ ਦੇ ਪੈਸੇ ਇਕੱਠੇ ਹੋਏ ਪਏ ਨੇ, ਕਿਉਂਕਿ ਇਹ ਇੱਕ ਆਪਣੇ ਲੈਵਲ 'ਤੇ ਵਿਸ਼ਾ ਹੋ ਜਾਂਦਾ. ਜੇ ਆਪਾਂ ਕਿਸੇ ਦਿਨ ਬਿਜ਼ਨਸ ਸਟੱਡੀ ਕਰਨਾ ਹੋਵੇ ਹੈ ਨਾ, ਉਹ ਵਾਲੇ 'ਤੇ ਕਰਾਂਗੇ. ਪਰ ਉਹ ਬੇਸਿਕਲੀ ਮੈਂਬਰਸ਼ਿਪਸ ਤੋਂ ਹੀ ਕੁਛ 12 to 15 billion dollars ਸਾਲ ਦਾ ਮੂਵ ਕਰ ਲੈਂਦੇ ਆ, ਕਿ ਤੁਸੀਂ $50 ਦਾ ਰੀਚਾਰਜ ਕਰਾਇਆ ਆਪਣੇ ਕਾਰਡ ਦੇ ਅੰਦਰ, ਅਤੇ ਫਿਰ ਤੁਸੀਂ ਜਦੋਂ ਉਸ ਕਾਰਡ ਦੇ ਅੰਦਰ ਸਟਾਰਬਕਸ ਦਾ ਕਾਰਡ, ਜਦੋਂ ਵੀ ਤੁਸੀਂ ਸਟਾਰਬਕਸ ਜਾਓਗੇ ਤੁਹਾਨੂੰ ਹਲਕਾ ਜਿਹਾ ਡਿਸਕਾਊਂਟ ਮਿਲਦਾ, ਅਤੇ ਤੁਸੀਂ ਉਹੀ ਵਾਲਾ ਯੂਜ਼ ਕਰ ਦਿਉ ਪੇ ਕਰਨ ਲਈ. ਅਮੈਰੀਕਾ ਵਰਗੀ ਥਾਵਾਂ 'ਤੇ, ਕੈਨੇਡਾ ਬਾਰੇ ਮੈਨੂੰ ਇੰਨੀ ਨੌਲੇਜ ਨਹੀਂ, ਪਰ ਅਮੈਰੀਕਾ ਦੇ ਅੰਦਰ ਕੌਫੀ ਕੈਫੇਜ਼ ਦੇ ਅੰਦਰ ਇਸ ਕਲਚਰ ਦੇ ਹਿਸਾਬ ਨਾਲ ਹੀ ਯੂਜ਼ ਹੁੰਦੀ ਹੈ ਨਾ, ਕਿਉਂਕਿ ਸਮਝੋ ਤੁਸੀਂ ਕਿਸੇ ਕੈਫੇ ਜਾ ਕੇ ਬੈਠੇ ਹੋ ਅਤੇ ਯੂ ਓਨਲੀ ਪੇ ਵੰਸ ਫੋਰ ਯੋਰ ਕੌਫੀ, ਤੁਸੀਂ ਰੀਫਿਲ ਕਰਾਉਂਦੇ ਰਹਿ ਸਕਦੇ ਹੋ. ਇਹ ਜਦੋਂ ਮੈਂ ਕਹਿ ਰਿਹਾ, ਮਤਲਬ ਕਿ ਯੂਜੁਅਲ ਨੋਰਮ ਹੈ, ਇਹ ਨਹੀਂ ਕਿ ਹਰ ਕੈਫੇ 'ਚ, ਪਰ ਇੱਕ ਯੂਜੁਅਲੀ ਇਸ ਤਰ੍ਹਾਂ ਹੀ ਹੁੰਦਾ. ਪਰ ਆਸਟ੍ਰੇਲੀਆ ਇਸ ਗੱਲੋਂ ਬਹੁਤ ਜ਼ਿਆਦਾ ਡਿਫਰੈਂਟ ਕੇਸ ਸਿਨੈਰੀਓ ਹੈ ਕਿ ਅੱਜ ਵੀ ਸਟਾਰਬਕਸ ਉਸ ਲੈਵਲ ਦਾ ਮਸ਼ਹੂਰ ਨਹੀਂ ਹੋ ਪਾਇਆ ਜਿਸ ਲੈਵਲ ਦਾ ਸਾਰੀ ਬਾਕੀ ਦੁਨੀਆ 'ਤੇ ਆ, ਕਿਉਂਕਿ ਸ਼ਾਇਦ ਆਸਟ੍ਰੇਲੀਆ ਦੇ ਲੋਕਾਂ ਨੂੰ ਲੋਕਲ ਕੌਫੀ ਦਾ, ਬੁਟੀਕ ਕੈਫੇਜ਼ ਦਾ ਚਸਕਾ ਜ਼ਿਆਦਾ, ਜਾਂ ਕਹਿ ਲਓ ਪ੍ਰਾਊਡ ਜ਼ਿਆਦਾ ਫੀਲ ਕਰਦੇ ਕਿ ਇੱਕ ਲੋਕਲ ਬਰਿਸਟਾ, ਇੱਕ ਲੋਕਲ ਕੈਫੇ ਓਨਰ ਨੂੰ ਉਹ ਜਾਣਦੇ ਆ ਹੈ ਨਾ, ਅਤੇ ਉਹਦੇ ਤੋਂ ਖਰੀਦਦੇ ਆ.
0: $8 billion
1: ਹਰ ਸਾਲ ਆਸਟ੍ਰੇਲੀਅਨਸ ਖਰਚਦੇ
0: ਨੇ
1: ਕੌਫੀ 'ਤੇ, ਐਂਡ ਟੋਟਲ ਓਵਰਆਲ ਮਾਰਕੀਟ ਦੀ ਵੈਲੂਏਸ਼ਨ ਹੈ ਜੀ $10 billion. ਤੇ ਕੌਫੀ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਹੁੰਦੀ ਹੈ। ਜੇ ਤੁਸੀਂ ਬਿਲਕੁਲ ਬਲੈਕ, ਕਾਫੀ ਲੋਕ ਕਈ ਵਾਰੀ ਪੁੱਛਦੇ ਕਿ ਯਾਰ ਕੀ ਫਰਕ ਹੈ, ਤੁਹਾਨੂੰ ਵੀ ਈਜ਼ੀ ਕਰ ਦਿੰਦੇ ਹਾਂ ਕਿ ਬਿਲਕੁਲ ਜਦੋਂ ਇੱਕ ਕੌਫੀ ਦਾ ਸ਼ੋਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੁੰਦਾ ਜੀ ਐਕਸਪ੍ਰੈਸੋ
0: ਜੀ।
1: ਜਦੋਂ ਉਹਦੇ ਅੰਦਰ ਆਪਾਂ ਥੋੜਾ ਜਿਹਾ ਪਾਣੀ ਰਲਾ ਲਿਆ ਉਹ ਹੋ ਗਿਆ ਜੀ ਅਮੈਰੀਕਾਨੋ। ਜਦੋਂ ਉਹਦੇ ਅੰਦਰ ਆਪਾਂ ਥੋੜਾ ਜਿਹਾ ਦੁੱਧ ਤੇ ਥੋੜੀ ਜਿਹੀ ਫੋਮ ਕਹਿ ਲਓ
0: ਸਟੀਮਡ ਮਿਲਕ,
1: ਹਾਂ ਸਟੀਮਡ ਮਿਲਕ 33% ਜਾਂ ਫਿਰ ਆਪਾਂ ਜੇ ਥੋੜਾ ਈਜ਼ੀ ਕਰਨਾ ਹੋਵੇ ਘੱਟ ਦੁੱਧ ਵਾਲੀ ਜਿਹੜੀ ਕੌਫੀ ਆ ਉਹ ਹੋ ਜਾਂਦੀ ਹੈ ਜੀ ਆਪਣਾ ਕੈਪਚੀਨੋ। ਤੇ ਜਿੱਦਾਂ ਦੀ ਆਪਾਂ ਯੂਜਲੀ ਇੰਡੀਆ ਤੋਂ ਪੀਂਦੇ ਆਏ ਹਾਂ ਜਿਹੜੀ ਉਹ ਵਿਆਹ ਸ਼ਾਦੀ ਵਾਲੀ ਜਾਂ ਫਿਰ
0: ਫੋਮ ਨਹੀਂ ਹੁੰਦੀ
1: ਜਾਂ ਫਿਰ ਜਿਹੜੇ ਆਪਾਂ ਘਰਾਂ 'ਚ ਵੀ ਪੀ ਲੈਂਦੇ ਉਹ ਲਾਟੇ ਹੁੰਦੀ ਹੈ ਕਿ ਮਿਲਕ ਹੈਵੀ ਤੇ ਨਾਲ ਤੁਸੀਂ ਕੌਫੀ ਯੂਜ਼ ਕਰ ਲੈਤੀ ਉਹਦੇ ਅੰਦਰ ਫੋਮ ਵੀ ਉਹਦੀ ਨਾ ਮਾਤਰ ਹੁੰਦੀ ਆ। ਫਲੈਟ ਵਾਈਟ ਇੱਥੇ ਬਹੁਤ ਮਸ਼ਹੂਰ ਆ ਆਸਟ੍ਰੇਲੀਆ ਦੇ ਅੰਦਰ ਤੇ ਉਹਦੇ ਅੰਦਰ ਵੈਸੇ ਮੈਨੂੰ ਲੱਗਦਾ ਸੀਗਾ ਪਹਿਲੇ ਕਿ ਇਹਦੇ ਅੰਦਰ ਸ਼ਾਇਦ ਸਟਰੋਂਗਨੈਸ ਘੱਟ ਹੁੰਦੀ ਹੈ ਕਿਉਂਕਿ ਇਹਦੇ ਅੰਦਰ ਮਿਲਕ ਕਾਫੀ ਯੂਜ਼ ਹੁੰਦਾ ਪਰ ਉਹ ਇੰਨਾ ਜ਼ਰਾ ਸਕਿਮ ਕਰਕੇ ਮਿਲਕ ਯੂਜ਼ ਕਰਦੇ ਆ ਕਿ ਉਹਦੀ ਜਿਹੜੀ ਕੌਫੀ ਦੀ ਮਾਤਰਾ ਉਹ ਜ਼ਿਆਦਾ ਤੁਹਾਨੂੰ ਹਿੱਟ ਕਰਦੀ ਉਹਦੇ ਅੰਦਰ
0: ਤੇ ਸਿਲਕੀ ਸਟੀਮਡ ਹੁੰਦਾ,
1: ਹਾਂ ਸਿਲਕੀ ਜਿਹੀ ਹੁੰਦੀ ਆ। ਤੇ ਫਿਰ ਜੀ ਮੋਕਾ ਦੇ ਅੰਦਰ ਬੇਸਿਕਲੀ ਉਹੀ ਹੈ ਕਿ ਤੁਹਾਡੀ ਲਾਟੇ ਆ ਉਨਾ ਕੀ ਦੁੱਧ ਹੈ ਪਰ ਉਹਦੇ ਅੰਦਰ ਇੱਕ ਸ਼ੋਟ ਚੋਕਲੇਟ ਦਾ ਵੀ ਆ। ਸੋ ਤੁਸੀਂ ਮਿਲਕ ਚੋਕਲੇਟ, ਡਾਰਕ ਚੋਕਲੇਟ ਜੋ ਵੀ ਪਸੰਦ ਕਰਦੇ ਹੋ ਉਸਦਾ ਇੱਕ ਸ਼ੋਟ ਐਡ ਕਰਾ ਲਓ,
0: ਥੋੜਾ ਮਿੱਠਾ ਹੋ ਜਾਂਦਾ,
1: ਹਨਾ ਟੇਸਟ ਹੋ ਜਾਂਦਾ, ਮਿੱਠਾ ਹੋ ਜਾਂਦਾ, ਮਤਲਬ ਉਹੀ ਗੱਲ ਆ। ਬਾਕੀ ਆਹੀ ਤੁਹਾਡੀ ਬਾਕੀ ਕੌਫੀਜ਼ ਨਾਲ ਵੀ ਹੈ ਕਿ ਜੇ ਤੁਸੀਂ ਹਨੀ ਪਵਾ ਲਓ ਜਾਂ ਹੇਜ਼ਲਨਟ ਦਾ ਸਿਰਪ ਪਵਾ ਲਓ ਜਾਂ ਹਨਾ ਕੈਰਾਮੈਲ ਦਾ ਪਵਾ ਲਓ ਉਸ ਹਿਸਾਬ ਨਾਲ ਹੋ ਜਾਏਗਾ। ਬਟ ਦ ਲੀਸਟ ਸਟਰੋਂਗ ਇਸ ਲਾਟੇ, ਉਸ ਤੋਂ ਥੋੜ੍ਹੀ ਜਿਹੀ ਵੱਧ ਸਟਰੋਂਗ ਕੈਪਾਚੀਨੋ, ਉਸ ਤੋਂ ਜ਼ਿਆਦਾ ਸਟਰੋਂਗ ਹੋ ਗਈ ਅਮੈਰੀਕਾਨੋ ਅਤੇ ਸਭ ਤੋਂ ਜ਼ਿਆਦਾ ਸਟਰੋਂਗ ਹੋ ਜਾਂਦਾ ਐਸਪ੍ਰੈਸੋ। ਇਹ ਬੇਸਿਕ ਬੇਸਿਕ ਆਪਾਂ ਗੱਲਬਾਤ ਕਰ ਲਈ ਹੈ ਨਾ ਕੌਫੀ ਦੀ, ਉਹ ਹੈ। ਬਾਕੀ ਤੁਰਕਿਸ਼ ਕੌਫੀ ਬਹੁਤ ਮਸ਼ਹੂਰ ਹੈ, ਵੀਅਤਨਾਮੀਜ਼ ਕੌਫੀ ਬਹੁਤ ਮਸ਼ਹੂਰ ਹੈ। ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹਨਾਂ ਦਾ ਕੌਫੀ ਬਣਾਉਣ ਦਾ ਤੌਰ ਤਰੀਕਾ ਡਿਫਰੈਂਟ ਹੈ ਬਾਕੀ ਦੁਨੀਆ ਨਾਲੋਂ, ਹੈ ਨਾ। ਪਰ ਇੱਦਾਂ ਦਾ ਹੋਰ ਇਹਦੇ ਅੰਦਰ ਕੋਈ ਖਾਸ ਫਰਕ ਨਹੀਂ ਆਉਂਦਾ। ਜੇ ਆਪਾਂ ਇਸ ਚੀਜ਼ ਨੂੰ ਬਾਏ ਬਾਏ ਟਾਟਾ ਕਰਦੇ ਹੋਏ ਕੋਈ ਹੋਰ ਗੱਲ ਕਰਨੀ ਹੋਵੇ ਤੇ ਜੇ ਤੁਸੀਂ ਕੋਈ ਕੈਫੇਜ਼ ਕਰਨੇ ਹੋਣ ਕੀ ਕਹਿੰਦੇ ਟਰਾਈ
0: ਵਿਜ਼ਿਟ
1: ਤੇ ਫਿਰ ਸਪੈਂਸਰ ਸਟਰੀਟ ਤੇ ਹਾਇਰ ਗਰਾਊਂਡ, ਠੀਕ ਹੈ, ਮੈਲਬਰਨ ਸੈਂਟਰਲ ਦੇ ਸਾਹਮਣੇ ਜਾ ਕੇ ਇੱਕ ਭੀੜੀ ਜਿਹੀ ਗਲੀ ਹੈ, ਉੱਥੇ ਹੈ ਪਿੰਡ ਕੌਫੀ, PINNED ਪਿੰਡ ਕੌਫੀ, ਉਹ ਜਿੰਨੀ ਕੁ ਲੰਮੀ ਗਲੀ ਹੈ ਉਨੀ ਹੀ ਲੰਮੀ ਉੱਥੇ ਲਾਈਨ ਲੱਗੀ ਹੁੰਦੀ ਹੈ। ਉਹ ਕੋਲਡ ਕੌਫੀ ਲਈ ਬਹੁਤ ਮਸ਼ਹੂਰ ਨੇ ਤੇ ਲਿਟਲ ਸਵਾਂਸਟਨ ਸਟਰੀਟ ਤੇ ਰੈਗੂਲਰਸ ਤੇ ਕਾਰਲਟਨ ਚ ਹੈ ਜੀ ਗੁੱਡ ਮੈਜਰ। ਇਹ ਇਕੱਲਾ ਕੈਫੇ ਹੈ, ਇਕੱਲਾ ਨਹੀਂ ਮਤਲਬ ਬਹੁਤ ਮਸ਼ਹੂਰ ਕੈਫੇ ਵਿੱਚੋਂ ਬਹੁਤ ਹੀ ਵਿਰਲਾ ਕੈਫੇ ਜਿਹੜਾ ਸ਼ਾਮ ਦੇ 6-7 ਵਜੇ ਤੱਕ ਵੀ ਕੌਫੀ ਦੇ ਦਿੰਦਾ, ਗੁੱਡ ਮੈਜਰ, ਉੱਥੇ ਜਾ ਕੇ ਕੌਫੀ ਜ਼ਰੂਰ।
0: 2-3 ਵਜੇ ਤੱਕ ਬੰਦ ਕਰ,
1: ਹਾਂ ਬਾਕੀ ਸਾਰੇ ਹੈ ਨਾ 2-3 ਵਜੇ ਤੱਕ ਬਾਏ ਬਾਏ ਟਾਟਾ ਹੋ ਜਾਂਦਾ। ਅੱਛਾ ਇਹ ਵੀ ਬਹੁਤ ਫਰਕ ਹੈ ਨਾ ਦੇਖ ਲਾ ਕਲਚਰਲੀ, ਇੰਡੀਆ ਦੇ ਅੰਦਰ ਅਗੇਨ ਥੋੜਾ ਸ਼ਾਮ ਦੀ ਬੈਵਰੇਜ ਹੋ ਜਾਂਦੀ ਹੈ ਕੌਫੀ, ਯਾਰ ਦੋਸਤ ਮਿਲੇ ਤਾਂ ਸ਼ਾਮ ਨੂੰ, ਹੈ ਨਾ। ਇੰਡੀਆ 'ਚ ਮਸ਼ਹੂਰ ਕੀ ਹੁੰਦਾ ਸੀਗਾ, CCD ਹੁੰਦਾ ਸੀ ਮਸ਼ਹੂਰ, ਹੈ ਨਾ, ਹੁਣ ਤਾਂ ਸ਼ਾਇਦ ਕਾਫੀ ਬੰਦ ਹੋ ਗਏ। ਸਾਡੇ ਵਾਲੇ ਪਾਸੇ ਹੈੱਡਕੁਆਰਟਰ ਬਹੁਤ ਮਸ਼ਹੂਰ ਹੁੰਦੇ ਸੀਗੇ, ਬਰਿਸਤਾ ਕੈਫੇ ਬਰਿਸਤਾ ਬਹੁਤ ਮਸ਼ਹੂਰ ਹੈ ਉੱਥੇ, ਹੈ ਨਾ। ਜ਼ਿਆਦਾਤਰ ਲੋਕ ਜੇ ਇਕੱਠੇ ਹੁੰਦੇ ਉਹ ਸ਼ਾਮ ਦੇ ਹਿਸਾਬ ਨਾਲ ਹੁੰਦਾ ਨਾ, 6-7-8 ਵਜੇ, ਤੇ ਇੱਥੇ
0: ਚੱਲਦੀ ਸ਼ਾਮ ਨੂੰ।
1: ਇੱਥੇ ਤਾਂ ਬੋਰੀਆ ਬਿਸਤਰ ਬੰਦ ਕਰ ਦਿੰਦੇ 3 ਵਜੇ।
0: ਇੱਥੇ ਤਾਂ ਵੈਸੇ ਵੀ ਕਹਿੰਦੇ ਨਾ ਵੀ ਸਿਹਤ ਲਈ ਵੀ ਨਹੀਂ ਵਧੀਆ ਸ਼ਾਮ ਨੂੰ ਕੌਫੀ ਪੀਣੀ।
1: ਹਾਂ ਐਕਚੁਅਲੀ ਗੱਲ ਇਹ
0: ਵੀ ਵਧੀਆ ਵਾ ਮਾਰਨਿੰਗ 'ਚ,
1: ਕਿਉਂਕਿ ਉਹੀ ਹੈ ਕਿ ਤੁਸੀਂ ਫਿਰ ਉੱਠੇ ਰਹਿ ਜਾਓਗੇ। ਡੀ ਕੈਫ ਵੀ ਆਉਂਦੀ ਹੈ ਜੇ ਸਮਝੋ ਤੁਹਾਨੂੰ ਲੱਗਦਾ ਕਿ ਕੌਫੀ ਤੁਹਾਨੂੰ ਸਵਾਦ ਬਹੁਤ ਲੱਗਦੀ ਹੈ ਪਰ ਉਹਦੇ ਅੰਦਰ ਕੈਫੀਨ ਜਿਹੜੀ ਹੈ ਤੁਹਾਨੂੰ
0: ਬਿਲਕੁਲ ਹੀ ਨਹੀਂ ਚਾਹੀਦੀ,
1: ਨੀਂਦ ਆਉਣ 'ਚ ਬਹੁਤ ਪ੍ਰੋਬਲਮ ਕਰਦੀ ਹੈ। ਤੁਸੀਂ ਇਹ ਸਾਰੀ ਕੌਫੀ ਜਿਹੜੀਆਂ ਮੈਂ ਕਹੀਆਂ ਇਹ ਸਾਰੀ ਸਾਰੀ ਡੀ ਕੈਫ ਵੀ ਮਿਲਦੀਆਂ ਜਿਹਦੇ ਅੰਦਰ ਕੈਫੀਨ ਨਹੀਂ ਹੁੰਦਾ, ਕਾਫੀ ਆਲਮੋਸਟ ਹਰ ਕਿਸੇ ਕੋਲ ਹੋਏਗੀ। ਸੇਂਟ ਐਲਿਸ ਕੌਫੀ ਵੀ, ਹਾਂ ਉਹ ਵੀ ਬਹੁਤ ਘੈਂਟ ਹੈਗਾ ਸਾਊਥ ਮੈਲਬਰਨ ਦੇ ਅੰਦਰ। ਉਹਨਾਂ ਦੇ ਤਾਂ ਕੌਫੀ ਬੀਨਸ ਵੀ ਵਧੀਆ ਨੇ ਜੇ ਕਦੀ ਉੱਦਾਂ ਘਰੇ ਲਿਆ ਕੇ ਮਤਲਬ ਪੀਣੇ ਹੋਣ, ਦੈਟਸ ਗੁੱਡ।
0: ਮੈਂ ਵੀ ਜਿੰਨੇ ਵੀ ਟਰਾਈ ਕੀਤੇ ਆ ਨਾ ਜਿੱਥੇ ਹਿਡਨ ਨੇ ਨਾ ਉਹ ਬੈਸਟ ਨੇ, ਤੁਸੀਂ ਉੱਥੇ ਇੰਨਾ ਕਦੀ ਨਾਂ ਨਹੀਂ ਸੁਣਿਆ ਹੋਊਗਾ ਨਾ ਕਦੀ ਉਹਨਾਂ ਦੀ ਇੰਨੀ ਮਸ਼ਹੂਰੀ ਸੁਣੀ ਹੋਊਗੀ। ਉਹ ਹਿਡਨ ਜੇ ਹੋਣਗੇ ਕੈਫੇ ਪਰ ਉਹਨਾਂ ਦੀ ਜਿਹੜੀ ਕੌਫੀ ਹੋਣਗੀ ਨਾ ਤੇ ਉਹ ਤੁਸੀਂ ਪੀ ਕੇ ਕਹਿਣਾ ਵਾ ਵੀ ਯਾਰ ਲੈ ਲੱਗਦਾ ਨਹੀਂ ਇੰਨੀ ਸਵਾਦ ਜੇ ਬਣਾਉਂਦੇ ਹੋਣਗੇ, ਇਹਨਾਂ ਨੂੰ ਜਾਇਜ ਹੈਗੀ ਇੰਨੀ ਸਵਾਦ ਬਣਾਉਣ ਦੀ।
1: ਇੱਕ ਨਾ ਇੱਕ ਮੈਂ ਵੀ ਇਹ ਵੀ ਦੇਖਿਆ, ਇਹ ਥੋੜਾ ਏਜਿਸਟ ਗੱਲ ਹੋ ਜਾਂਦੀ, ਇਸ ਰੇਸਿਸਟ ਹੁੰਦਾ ਨਾ, ਇਸ ਏਜਿਸਟ ਵਾਲੀ ਗੱਲ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ। ਜਦੋਂ ਮੈਂ ਕੋਈ ਬੰਦਾ ਵੇਖਦਾ ਨਾ ਜਿਹੜਾ ਜੇ ਕੋਈ ਬਰਿਸਟਾ ਮੈਨੂੰ ਦਿਸ ਰਿਹਾ ਕਿ ਇਹ ਮੇਰੇ ਤੋਂ ਘੱਟ ਉਮਰ ਦਾ, ਬਹੁਤ ਹਾਈ ਚਾਂਸ ਹੈ ਕੌਫੀ ਘੈਂਟ ਬਣਾਏਗਾ। ਇੱਕ ਪੈਸ਼ਨ ਹੈ ਮੈਂ ਦੇਖਿਆ ਛੋਟੀ ਜਨਰੇਸ਼ਨ, ਯੰਗਰ ਜਨਰੇਸ਼ਨ ਦੇ ਅੰਦਰ,
0: ਕਿਉਂਕਿ ਫਿਰ ਜਿਹੜਾ ਬੰਦਾ ਇੰਨੇ ਚਿਰ ਦਾ ਇੱਕੋ ਕੰਮ ਕਰਨ ਡਿਆ ਹੋ ਗਿਆ।
1: ਦੂਸਰਾ ਇਹ ਹੈ ਕਿ ਜੇ ਕਿਤੇ ਹੈ ਨਾ ਬੁੱਲਾਂ 'ਤੇ ਜਾਂ ਫਿਰ ਆਪਾਂ ਆਈਬ੍ਰਾਊਜ਼ 'ਤੇ ਹੋਈ ਹੋਵੇ, ਪੀਅਰਸਿੰਗ ਹੋਈ ਹੋਵੇ, ਮੁੰਡਾ ਹੋਵੇ ਕੁੜੀ ਹੋਵੇ, ਵਾਲ ਹੋਣ ਪਿੰਕ ਜਾਂ ਲਾਲ ਜਾਂ ਹਰੇ, ਤੇ ਇਹ ਵੀ ਗਰੰਟੀ ਕਿ ਜੇ ਇਹਨੇ ਕੌਫੀ ਬਣਾਤੀ ਹੈ ਨਾ, ਇਹਨੇ ਵੀ ਜਿਹੜੀ ਕੌਫੀ ਬਣਾਉਣੀ ਹੈ ਨਾ, ਬਸ ਦੁਨੀਆ ਜਹਾਂ ਇੱਕ ਪਾਸੇ ਤੇ ਆਹ ਵਾਲੀ ਕੌਫੀ ਇੱਕ ਪਾਸੇ।
0: ਇੱਦਾਂ ਹੀ ਆ, ਕਿਉਂਕਿ ਜਦੋਂ ਤੁਸੀਂ ਕੌਫੀ ਪੀਣੀ ਹੁੰਦੀ ਆ ਨਾ, ਜਦੋਂ ਤੁਹਾਡਾ ਜੀ ਕਰਨ ਡਿਆ ਹੁੰਦਾ, ਅੰਦਰੋਂ ਤੋੜ ਵੱਜਣ ਦੀ ਵੱਜਦੀ ਆ ਨਾ। ਇਹ ਕ੍ਰਿਸ਼ਨ ਜੀ ਨੂੰ ਵੱਜਦੀ, ਮੈਂ ਤਾਂ ਤੁਹਾਨੂੰ ਦੱਸਣ ਡਿਆ।
1: ਸਹੀ ਗੱਲ ਹੈ,
0: ਕਹਿੰਦੇ ਹੁੰਦੇ ਵੀ ਯਾਰ ਕੌਫੀ ਬਿਨਾ ਨਹੀਂ ਹੁਣ ਹਿੱਲਣਾ, ਕੌਫੀ ਆਊਗੀ ਤੇ ਨੈਕਸਟ ਕੰਮ ਫੇਰ ਹੋਊਗਾ
1: ਤਾਂ ਹੀ ਹਿੱਲਾਂਗੇ।
0: ਉੱਤੇ ਭਾਵੇਂ ਕੰਮ ਖਲੋਤਾ ਤੇ ਖਲੋਜੇ, ਡਜਨਟ ਮੈਟਰ,
1: ਡਜਨਟ ਮੈਟਰ,
0: ਕੌਫੀ ਪੀ ਕੇ ਤਾਂ ਜਾਣਾ। ਪਰ ਉਹ ਦੂਜੀ ਕਫੀਨ ਦੀ ਆਪਣਾ ਗੱਲ ਦੱਸੀ ਨਹੀਂ ਆਪਾਂ ਵਿੱਚ ਰਹਿ, ਉਹ ਦੂਜੀ ਟਾਈਪ ਦੀ ਜਿਹੜੀ ਕਫੀਨ ਵਾਲੀ ਆ, ਆਪਾਂ ਉਹ ਦੱਸ ਦਈਏ ਕਿਤੇ ਐਵੇਂ ਭੁੱਲ ਨਾ ਜਾਈਏ।
1: ਰੋਬਸਟਾ, ਰੋਬਸਟਾ ਭਰਾ ਰਹਿ ਗਿਆ,
0: ਅਕਸਰ ਹੀ ਭੁੱਲ ਜਾਈਦੀਆਂ ਚੀਜ਼ਾਂ ਹਨਾ। ਹਾਂ, ਕਿਹੜਾ ਭਰਾ ਰਹਿ ਗਿਆ ਤੁਹਾਡਾ?
1: ਰੋਬਸਟਾ ਧੁੰਦਲੇ ਧੁੰਦਲੇ ਨਾਮ ਤੇਰੇ ਚੇਤੇ ਨੇ,
0: ਤੇ ਰੋਬਸਟਾ ਜੀ ਭਰਾ ਨਹੀਂ ਆ, ਉਹ ਸੈਕਿੰਡ ਜਿਹੜੀ ਉਹਦੀ
1: ਅਰੇਬਿਕਾ ਤੋਂ ਇਲਾਵਾ ਜਿਹੜੀ ਜ਼ਿਆਦਾ ਵਿਕਦੀ
0: ਹੈ, ਉਹ ਰੋਬਸਟਾ ਆ। ਇਹਨਾਂ ਨੇ ਭਰਾ ਬਣਾ ਲਿਆ, ਚਲੋ ਕੋਈ ਨਹੀਂ। ਇਹ ਸੈਕਿੰਡ ਜਿਹੜੀ ਆ ਉਹ ਲਾਰਜੈਸਟ ਵੇਖਦੀ ਹੈ ਨਾ, ਕਹਿੰਦੇ ਨੇ ਕਿ 40-45% ਦੇ ਲਾਗੇ ਬੰਨੇ ਗਲੋਬਲ ਪ੍ਰੋਡਕਸ਼ਨ ਇਹਦੀ ਹੈਗੀ ਆ, ਅਤੇ ਉਹ ਵੇਖਦੀ ਵੀ ਹੁੰਦੀ ਆ ਕਿਉਂਕਿ ਥੋੜ੍ਹੀ ਸਟਰੋਂਗ ਆ। ਜਿੱਦਾਂ ਕਹਿ ਲਓ ਕਫੀਨ ਵਾਲੇ ਜਿਹੜੇ, ਜਿਹਨਾਂ ਨੂੰ ਕਫੀਨ ਜ਼ਿਆਦਾ ਪਸੰਦ ਆ ਕੌਫੀ ਦੇ ਵਿੱਚ, ਉਹਨਾਂ ਵਾਸਤੇ ਇਹ ਵਧੀਆ ਆ। ਕਹਿੰਦੇ ਨੇ ਕਿ 50-60% ਜ਼ਿਆਦਾ ਕਫੀਨ ਆ
1: ਉਹ ਨਾਲੋਂ। ਅੱਛਾ,
0: ਅਰੇਬਿਕਾ ਨਾਲੋਂ। ਹਾਂ, ਮਤਲਬ ਉਹ 'ਚ ਜੇ
1: ਇਹ ਪ੍ਰੀਮੀਅਮ ਹੋਏਗੀ ਫਿਰ।
0: ਹਾਂ, ਇਹ ਫਿਰ ਉਹਨਾਂ ਸਪੈਸ਼ਲੀ ਆ ਨਾ ਫਿਰ ਥੋੜ੍ਹਾ ਜਿਹਾ। ਇਹਦਾ ਪਲਾਂਟ ਕਹਿੰਦੇ ਨੇ ਕਿ ਜ਼ਿਆਦਾ ਜਿਹੜਾ ਉਹ ਹਾਰਡੀ ਜਿਹਾ ਹੁੰਦਾ ਵਾ, ਅਤੇ ਉਹਦੇ ਕਰਕੇ ਜਦੋਂ ਗਰੋ ਹੁੰਦੀ ਆ ਅਤੇ ਨੈਚੁਰਲੀ ਥੋੜ੍ਹੀ ਜਿਹੀ ਇਹ 'ਚ ਜ਼ਿਆਦਾ ਕਫੀਨ ਹੁੰਦੀ ਆ। ਇਹ ਮੈਨੂੰ ਲੱਗ ਤੁਸੀਂ ਤਾਂ ਫਿਰ ਇਹੋ ਹੀ ਪੀਂਦੇ ਹੋਣੇ ਹਨਾ।
1: ਨਹੀਂ ਭਰਾ, ਸਾਨੂੰ ਤਾਂ ਜਿਹੜਾ ਬੰਦਾ ਜਿਹੜੀ ਪਿਲਾ ਦੇ ਕੌਫੀ ਹੋਣੀ ਚਾਹੀਦੀ।
0: ਐਕਸਪ੍ਰੈਸੋ ਜਿਹੜੀ ਇਕੱਲੀ ਜਦ ਪੀਂਦੇ ਨਾ, ਜਿਹੜੇ ਦੁੱਧ ਨਹੀਂ ਪਾਉਂਦੇ ਵਿੱਚ, ਉਹ ਇਹੀ ਪੀਂਦੇ ਕਹਿੰਦੇ।
1: ਹਾਂ, ਪਹਿਲੇ ਬਹੁਤ ਜਦੋਂ ਹੁੰਦਾ ਨਾ ਉਹ ਫੁਕਰਪੰਤੀ ਵਾਲੀ ਉਮਰ ਹੁੰਦੀ ਹੈ, ਉਦੋਂ ਮੈਂ ਸਰਾਹ ਕਰਦਾ ਹੁੰਦਾ ਹੈਗਾ ਬਲੈਕ ਕੌਫੀ ਫਾਰ ਮੀ।
0: ਕਦੀ ਪੀਤੀ ਨਹੀਂ ਹੋਣੀ
1: ਐਵੇਂ, ਚਾਰ ਦੋ ਸਾਲ ਐਵੇਂ ਔਖੇ ਹੋ ਕੇ ਪੀ ਰਹੇ, ਨਹੀਂ ਯਾਰ ਬਲੈਕ ਕੌਫੀ ਪੀਣਗੇ ਹਨਾ, ਸਾਰਿਆਂ ਨੂੰ ਆਦਤਾਂ ਪੈ ਗਈਆਂ ਫਿਰ ਬਾਅਦ ਚੋਂ, ਮਤਲਬ ਉਹ ਪਰ ਉਹ ਖਰਾਬ ਕਰਦੀ ਹੈ ਤੁਹਾਨੂੰ, ਇਟਸ ਨੋਟ ਗੁੱਡ।
0: ਆਹੋ, ਪਰ ਗੱਲ ਇਹ ਹੋਣਾ ਵੀ ਉਦੋਂ ਬੰਦਾ ਕਹਿ ਦਿੰਦਾ ਵੇਖੋ ਵੇਖੀ ਵੀ ਨਹੀਂ, ਮੈਂ ਵੀ ਉਹ
1: ਪੀਂਦਾ, ਦੇਖਦੇ ਹਾਂ ਯਾਰ।
0: ਪਰ ਬਾਅਦ ਚ ਹੌਲੀ ਹੌਲੀ ਇਹ ਸਮਝ ਆਉਂਦੀ ਵੀ ਨਹੀਂ, ਵੀ ਜੋ ਤੁਸੀਂ ਪੀਣਾ ਤੁਸੀਂ ਉਹੀ ਪੀਓ,
1: ਉਹੀ ਪੀਓ,
0: ਇੱਧਰ ਉੱਧਰ ਕਹੇ ਦੇ ਵੇਖ ਕੇ
1: ਚਾਹ ਚਾਹ ਯਾਰ, ਗੱਲ ਖਤਮ।
0: ਆਪਣਾ ਉਦਾਂ ਵੀ ਆਦਤ ਆ ਨਾ, ਮੰਨ ਲਓ ਕਿਤੇ ਗਏ ਆਪਾਂ ਤੇ ਉੱਥੇ ਕਿਸੇ ਨੇ ਕਰਾਇਆ ਵੀ ਆ ਮੇਰੀ, ਮੰਨ ਲਓ ਕੈਪੇਚੀਨੋ ਮੰਗਾ ਲਓ ਹਨਾ, ਲਾਤੇ ਮੰਗਾ ਲਓ, ਮੌਕਾ ਮੰਗਾ ਲਓ, ਤੇ ਨਾਲ ਬੈਠੇ ਨੇ ਹਾਂ ਮੇਰੀ ਵੀ
1: ਮੌਕਾ,
0: ਉਹ ਭਾਵੇਂ ਪੀਤੀ ਜਾਵੇ ਭਾਵੇਂ ਨਾ ਜਾਵੇ, ਮੁੜ ਕੇ
1: ਲਿਆ
0: ਕੋਈ ਨੀ ਹੋਣਾ, ਐਵੇਂ ਕਿਤੇ ਮੈਂ ਗਲਤ ਨਾ ਕੋਈ ਕੌਫੀ ਦਾ ਨਾਂ ਲੈ ਜਾ।
1: ਯਾਰ ਹੁਣ ਇੱਦਾਂ ਵੀ ਨਾਮ ਵੀ ਕਿੰਨੇ ਆ ਗਏ
0: ਹੋਰ ਭਰਾ। ਇੱਕ ਵਾਰੀ ਮੈਂ ਗਿਆ ਕਿਸੇ ਨਾਲ ਤੇ ਹੁੰਦੇ ਨਾ ਐਫਗੈਟੋ, ਪਤਾ ਤੁਹਾਨੂੰ, ਉਹ ਮੰਗਾ ਲਈ ਹਨਾ, ਤੇ ਮੇਰਾ ਗਲਾ ਜਿਹਾ ਖਰਾਬ ਵੀ ਥੋੜ੍ਹਾ ਜਿਹਾ ਨਾ, ਤੇ ਮੈਂ ਉਹਨੂੰ ਕਿਹਾ, ਮੈਂ ਹੀ ਕਿਹਾ ਵੀ ਕੌਫੀ ਪੀ ਲੈਂਦੇ ਹਾਂ, ਤੇ ਉਹਨੇ ਮੰਗਾ ਲਈ ਉਹ, ਤੇ ਮੈਂ ਵੀ ਨਾਲ ਹੀ, ਮੈਂ ਕਿਹਾ ਮੇਰੀ ਵੀ ਉਹ ਲੈ ਆਓ, ਤੇ ਭਰਾਵਾ ਜਦੋਂ ਲਿਆਂਦੀ ਤੇ ਮੈਂ ਹਾਂ ਆਹ ਕੀ ਹੈ ਨਾ, ਮੈਂ ਆਈਸਕ੍ਰੀਮ ਕਿੱਥੋਂ ਆ ਗਈ, ਅੱਗੇ ਮੇਰਾ ਗਲਾ ਖਰਾਬ, ਮੈਂ ਆਈਸਕ੍ਰੀਮ ਤੇ ਖਾਣੀ ਨਹੀਂ ਸੀ, ਤੇ ਉਹ ਆਉਂਦੀ ਵੀ ਤੁਸੀਂ ਇਹੋ ਹੀ ਆਰਡਰ ਕੀਤੀਆਂ ਦੋਵੇਂ, ਫਿਰ ਦੁਬਾਰਾ ਉਹ ਫਿਰ ਖਾਧੀ ਵੀਰੇ, ਕੀ ਕਰ ਸਕਦੇ, ਆਈਸਕ੍ਰੀਮ ਹੀ ਖਾਧੀ ਪੀਤੀ ਵੀ ਜਿਹੜਾ ਹੈਗਾ ਸ਼ੌਕ।
1: ਇੱਕ ਆਹ ਪਤਾ ਨਹੀਂ ਯਾਰ, ਮੈਂ ਇੱਥੇ ਨਹੀਂ ਕਦੀ ਵੇਖੀ, ਕੈਫੇ ਕੌਫੀ ਡੇ ਬਹੁਤ ਚੱਲਦੀ ਹੁੰਦੀ ਸੀਗੀ, ਉਹ ਕੋਲਡ ਬੈਵਰੇਜ ਸੀਗੀ ਆਇਰਿਸ਼ ਕੌਫੀ।
0: ਹਾਂ, ਇੱਥੇ ਵੀ ਹੁੰਦੀ ਆ ਉਹ, ਵੱਖਰੀ ਗੱਲ ਕੀ ਇੱਥੇ ਘੱਟ ਥੋੜਾ
1: ਜਿਹਾ, ਉਹ ਹਲਕੀ ਜੀ ਲੇਅਰ ਉਹਦੇ ਅੰਦਰ ਵਿਸਕੀ ਦੀ ਰੱਖਦੇ ਸੀਗੇ।
0: ਹਾਂਜੀ ਹਾਂਜੀ,
1: ਤੇ ਫਿਰ ਉੱਪਰ ਫਰੋਥ ਕਰਨਾ, ਯਾਰ ਇਹ ਵੀ ਦੇਖ ਲਾ ਨਾ, ਡਿਫਰੈਂਟ ਚੀਜ਼ ਆ।
0: ਹੁਣ ਤੇ ਉਹ ਸ਼ਾਰਟ ਜੇ ਵੀ ਆ ਗਏ ਨਾ, ਕੈਰਾਮੈਲ ਪਵਾ ਲਓ ਵਿੱਚ, ਆ
1: ਹੁਣ ਤਾਂ ਕਿੰਨਾ ਕੁਛ, ਹੁਣ ਇੱਕ ਟਾਈਪ ਆਫ ਕੌਫੀ ਬਹੁਤ ਮਸ਼ਹੂਰ ਹੋਈ ਪਈ ਅੱਜ ਕੱਲ, ਆਲਮੋਸਟ ਜਿੰਨੇ ਵੀ ਮਸ਼ਹੂਰ ਕੈਫੇ ਆ ਉਹਨਾਂ ਨੇ ਬਣਾਉਣੀ ਸ਼ੁਰੂ ਕੀਤੀ ਹੋਈ ਹੈ, ਉਹਦਾ ਨਾਮ ਹੈ ਮੈਜਿਕ।
0: ਅੱਛਾ ਜੀ,
1: ਤੁਸੀਂ ਜਾ ਕੇ ਕਹੋ ਕਿ ਮੈਜਿਕ ਚਾਹੀਦਾ, ਤੇ ਉਹ ਹੁਣ ਉਹ ਕਿਸ ਤਰੀਕੇ ਨਾਲ ਬਣਾਉਂਦੇ ਕੀ ਕਰਦੇ ਇਹ ਨਹੀਂ ਮੈਨੂੰ ਪਤਾ, ਪਰ ਇੱਕ ਲਾਟੇ ਦੀ ਹੀ ਕਿਸਮ ਆ, ਤੇ ਉਹਦੀ ਉਹ ਕਹਿੰਦੇ ਨਾ ਜਿਹੜੀ ਉਹ ਸਟੀਮ ਜੀ ਨਹੀਂ ਦਿੰਦੇ ਕੌਫੀ ਬਣਾਉਣ ਲੱਗੇ ਨਾ, ਉਹ ਬੇਸਿਕਲੀ ਸਾਰੀ ਖੇਡ ਉੱਥੇ ਆ। ਮੈਥ ਕੁਝ ਜ਼ਿਆਦਾ ਉਹਦੇ ਅੰਦਰ ਇਨਵੋਲਵ ਹੈ ਇਹ ਨਹੀਂ ਮੈਨੂੰ ਪਤਾ, ਪਰ ਅੱਜ ਕੱਲ੍ਹ ਬਹੁਤ ਮਸ਼ਹੂਰ ਹੋ ਰਹੀ, ਜਿਹੜੇ ਬਹੁਤੇ ਕੌਫੀ ਲਵਰਸ ਨੇ ਉਹ ਮੈਜਿਕ ਪੀ ਰਹੇ ਨੇ ਜੀ, ਮੈਜਿਕ ਮੈਜਿਕ।
0: ਤਾਂ ਹੀ ਕਿਉਂਕਿ ਕਹਿੰਦੇ ਨੇ ਕਿ ਜਿਹੜਾ
1: ਮਾਚਾ ਮਾਚਾ ਤੋਂ ਬਾਅਦ ਹੁਣ ਮੈਜਿਕ ਵੱਲ ਹੋ ਗਈ ਹੈ ਜਨਤਾ ਥੋੜ੍ਹੀ,
0: ਡੱਟੀ ਚਾਹੀ ਵੀ ਹੁੰਦੀ ਨਾ ਇੱਕ,
1: ਮਾਚਾ ਤਾਂ ਐਵੇਂ
0: ਹੀ ਆ। ਇੱਕ ਆਇਆ ਵੀਰ, ਉਹ ਦੋ ਜਾਣੇ ਆਏ ਹਨਾ, ਮੈਂ ਕੈਫੀ 'ਚ ਕੰਮ ਕਰਦਾ ਹੁੰਦਾ।
1: ਅੱਛਾ,
0: ਹਾਂਜੀ ਹਾਂਜੀ,
1: ਬ੍ਰਿਸ਼ਟਾ
0: ਲੈ ਯਾਰ ਤੁਹਾਨੂੰ, ਮਤਲਬ ਸਾਰਾ ਕੁਝ ਜੀ।
1: ਅੱਛਾ, ਓਕੇ,
0: ਖਿਚੇ ਵੀ ਤੇ ਬ੍ਰਿਸ਼ਟਾ ਵੀ, ਤੁਹਾਨੂੰ ਵੀ ਲੱਗਦਾ ਕੌਫੀ ਭਰਾ ਨੂੰ ਨਹੀਂ ਬਣਾਉਣੀ ਹੁੰਦੀ?
1: ਨਹੀਂ, ਤੂੰ ਕਦੇ ਪਿਲਾਈ ਨਹੀਂ?
0: ਤੁਹਾਨੂੰ ਮੈਂ ਪਿਆਈ ਨਹੀਂ, ਉਹ ਗਲੀ 'ਚ ਖੜ ਕੇ ਇੱਥੇ ਜਦੋਂ ਤੁਸੀਂ ਮੈਨੂੰ ਕਹਿੰਦੇ ਹੋ ਕਾਫੀ ਪੀਣ ਜਾਣਾ ਉਹਦੇ ਕੋਲ ਪੀਨੇ, ਮੈਂ ਨਹੀਂ ਉੱਥੇ ਪੀਨੇ, ਚੇਤਾ ਨੀ
1: ਤੈਨੂੰ? ਤੂੰ ਥੋੜੀ ਬਣਾਈ ਸੀ?
0: ਬਣਾਈ ਨੀ, ਵਧੀਆ ਸੀ ਨਾ ਕਾਫੀ,
1: ਕਾਫੀ ਕੈਂਟ ਸੀ, ਕਾਫੀ ਕੈਂਟ
0: ਸੀ, ਫਿਰ ਸਮਝੋ ਗੱਲ, ਮੈਨੂੰ ਪਤਾ ਸੀ
1: ਉਹਦਾ ਸਭ ਤੋਂ ਵਧੀਆ ਗੱਲ ਇਹ ਸੀ ਕਿ ਆਂਟੀ ਦੀ ਕਾਫੀ ਮਸ਼ੀਨ ਦੇ ਨਾਲ ਹੀ ਉਹਨਾਂ ਨੇ ਸਾਈਡ ਤੇ ਟਮਾਟਰ ਤੇ ਪਿਆਜ਼ ਰੱਖੇ ਹੋਏ ਸੀ ਕਿ ਜੇ ਉਹ ਵੀ ਖਰੀਦਣਾ ਉਹ ਵੀ ਖਰੀਦ ਲਓ। ਮੈਂ ਕਿਹਾ ਯਾਰ ਇਹ ਪਹਿਲੀ ਵਾਰੀ ਦੇਖ ਰਿਹਾ,
0: ਪਰ ਕਾਫੀ ਕੈਂਟ ਸੀ ਨਾ?
1: ਕਾਫੀ ਵਧੀਆ ਸੀ, ਕਾਫੀ ਵਧੀਆ ਸੀ,
0: ਉਹਨਾਂ ਦੀ ਉਮਰ ਨਾਲ ਝੱਲੀ ਕਾਫੀ ਬਣਾਉਂਦੇ। ਉਹਦੇ ਵਿੱਚ ਮੇਨ ਤੇ ਵੈਸੇ ਯਾਰ ਬ੍ਰਿਸਟਾ ਹੀ ਆ, ਹਰ ਇੱਕ ਜਦੋਂ ਕਾਫੀ ਪੀਂਦੇ
1: ਖੇਡ ਸਾਰੀ
0: ਉਹੀ ਆ, ਉਹ ਚੰਗੇ ਭਲੇ ਬੀਨਸ ਦੀ ਵੀ ਡੰਡ ਲਾ ਸਕਦਾ,
1: ਸਹੀ ਗੱਲ,
0: ਉਹ ਲਾਤੇ ਨੂੰ ਕੈਪੂਚੀਨੋ ਵੀ ਬਣਾ ਸਕਦਾ ਜੇ ਤੇ ਉਹ ਵਧੀਆ ਵਾ। ਤਾਂ ਹੀ ਕੈਫੇ ਕਈ ਚੱਲਦੇ ਨੀ, ਤਾਂ ਨੀ ਚੱਲਦੇ ਕਿਉਂਕਿ ਉਹਨਾਂ ਕੋਲ ਵਧੀਆ ਬ੍ਰਿਸਟਾ ਨੀ ਲੱਭ ਪਾਉਂਦਾ। ਇੱਕ ਬੜਾ ਹਾਰਡ ਆ ਇਹ ਚੀਜ਼, ਮਤਲਬ ਨਿੱਕੀ ਚੀਜ਼ ਨੀ ਆ ਕਿ ਤੁਸੀਂ ਮੰਨ ਲਓ ਕੈਫੇ ਖੋਲ ਲਿਆ ਤੇ ਬ੍ਰਿਸਟਾ ਲੱਭਣਾ ਕੋਈ ਸੌਖਾ ਕੰਮ ਨਹੀਂ ਆ।
1: ਤੁਸੀਂ ਕਿਸੇ ਨੂੰ ਵੀ ਐਕਸਟਰਾ ਹੌਟ ਕਹਿ ਦੋ, ਮਤਲਬ ਦੱਸ ਸੱਚੋ 7 ਕੁ ਵਾਰੀ ਤੁਹਾਨੂੰ ਬਰਨਟ ਕਾਫੀ ਦੇ ਰਹੇ ਹੁੰਦੇ ਆ ਕਿ ਤੂੰ ਇਦਾਂ ਹੀ ਪੀ, ਤੂੰ ਇਹ ਡਿਜ਼ਰਵ ਕਰਦਾ
0: ਇਦਾਂ ਹੀ ਆ। ਫਿਰ ਬਾਅਦ ਚ ਉਹਨਾਂ ਨੇ ਕਹਿਣਾ ਤੁਸੀਂ ਕਿਹਾ ਸੀ ਐਕਸਟਰਾ ਹੌਟ ਕਰਨ ਲਈ, ਹੁਣ ਕਰਤੀ ਆ,
1: ਕਰਤੀ ਪੀ, ਹੁਣ ਆਰਾਮ
0: ਨਾਲ ਕੰਮ ਕਰ ਕੇ ਹੁਣ ਪੀਂਦੇ ਕਿਉਂ ਨਹੀਂ ਆ। ਬਾਕੀ ਇਹ ਕਾਫੀ ਆ ਤੇ ਕਾਫੀ ਤੁਸੀਂ ਦੱਸਣਾ ਕਿਉਂਕਿ ਤੁਸੀਂ ਰੋਜ਼ ਪੀਂਦੇ ਹੋਗੇ, ਕਾਫੀ ਨਹੀਂ ਵੀ ਪੀਂਦੇ ਤਾਂ ਹੀ ਦੱਸਣਾ ਵਾ। ਤੁਸੀਂ ਦੱਸੋ ਤੁਹਾਡੀ ਕਿਹੜੀ ਫੇਵਰੇਟ ਆ ਕਾਫੀ, ਕਿਹੜੀ ਕਾਫੀ ਤੁਸੀਂ ਜ਼ਿਆਦਾ ਪੀਂਦੇ ਹੋ। ਬਾਕੀ ਜੇ ਮੈਲਬਨ ਦੇ ਹਿਸਾਬ ਨਾਲ ਦੱਸੀਏ ਤੇ ਡਾਟਾ ਕਹਿੰਦਾ ਹੈ ਜੀ ਸਭ ਤੋਂ ਜ਼ਿਆਦਾ ਲਾਤੇ ਪੀਤੀ ਜਾਂਦੀ, ਜ਼ਿਆਦਾ ਪ੍ਰੈਫਰੈਂਸ ਜਿਹੜੀ ਆ ਉਹ ਲਾਤੇ ਦੀ ਆ। ਫਿਰ ਉਸ ਤੋਂ ਬਾਅਦ ਜਿਹੜੀ ਆ ਉਹ ਕੈਪੂਚੀਨੋ, ਫਿਰ ਫਲੈਟ ਵਾਈਟ, ਹੈ ਨਾ, ਇੱਦਾਂ ਥੱਲੇ ਥੱਲੇ ਥੱਲੇ ਜਾ ਕੇ ਚੱਲਦਾ। ਅਤੇ ਤੁਸੀਂ ਦੱਸੋ ਵੀ ਤੁਹਾਡੀ ਕਿਹੜੀ ਫੇਵਰੇਟ ਆ, ਤੁਸੀਂ ਕਿੰਨੀਆਂ ਕੌਫੀਆਂ ਪੀਂਦੇ ਹੋ ਹਫਤੇ ਦੇ ਵਿੱਚ, ਜੇ ਤੁਸੀਂ ਮਾਇੰਡ ਨਾ ਕਰੋ ਸਾਨੂੰ ਦੱਸਣਾ ਤੇ।
1: ਮਾਇੰਡ ਵਾਲੀ ਤਾਂ ਗੱਲ ਹੀ ਨਹੀਂ ਕੋਈ ਯਾਰ, ਦੱਸਣ ਕੇ
0: ਕਹਿੰਦਾ ਨਾ ਬੰਦਾ ਵੀ ਮੈਂ ਕਿਉਂ ਦੱਸਾਂ
1: ਮੈਂ ਕਿਹੜੀ
0: ਕੌਫੀਆਂ ਪੀਨਾ।
1: ਠੀਕ ਹੈ ਠੀਕ
0: ਹੈ, ਅਸੀਂ ਤਾਂ ਹੁਣ ਦੱਸ,
1: ਐਂਡ ਤੁਸੀਂ ਕੌਫੀ ਕਿਉਂ ਨਹੀਂ ਪੀਂਦੇ ਹੋ ਇਹ ਵੀ ਦੱਸ ਸਕਦੇ ਹੋ, ਇਹ ਵੀ ਹੋ ਸਕਦਾ, ਕੋਈ ਐਸੀ ਗੱਲ ਨਹੀਂ ਹੈ ਕਿ ਕਹਿ ਸਕਦੇ ਕਿ ਨਹੀਂ ਯਾਰ ਮੈਂ ਨਹੀਂ ਕਰਦਾ। ਤੁਸੀਂ
0: ਕੋਈ ਇਦਾਂ ਦੀ ਕੌਫੀ ਪੀਤੀ ਹੋਵੇ ਕਿ ਇਦਾਂ ਦੀ ਥਾਂ ਤੋਂ ਜਿਹੜੀ ਤੁਸੀਂ ਪੀ ਕੇ ਅੱਜ ਤੱਕ ਨਹੀਂ ਭੁੱਲੇ, ਤੁਸੀਂ ਕਿਹਾ ਹੋਵੇ ਕਿ ਯਾਰ ਉਹ ਕੌਫੀ ਪੀਤੀ ਸੀ ਤੇ ਉਹਦੇ ਵਰਗੀ ਕੌਫੀ ਨਹੀਂ ਪੀਤੀ, ਬਾਅਦ
1: ਰਹਿੰਦੀ ਦੁਨੀਆ ਤੱਕ ਨਾ ਰਹੂਗਾ ਉਸ ਕੌਫੀ ਦਾ।
0: ਇਹ ਵੀ ਜੱਟ ਕ੍ਰਿਸ਼ਨਾ ਕਹਿੰਦਾ ਕੁੜੀ
1: ਤੇਰਾ ਜੱਟ ਪਾ ਦੂਗਾ ਕਾਫੀ ਦੇ ਖਿਲਾਰੇ ਬੱਲੀ।
0: ਦੱਸੋ ਸਾਨੂੰ ਮੈਸੇਜ ਕਰਕੇ, ਕਾਲ ਕਰਕੇ ਵੀ ਦੱਸ ਸਕਦੇ ਹੋ ਜੇ ਕੋਈ ਤੁਹਾਡੀ ਕਾਫੀ ਨਾ ਕੋਈ ਮੈਮਰੀ ਇੱਦਾਂ ਦੀ।
1: 044-717-1674
0: ਐਂ ਪਤਾ ਲੱਗਦਾ ਵਾ ਵੀ ਜਿੱਦਾਂ ਬੁੜਾ ਐਂ ਜ਼ਬਾਨ ਤੇ ਹੀ
1: ਯਾਦ ਕਰਨਾ
0: ਪਿਆ ਇਹ ਵੀ ਕਿਹਾ ਗਿਆ ਸੀ
1: ਪਤਾ
0: ਕੋਈ ਨੀ, ਤੁਹਾਡਾ ਧਿਆਨ ਰੱਖਿਆ ਕਰੋ।
1: ਨਹੀਂ ਨਹੀਂ ਮੈਂ ਧਿਆਨ ਰੱਖਾਂਗਾ।
0: ਤੇ ਤੁਸੀਂ ਜੀ ਸਾਨੂੰ ਮੈਸੇਜ ਕਰੋ ਤੇ ਆਪਾਂ ਨਿੱਕੀ ਜੀ ਬ੍ਰੇਕ ਵੀ ਲੈਣੀ ਹੈ ਕਿਉਂਕਿ ਸਮਾਂ ਬ੍ਰੇਕ ਦਾ ਵੀ ਹੋ ਗਿਆ, ਪਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਤੁਹਾਡੇ ਮੈਸੇਜ ਪੜ੍ਹ ਦੇਣੇ ਆ।
1: ਹਾਂ ਇਹ ਜ਼ਰੂਰੀ,
0: ਹਾਂ ਇਹ ਜ਼ਰੂਰੀ, ਕਿਉਂਕਿ ਫਿਰ ਇਦਾਂ ਨਾਈਸ ਨਹੀਂ ਲੱਗਦਾ ਹੈ। ਤੁਸੀਂ ਸਾਨੂੰ ਮੈਸੇਜ ਕਰਦੇ ਹੋ, ਅਸੀਂ ਤੁਹਾਨੂੰ ਕਹਿ ਰਹੇ ਹਾਂ ਕਰੋ, ਪੜ੍ਹ ਵੀ ਨਹੀਂ ਰਹੇ,
1: ਗੱਲ ਤਾਂ ਠੀਕ ਹੈ, ਗੱਲ
0: ਤੇ ਇੱਧਰ ਉਹਨਾਂ ਨੇ ਇੱਕ ਹੋਰ ਫੋਟੋ ਭੇਜ ਤੀ ਜੇ। ਅੱਛਾ ਉਹਨਾਂ ਨੇ ਲੋਕਿਟ ਵੀ ਮੰਗਵਾਇਆ, ਬ੍ਰਦਰ ਐਂਡ ਸਿਸਟਰ ਵਾਲਾ, ਮੰਨਤ ਤੇ ਮਤੇ
1: ਬੱਲੇ ਬੱਲੇ,
0: ਵੈਰੀ ਨਾਈਸ, ਸ਼ੋਪਿੰਗਾਂ ਲਾਈਆਂ ਹੈ, ਇੱਕ ਚੇਨ ਵੀ ਮੰਗਵਾਈ ਹੈ ਮੰਨਤ ਨੇ, ਵੈਰੀ ਨਾਈਸ ਚੇਨ ਤੇ ਸੋਹਣੀ ਹੈ। ਮੈਨੂੰ ਲੱਗਦਾ ਤੁਹਾਡਾ ਵਧੀਆ ਟਾਈਮ ਹੋਣਾ, ਹੈ ਨਾ, ਤੁਹਾਨੂੰ ਵਧੀਆ ਸਮਾਨ ਭੇਜਣ ਡਿਆ,
1: ਸਹੀ ਗੱਲ ਆ,
0: ਨਾਈਸ। ਇੱਕ ਹੋਰ ਮੈਸੇਜ ਆ ਗਿਆ ਬੋਇਜ਼ ਮੀਟਅਪ ਦਾ, ਕਹਿੰਦੇ ਰੌਕ ਆ ਪਿਆ ਜੀ, ਓ ਮਾਈ, ਸਾਰੇ ਬੋਇਜ਼ ਆ ਨਾ ਜਿਹੜੇ, ਧੰਨਵਾਦ ਬੋਇਜ਼। ਤੇ ਇੱਧਰ ਭਾਜੀ ਉਹ ਉਦੋਂ ਹੀ ਕੀਤਾ ਸੀ ਮੈਸੇਜ, ਤੁਸੀਂ ਉਦੋਂ ਦੇਖਿਆ ਨਹੀਂ ਸੀ। ਅੱਛਾ ਉਦੋਂ ਵੀ ਕੀਤਾ ਸੀ, ਕਦੋਂ ਕੀਤਾ ਸੀ ਭਾਜੀ ਮੈਸੇਜ ਭਲਾ?
1: ਨਹੀਂ
0: ਨਹੀਂ, ਜਦੋਂ ਅਸੀਂ ਪ੍ਰੋਗਰਾਮ ਕਰਨ ਡੇ ਹੁੰਦੇ ਉਦੋਂ ਨਹੀਂ ਕਰਨਾ ਹੁੰਦਾ, ਤੁਸੀਂ ਟੈਨਸ਼ਨ ਨਾ ਲਓ, ਅੱਜ
1: ਜਦੋਂ ਦੁਬਾਰਾ
0: ਉਦੋਂ ਤੁਹਾਨੂੰ ਦੱਸਾਂਗੇ, ਜਗ੍ਹਾ ਦੱਸਾਂਗੇ। ਮੈਂ ਤੁਹਾਡੀ ਸਮਝ ਗਿਆ ਗੱਲ, ਤੁਸੀਂ ਕੀ ਕਹਿਣ ਡੇ ਹੋ, ਪਰ ਉੱਥੇ ਨਹੀਂ ਕਰਨਾ, ਉੱਥੇ ਕੀਤਾ ਨਾ ਕੀਤਾ ਇੱਕ ਬਰਾਬਰ।
1: ਸਹੀ ਗੱਲ ਹੈ ਯਾਰ।
0: ਤੇ ਰੂਬੀ ਜੀ ਕਹਿੰਦੇ ਨਹੀਂ ਜੀ ਮੈਂ ਕਿਹੜਾ, ਦੱਸੋ ਹੀ ਨਾਮ ਲੈਣ ਲਈ ਤੁਹਾਨੂੰ ਮੈਸੇਜ ਕੀਤਾ ਵਾ, ਮੈਨੂੰ ਨਾਮ ਦਾ ਕੋਈ ਲਾਲਚ ਨਹੀਂ ਆ।
1: ਓ ਦੈਟ ਇਜ਼ ਸੋ ਸਵੀਟ,
0: ਵੈਰੀ ਨਾਈਸ, ਵੈਰੀ ਨਾਈਸ, ਕਿਉਂਕਿ ਪਰ ਸ਼ਰਤ ਇਹ ਆ ਕਿ ਸਾਡੀ ਟਰਮਸ ਐਂਡ ਕੰਡੀਸ਼ਨਸ ਵੀ ਹੁੰਦੀਆਂ ਨੇ, ਉਹ ਇਹ ਆ ਕਿ ਅੱਜ ਹੀ ਸਿਰਫ ਵੈਲਿਡ ਆ,
1: ਅੱਜ ਲਈ ਵੈਲਿਡ,
0: ਅੱਜ ਲਈ ਵੈਲਿਡ, ਉਹ ਵੀ 1 ਵਜੇ ਤੋਂ ਬਾਅਦ,
1: 1 ਵਜੇ ਤੋਂ ਬਾਅਦ
0: ਜਦੋਂ ਕੈਫੇ ਅੱਧੇ ਬੰਦ ਹੋ ਜਾਣਗੇ ਨਾ,
1: 1 ਵਜੇ ਤੋਂ ਬਾਅਦ, 3 ਵਜੇ ਤੋਂ ਪਹਿਲਾਂ।
0: ਇੱਧਰ ਸੈਂਡੀ ਸਿੱਧੂ ਜੀ ਕਹਿੰਦੇ ਨੇ ਜੀ ਗੁੱਡ ਮਾਰਨਿੰਗ ਦੋਵਾਂ ਵੀਰਾਂ ਨੂੰ ਪਰਥ ਤੋਂ।
1: ਮਾਰਨਿੰਗ, ਮਾਰਨਿੰਗ ਜੀ, ਮਾਰਨਿੰਗ,
0: ਧੰਨਵਾਦ ਧੰਨਵਾਦ ਸੈਂਡੀ ਜੀ। ਪਰਥ ਹੈ ਕਿਸੇ ਇੱਕ ਖੇਡਾਂ ਹੋਣੀਆਂ ਹੈ, ਜਾਣਾ ਫਿਰ ਕ੍ਰਿਸ਼ਨ ਜੀ,
1: ਨਾਈਸ, ਚੱਲਾਂਗੇ
0: ਚੱਲਾਂਗੇ ਨਾ ਆਪਾਂ, ਉੱਦਾਂ ਦੇ ਜਾਵਾਂਗੇ ਯਾਰ ਕਿ ਸੈਂਡੀ ਜੀ ਮਿਲਦੇ ਤੁਹਾਨੂੰ ਐਰ ਕੇ ਆ ਗਏ। ਪਰਮਿੰਦਰ ਸਿੰਘ ਜੀ ਕਹਿੰਦੇ ਨੇ ਮੈਂ ਕੌਫੀ ਨਹੀਂ ਪੀ ਸਕਦਾ, ਮੇਰੀ ਹਾਰਟ ਬੀਟ ਡਬਲ ਹੋ ਜਾਂਦੀ ਹੈ। ਹਾਂ ਇਹ ਵੀ ਇਹ ਚੱਕਰ ਹੈ,
1: ਕਾਫੀ ਲੋਕਾਂ ਨੂੰ ਇਸ਼ੂ ਹੁੰਦਾ
0: ਹੈ, ਹਾਰਟ ਰੇਟ ਥੋੜਾ ਜਿਹਾ ਵਧਾਉਂਦੀ ਹੈ, ਉਹੀ ਫਿਰ ਆਫਟਰ ਆਲ ਕਾਫੀਨ ਹੀ ਆ। ਡੀਕੈਫ ਨਾਲ ਵੀ ਫਰਕ ਪਊਗਾ,
1: ਪਤਾ ਨਹੀਂ ਪਰ ਮਤਲਬ ਆਈ ਵੁੱਡ ਰਾਦਰ ਸੇ ਕਿ ਨਾ ਹੀ ਟਰਾਈ ਕਰੋ ਹਨਾ।
0: ਹਾਂ ਨਹੀਂ ਸਹੀ ਗੱਲ ਹੈ, ਸਾਨੂੰ ਪੁੱਛ ਕੇ ਤੇ ਕਿਉਂ ਟਰਾਈ ਕਰੋ,
1: ਸਹੀ ਗੱਲ ਸਾਨੂੰ ਪੁੱਛ ਕੇ ਘਰਦੇ ਨਹੀਂ ਕੋਈ ਕੰਮ ਕਰਦੇ, ਅਸੀਂ ਆਪ ਨਹੀਂ ਕਰਦੇ, ਅਸੀਂ ਆਪ ਸਲਾਹ ਲੈਣ ਜਾਂਦੇ ਕਿ ਯਾਰ ਇਹ ਮਾਈਂਡ 'ਚ ਆ ਰਿਹਾ ਕਰ ਲਈਏ, ਸਾਨੂੰ ਪੁੱਛ ਕੇ ਨਾ ਕਰੋ ਬਈ
0: ਅਤੇ ਉਹ ਕਹਿੰਦੇ ਆਪੇ ਵੇਖੋ। ਇੱਧਰ ਬਜਾਜ ਜੀ ਕਹਿੰਦੇ ਨੇ ਜੀ ਮੈਂ ਆਈ ਲਵ ਲਾਤੇ, ਓ ਸੇਮ ਹੇਅਰ
1: ਸੇਮ ਹੇਅਰ ਬ੍ਰਦਰ,
0: 2-3 ਕੌਫੀਸ ਪਰ ਡੇ ਆ ਐਜ਼ ਅ ਉਬਰ ਡਰਾਈਵਰ। ਹਾਂ ਫੇਵਰੇਟ ਹੈਗੀ ਇਹਨਾਂ ਦੀ। ਅੱਛਾ ਸੀਬੋ ਇਨ ਐਡੀਲੇਡ, ਹਾਂ ਸੀਬੋ ਦੀ ਨਾਈਸ ਆ ਕੌਫੀ ਮੈਂ ਵੀ ਪੀਤੀ।
1: ਤੂੰ ਹਾਂ ਤੂੰ ਐਡੀਲੇਡ
0: ਸੀਬੋ ਕੈਫੇ ਨੇ ਚੇਨ ਹੈ ਉਹਨਾਂ ਦੀ ਹਰ ਥਾਂ।
1: ਹਾਂ ਓਕੇ ਮੈਂ ਨਹੀਂ, ਇੱਥੇ ਵੀ ਹੈ
0: ਸ਼ਾਇਦ ਹੋਣੀ ਤੇ ਚਾਹੀਦੀ ਕਿਉਂਕਿ ਚੇਨ ਆ ਕਦੀ ਵੈਸੇ ਵੇਖੀ ਨਹੀਂ ਮੈਂ ਇੱਥੇ ਤੇ ਐਡੀਲੇਡ 'ਚ ਤਾਂ ਬਹੁਤ ਨੇ, ਪਰ ਹਾਂ ਨਾਈਸ ਆ ਇਹਨਾਂ ਦੀ ਕੌਫੀ ਵੈਰੀ ਗੁੱਡ। ਇੱਧਰ ਸ਼ਨੂ ਜੀ ਮੈਸੇਜ ਕਰਦੇ ਨੇ ਕਹਿੰਦੇ ਨੇ ਜੀ ਓਟ ਫਲੈਟ ਵਾਈਟ ਫਰੋਮ 7-11। ਹਾਂ ਕਈ ਬੰਦੇ ਪੱਕੇ ਹੀ ਗਾਹਕ ਨੇ 7-11 ਦੇ, ਕਿਉਂਕਿ ਉਹਨਾਂ ਨੂੰ ਹੋਰ ਕਿਤੇ ਪਸੰਦ ਵੀ ਨਹੀਂ ਆਉਂਦੀ ਕਾਫੀ।
1: ਮੈਂ ਤੇ ਇਹ ਹਿਸਾਬ ਲਾਇਆ ਕਿ ਮੈਨੂੰ ਹੁਣ ਪਤਾ ਲੱਗਾ ਕਿ ਕੋਈ ਤੇ ਹੈ, ਮੈਂ ਸੋਚਦਾ ਹੁੰਦਾ ਸੀ 7-11, ਮੈਂ ਜਦੋਂ ਇੱਥੇ ਕਾਲਜ ਆਇਆ ਨਾ ਇੱਕਦਮ ਨਾਲ ਹੀ 7-11 ਸੀ, ਤੋ ਹਨਾ ਹਫ਼ਤੇ 3 ਵਾਰੀ ਤਾਂ ਜਾ ਹੀ ਰਹੇ ਹੋ ਹਨਾ, ਤੇ ਉੱਥੇ ਫਿਰ ਮੈਂ ਯਾਰ ਸੋਚਣਾ ਯਾਰ ਇਹਨਾਂ ਨੇ ਸਪੈਸ਼ਲੀ ਓਟ ਮਿਲਕ ਵਾਲੀ ਹੀ ਮਸ਼ੀਨ ਲਾ ਲਈ, ਕੌਣ ਖਰੀਦਣ ਆਉਂਦਾ ਹੋਏਗਾ, ਕਿਉਂਕਿ ਸਾਨੂੰ ਜਦੋਂ ਬ੍ਰੇਕ ਜੀ ਹੋਣੀ ਲਾਈਨ ਸਿਰ ਇਸ ਤਰ੍ਹਾਂ ਖੜੇ ਹੋ ਜਾਣਾ ਸਾਰਿਆਂ ਨੇ ਕਿ ਆ ਇੱਕ ਮਸ਼ੀਨ ਪੂਰੀ ਵਿਹਲੀ ਦੀ ਵਿਹਲੀ, ਪਰ ਭਾਜੀ ਹੁਣ ਪਤਾ ਲੱਗ ਗਿਆ ਗੁੱਡ
0: ਕਾਫੀ ਲੋਕ ਪੀਂਦੇ ਆ। ਹੋਰ ਚੋਕਲੇਟ ਵੀ ਵੱਖਰੀ ਰੱਖੀ ਉਹਨਾਂ ਨੇ,
1: ਐਲਮੰਡ ਮਿਲਕ ਹਨਾ ਵਾਧੂ ਚੱਲਦਾ ਹੈ ਵੀ ਹਨਾ,
0: ਉਹ ਫਿਰ ਫਲੇਵਰ ਆ ਜਾਂਦਾ ਨਾ, ਨਾਲੇ ਹੈਲਦੀ ਵੀ ਆ ਨਾ, ਫਿਰ ਹੁਣ ਅੱਜ ਕੱਲ੍ਹ ਇਹ ਵੀ ਤੇ ਹੈਗਾ ਨਾ ਵੀ
1: ਹੈਲਥ ਵੀ
0: ਕਾਫੀ ਵੀ ਪੀਵਾਂਗੇ ਤੇ ਪੀਵਾਂਗੇ ਹੈਲਦੀ ਮਿਲਕ ਜੀ,
1: ਕਿਆ ਬਾਤ,
0: ਇਦਾਂ ਹੀ ਆ ਨਾ।
1: ਗੁੱਡ ਗੁੱਡ ਗੁੱਡ,
0: ਤੁਸੀਂ ਸੋਇਆ ਮਿਲਕ ਦੀ ਪੀਂਦੇ ਰਹੇ ਜੇ?
1: ਮੈਂ ਨਹੀਂ
0: ਸੋਇਆ ਮਿਲਕ ਨਹੀਂ ਪੀਤੀ ਤੁਸੀਂ?
1: ਨਾ ਮੈਨੂੰ ਨਹੀਂ ਵਧੀਆ
0: ਲੱਗਦਾ, 2-3 ਵਾਰੀ ਪੀਤੀ ਤੁਸੀਂ।
1: ਤੂੰ ਮੇਰੇ ਨਾਲ ਧੱਕਾ ਕੀਤਾ, ਪੱਕੀ ਗੱਲ ਆ,
0: ਫਿਰ ਪਿਆਰ ਦੀ ਹੋਣੀ
1: ਤੂੰ ਪੱਕਾ ਕੀਤਾ ਨਾ, ਹੁਣ ਤੂੰ ਨਹੀਂ ਆਰਡਰ ਦੇ ਰਿਹਾ ਭਰਾ, ਪਤਾ ਲੱਗ ਗਿਆ ਅੱਜ ਗਾਇਜ਼ ਰਾਸ ਖੁੱਲ ਗਿਆ ਉਹਨੇ।
0: ਜਿਹੜੇ ਕੈਫੇ 'ਚ ਮੈਂ ਕੰਮ ਕੀਤਾ ਸੀ ਨਾ ਉੱਥੇ ਸੋਏ ਮਿਲਕ ਘੱਟ ਹੀ ਲਿਆਉਂਦੇ ਹੁੰਦੇ ਕਿਉਂਕਿ ਸੋਏ ਵਾਲੇ ਗਾਹਕ ਨਹੀਂ ਇੰਨੇ ਹੈਗੇ। ਇੱਕ ਆਇਆ ਵੀਰ ਉੱਥੇ ਹਫ਼ਤਾ ਰਹਿਣ ਆਇਆ ਹਨਾ ਲਾਗੇ, ਉੱਥੇ ਕਿਤੇ ਉਹਨੇ ਬੁਕਿੰਗ ਕਰਾਈ ਹੋਣੀ ਆ ਤੇ ਉਹ ਪੀਂਦਾ ਹੀ ਕਿਤੇ ਸੋਏ ਦੀ ਸੀ, ਤੇ ਉਹ ਕਹਿੰਦਾ ਸੋਏ ਮਿਲਕ ਹੀ ਪੀਣਾ ਮੈਂ ਤੇ ਉਹਦੇ ਲਈ ਪਰਾ ਸਪੈਸ਼ਲ ਲਿਆਂਦਾ, ਤੇ ਉਹ ਮਤਲਬ ਹੁੰਦਾ ਤੇ ਕੁਝ ਵੀ ਨਹੀਂ ਆ, ਦੁੱਧ ਦੀ ਥਾਂ ਤੇ ਤੁਸੀਂ ਉਹ ਦੁੱਧ ਪਾਉਣਾ ਹੁੰਦਾ, ਪਰ ਉੱਦਾਂ ਹੀ ਹੋਊ ਅਜਾ ਹੁੰਦਾ ਸੀ,
1: ਵੱਖਰੀ
0: ਬਣਾਉਣੀ ਪੈਣੀ ਸੋਏ ਮਿਲਕ ਵਾਲੀ,
1: ਬਣਾਉਣ ਨੂੰ ਟੈਨਸ਼ਨ ਹੁੰਦੀ
0: ਐਵੇਂ ਨਜਾਇਆ ਜੀ। ਉਹ ਮੈਨੂੰ ਚੇਤਾ ਆ ਗਿਆ ਇਹਨਾਂ ਦੇ ਸੋਏ ਮਿਲਕ ਤੋਂ। ਇੱਧਰ ਸੈਮ ਜੀ ਕਹਿੰਦੇ ਨੇ ਗੁੱਡ ਮਾਰਨਿੰਗ ਫਰੋਮ ਪਰਥ, ਪਰਥ ਤੋਂ ਬੜੇ ਜਾਣੇ
1: ਆਪਾਂ, ਪਰਥ ਵਾਲਿਓ ਗੁੱਡ ਮਾਰਨਿੰਗ,
0: ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਕਿ ਅਸੀਂ ਪਰਥ ਆਉਣਾ ਵਾ,
1: ਦੇਖ ਲਓ ਪਤਾ ਲੱਗ ਗਿਆ।
0: ਇੱਧਰ ਰਮਨਦੀਪ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਦੋਵਾਂ ਨੂੰ, ਅ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਲਿਸਨਿੰਗ ਰੇਡੀਓ ਸਿੰਸ ਮਾਰਨਿੰਗ, ਕੌਫੀ ਵਾਲਾ ਸੌਂਗ ਵਾਜ਼ ਅ ਬਿਊਟੀਫੁਲ ਸੌਂਗ, ਪਲੀਜ਼ ਸ਼ੇਅਰ ਦਾ ਨੇਮ। ਅੱਛਾ ਜੀ, ਤੁਹਾਨੂੰ ਨੇਮ ਸ਼ੇਅਰ ਕਰਦੀ ਹੈ ਸੌਂਗ ਦਾ, ਤੁਹਾਨੂੰ ਲਿੰਕ ਹੀ ਸ਼ੇਅਰ ਕਰ ਦਿੰਦੇ ਹਾਂ,
1: ਲਿੰਕ ਹੀ
0: ਟੈਨਸ਼ਨ ਨਾ ਲਓ, ਤੁਸੀਂ ਆਪਣੀ ਯੂਟਿਊਬ ਖੋਲ੍ਹ ਕੇ ਰੱਖੋ ਬਸ, ਇੱਧਰੋਂ ਲਿੰਕ ਆਉਣਾ ਅਤੇ ਉੱਧਰੋਂ ਤੁਸੀਂ ਮਿੰਟ ਮਿੰਟੀ ਸੁਣ ਲੈਣਾ। ਕਹਿੰਦੇ ਵੀਰੇ ਮੈਂ ਜਸਵੀਰ ਜੀ ਕਹਿੰਦੇ ਮੈਂ ਕਦੀ ਚਾਹ ਨਹੀਂ ਪੀਤੀ ਇੰਡੀਆ 'ਚ, ਕੌਫੀ ਹੀ ਪੀਂਦੇ ਸੀ ਸਾਡੇ ਘਰ, ਇੱਥੇ ਕਦੇ ਚਾਹ ਨਹੀਂ ਬਣਾਈ। ਅੱਛਾ ਇੰਡੀਆ 'ਚ ਵੀ ਤੁਸੀਂ ਕੌਫੀ
1: ਪੀਂਦੇ?
0: ਇਹ ਤਾਂ ਫਿਰ ਦੂਜੀ ਕੌਫੀ ਪੀਂਦੇ ਹੋਣੇ ਨਾ ਜਿਹੜੀ ਘਰੇ ਉੱਤੇ ਗੈਸ 'ਤੇ
1: ਬੀਟ ਕਰਕੇ, ਉਹਦਾ ਸਵਾਦ ਆਪਣਾ ਹੀ,
0: ਉਹਦੇ ਫਿਰ ਟੌਪ ਕਲਾਸ, ਪਰ ਉਹ ਮਿੱਠੇ ਤੋਂ ਬਣਾ ਨਹੀਂ ਵਧੀਆ ਲੱਗਦਾ।
1: ਹਾਂ ਇਹ ਗੱਲ ਤਾਂ ਹੈ,
0: ਇਹ ਤਾਂ ਆਪਾਂ ਫਿਰ ਵੀ ਨੋ ਸ਼ੂਗਰ ਪੀ ਲਈ ਦੀ, ਉਹ ਵਾਲੀ ਨਹੀਂ ਮਿੱਠੇ ਤੋਂ ਵਧੀਆ,
1: ਉਹ ਨਹੀਂ ਚੱਲਦੀ, ਉਹ ਨਹੀਂ ਚੱਲਦੀ।
0: ਬੜਾ ਹੀ ਫਿਰ ਤਾਂ ਤੁਸੀਂ ਮਤਲਬ ਮਮੀਰ ਲੱਗਦੇ ਹੋ।
1: ਵੈਰੀ ਗੁੱਡ।
0: ਇੱਧਰ ਗੁਰਸੇਵ ਜੀ ਕਹਿੰਦੇ ਨੇ ਜੀ ਕੈਨੇਡਾ ਤੋਂ ਵਿਨੀਪੈਗ ਤੋਂ ਸਾਂਝ ਪਾਉਂਦੇ ਨੇ, ਇਹਨਾਂ ਨੂੰ ਟਿਮ ਹਾਰਟਨਸ ਦੀ ਵਧੀਆ ਲੱਗਦੀ।
1: ਓ ਲੈ ਬਈ,
0: ਉਹਨਾਂ ਦੇ ਤਾਂ ਮੈਂ ਸੁਣਿਆ ਡੋਨਟ ਵੀ ਬੜੇ ਘੈਂਟ ਆ।
1: ਟਿਮ ਹਾਰਟਨ, ਟਿਮ ਹਾਰਟਨ ਕੀਤੀ ਪਈ ਆ
0: ਹਨਾ,
1: ਅਸੀਂ ਜਦੋਂ ਇੰਡੀਆ ਛੱਡ ਕੇ ਆਏ ਤਾਂ ਟਿਮ ਹਾਰਟਨ ਖੁੱਲ ਗਿਆ ਉੱਥੇ, ਜਦ ਤੱਕ ਇੰਡੀਆ ਸੀਗਾ ਤਦ ਤੱਕ ਤਾਂ ਇੰਨਾ ਟਿਮ ਹਾਰਟਨ ਸੁਣ ਲਿਆ ਸੀ ਕਿ ਪਤਾ ਨਹੀਂ ਕਿਆ ਹੀ ਚੀਜ਼
0: ਚੀਜ਼ ਆ ਇੱਦਾਂ ਹੀ। ਅੱਛਾ ਇੱਧਰੋਂ ਜਤਿੰਦਰਪਾਲ ਜੀ ਨੇ ਆਪਾਂ ਨੂੰ ਫੋਟੋ ਭੇਜਤੀ ਜੇ ਕੈਫੇ ਦੀ, ਆ ਚੱਕੋ ਕਹਿੰਦੇ ਜੀ ਮੇਰੇ ਵਾਲੇ ਕੈਫੇ ਆ, ਮੈਂ ਪਹੁੰਚ ਗਿਆ, ਸੈਡਨ ਡੈਡਲੀ ਸਿੰਸ, ਹੋ ਸਕਦਾ ਕੋਈ ਕੈਫੇ ਦਾ ਨਾਂ ਹੋਵੇ।
1: ਓ ਨਾਈਸ,
0: ਹਾਂ
1: 7 ਡੈਡਲੀ ਸਿੰਸ ਬੱਲੇ,
0: ਹਾਂ ਸੈਡਨ SEDD,
1: ਅੱਛਾ
0: ਉਹ ਕੈਫੇ ਦੇ ਫੋਟੋ ਪਾਤੀ ਇਹਨਾਂ ਨੇ। ਗੁੱਡ ਜੀ ਗੁੱਡ, ਤੁਸੀਂ ਕਾਫੀ ਲੈਣ ਗਏ ਹੋ ਇੱਥੋਂ, ਨਾਈਸ। ਤੇ ਜਸਮਾ ਜੀ ਜੀ ਕਹਿੰਦੇ ਨੇ ਜੀ ਢੋਲੀ ਦਾ ਕੀ ਬਣਿਆ, ਮਿਲ ਗਿਆ ਕੰਮ ਉਹਨੂੰ, ਸਨੀ ਦਿਓਲ ਦਾ ਸੌਂਗ ਲਾ ਦਿਓ।
1: ਓ ਯਾਰ ਜਸਮਰ ਜੀ,
0: ਢੋਲੀ ਦਾ ਪਤਾ ਕੀ ਬਣਿਆ, ਉਹਨੂੰ ਕੌਫੀ ਡੇ ਤੇ ਕੌਫੀ ਪਿਆਦੀ, ਉਹ ਆਪਣਾ ਢੋਲ ਵਿਚਾਰਾ ਡੱਬੇ ਚ ਪਾ ਕੇ ਰੱਖ ਗਿਆ,
1: ਕਹਿੰਦਾ ਬਸ ਹੁਣ ਬਰਿਸਤਾ ਹੀ ਬਣਨਾ, ਕੋਈ ਕੁਛ ਨਹੀਂ ਰੱਖਿਆ,
0: ਢੋਲ ਤੇ ਮੇਰਾ ਸਾਂਭ ਕੇ ਰੱਖੋ,
1: ਮੈਂ ਆਇਆ,
0: ਮੈਂ ਅੱਜ ਤੋਂ ਬਾਅਦ ਢੋਲ ਨਹੀਂ ਵਜਾਉਣਾ, ਕਿਉਂਕਿ ਉਹਨੂੰ ਕੰਮ ਨਹੀਂ ਮਿਲਿਆ।
1: ਆਮਦ ਆ ਗਈ ਨਾ ਉਹਨੂੰ ਕੋਈ ਅਚਾਨਕ,
0: ਉਹਨੂੰ ਆਮ, ਸਹੀ ਗੱਲ, ਉਹਨੂੰ ਆਮਦ ਆ ਗਈ,
1: ਆਮਦ ਆ ਗਈ,
0: ਉਹਨੂੰ ਗਿਟਾਰ ਦੀ ਆਮਦ ਆ
1: ਗਈ, ਟਿੰਗ ਡਿੰਗ ਡਿੰਗ,
0: ਉਹਨੇ ਹੁਣ ਸਾਜ ਬਦਲ ਲਿਆ ਆਪਣਾ,
1: ਸਾਜ ਬਦਲ ਲਿਆ ਜੀ।
0: ਵੇਖੋ ਆਰਟਿਸਟ ਤੇ ਆਰਟਿਸਟ ਆ,
1: ਆਰਟਿਸਟ ਆਰਟਿਸਟ ਰਹਿਣਾ ਚਾਹੀਦਾ ਯਾਰ।
0: ਸਾਜੀ ਵਜਾਉਣਾ ਵਾ, ਕੋਈ ਵੀ ਵਜਾ ਸਕਦਾ, ਉਹ ਢੋਲ ਛੱਡ ਕੇ ਹੁਣ ਗਿਟਾਰ ਵੱਜ,
1: ਹੁਣ ਗਿਟਾਰ ਤੇ ਬੋਲੀ ਚੱਲ ਪਿਆ।
0: ਪ੍ਰਦੀਪ ਕੌਰ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਬੋਇਸ, ਮੈਂ ਤੁਹਾਡਾ ਬੋਇਸ ਮੀਟਅਪ ਸ਼ੋਅ ਸੁਣਦੀ ਹਾਂ, ਬਹੁਤ ਹੀ ਵਧੀਆ ਸ਼ੋਅ ਕਰਦੇ ਹੋ, ਮੇਰੇ ਵੱਲੋਂ 10 ਚੋਂ 10 ਨੰਬਰ ਨੇ।
1: ਹਾਏ,
0: ਅੱਜ ਸਵੇਰੇ ਹੀ ਮੈਂ ਹੇਜ਼ਲਨਟ ਬਲੈਕ ਕੌਫੀ ਪੀਤੀ ਆ, ਆਈ ਐਮ ਅ ਕੌਫੀ ਲਵਰ।
1: ਓ ਗੁੱਡ, ਅੱਛਾ ਹੇਜ਼ਲਨਟ ਬਲੈਕ ਕੌਫੀ, ਇਹ ਤਾਂ ਟਰਾਈ ਕਰਨੀ
0: ਚਾਹੀਦੀ। ਬਲੈਕ ਕੌਫੀ ਹੋਗੀ ਪਰ ਉਹ ਚ ਹੇਜ਼ਲਨਟ,
1: ਹੇਜ਼ਲਨਟ ਫਲੇਵਰ ਹੈ,
0: ਇਹ ਹੇਜ਼ਲਨਟ ਦੇ ਮੈਨੂੰ ਉਦਾਂ ਵੀ ਕਹਿਣ ਸਕਦਾ ਆ,
1: ਇਹ ਕਰਾਂਗੇ ਟਰਾਈ, ਡਨ ਹੋ
0: ਗਿਆ। ਹੇਜ਼ਲਨਟ ਲਾਤੇ ਤੇ ਆਪਾਂ ਪੀਦੀ ਆ,
1: ਹਾਂ
0: ਹੇਜ਼ਲਨਟ ਬਲੈਕ ਪੀਣੀ ਆਪਾਂ,
1: ਬਲੈਕ ਟਰਾਈ।
0: ਬਹੁਤ ਵਧੀਆ ਕਹਿੰਦੇ ਸ਼ੋਅ ਚੱਲ ਰਿਹਾ, ਕੀਪ ਇਟ ਅਪ, ਹੈਵ ਅ ਵੰਡਰਫੁਲ ਡੇ।
1: ਥੈਂਕ ਯੂ, ਥੈਂਕ ਯੂ
0: ਫਰੋਮ ਮਸ ਐਸ ਵੈਲ ਜੀ, ਇੰਜੋਏ ਯੋਰ ਹੇਜ਼ਲਨਟ ਬਲੈਕ ਕਾਫੀ ਅਗੇਨ ਟਮੋਰੋ ਇਨ ਦਾ ਮਾਰਨਿੰਗ।
1: ਯੈਸ
0: ਪ੍ਰਵੀਨ ਜੀ, ਬਾਕੀ ਧੰਨਵਾਦ ਬੋਇਸ ਮੀਟਅਪ ਨੂੰ 10 ਚੋਂ 10 ਨੰਬਰ ਦੇਣ ਲਈ, ਤੁਸੀਂ ਸੋਚ ਨਹੀਂ ਸਕਦੇ ਸਾਡੇ ਲਈ ਕਿੱਡੀ ਵੱਡੀ ਗੱਲ,
1: ਬਹੁਤ ਮਾਇਨੇ ਰੱਖਦਾ
0: ਸੱਚੀ, ਬੜਾ ਮਾਇਨੇ ਰੱਖਦਾ, ਹਾਸੇ ਰੱਟੇ ਚ ਭਾਵੇਂ ਨਾ ਰੱਖੇ ਪਰ ਉਦਾਂ ਜ਼ਰੂਰ ਰੱਖਦਾ ਜੀ।
1: ਥੈਂਕ ਯੂ।
0: ਤੇ ਪ੍ਰਵੀਨ ਖੁਰਾਨਾ ਜੀ ਕਹਿੰਦੇ ਨੇ ਜੀ ਫਲੈਟ ਵਾਈਟ ਵਿਦ ਓਟ ਮਿਲਕ, ਯਾਰ ਓਟ ਮਿਲਕ ਬਹੁਤ ਜ਼ਿਆਦਾ,
1: ਓਟ ਮਿਲਕ ਦੇ ਕਾਫੀ ਕਸਟਮਰ ਨੇ
0: ਨਹੀਂ ਆਪਣੀ ਹੈਲਦੀ ਕਮਿਊਨਿਟੀ
1: ਕਿਉਂ। ਅੱਛਾ ਉਦਾਂ ਓਟ ਮਿਲਕ ਪੀ ਲੈਣਾ ਹੈ, ਬਾਅਦ ਚੋਂ ਮੁੜ ਕੇ ਭਾਵੇਂ ਖਾ ਲੈ ਕੁਲਚੇ ਭਟੂਰੇ, ਉਹਦਾ ਕੋਈ ਵੈਲਿਊ।
0: ਪਰ ਹੁਣ ਇੱਕ ਗੱਲ ਦੱਸਾਂ ਤੁਹਾਨੂੰ ਗਾਈਸ, ਦੋਵਾਂ ਤੇ ਜੁੜ ਕੇ ਮਾਫੀ, ਪਰ ਬ੍ਰੇਕ ਤੇ ਜਾਣਾ ਪੈਣਾ ਜੀ।
1: ਅੱਛਾ ਠੀਕ ਨੇ,
0: ਟਾਈਮ ਬਹੁਤ ਜ਼ਰੂਰੀ ਹੋ ਰਿਹਾ, ਤੇ ਆਪਾਂ ਬ੍ਰੇਕ ਤੋਂ ਬਾਅਦ ਆ ਗਏ ਫਿਰ ਬਾਕੀ ਦੀ ਗੱਲ ਕੰਟੀਨਿਊ। ਫਿਰ ਇੱਕ ਤੁਹਾਡੇ ਨਾਲ ਹੋਰ ਆਪਾਂ ਇੱਕ ਚੀਜ਼ ਤੁਹਾਨੂੰ ਪੁੱਛਣੀ ਆ, ਤੁਸੀਂ ਉਹ ਵੀ ਸਾਨੂੰ ਦੱਸਣੀ ਆ। ਫਿਲਹਾਲ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਆ ਗਾਣਾ ਇੱਕ ਵਾਰੀ ਦੁਬਾਰਾ ਸੁਣਾ ਦਿੰਦੇ ਜੇ ਤੁਹਾਨੂੰ ਇੰਨਾ ਵਧੀਆ ਲੱਗਾ, ਤੇ ਲਿੰਕ ਆਪਾਂ ਤੁਹਾਨੂੰ ਹੁਣੇ ਭੇਜ ਦਿੰਦੇ ਜਿਨ੍ਹਾਂ ਨੇ ਮੰਗਿਆ। ਓਕੇ ਬਾਏ, ਹੈਵ ਅ ਬ੍ਰੇਕ ਵਿਦ ਅਸ ਐਂਡ ਵੀ ਵਿਲ ਬੀ ਬੈਕ ਸ਼ਾਰਟਲੀ।
1: ਯੇ।

0: ਤੁਸੀਂ ਵੀ ਕ੍ਰਿਸ਼ਨਾ ਜੀ ਭੇਤੀ ਹੋ ਸਾਰੇ ਰੂਟਾਂ ਤੇ ਕਿ ਨਹੀਂ?
1: ਸਾਰੇ
0: ਰੂਟਾਂ ਦੇ ਭੇਤੀ ਹੋ ਗਏ?
1: ਹਾਂ ਕਾਫੀ ਹੋ ਗਿਆ ਹੋਇਆ ਮੈਂ ਇੱਥੇ,
0: ਪਰ ਘੁੰਮਣ ਤੋਂ ਫਿਰ ਵੀ ਨਹੀਂ ਲੱਗੇ।
1: ਇਹ ਤੈਨੂੰ ਕਿੰਨੇ ਕਿਹਾ ਬਈ?
0: ਇਦਾਂ ਹੀ ਆ, ਇੰਟਰਨਲ ਸੋਰਸਿਸ,
1: ਇੰਟਰਨਲ ਸੋਰਸਿਸ। ਮਾਈ ਗੋਡ, ਮਾਈ ਟਾਈਮ ਨਹੀਂ ਲੱਗਦਾ ਯਾਰ ਬਹੁਤਾ ਘੁੰਮਣ ਦਾ, ਪਰ ਉਦਾਂ ਮੈਂ ਵੈਸੇ ਥੋੜਾ ਘੁਮੱਕੜ ਕਿਸਮ
0: ਟਰਾਈ ਕਰਦੇ ਹਾਂ।
1: ਹਾਂ ਨਹੀਂ, ਮੈਂ ਕੋਸ਼ਿਸ਼ ਕਰਦਾ, ਮੈਂ ਜੇ ਹੋ ਸਕੇ ਕੁਛ ਨਾ ਕੁਛ ਤਾਂ ਐਕਸਪੀਰੀਅੰਸ ਕਰਨਾ ਚਾਹੀਦਾ, ਘੁੰਮ ਫਿਰ ਕੇ ਆਉਣਾ ਚਾਹੀਦਾ ਕਿਤੇ ਨਾ ਕਿਤੇ ਆਸੇ ਪਾਸੇ। ਪਰ ਇੱਥੇ ਨਾ ਇੱਕ ਇਹ ਵੀ ਇਸ਼ੂ ਆ ਜੋ ਮੈਂ ਫੀਲ ਕਰਦਾ
0: ਕਿ
1: ਜੋ ਜਿਸ ਕਰਕੇ ਇੰਡੀਆ ਇੰਡੀਆ ਨੰਬਰ ਲੈ ਜਾਂਦਾ ਜਿੱਥੇ, ਉਹ ਇਹ ਹੈ ਕਿ ਮੈਂ ਥੋੜ੍ਹੇ ਦੋ ਤਿੰਨ ਮਹੀਨੇ ਪਹਿਲੇ ਹੀ ਮੈਂ ਰੋਡ ਟ੍ਰਿਪ ਕੀਤਾ, ਬੜਾ ਬੇਸਿਕ ਜਿਹਾ ਰੋਡ ਟ੍ਰਿਪ ਹੈ, ਕੋਈ ਇੰਨਾ ਲੰਬਾ ਚੌੜਾ ਨਹੀਂ, ਸਿਡਨੀ ਦਾ। ਠੀਕ ਹੈ, ਗੱਲ ਇਹ ਹੈ ਤੁਸੀਂ ਸਿਡਨੀ ਚਲੇ ਜਾਓ ਵਾਪਸ ਆ ਜਾਓ, ਜਾਂ ਫਿਰ ਤੁਸੀਂ ਆਪਣਾ ਲੈਟ ਸਪੋਜ਼ ਮੈਂ ਇੱਥੋਂ ਵਿਲੀਅਮਸ ਲੈਂਡਿੰਗ ਚਲਾ ਜਾਵਾਂ ਅਤੇ ਵਾਪਸ ਆ ਜਾਵਾਂ। ਠੀਕ ਹੈ, ਮਤਲਬ ਦੋਨਾਂ ਦੇ ਅੰਦਰ ਫਰਕ ਇਹ ਹੈ ਕਿ ਉਹਦਾ ਰਾਹ ਲੰਮਾ, ਮਤਲਬ ਕੋਈ ਸੀਨਰੀ ਨਹੀਂ ਚੇਂਜ ਹੁੰਦੀ, ਕੋਈ ਖਾਣ ਪੀਣ ਦੀ ਕੋਈ ਥਾਂ ਆਵੇ ਵੱਖਰੀ, ਹੈ ਨਾ। ਇਹ ਇੰਡੀਆ ਦੇ ਅੰਦਰ ਇਸ ਤਰ੍ਹਾਂ ਨਹੀਂ ਹੁੰਦਾ ਨਾ। ਇੰਡੀਆ ਦੇ ਅੰਦਰ ਤੁਸੀਂ ਸਮਝ ਜੇ, ਤੂੰ ਇੰਡੀਆ ਆਪਾਂ 9 ਘੰਟੇ ਕਾਰ ਚਲਾ ਰਹੇ ਹਾਂ, ਐਨੀ ਫਰੋਮ ਐਨੀ ਪੁਆਇੰਟ ਟੂ ਪੁਆਇੰਟ ਏ ਟੂ ਪੁਆਇੰਟ ਬੀ, ਬੰਦੇ ਬਦਲ ਜਾਂਦੇ, ਭਾਸ਼ਾ ਬਦਲ ਜਾਂਦੀ ਹੈ,
0: ਹਾਲਾਤ ਬਦਲ ਗਏ,
1: ਹਾਲਾਤ ਬਦਲ ਜਾਂਦੇ, ਜਜ਼ਬਾਤ ਬਦਲ ਜਾਂਦੇ, ਖਾਣ ਪੀਣ ਦੀਆਂ ਥਾਵਾਂ ਕਾਫੀ ਕੁਛ ਆ ਜਾਂਦਾ ਯਾਰ, ਹੈ ਨਾ। ਇਸ ਗੱਲੋਂ ਮਤਲਬ ਕਹਿ ਲਓ ਕਿ ਉਹ ਜਦੋਂ ਕੈਪੀਟਲਿਜ਼ਮ ਬਹੁਤ ਜ਼ਿਆਦਾ ਚਰਮ ਸੀਮਾ 'ਤੇ ਆ ਜਾਂਦਾ ਨਾ, ਕਹਿੰਦੇ ਕਿ ਬਹੁਤ ਜ਼ਿਆਦਾ ਜਦੋਂ ਡਿਵੈਲਪ ਹੋ ਜਾਂਦੀਆਂ ਕੰਟਰੀਆਂ ਜਾਂ ਲੋਕ, ਤਾਂ ਇੱਕੋ ਜਿਹੇ ਲੱਗਣਾ ਸ਼ੁਰੂ ਹੋ ਜਾਂਦੇ ਅਤੇ ਇੱਕੋ ਜਿਹੀਆਂ ਥਾਵਾਂ ਵੀ ਇੱਕੋ ਜਿਹੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਉਹੀ ਵਾਲੀ ਗੱਲ ਆ, ਹੈ ਨਾ, ਕਿ ਉਹ ਜਿਹੜਾ ਵੀ ਤੁਸੀਂ ਸਟੋਪ ਲਾਓਗੇ ਉਹੀ ਸਬਵੇ ਆ, ਉਹੀ ਹੈ ਨਾ ਹੰਗਰੀ ਜੈਕਸ ਆ,
0: ਅਸੀਂ ਤੁਸੀਂ ਹੋ,
1: ਬਸ ਇਹੀ ਗੱਲ ਤੁਸੀਂ।
0: ਨਹੀਂ ਇਹ ਤਾਂ ਗੱਲ ਹੈ, ਕਿਉਂਕਿ ਵੈਸੇ ਵੀ ਆਪਾਂ ਉੱਥੇ ਜਾਂਦੇ ਵੀ ਨਹੀਂ ਹੈ ਨਾ ਇੰਨਾ ਹੈਗੇ ਦੂਰ, ਉੱਥੇ ਤਾਂ ਲਾਗੇ ਲਾਗੇ ਜੇ ਰਹੀਦਾ ਹੁੰਦਾ ਸੀ, ਜ਼ਿਆਦਾ ਟਰੈਵਲ ਵੀ ਨਹੀਂ ਕਰੀਦਾ।
1: ਹਾਂ ਨਹੀਂ, ਪਰ ਜੇ ਤੁਸੀਂ ਟਰੈਵਲ ਵੀ ਕਰੋ ਮਤਲਬ ਪੂਰੀ ਸੀਨਰੀ ਚੇਂਜ ਹੁੰਦੀ ਹੈ।
0: ਹਾਂ, ਉਹੀ ਜਦੋਂ ਕਿਤੇ ਕਰੀਦਾ ਸੀ ਉਦੋਂ ਤਾਂ ਫਿਰ ਓਬਵੀਅਸਲੀ ਚੇਂਜ ਹੁੰਦੀ ਆ, ਪਰ ਇੱਥੇ ਆਪਣੇ ਕੋਲ ਆਪਸ਼ਨ ਹੈਗੀ ਆ ਵੀ ਆਪਾਂ ਇੱਧਰ ਉੱਧਰ ਜ਼ਿਆਦਾ ਚੱਲ ਜਾਈਦਾ, ਪਰ ਇੱਥੇ ਦੂਜੀ ਤੁਹਾਡੀ ਗੱਲ ਖੁਣਾ ਵੀ ਸੀਨਰੀ ਨਹੀਂ ਚੇਂਜ ਹੁੰਦੀ ਇੱਥੇ ਫਿਰ ਹੁਣ,
1: ਕਿ ਇਹ ਹੈ। ਪਰ ਜਦੋਂ ਬੰਦਾ ਪਹੁੰਚ ਜਾਵੇ ਫਿਰ ਹਾਂ, ਡੈਸਟੀਨੇਸ਼ਨ ਘੁੰਮਣ ਦਾ ਨਜ਼ਾਰਾ ਤਾਂ ਹੈ, ਹੈ ਨਾ, ਸਿਸਟਮੈਟਿਕ ਆ ਸਭ ਕੁਛ, ਉਹ ਚੀਜ਼ ਤਾਂ ਹੈ। ਉਹ ਤੁਸੀਂ ਇੱਕ ਵਾਰੀ ਜੇ ਤੁਸੀਂ ਵੈਲ ਬੁੱਕਡ ਹੋ, ਅਤੇ ਹੁਣ ਥੈਂਕਸ ਟੂ ਇੰਟਰਨੈਟ ਤੁਹਾਨੂੰ ਸਭ ਪਤਾ ਅੱਜ ਕੱਲ੍ਹ ਕਿਹੜੀ ਜਗ੍ਹਾ ਬਹੁਤ ਮਸ਼ਹੂਰ ਹੈ, ਕਿਹੜੀ ਨਹੀਂ ਹੈ, ਕਿੱਥੇ ਜਾਣਾ ਚਾਹੀਦਾ, ਕਿਹੜੀ ਜਗ੍ਹਾ 'ਤੇ ਖਾਣਾ ਚਾਹੀਦਾ, ਇਹ ਸਭ, ਕਿਹੜੇ ਵਾਇਰਲ ਸਪੋਟ ਨੇ, ਹੈ ਨਾ, ਏ ਬੀ ਸੀ ਡੀ। ਮੈਂ ਮੈਲਬਨ ਹੀ ਵੇਖਿਆ ਸੀਗਾ ਕਿ ਉਹ ਬਹੁਤ ਕੋਈ ਮਸ਼ਹੂਰ ਸੀਗਾ ਇੰਡੀਅਨ ਰੈਸਟੋਰੈਂਟ, ਉਹ ਉਹਨਾਂ ਤੋਂ ਉਹ ਬਣਾਉਂਦੇ ਬੇਸਣ ਦੇ ਲੱਡੂ ਦੀ ਸੌਫਟੀ,
0: ਸੌਫਟੀ,
1: ਹਾਂ ਸੌਫਟੀ ਪਰ ਬੇਸਣ ਦੇ ਲੱਡੂ ਦੀ,
0: ਓਕੇ,
1: ਸਿਡਨੀ। ਅਤੇ ਫਿਰ ਉਹ ਸਪੈਸ਼ਲੀ ਮੈਂ ਮਤਲਬ ਉੱਥੇ ਗਏ ਆਪਾਂ ਸਪੈਸ਼ਲੀ ਟਰਾਈ ਕਰਨ ਲਈ, ਅਤੇ ਉਹਨਾਂ ਨੇ ਫਿਰ ਦੱਸਿਆ, ਉਹ ਬੜੀ ਵਧੀਆ ਚੀਜ਼ ਲੱਗੀ। ਪਰ ਨਹੀਂ, ਸ਼ਾਇਦ ਆਪਾਂ ਪਹਿਲੇ ਵੀ ਗੱਲ ਕੀਤੀ ਹੈ ਇਸ ਬਾਰੇ ਕਿ ਨਹੀਂ, ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਪੂਰਾ ਪੂਰਾ ਰੈਸਟੋਰੈਂਟ ਇਜ਼ ਰਨ ਬਾਏ ਵਿਮਨ, ਹੈਡ ਸ਼ੈਫ ਜੋ ਹੈ ਉਹੀ ਮਾਲਕਨ ਵੀ
0: ਹੈਗੇ ਨੇ ਕਈ ਨੇ, ਹੈ ਨਾ,
1: ਅਤੇ ਸਾਰੇ ਸਾਰੇ ਔਰਤਾਂ ਸੀਗੀਆਂ। ਕਹਿੰਦੀ ਕਿ ਬੇਸਿਕਲੀ ਉਹ ਬਣਾ ਕੁਛ ਹੋਰ ਰਹੀ ਸੀ, ਉਹਦੇ ਤੋਂ ਖਰਾਬੀ ਹੋ ਗਈ, ਹਾਂ ਖਰਾਬੀ ਹੋ ਗਈ, ਅਤੇ ਉਹਨੇ ਫਿਰ ਜਦੋਂ ਉਹਨੂੰ ਜਮਾਇਆ ਅਤੇ ਕਿਸੇ ਨੇ ਸਲਾਹ ਦਿੱਤੀ ਇਹਨੂੰ ਜਮਾ ਕੇ ਵੇਖ ਲਓ, ਅਤੇ ਜਦੋਂ ਜਮਾਇਆ ਤਾਂ ਉਹ ਕਹਿੰਦੀ ਕਿ ਯਾਰ ਇਹ ਤਾਂ ਸੌਫਟੀ ਹੈ, ਬਹੁਤ ਵਧੀਆ ਆਪਸ 'ਚ ਉਹਨਾਂ ਦੇ, ਹੈ ਨਾ, ਲੋਕਾਂ ਨੇ ਆਪਸ 'ਚ ਸਟਾਫ ਨੇ ਟਰਾਈ ਕੀਤਾ, ਕਹਿੰਦੇ ਵਧੀਆ ਹੈ, ਕਰੀਏ ਲੋਕਾਂ ਨੂੰ ਸਰਵ, ਉਹ ਮਸ਼ਹੂਰ ਹੀ ਚੀਜ਼ ਹੋ ਗਈ।
0: ਜ਼ਿਆਦਾ ਚੀਜ਼ਾਂ ਗਲਤੀ ਤੋਂ ਹੀ ਨਿਕਲੀਆਂ ਨੇ, ਜ਼ਿਆਦਾ ਵਧੀਆ ਚੀਜ਼ਾਂ ਜਿਹੜੀਆਂ ਨੇ,
1: ਆਹੀ ਗੱਲ
0: ਤਾਂ ਹੀ ਸਾਰੇ ਕਹਿੰਦੇ ਗਲਤੀ ਨਹੀਂ ਕਰਨੀ ਚਾਹੀਦੀ, ਗਲਤੀ ਕਰੋ ਪਰ ਦੁਬਾਰਾ ਨਾ ਕਰੋ,
1: ਨਹੀਂ ਸ਼ਾਇਦ ਗਲਤੀ ਨਹੀਂ, ਮੇਰੇ ਖਿਆਲ ਨਾਲ ਇਤਫਾਕ। ਹੁਣ ਆਪਾਂ ਉਸ ਦਿਨ ਮੈਂ ਇੱਕ ਚੀਜ਼ ਪੜ੍ਹਦਾ ਪਿਆ ਸੀਗਾ, ਬਹੁਤ ਵਧੀਆ ਐਸੇ ਸੀਗਾ ਨਿਊਯਾਰਕ ਟਾਈਮਸ ਦਾ, ਉਹਦੇ ਅੰਦਰ ਬੰਦੇ ਨੇ ਬਹੁਤ ਵਧੀਆ ਲਿਖਿਆ, ਕਹਿੰਦਾ ਕਿ ਆਪਾਂ ਆਪਣੀ ਲਾਈਫ ਤੋਂ ਇਤਫਾਕ ਜਾਂ ਚਾਂਸ, ਤੀਰ ਤੁੱਕਾ, ਇਹ ਬਿਲਕੁਲ ਨਿਗੇਟ ਕਰਦੇ ਪਏ, ਖਤਮ ਕਰਦੇ ਪਏ, ਕਿਉਂਕਿ ਆਪਾਂ ਉਹੀ ਰੈਸਟੋਰੈਂਟ ਜਾਂਦੇ ਹਾਂ ਜਿੱਥੇ ਹਰ ਕੋਈ ਜਾ ਰਿਹਾ, ਜਿਹੜਾ ਗੂਗਲ ਤੁਹਾਨੂੰ ਨੰਬਰ ਇੱਕ 'ਤੇ ਦਿਖਾ ਰਿਹਾ, ਹੈ ਨਾ, ਉਹੀ ਥਾਂ 'ਤੇ ਵੀ ਘੁੰਮਣ ਜਾ ਰਹੇ ਹਾਂ, ਉਹ ਸਪੋਟ ਵੀ, ਹੁਣ ਜੇ ਕੋਈ ਇੰਸਟਾਗ੍ਰਾਮ 'ਤੇ ਸਪੋਟ ਆਉਂਦਾ ਨਾ ਲਿਖਿਆ ਹੋਇਆ ਕਿ ਬਈ ਇਹ ਵਾਲੇ ਸਪੋਟ 'ਤੇ ਜਾ ਕੇ ਸਨਸੈਟ ਅਤੇ ਸਨਰਾਈਜ਼ ਬਹੁਤ ਵਧੀਆ ਲੱਗਦਾ, ਲੋਕ ਉੱਥੇ ਵੀ ਜਾ ਕੇ ਲਾਈਨ ਬਣਾ ਲੈਂਦੇ, ਹੈ ਨਾ। ਆ ਸ਼ਰਾਈਨ ਜਿਹੜੀ ਉਹ ਸ਼ਰਾਈਨ ਆਫ ਰਿਮੈਂਬਰੈਂਸ ਕਿੰਨੀ ਹੁਣ ਮਸ਼ਹੂਰ ਹੋ ਗਿਆ, ਉੱਥੇ ਕਿਸੇ ਨੇ ਪਿੱਛੇ ਜੇ ਪਾਇਆ ਕਿ ਜੇ ਤੁਸੀਂ ਪਤਾ ਨਹੀਂ

0: ਜੇ ਨੌਰਥ ਜਾਂ ਸਾਊਥ ਪਤਾ ਕਿਸੇ ਸਾਈਡ ਤੋਂ ਖੜ੍ਹੇ ਹੋ ਕੇ ਜੇ ਤੁਸੀਂ ਸਿਟੀ ਵੱਲ ਨੂੰ ਵੇਖੋ ਨਾ ਅਤੇ ਉਹ ਸਕਾਈ ਲਾਈਨ ਬਹੁਤ ਸੋਹਣੀ ਲੱਗਦੀ ਉਹ ਕਿਤੇ ਵੀਡੀਓ ਬਣਾ ਦਿੱਤੀ ਹੈ ਅਤੇ ਮੈਂ ਲਾਸਟ ਟਾਈਮ ਜਦੋਂ ਉੱਥੇ ਗਿਆ ਅਤੇ ਮਤਲਬ ਲਾਈਨ ਲੱਗੀ ਪਈ ਕੋਈ ਹੱਦ ਹਿਸਾਬ
1: ਇੱਦਾਂ ਹੀ ਹੈ ਕ੍ਰਿਸ਼ਨਾ ਜੀ ਜਿਹੜਾ ਜਿੱਦਾਂ ਮੰਨ ਲਓ ਜਿਹਨੂੰ ਲੋਕ ਫੋਲੋ ਕਰਦੇ ਆ ਨਾ ਜੇ ਉਹ ਕੋਈ ਇੱਦਾਂ ਦਾ ਮੈਸੇਜ ਕਰਦੇ ਜਾਂ ਸਟੋਰੀ ਪਾਉਂਦੇ ਅਤੇ ਲਾਈਨ 'ਤੇ ਫਿਰ ਲੱਗਣੀ ਲਾਜ਼ਮੀ ਆ ਤੁਸੀਂ ਉਹ ਗੱਲ ਕੀਤੀ ਮੈਨੂੰ ਯਾਦ ਹੈਗੀ ਉਹ ਨਹੀਂ ਤੁਹਾਨੂੰ ਪਤਾ ਦਿੱਲੀ ਸੇ ਜਿਹੜਾ ਇੰਡੀਆ ਦੇ ਵਿੱਚ ਦਿੱਲੀ ਵਿੱਚ ਇੱਕ ਰੈਸਟੋਰੈਂਟ ਆ ਛੋਲੇ ਭਟੂਰੇ ਦੇ ਵੇਚਦੇ ਸੀ ਵਿਚਾਰੇ ਹੈ ਨਾ ਦੋ ਭਰਾ ਤੇ ਉਹਨਾਂ ਦਾ ਬਿਜ਼ਨਸ ਘਾਟੇ 'ਚ ਜਾਂਦਾ ਰਿਹਾ ਬੜੇ ਸਾਲ ਜਿੱਦਾਂ ਇੰਨਾ ਨਹੀਂ ਚੱਲਿਆ ਹੋਣਾ ਚਲੋ ਦੁਕਾਨ ਅਤੇ ਉਹ ਇੱਕ ਦਿਨ ਕਿਤੇ ਕੋਈ ਲਾਫਟਰ ਥੈਰੇਪੀ ਜਿਹੜੇ ਕਰਦੇ ਆ ਉਹਨਾਂ ਦਾ ਇਹੀ ਕੋਈ ਸੀਗਾ ਮੈਨੂੰ ਨਾਂ ਭੁੱਲ ਗਿਆ ਉਹਨਾਂ ਨੇ ਇੱਕ ਸਟੋਰੀ ਪਾ ਦਿੱਤੀ ਕਿਤੇ ਵੀ ਕੁਲਚੇ ਖਾਣ ਦੀ ਭਟੂਰੇ ਸੋਰੀ ਭਟੂਰੇ ਛੋਲੇ ਖਾਣ ਦੀ ਅਤੇ ਉਹ ਕਿਤੇ ਇਹਨਾਂ ਨੇ ਵੇਖੀ ਅਨੁਸ਼ਕਾ ਸ਼ਰਮਾ ਹੋਣਾ ਨੇ ਮਤਲਬ ਸਟੋਰੀ ਹੈ ਤੁਸੀਂ ਜਾ ਕੇ ਵੇਖਿਓ ਅਤੇ ਉਹਨਾਂ ਨੇ ਜਦੋਂ ਵੇਖੀ ਉਹ ਸਟੋਰੀ ਅਤੇ ਉਹਨਾਂ ਨੇ ਔਡਰ ਕਰਤੇ ਮੈਸੇਜ ਕੀਤਾ ਕਿ ਤੁਸੀਂ ਲੈ ਕੇ ਆਓ ਸਾਡੇ ਇੱਥੇ ਭਟੂਰੇ ਛੋਲੇ ਤੇ ਉਹ ਘਰੇ ਜਦੋਂ ਲੈ ਕੇ ਗਏ ਤੇ ਉਹ ਦੋਵੇਂ ਆਪ ਭਰਾ ਚੱਲ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅੱਛਾ ਅੱਛਾ ਹੈ ਤੇ ਉਹਦਾ ਹਨਾ ਕਰ ਕੁਰ ਕੇ ਤੇ ਫਿਰ ਉਹਨਾਂ ਨੇ ਕਿਤੇ ਇਹਨਾਂ ਨੇ ਕਿਹਾ ਕਿ ਪਤਾ ਨਹੀਂ ਕਿਹਾ ਕਿ ਸਟੋਰੀ ਪਾ ਦਿਓ ਸਾਡੀ ਨਾਂ ਪਾਓ ਰੱਬ ਜਾਣੇ ਹੁਣ ਕਿਹਾ ਕਿ ਨਹੀਂ ਕਿਹਾ ਪਰ ਉਹਨਾਂ ਨੇ ਉਹਨੇ ਕਿਤੇ ਪਾ ਦਿੱਤੀ ਵੀ ਇੰਜੋਇਡ ਅਲੋਟ ਫੂਡ ਫਰੋਮ ਹੇਅਰ ਹਨਾ
0: ਅਨੁਸ਼ਕਾ ਸ਼ਰਮਾ
1: ਉਹਨੇ ਕਿਤੇ ਹਿੰਦੀ ਚ ਕੁਛ ਲਿਖਿਆ ਇੱਦਾਂ ਦਾ ਕਿ ਜਾਓ ਜਾਓ ਖਾਓ ਔਰ ਮਜ਼ਾ ਮਨਾਓ ਕੁਛ ਇੱਦਾਂ ਦਾ ਹਨਾ ਤੇ ਉਹ ਵੀਰ ਹੋਣੀ ਕਹਿੰਦੇ ਆ ਵੀ ਹੁਣ ਸਾਡੇ ਇੱਥੇ ਤੇ ਥਾਂ ਨਹੀਂ ਮਿਲਦਾ ਬਹਿਣ ਨੂੰ ਲਾਈਨਾਂ ਵੱਜੀਆਂ ਪਈਆਂ
0: ਐਕਚੁਅਲੀ ਵਿਰਾਟ ਕੋਹਲੀ ਮਤਲਬ ਚਲੋ ਭਾਵੇਂ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਪਰ ਉਹ ਆਪਣੇ ਲੈਵਲ ਤੇ ਉਹ ਬ੍ਰਾਂਡ ਅੰਬੈਸਡਰ ਹੈ ਨਾ ਛੋਲੇ ਭਟੂਰਿਆਂ ਦਾ ਉਹਨੇ ਉਹਦੇ ਵੀ ਬੜੇ ਮਸ਼ਹੂਰ ਕੀਤੇ ਸੀਗੇ ਨਾ ਜਿਹੜਾ ਕਹਿੰਦਾ ਮੈਂ ਬਚਪਨ ਤੋਂ ਉੱਥੇ ਹੀ ਖਾਂਦਾ ਆਰਾਮ ਕੇ ਛੋਲੇ ਭਟੂਰੇ ਔਰ ਵਹੀਂ ਪਰ ਜਾ ਕੇ ਖਾਊਂਗਾ ਐਸੇ ਹੀ ਮਜ਼ਾ ਆਏਗਾ ਜਿੱਦਾਂ ਬੋਲਦਾ ਤੇ ਅੱਛਾ ਇਹ ਵੀ ਹੋਇਆ
1: ਹਾਂਜੀ ਹਾਂਜੀ
0: ਪਾਵਰ ਤੇ ਹੈ ਬਾਈ ਸੋਸ਼ਲ ਮੀਡੀਆ ਦੀ
1: ਪਾਵਰ ਹੈ ਚਲੋ ਪਰ ਤੁਸੀਂ ਜਿਹੜੀ ਅੱਜ ਸਾਨੂੰ ਦੱਸਣਾ ਵਾ ਵੈਸੇ ਸਾਡੇ ਨਾਲ ਦੋ ਕਾਲਰ ਹੋਲਡ ਤੇ ਨੇ ਆਪਾਂ ਉਹਨਾਂ ਨੂੰ ਹੁਣੇ ਓਨਰ ਕਰਦੇ ਹਾਂ ਵਾਰੀ ਵਾਰੀ ਤੁਸੀਂ ਉਹਨਾਂ ਚਿਰ ਯਾਦ ਕਰਕੇ ਰੱਖੋ ਕਿ ਤੁਹਾਡਾ ਜਿਹੜਾ ਮੈਂਬਰੇਬਲ ਜਾਂ ਕਹਿ ਲਓ ਕਿ ਅੱਜ ਤੱਕ ਜਿਹੜਾ ਤੁਸੀਂ ਭੁੱਲ ਨਹੀਂ ਪਾਏ ਵੈਸੇ ਤੇ ਜਦੋਂ ਵੀ ਆਪਾਂ ਕਿਤੇ ਘੁੰਮਣ ਜਾਂਦੇ ਹਾਂ ਇਕੱਠੇ ਹੋ ਗਏ ਚਾਹੇ ਉਹ ਫੈਮਲੀ ਨਾਲ ਜਾਈਏ ਚਾਹੇ ਯਾਰਾਂ ਦੋਸਤਾਂ ਨਾਲ ਜਾਈਏ ਤੇ ਇੱਕ ਮੈਂਬਰੀਜ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ ਤੇ ਉਹ ਬਣਦੀਆਂ ਵੀ ਇੱਦਾਂ ਦੀਆਂ ਨੇ ਕਿ ਉਹ ਨਹੀਂ ਛੇਤੀ ਬਾਅਦ 'ਚ ਭੁੱਲਦੀਆਂ ਉਹ ਦੋ ਵੇ 'ਚ ਬਣਦੀਆਂ ਜਾਂ ਤਾਂ ਖੁਸ਼ੀ ਖੁਸ਼ੀ ਵਾਲੀਆਂ ਮੈਂਬਰੀਜ ਬਣਦੀਆਂ ਤੇ ਜਾਂ ਕੁਛ ਇੱਦਾਂ ਦਾ ਉੱਥੇ ਹੋ ਜਾਂਦਾ ਵਾ ਵੀ ਜਿਹੜਾ ਉਹ ਵੱਖਰੀ ਮੈਂਬਰੀ ਬਣਾ ਦਿੰਦਾ
0: ਇਹ ਵੀ ਠੀਕ
1: ਦੋ ਤਰ੍ਹਾਂ ਦੀਆਂ ਮੈਂਬਰੀਜ਼ ਨੇ ਤੁਸੀਂ ਉਹ ਸਾਡੇ ਨਾਲ ਅੱਜ ਸ਼ੇਅਰ ਕਰਨੀਆਂ ਨੇ ਤੇ ਸਾਨੂੰ ਦੱਸਣਾ ਵਾ ਵੀ ਅਸੀਂ ਇੱਥੇ ਗਏ ਹਾਂ ਤੇ ਉਹ ਟ੍ਰਿਪ ਜਿਹੜਾ ਸਾਡਾ ਯਾਦਗਾਰ ਸੀਗਾ ਬੈਸਟ ਟ੍ਰਿਪ ਰਿਹਾ ਸਾਡਾ ਚਾਹੇ ਉਹ ਦੋਵਾਂ ਤਰੀਕੇ ਦਾ ਹੀ ਹੋ ਸਕਦਾ ਵਾ ਕਿਸੇ ਵੇਲੇ ਕੋਈ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਕਿ ਜਿਹੜੀਆਂ ਉਦੋਂ ਤੁਹਾਨੂੰ ਨਹੀਂ ਸਹੀ ਲੱਗਦੀਆਂ ਪਰ ਬਾਅਦ 'ਚ ਮੈਂਬਰੀਜ਼ ਬਣ ਜਾਂਦੀਆਂ ਉਹ ਤੁਸੀਂ ਜੇ ਚਾਹੋ ਤੇ ਦੋਵੇਂ ਸ਼ੇਅਰ ਕਰ ਸਕਦੇ ਹੋ ਕਿਉਂਕਿ ਆਪਾਂ
0: ਆਪਣੀ ਆਪਣੀ ਸਭ ਤੋਂ ਫੇਵਰੇਟ ਟਰੈਵਲ ਸਟੋਰੀ ਸਾਡੇ ਨਾਲ ਸ਼ੇਅਰ ਕਰੋ
1: ਸਿੰਪਲ ਮਤਲਬ ਜਿਹੜੀ ਤੁਹਾਨੂੰ ਲੱਗਦਾ ਵਾ ਕਿ ਬੈਸਟ ਰਹੀ ਆ ਮੇਰੀ ਅੱਜ ਤੱਕ ਜਿਹੜੀ ਮੈਂਬਰੀ ਜਿਹੜੀ ਤੁਸੀਂ ਭੁੱਲ ਨਹੀਂ ਪਾ ਰਹੇ ਹਾਲੇ ਵੀ ਜਿਹੜੀ ਤੁਸੀਂ ਯਾਦ ਕਰੋ ਤੇ ਤੁਹਾਡੇ ਮੂੰਹ ਤੇ ਸੋਹਣੀ ਜਿਹੀ ਸਮਾਈਲ ਆ ਜਾਂਦੀ ਆ ਵੀ ਯਾਰ ਅੱਛਾ ਉਦੋਂ ਆ ਹੋ ਗਿਆ ਸੀ ਏਦਾਂ ਕਰ ਲਿਆ ਸੀ ਤੇ ਸਾਰਿਆਂ ਦੀਆਂ ਹੋਣਗੀਆਂ ਕਿਸੇ ਦੀ ਵੀ ਨਹੀਂ ਏਦਾਂ ਹੋ ਸਕਦਾ ਵੀ ਨਾ ਹੋਵੇ ਆਂਟੀ ਨਾਲ ਨਲਸ ਮੇਰੇ ਵਰਗਾ ਕਦੀ ਕੋਈ ਘੁੰਮਣ ਨਾ ਹੋ ਗਿਆ ਇੱਕ ਅੱਧੀ ਤਰੀਕ ਤੇ ਗਿਆ ਹੋਵੇ ਤੇ ਉਹ ਵੀ ਮੈਂਬਰੀ ਆ ਦੋ ਘਰੀ ਤੇ ਮੈਂ ਵੀ ਚਲੋ ਗਿਆ ਹੀ ਹਾਂ ਐਵੇਂ ਤੁਹਾਨੂੰ ਕਹੀ ਜਾ ਪਰ ਘੱਟ ਗਏ ਹੋ ਵੱਧ ਗਏ ਹੋ ਮੈਂਬਰੀਜ਼ ਹੋਣਗੀਆਂ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰਨੀਆਂ ਉਨ੍ਹਾਂ ਚਿਰ ਆਪਾਂ ਕੋਲਰ ਲੈਂਦੇ ਹਾਂ ਅਤੇ ਸਾਡੇ ਨਾਲ ਬੜੇ ਚਿਰ ਤੋਂ ਜਿਹੜਾ ਉਹ ਸ਼੍ਰੇਆ ਸਾਡੇ ਨਾਲ ਆ ਸਵੇਰੇ ਆਪਾਂ ਨਹੀਂ ਲੈ ਪਾਏ ਸੀ ਇਹਨੂੰ ਹੈਲੋ ਸ਼੍ਰੇਆ ਤੁਸੀਂ ਆਉਂਦੇ ਰਹੋ ਮਾਨੂੰ ਬਿੱਲੀ ਤੁਸੀਂ ਮੈਨੂੰ ਇੰਨੀ ਵੇਟ ਕਿਉਂ ਕਰਾਈ
0: ਲੇਟ ਉੱਠੇ ਹੈ
1: ਤੁਸੀਂ ਕਰਾਈ ਆ ਤੁਸੀਂ ਲੇਟ ਉੱਠੇ ਹੋ ਮੈਂ ਤੁਹਾਨੂੰ ਉਠਾਉਣ ਵੀ ਆਇਆ ਸੀ ਤੁਸੀਂ ਕਹਿੰਦੇ ਸੀ ਮੈਂ
0: ਆਹੋ ਅਸੀਂ ਪਤਾ ਬਲਕੀਰਤ ਵੀਰਾ ਤੁਹਾਡੇ ਘਰ ਦੇ ਬਾਹਰ ਕਿੰਨੀ ਦੇਰ ਤੱਕ ਨੌਕ ਕਰਦਾ ਰਿਹਾ
1: ਤੁਸੀਂ ਕਿਹਾ ਮੈਨੂੰ ਡਿਸਟਰਬ ਨਾ ਕਰੋ ਹਾਲੇ
0: ਫਿਰ ਅਸੀਂ ਵਾਪਸ ਆ ਗਏ ਇੱਥੇ ਆ ਗਏ ਆਪਾਂ
1: ਮੈਂ ਤੁਹਾਡੇ ਮੰਮਾ ਨੂੰ ਕਿਹਾ ਕਿ ਕਿੱਥੇ ਆ ਉਹ ਕਹਿੰਦੇ ਉੱਠਣ ਨਹੀਂ ਡਈ ਮੈਂ ਉਹਨੂੰ 3 ਵਾਰੀ ਆਲਰੇਡੀ ਠਾ ਚੁੱਕੀ ਹਾਂ
0: ਅੱਛਾ
1: ਹੋਰ ਕੀ
0: ਦੇਖ ਲਓ ਹੈ
1: ਇਦਾਂ ਹੀ ਹੈ ਨਾ
0: ਹੈ
1: ਹੈ ਅਸੀਸ ਵੀ ਸੁੱਤਾ ਸੀ ਉਹ ਵੀ ਸੁੱਤਾ
0: ਚਲੋ ਵੀ ਸੁੱਤਾ
1: ਪਰ ਉਹ ਮਾੜਾ ਮਾੜਾ ਹਿੱਲਦਾ ਸੀ ਜਦੋਂ ਮੈਂ ਉਹਨੂੰ ਉਠਾਉਂਦਾ ਹਾਂ ਤੁਸੀਂ ਤੇ ਹਿੱਲੇ ਵੀ ਨਹੀਂ ਤੁਸੀਂ ਮੈਨੂੰ ਲੱਗਦਾ ਡ੍ਰੀਮ ਲੈ ਰਹੇ ਹੋ ਕੋਈ
0: ਯੂਨੀਕੋਰਨ ਦੀ
1: ਇਹ ਪਤਾ ਕੀ ਡ੍ਰੀਮ ਲੈ ਰਹੀ
0: ਹੋਣੀ ਯੂਨੀਕੋਰਨ ਦੀ
1: ਇਹ ਡ੍ਰੀਮ ਲੈ ਰਹੀ ਹੋਣੀ ਕਿ ਛੁੱਟੀਆਂ ਵਾ ਦੋ ਰਹਿ ਗਈਆਂ ਜਿਹੜੀਆਂ ਤੇ ਮੈਂ ਹੁਣ ਘੁੰਮਣ ਗਈ ਆ ਫੈਮਿਲੀ ਦੇ ਨਾਲ ਇਹ ਡ੍ਰੀਮ ਲੈ ਰਹੀ ਹੋਣੀ ਹੈ ਹਨਾ
0: ਹੈ ਸ਼੍ਰੇਆ
2: ਬੋਏ ਯਾ ਬੋਏ
0: ਕੀ
2: ਓ
0: ਬੋਏ ਯਾਰ ਮੈਨੂੰ ਕਹੀ ਜਾਂਦਾ ਪਿਆ ਮੰਨਦਾ ਨਹੀਂ ਇਹ ਪ੍ਰੈਂਕ ਕਰਦਾ ਤੁਹਾਨੂੰ ਵੀਰਾ ਦੇਖੋ ਇਹ ਪਤਾ ਪ੍ਰੈਂਕ ਕਿਉਂ ਕਰਦਾ ਉਠਾਣਾ ਹੈ ਨਾ ਸਵੇਰੇ ਅਸੀਂ ਉੱਠੇ ਨਹੀਂ ਤੇ ਫੇਰ ਇਹ ਕਹਿੰਦਾ ਕਿ ਗਲਤ ਕੀਤਾ ਮੇਰੇ ਨਾਲ ਮਾੜੀ ਗੱਲ ਆ ਹੋਰ ਸੁਣਾਓ ਸਿੰਘ ਸਾਹਿਬ ਕਿੱਦਾਂ ਠੀਕ ਠਾਕ ਉੱਠ ਗਏ ਹੋ ਤਿਆਰੀਆਂ ਫੇਰ ਸਕੂਲ ਤੇ ਹੈ ਨਹੀਂ ਸੱਚ ਅੱਜ ਹੁਣ ਫਨ ਕਰਨ ਦੀ ਤਿਆਰੀਆਂ ਕਿ ਨਹੀਂ
1: ਛੁੱਟੀ
0: ਆਏ ਛੁੱਟੀ ਛੁੱਟੀ ਕੀ ਕਰਨਾ ਛੁੱਟੀ ਤੇ ਅੱਜ ਕੀ ਕਰਨਾ ਫੇਰ
1: ਮਾੜੀ
0: ਗੱਲ ਹੈ ਯਾਰ ਚਾਈਲਡ ਲੇਬਰ ਕਰ ਲੈਣੇ ਤੁਸੀਂ ਫਿਰ ਸਾਰਾ ਕਲੀਨ
1: ਅੱਛਾ ਇਹਦਾ ਬਲੂ ਕਲਰ ਦਾ ਜਿਹੜਾ ਸਾਈਕਲ ਨੀ ਆ ਪਰਪਲ ਕੇ ਬਲੂ ਸ਼ਾਇਦ ਕਿਹੜਾ ਵਾ ਪਰਪਲ ਕੇ ਬਲੂ ਆ ਤੇਰੇ ਕੋਲ ਸਾਈਕਲ
2: ਮੈਨੂੰ
1: ਪਤਾ ਕਿਉਂਕਿ ਪਰਪਲ ਦੇ ਹੁੰਦੇ ਹੀ ਆ ਪਿੰਕ ਆਈ ਨੋ
2: ਆਂਸਰ
1: ਕੀ ਆ ਤੂੰ ਪਹਿਲਾਂ ਕੀ ਕਿਹਾ ਤੁਸੀਂ
2: ਮੈਨੂੰ ਪਤਾ ਲੱਗ ਗਿਆ
0: ਖਾਣ ਵਾਲੀ ਚੀਜ਼
1: ਇਹਨੇ ਪਤਾ ਕੀ ਕਿਹਾ ਵਾ
0: ਕੀ ਕਿਹਾ
1: ਇਹਨੇ ਕਿਹਾ ਭਾਈ ਉਹਦੀ ਖਿੱਚ ਕੇ ਤੰਬੀ ਲਾਈ
0: ਅੱਛਾ
1: ਇਹੋ ਕਿਹਾ ਨਾ ਸੀ ਤੂੰ ਉਹ ਸੋਰੀ ਹੁਣ ਪਤਾ ਇਹਨੇ ਕੀ ਕਿਹਾ ਭਾਈ ਖਿੱਚ ਕੇ ਨਿੱਕਰ ਲਾਈ ਇਹ ਕਹਿਣਾ
0: ਤੁਹਾਨੂੰ
1: ਪਹਿਲਾਂ ਹੁਣ ਮੈਨੂੰ ਪਤਾ ਲੱਗ ਗਿਆ ਕਿ ਯੈਲੋ ਆ ਕੁਛ ਇੱਕ ਭਾਈ ਆ ਤੇ ਉਹਦੀ ਫਰੂਟ ਆ ਓਕੇ ਐਪਲ ਐਪਲ
0: ਹਾਂ ਨੀ ਕੀਵੀ ਓਏ
1: ਕੀਵੀ ਕੀਵੀ
0: ਸੰਤਰਾ
1: ਔਰੇਂਜ ਉਹਦੀ ਵੀ ਤੇ ਲਾਈ ਦੀ ਆ ਪਰ ਉਹਦੀ ਔਰੇਂਜ ਕਲਰ ਦੀ ਨਿੱਕਰ ਹੁੰਦੀ ਆ
0: ਮੈਂਗੋ
1: ਮੈਂਗੋ ਯੈਸ ਯੈਸ ਮੈਂਗੋ
0: ਬਨਾਨਾ
1: ਹਾਂ ਬਨਾਨਾ
0: ਸਾਨੂੰ ਆਉਂਦੇ ਇੰਨੇ ਬਸ ਫਰੂਟਾਂ ਦਾ
1: ਦੋ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ
0: ਇੱਕ ਦੀਦੀ ਕਿਵੇਂ ਹੋ ਠੀਕ ਠਾਕ ਤੁਸੀਂ ਉੱਠੇ ਨੀ ਅੱਜ ਵੀਰਾ ਇੰਨੀ ਦੇਰ ਤੱਕ ਬੁਲਾਉਂਦਾ ਰਿਹਾ ਤੁਹਾਨੂੰ ਆਵਾਜ਼ਾਂ ਮਾਰਦਾ ਰਿਹਾ
1: ਤੁਸੀਂ ਕੈਮਰਾ ਚੈੱਕ ਕਰ ਲੋ ਆਪਣੇ ਭਾਵੇਂ ਘਰ ਵਾਲੇ ਕਰੋ ਫਿਰ ਕੈਮਰਾ, ਫਿਰ ਸਾਨੂੰ ਦੱਸਿਓ ਓਕੇ,
0: ਫਿਰ ਤੁਹਾਨੂੰ ਦੱਸਿਓ।
1: ਮੈਂ ਆਇਆ ਸੀਗਾ 7-11
0: ਤੇ
1: 8-10 ਤੇ
0: 8-10 ਤੇ
1: 8-10 ਤੇ ਮੈਂ ਆਇਆ।
2: ਬਿਨ ਟਰੱਕ ਆਇ ਸੀ
1: ਕੀ ਆ ਹੀ
0: ਬਿਨ ਟਰੱਕ? ਹਾਂ ਬਿਨ ਟਰੱਕ ਚ ਹੀ ਆਇਆ ਸੀਗਾ ਵੀਰਾ
1: ਮੈਂ ਉੱਤੇ। ਹਾਂਜੀ ਮੈਂ ਸਾਈਡ ਤੇ ਬੈਠਾ ਹਾਂ ਟਰੱਕ ਦੇ।
2: ਮੈਂ
0: ਲੈ
1: ਝੂਠ ਬੋਲਣ ਦੇ, ਮੈਂ ਤੁਹਾਡਾ ਸਕੂਟਰ ਜਿਹੜਾ ਤੁਹਾਡਾ ਵਾਈਟ ਕਲਰ ਦਾ ਵਾ ਉਹ, ਤੇ ਅਸੀਸ ਦਾ ਮੈਂ ਪਰਪਲ ਸਾਈਕਲ, ਦੋਵੇਂ ਚੀਜ਼ਾਂ ਮੈਂ ਵੇਖੀਆਂ ਗਰਾਜ ਦੇ ਵਿੱਚ।
0: ਇਹਨੇ ਸਕੂਟਰ ਚਲਾਉਣ ਦੀ ਵੀ ਕੋਸ਼ਿਸ਼ ਕੀਤੀ, ਫਿਰ ਤੁਹਾਡੇ ਮੰਮੀ ਨੇ ਕਿਹਾ ਨਹੀਂ ਇਹ ਸ਼੍ਰੇਆ ਦਾ।
1: ਮੈਂ ਉਹਨੂੰ ਕਿਹਾ, ਮੈਂ ਤੁਹਾਨੂੰ ਉਹਨਾਂ ਨੂੰ ਕਿਹਾ ਕਿ ਜੇ ਸ਼੍ਰੇਆ ਨਹੀਂ ਉੱਠ ਰਹੀ ਤੇ ਫਿਰ ਮੈਂ ਉਹਨਾਂ ਦਾ ਸਕੂਟਰ ਲੈ ਜਾਂਦਾ ਵਾਂ, ਤੇ ਜਦੋਂ ਉੱਠੂਗੀ ਤੇ ਤੁਸੀਂ ਉਹਨੂੰ ਕਿਹੋ ਕਿ ਉਹ ਮੇਰੇ ਕੋਲ ਆ ਕੇ ਆਪਣਾ ਸਕੂਟਰ ਵਾਪਸ ਲੈ ਜੇ। ਕਹਿੰਦੇ ਨਹੀਂ।
0: ਦੇਖ ਲਓ ਜੇ ਵੀਰਾ ਝੂਠ ਬੋਲਦਾ ਹੋਵੇ ਨਾ ਉਹਦੇ ਮੂੰਹ ਤੇ ਦਾੜੀ ਆ ਜਾਏ, ਹੋਰ ਦੱਸੋ। ਕੀ ਸੁਣਾਓਗੇ ਸਾਨੂੰ ਸ਼੍ਰੇਆ? ਕੀ ਸੁਣਾਓਗੇ ਸਾਨੂੰ? ਬੁਚਾਰਤ ਲਿਆਓ ਜੀ ਲਿਆਓ।
1: ਓਕੇ
0: ਕਬੂਤਰ ਖੜਾ,
1: ਕਬੂਤਰ ਖੜੇ ਤੋਂ ਪਹਿਲਾਂ ਕੀ ਆ? ਥੜੇ ਉੱਤੇ ਥੜਾ,
0: ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ। ਸ਼ਾਇਰੀ ਬਹੁਤ ਪਿਆਰੀ ਹੋ ਗਈ, ਬਾਕੀ ਗੱਲਾਂ ਬਾਤ ਦੀਆਂ।
1: ਥੜੇ ਉੱਤੇ ਲਾਲ ਕਬੂਤਰ ਖੜਾ,
0: ਲਾਲ ਕਬੂਤਰ
1: ਬਸੰਤ ਲਾਲ,
0: ਬਸੰਤ ਲਾਲ ਯੇ
2: ਨਹੀਂ।
1: ਅੱਛਾ ਮੈਨੂੰ ਤਾਂ ਲੱਗਾ ਆਪਾਂ ਬੁੱਝ ਲਿਆ ਪਹਿਲੀ ਵਾਰੀ ਚ ਹੀ ਆ।
0: ਤੁਸੀਂ ਚੈੱਕ ਕਰੋ ਬਸੰਤ ਲਾਲ ਹੀ ਆਂਸਰ।
1: ਹਾਂਜੀ ਤੁਸੀਂ ਚੈੱਕ ਨਹੀਂ ਕੀਤਾ ਹੋਣਾ।
0: ਲਾਲ ਕਬੂਤਰ
1: ਥੜੇ ਉੱਤੇ ਥੜਾ ਵਾ, ਓਕੇ। ਕਿੱਥੇ ਯੂਜ਼ ਕਰਦੇ?
2: ਦੀਵਾਲੀ।
1: ਓਕੇ ਹੁਣ ਤੇ ਮੈਨੂੰ ਪਤਾ ਲੱਗ ਗਿਆ ਵਾ ਕੀ ਆ।
0: ਕੀ ਆ ਦੱਸੋ?
1: ਫੁੱਲ ਝੜੀ
0: ਆਏ, ਅਨਾਰ,
1: ਅਨਾਰ ਅਨਾਰ ਯੈਸ।
0: ਆਤਿਸ਼ਬਾਜੀ,
1: ਚਰਖੜੀ,
0: ਚਰਖੜੀ
1: ਉਹ ਜਿਹੜੇ ਗੰਡਾ ਬੰਬ,
0: ਉਹ ਬੈਸਟ, ਉਹੀ ਬੈਸਟ ਹੁੰਦਾ
1: ਗੰਡਾ ਬੰਬ।
0: ਉਹ ਫੂਕ ਮਾਰਨਾ
1: ਪੌਪ ਪੌਪ ਪੌਪ, ਉਹ ਜਿਹੜੇ ਪੌਪ ਪੌਪਸ ਹੁੰਦੇ ਨਿੱਕੇ,
0: ਉਹ ਹਾਂ ਉਹ ਵੀ ਹੁੰਦੇ ਖਾਂ ਉਹ। ਲੈ ਸਾਰੇ ਦਾ ਪਟਾਕੇ ਮੁੱਕ ਗਏ।
1: ਬੁਲੇਟ ਬੰਬ, ਗੰਡਾ ਬੰਬ,
0: ਲੜੀ,
1: ਹਾਂ ਰੈਡ ਕਲਰ ਦੀ ਲੜੀ ਜਿਹੜੀ ਹੁੰਦੀ ਉਹ, ਰੈਡ ਕਲਰ
0: ਹਜ਼ਾਰ ਵਾਲੀ,
1: ਟਿਕ ਟਿਕ ਟੋ ਟੋ,
0: ਅਗਲੇ ਦਿਨ ਸਾਰਾ ਮਹੱਲਾ ਆ ਕੇ ਲਾਂਤਾ ਪਾ ਕੇ ਜਾਵੇ ਕਿੱਦਾਂ ਦਾ ਮੁੰਡਾ ਤੁਹਾਡਾ।
1: ਫਿਰ ਥੋੜਾ ਹਿੰਟ ਦਿਓ ਨਾ।
0: ਉਹਦੀ ਲਾਈਟ ਚੱਲਦੀ ਆ,
1: ਲਾਈਟ ਚੱਲਦੀ ਆ, ਬਾਈਕ, ਬਾਈਕ,
0: ਬਾਈਕ ਯਾਰ ਮੇਰੇ ਦਿਮਾਗ ਦਾ ਦੀਵਾ ਜਗਿਆ ਨਾ ਕਿਤੇ, ਤੇ ਮੈਂ ਸਹੀ ਆਂਸਰ ਦੇ ਸਕਾਂ, ਮੇਰੇ ਮਾਇੰਡ ਚ ਨਹੀਂ ਆ ਰਿਹਾ ਕੀ ਹੋ ਸਕਦਾ।
1: ਤੁਹਾਡਾ ਜਗਣਾ ਨਹੀਂ ਨਾ,
0: ਕੀ ਕਰੀਏ ਯਾਰ,
1: ਕਿਉਂਕਿ ਅੰਦਰ ਲਾਈਟ ਨਹੀਂ ਨਾ ਜਗਾ ਸਕਦਾ।
0: ਅੰਤਰ ਮਨ ਕੀ ਲਾਈਟ ਕੋ ਜਗਾਏ।
1: ਇੰਗਲਿਸ਼ ਚ ਕੀ ਕਹਿੰਦੇ ਇਹਨੂੰ?
0: ਕਿਸ ਕੋ?
1: ਜੋ ਤੁਹਾਡੇ ਦਿਮਾਗ ਚ ਜਗਨ ਨਹੀਂ ਰਿਹਾ।
0: ਦੀਵਾ?
1: ਹਾਂ
0: ਯਾਰ ਦੀਵੇ ਨੂੰ ਇੰਗਲਿਸ਼ ਕੀ ਕਹਿੰਦੇ?
1: ਬਸ ਬੱਲੇ ਬੱਲੇ, ਸ਼ਾਬਾਸ਼ ਸ਼ਾਬਾਸ਼।
0: ਸ਼੍ਰੇਆ ਦੀਵੇ ਨੂੰ ਕੀ ਕਹਿੰਦੇ ਇੰਗਲਿਸ਼ ਚ?
1: ਇਹ ਵੀ ਸਵਾਲ ਹੋ ਗਿਆ ਯਾਰ,
2: ਪਤਾ ਨਹੀਂ।
1: ਸ਼੍ਰੇਆ ਥੈਂਕ ਯੂ, ਬਾਏ ਬਾਏ,
2: ਬਾਏ
1: ਬਾਏ ਦੀਦੀ ਜੀ, ਤੇ ਬਾਏ ਬਾਏ ਸੀ ਸਿੰਘ। ਤੁਸੀਂ ਅੱਜ ਸ਼ਾਮ ਨੂੰ ਜਦੋਂ ਸਾਈਕਲ ਚਲਾਉਣ ਜਾਓਗੇ ਨਾ, ਹੈਲੋ ਸਾਈਕਲ ਚਲਾਉਣ ਜਾਓਗੇ ਨਾ ਅੱਜ ਸ਼ਾਮ ਨੂੰ, ਤੇ ਜਿਹੜਾ ਲਾਗੇ ਪਾਰਕ ਹੈ ਨਾ ਸਾਈਕਲ, ਉੱਥੇ ਪਾਰਕ ਕਰ ਆਇਓ, ਓਕੇ? ਮੈਂ ਉੱਥੇ ਪਿਕ ਕਰ ਲੂੰਗਾ। ਓਏ ਪਲੀਜ਼ ਪਲੀਜ਼, ਮੇਰੇ 2 ਡੇਸ ਮੇਰੀਆਂ ਛੁੱਟੀਆਂ ਰਹਿ ਗਈਆਂ, ਮੈਨੂੰ ਚਲਾ ਲੈਣ ਦਿਓ।
0: ਚੱਲ ਐਤਵਾਰ ਲੈ ਜੀ,
1: ਲੈ ਜਾ
2: ਚਲਾਓ,
1: ਕਰਿਆ ਕਿ ਚਲਾ ਉਹ, ਪਰ ਮੈਨੂੰ ਸਪੇਸ ਘੱਟ ਪੈਂਦੀ, ਮੈਂ ਖੁੱਲੇ ਜਿਹੇ ਵਿੱਚ ਪਾਰਕ 'ਚ ਚਲਾਉਣਾ ਵਾ। ਚਲਾ ਸਕਦਾ?
2: ਆਪਣੇ ਕੋ ਪਾਰਕ ਹੈਗਾ
0: ਨਹੀਂ, ਉਹਨੇ ਆਪਣੇ ਪਾਰਕ ਲੱਗੇ ਚਲਾਇਆ ਨਾ, ਆਪਣੇ ਦੋਸਤਾਂ ਨੂੰ ਸ਼ੋਅ ਆਫ ਕਰਨਾ ਉਹਨੇ।
1: ਚਲੋ ਫਿਰ ਕੋਈ ਨੀ ਤੁਹਾਡੇ ਪਾਰਕ ਚਲਾਂਦੇ ਠੀਕ ਹੋ ਗਿਆ
0: ਗੁੱਡ
1: ਤੁਹਾਡੇ ਪਾਰਕ ਚਲਾ
0: ਬਾਏ
1: ਬਾਏ ਬਾਏ ਸੀ ਯੂ ਤੁਸੀਂ ਸੀਟ ਤੇ ਕੱਪੜਾ ਮਾਰ ਕੇ ਰੱਖੋ ਇਹ ਸੀਗੀ ਜੀ ਸ਼੍ਰੇਆ ਤੇ ਅਸੀਸ ਸਵੇਰੇ ਲਾਫਟਰ ਥੈਰੇਪੀ ਦੇ ਵਿੱਚ ਆਪਾਂ ਇਹਨਾਂ ਨੂੰ ਨਹੀਂ ਲੈ ਪਾਏ ਬੱਚਿਆਂ ਦੀਆਂ ਛੁੱਟੀਆਂ ਨੇ ਵੇਖੋ ਸਾਨੂੰ ਇੱਕ ਚੀਜ਼ ਸਵਾਲ ਫਿਰ ਵੀ ਦੇ ਗਏ ਨੇ ਵੀ ਦੀਵੇ ਨੂੰ ਇੰਗਲਿਸ਼ ਚ ਕੀ ਕਹਿੰਦੇ ਨੇ
0: ਯਾਰ ਯਾਦ ਨਹੀਂ ਆ ਰਿਹਾ
1: ਤੁਹਾਨੂੰ ਯਾਦ ਕਿੱਥੋਂ ਆਉਣਾ ਤੁਹਾਨੂੰ ਪਤਾ ਹੀ ਨਹੀਂ ਚਲੋ ਹੋ ਸਕਦਾ ਆਪਾਂ ਨੂੰ ਲੱਗ ਜੇ ਪਤਾ ਹੋ ਜਾਣੇ ਲੱਗ ਸਕਦਾ ਪਤਾ ਆਪਣੇ ਜਿਹੜੇ ਨੇ ਨਾ ਜਿਹੜੇ ਲਾਈਫ ਲਾਈਨਸ ਵਾਲੇ
0: ਲਾਈਫ ਲਾਈਨ
1: ਉਹ ਆਪਣੇ ਬੜੇ ਸਿਆਣੇ ਨੇ ਇਹਨਾਂ ਨੇ ਦੱਸ ਦੇਣਾ ਆਪਾਂ ਨੂੰ ਨੈਟ ਤੋਂ ਲੱਭ ਕੇ ਦੱਸਣ ਜਿੱਦਾਂ ਮਰਜ਼ੀ ਕਰਨ ChatGPT ਤੋਂ
0: ਆਪ ਰੇਖਾ ਮੈਂ ਰਹਿ ਕਰ ਹਮੇ ਜਵਾਬ ਦੀਜੀਏ ਥੈਂਕ ਯੂ
1: ਚਾਹੇ ਉਸਕਾ ਐਟੀਟਿਊਡ ਤੋਂ ਬਹੁਤ ਹੈ ਲੇਕਿਨ ਫਿਰ ਵੀ ਉਸਮੇ ਰਹਿ ਕੇ ਜਵਾਬ ਦੀਜੀਏ ਔਰ ਨੈਕਸਟ ਪਾਉਂਦਰ ਕਾਲਰ ਕਰਦੇ ਹਾਂ ਜੀ ਰੂਬੀ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਭੈਣ ਜੀ
2: ਓਹੀ
1: ਬਸ ਹਾਰਡ ਆ ਬਣਾਉਣੀ
0: ਪੀਲੀ ਹਾਰਡ
1: ਪਾਣੀ ਵੀ ਨੀ ਗਰਮ ਕਰਨਾ ਕਿਹੜਾ ਕੈਟਲ ਦਾ ਬਟਨ ਨੱਪੇ ਜਾ ਕੇ ਸਵੇਰੇ ਉੱਠ ਕੇ ਟੂ ਮੱਚ ਹੋ
0: ਜਾਂਦਾ ਮੈਂ ਥੱਕ ਗਿਆ ਤੁਹਾਡਾ ਇੰਨਾ ਲੰਮਾ ਪ੍ਰੋਸੈਸ ਸੁਣ ਕੇ ਨਾ ਅੱਜ ਸਾਨੂੰ ਸ਼ੋ ਕੱਟ ਸ਼ਾਰਟ ਕਰਨਾ ਪੈ ਸਕਦਾ
2: ਅੱਜ
0: ਹੋਰ ਕੰਮ ਨੀ ਕਰਨਾ ਤੁਸੀਂ ਕੋਈ ਬਸ ਬਹੁਤ ਹੋ ਗਿਆ
1: ਬਹੁਤ ਜ਼ਿਆਦਾ ਹੈਕਟਿਕ ਆਏਗਾ
0: ਅੱਜ ਹੋਰ ਕੁਛ ਨੀ ਕਰਨਾ ਅੱਜ ਖਾਣਾ ਉਬਰ ਈਟਸ ਬਸ ਬਸ ਬਸ ਬਸ ਅੱਜ ਸਿਰਫ ਥੰਬਸ ਯੂਜ਼ ਕਰਨੇ ਤੁਸੀਂ ਉਬਰ ਈਟਸ ਦੈਟਸ ਇਟ ਬਹੁਤ ਹੋ ਗਿਆ ਇੰਡੀਆ ਦੇ ਅੰਦਰ ਨਾ ਕਿਤੇ ਮਿਲ ਜਾਵੇ ਨਾ ਉਹ ਸਾਊਥ ਇੰਡੀਅਨ ਸਟਾਈਲ ਜਿਹੜੀ ਆ ਸਾਗਰ ਰਤਨਾ ਵਗੈਰਾ ਤੇ ਉਹ ਫਿਲਟਰ ਕਾਫੀ ਜਿਹੜੀ ਹੁੰਦੀ ਕੇਰਲਾ ਵਾਲੇ ਉਹ ਵੀ ਬੜੀ ਵਧੀਆ ਹੁੰਦੀ ਆ ਉਹ ਇੱਥੇ ਦੇ ਸਾਊਥ ਇੰਡੀਅਨ ਰੈਸਟੋਰੈਂਟਸ ਨਹੀਂ ਇੰਨਾ ਵਧੀਆ ਉਹਨੂੰ ਬਣਾ ਪਾਉਂਦੇ
2: ਫਿਲਟਰ ਕਾਫੀ ਮੈਨੂੰ ਪਤਾ ਨੀ ਪਰ ਹਾਂ ਇੰਡੀਆ ਦੇ ਬੈਰਿਸਟਾ ਜਾਓ ਇੰਡੀਆ ਦੇ ਬੈਰਿਸਟਾ ਦੀ ਤਾਂ ਕਾਫੀ ਡਿਫਰੈਂਟ ਲੈਵਲ ਹੀ ਹੁੰਦਾ ਉੱਥੇ ਦਾ ਪਲੈਨਿੰਗ ਸਾਡੀ ਸਿਰਫ ਸਾਡੀ ਆਪਣੀ ਫੈਮਿਲੀ ਚਾਰਾਂ ਦੀ ਸੀਗੀ ਜਾਣ ਦੀ ਤੇ ਚਲੋ ਉਹਨਾਂ ਨਾਲ ਉਹਨਾਂ ਦਾ ਐਂਡ ਮੂਮੈਂਟ ਤੇ ਬਿਲਕੁਲ ਨਾਲ ਜਾਣ ਦਾ ਬਣ ਗਿਆ ਪਲਾਨ ਅਸੀਂ ਕਿਹਾ ਕੋਈ ਗੱਲ ਨੀ ਇੱਕ ਬੈਡਰੂਮ ਹੈਗਾ ਉੱਥੇ ਤੁਸੀਂ ਚੱਲੋ ਕਿ ਬੱਚੇ ਲਿਵਿੰਗ ਚ ਚਲੋ ਇੱਧਰ ਉੱਧਰ ਸੈਟਲ ਕਰ ਲਾਂਗੇ ਹਨਾ ਤੇ ਚਲੇ ਗਏ ਅਸੀਂ ਉਹ ਜਿਹੜਾ ਜਦੋਂ ਅਸੀਂ Airbnb ਬੁੱਕ ਕੀਤਾ ਸੀਗਾ ਉਹ ਪਿਕਚਰ ਦੇ ਵਿੱਚ ਕੁਛ ਹੋਰ ਤਰ੍ਹਾਂ ਦਾ ਸੀ ਬਟ ਜਦੋਂ ਉੱਥੇ ਗਏ ਉਹ ਰੀਅਲ ਵਿੱਚ ਕੁਛ ਹੋਰ ਹੀ ਨਿਕਲਿਆ ਹਾਂਜੀ ਮਤਲਬ ਉਹਨਾਂ ਨੇ ਕਿਚਨ ਵਗੈਰਾ ਵਾਸ਼ਰੂਮ ਵਗੈਰਾ ਤਾਂ ਕੀਤੇ ਹੋਏ ਸੀ ਰੈਨੋਵੇਟ ਬਟ ਇੱਕ ਬੈਡਰੂਮ ਕਿਚਨ ਦੇ ਪਿੱਛੇ ਜਾ ਕੇ ਬਿਲਕੁਲ ਫਰੰਟ ਤੇ ਇੱਕ ਸੈਂਟਰ ਦੇ ਅਜੀਬ ਜੀ ਤਰ੍ਹਾਂ ਪੋਜੀਸ਼ਨ ਸੀਗੇ ਉਹਨਾਂ ਦੇ ਨਾ ਬੈਡਰੂਮਸ ਵੀ ਤੇ ਜਿਹੜਾ ਉਹਦਾ ਵਾਸ਼ਰੂਮ ਸੀ ਉਹ ਬਿਲਕੁਲ ਬੈਕ ਤੇ ਘਰ ਦੀ ਬਿਲਕੁਲ ਪਿੱਛੇ ਜਿਵੇਂ ਪੁਰਾਣੇ ਘਰਾਂ ਚ ਪਿੱਛੇ ਜਾ ਕੇ ਹੁੰਦਾ ਸੀ ਨਾ ਹਾਂਜੀ ਤੇ ਉਥੋਂ ਪਿੱਛੇ ਬੈਕਯਾਰਡ ਇੰਨਾ ਜ਼ਿਆਦਾ ਵੱਡਾ ਓਹਦੇ ਅੰਦਰ ਜਿਵੇਂ ਫਿਰ ਪੁਰਾਣੇ ਘਰਾਂ ਚ ਵੱਡੇ ਵੱਡੇ ਸ਼ੈਡ ਹੁੰਦੇ ਸੀ ਲੋਕਾਂ ਨੇ ਲਗਾਏ, ਓਦਾਂ ਉੱਥੇ ਇੱਕ ਸ਼ੈਡ ਲੱਗਿਆ ਹੋਇਆ ਠੀਕ ਹੈ। ਤੇ ਅਸੀਂ ਚਲੋ ਵਧੀਆ ਆਪਣਾ, ਅਸੀਂ ਕਿਹਾ ਵੀ ਗਰਮੀ ਸੀ, ਦਸੰਬਰ ਦਾ ਸੀਗਾ ਮਹੀਨਾ, ਤੇ ਏ ਸੀ ਉੱਥੇ ਸਿਰਫ ਇੱਕੋ ਹੀ ਸੀਗਾ ਲਿਵਿੰਗ ਏਰੀਆ ਚ ਲੱਗਿਆ, ਬਾਕੀ ਰੂਮ ਦੇ ਵਿੱਚ ਫੈਨ ਸੀਗੇ। ਬਟ ਉਸ ਦਿਨ ਗਰਮੀ ਵੀ ਇੰਨੀ ਜ਼ਿਆਦਾ, ਫਿਰ ਅਸੀਂ ਕੀ ਕੀਤਾ, ਸਾਰੇ ਕਹਿੰਦੇ ਵੀ ਏਦਾਂ ਦਾ ਬਹੁਤ ਔਖਾ ਹੋ ਜਾਊਗਾ ਰੂਮ ਦੇ ਵਿੱਚ ਸੌਣਾ, ਏਦਾਂ ਕਰੋ ਸਾਰੇ ਮੈਟਰਸ ਚੱਕ ਲਿਆਓ, ਸਾਰੇ ਬੈਡਰੂਮ ਚ ਮੈਟਰਸ ਕੱਢ ਲਿਆਂਦੇ, ਅਸੀਂ ਲਿਵਿੰਗ ਏਰੀਆ ਚ ਲਗਾ ਲਏ ਕਿ ਅੱਜ ਸਾਰੇ ਇੱਥੇ ਇਕੱਠੇ ਸੌਵਾਂਗੇ। ਇਹ ਤਾਂ ਉਹ ਬੜਾ ਫਨ ਸੀਗਾ ਵੀ
0: ਨਾਨਕਾ ਸਟਾਈਲ ਹੋ ਗਿਆ ਕੰਮ ਪੂਰਾ।
2: ਸ਼ੈਡ ਦੇ ਵਿੱਚ ਨਾ ਲਾਈਟ ਜਗਦੀ ਸੀਗੀ, ਉਹ ਅਸੀਂ ਵਾਸ਼ਰੂਮ ਚੋ ਦੇਖੀ ਕਿਸੇ ਨੇ ਕੋਈ ਗਿਆ ਕੋਈ ਬਾਹਰ, ਜਦੋਂ ਦੇਖਿਆ ਕਿ ਸ਼ੈਡ ਦੇ ਵਿੱਚ ਲਾਈਟ ਆਨ ਹੈ, ਹਿੰਮਤ ਨੀ ਪਈ ਰਾਤ ਨੂੰ ਕਿਸੇ ਨੇ ਵੀ ਜਾ ਕੇ ਵੀ ਬਾਹਰ ਦੇਖੀ ਕੀ ਹੈ। ਚਲੋ ਦੇਖਿਆ ਵੀ ਗੇਟ ਤਾਂ ਬੰਦ ਹੈ, ਇਟਸ ਓਕੇ, ਲੌਕ ਲੱਗਿਆ ਹੋਇਆ ਨਾ, ਐਵਰੀਥਿੰਗ ਇਜ਼ ਲੌਕਡ, ਇਵਨ ਸ਼ੈਡ ਵੀ ਲੌਕਡ ਸੀਗਾ। ਲਾਈਟ ਚਲੋ ਹੋ ਗਿਆ, ਜਦ ਸਵੇਰੇ ਉੱਠੇ ਉਹ ਲਾਈਟ ਦਿਖੀ ਨੀ ਕਿ ਬੰਦ ਆ, ਉਹ ਸਾਨੂੰ ਬੜਾ ਮਿਸਟਰੀ ਜੀ ਹੋ ਗਈ ਵੀ ਯਾਰ ਰਾਤ ਲਾਈਟ ਕਿਹਨੇ ਆਨ ਕਰਤੀ। ਫਿਰ ਅਸੀਂ ਸੋਚਿਆ ਵੀ ਕੋਈ ਟਾਈਮਰ ਸੈੱਟ ਕੀਤਾ ਹੋਣਾ ਨਾ, ਕਿ ਮਤਲਬ ਜਦੋਂ ਸ਼ਾਮ ਹੋ ਜਾਂਦੀ ਹੋਣੀ, ਵਟ ਐਵਰ, ਏਦਾਂ ਹੋਇਆ। ਉਹ ਦੂਸਰੇ ਦਿਨ ਫੇਰ ਓਦਾਂ ਹੀ ਹੋਇਆ, ਫੇਰ ਲਾਈਟ ਆਨ ਰਾਤ ਨੂੰ। ਮੈਂ ਬਹੁਤ ਜਿਆਦਾ ਡਰਪੋਕ ਪਰਸਨ ਹੈਗੀ, ਮੈਂ ਬਹੁਤ ਆਮ, ਮੈਨੂੰ ਉਹ ਭੂਤਾਂ ਪ੍ਰੇਤਾਂ ਤੋਂ ਬਹੁਤ ਜਿਆਦਾ ਡਰ ਲੱਗਦਾ। ਉਹ ਵੀਰ ਜੀ ਜਿਹੜੇ ਨੇ ਉਹ ਡਰਦੇ ਨੀ ਹੈਗੇ, ਉਹ ਮੈਨੂੰ ਹੋਰ ਡਰਾਈ ਜਾਣ, ਮੈਂ ਕਰੀ ਆਵਾ ਵੀਰ ਜੀ ਨਾ ਮੇਰੀ ਜਾਨ ਕੱਢੋ। ਸਾਰੀ ਰਾਤ ਮੈਨੂੰ ਸੌ ਨੀ ਹੋਇਆ। ਚਲੋ ਉਹ ਤੀਸਰਾ ਦਿਨ ਜਦੋਂ ਆਇਆ, ਤੀਸਰੇ ਦਿਨ ਉਹਨਾਂ ਨੇ, ਸਾਡੇ ਫਰੈਂਡਸ ਨੇ ਵਾਪਸ ਆਉਣਾ ਸੀ, ਬਟ ਅਸੀਂ ਇੱਕ ਰਾਤ ਹੋਰ ਉੱਥੇ ਰਹਿਣਾ ਸੀਗਾ। ਤੇ ਉਹ ਫਿਰ ਉਹ ਜਦੋਂ ਜਾਣ ਤੋਂ ਪਹਿਲਾਂ ਕਹਿੰਦੇ, ਮੈਂ ਕਿਹਾ ਵੀ ਹੈ ਕਿ ਮਿਸਟਰੀ ਚੈੱਕ ਤਾਂ ਕਰੀਏ। ਅਸੀਂ ਡੇ ਟਾਈਮ ਜਦੋਂ ਫਿਰ ਤੀਸਰੇ ਦਿਨ ਸਵੇਰੇ ਉੱਠ ਕੇ ਨਾ, ਉੱਥੇ ਇੱਕ ਸਟੈਪ ਸਟੂਲ ਜਿਹਾ ਪਿਆ ਸੀ, ਉਹ ਲਾ ਕੇ ਅਸੀਂ ਵਿੰਡੋ ਵਿੱਚ ਦੀ ਦੇਖਿਆ ਵੀ ਅੰਦਰ ਹੈ ਕੀ। ਉਹ ਦੇਖਿਆ ਤਾਂ ਲਾਈਟ ਦਿਨ ਚ ਵੀ ਹੋਣ ਸੀ, ਉਹ ਦਿਖਦੀ ਨੀ ਸੀ। ਹੁਣ ਅੱਜ ਤੁਸੀਂ ਆਰਾਮ ਨਾਲ ਰਹਿ ਸਕਦੇ ਹੋ, ਕਿਉਂਕਿ ਉਹਨਾਂ ਨੇ ਜਾਣਾ ਸੀ। ਮੈਨੂੰ ਇਹ ਸੀ ਵੀ ਚਲੋ ਇਹ ਹੈਗੇ ਨੇ, ਉਹ ਇੱਕ ਦੂਸਰੇ ਦਾ ਸਹਾਰਾ ਜਿਹਾ ਹੁੰਦਾ ਨਾ, ਹਾਂਜੀ ਓਦਾਂ।
0: ਦੋ ਰਾਤ ਬਾਹਰ ਹੀ ਨਿਕਲ ਰਹੇ, ਪਤਾ ਨਹੀਂ ਕਿਹੜੇ ਅੰਕਲ ਜੌਨ ਦੀ ਆਤਮਾ ਉੱਥੇ ਫਿਰਦੀ ਪਈ ਹੈ।
2: ਤੀਸਰੇ ਦਿਨ ਉਹ ਜਦੋਂ ਆ ਗਏ, ਉਹ ਕਹਿੰਦੇ ਚਲੋ ਅਸੀਂ ਹੁਣ ਚੱਲ ਰਹੇ, ਹੁਣ ਤੁਸੀਂ ਆਰਾਮ ਨਾਲ ਰਹੇ ਹੋ ਵੀ ਹੁਣ ਤਾਂ ਪਤਾ ਲੱਗ ਗਿਆ। ਪਰ ਮੇਰੇ ਦਿਮਾਗ ਚ ਪਤਾ ਨੀ ਉਹ ਕਿਉਂ ਗੱਲ ਬੈਠੀ ਸੀ। ਉਹ ਸਵੇਰੇ ਨਿਕਲ ਗਈ, ਮੈਂ ਵੀ ਆਪਣੇ ਜਸਪਾਲ ਨੂੰ ਗਿਆ, ਮੈਂ 4-5 ਵਜੇ, ਮੈਂ ਕਿਹਾ ਯਾਰ ਚਲੋ ਮੈਂ ਨੀ ਰਾਤ ਨੂੰ ਇੱਥੇ ਰਹਿ ਸਕਦੀ। ਪਤਾ ਵੀ ਕਹਿੰਦੇ ਪਤਾ ਵੀ ਲਾਈਟ ਏਦਾਂ ਸੀਗੀ ਵੀ ਆਨ ਹੀ ਹੈਗੀ, ਉਹ ਰਾਤ ਨੂੰ ਦਿਖਦੀ ਹੈ। ਮੈਂ ਕਿਹਾ ਜੋ ਮਰਜ਼ੀ, ਮੇਰੇ ਦਿਮਾਗ ਚ ਹੁਣ ਡਰ ਬੈਠਾ ਹੋਇਆ ਵੀ ਚਲੋ ਬਸ
1: ਹੋਈ ਨਾ, ਚੰਗੇ ਵੇਲੇ ਤੁਸੀਂ ਲੱਭ ਲਿਆ, ਨਹੀਂ ਤੇ ਏਸੀਪੀ ਪ੍ਰਦੀਮਨ ਨੂੰ ਬੁਲਾਉਣਾ ਪੈਣਾ।
2: ਤੁਹਾਨੂੰ
1: ਇਹ ਪਤਾ ਲੱਗ ਗਿਆ ਹੁਣ ਕਿ ਤੁਸੀਂ ਅੱਗੇ ਤੋਂ ਜਿੱਥੋਂ ਵੀ ਜਾਓਗੇ ਪਹਿਲਾਂ ਇਹ ਚੈੱਕ ਕਰੋਗੇ ਵੀ ਉੱਥੇ ਇਹ ਚੀਜ਼ਾਂ ਠੀਕ ਨੇ ਨਾ, ਵੀ ਕਿਤੇ ਇੱਥੇ ਤੇ ਲਾਈਟਿੰਗ ਦੀ ਪ੍ਰੋਬਲਮ ਤੇ ਨਹੀਂ ਨਾ ਹੈਗੀ।
0: ਹਾਂ ਸਹੀ ਗੱਲ, ਨਹੀਂ ਉਹ ਬੈਕਯਾਰਡ ਵਾਲਾ ਲੈਣਾ ਹੀ ਨਹੀਂ।
2: ਟ੍ਰਿਪ
0: ਚਟਪਟਾ ਉਹੀ ਵਾਲਾ ਲੱਗਦਾ ਕਿ ਕੁਛ ਤਾਂ ਮਿਸਮੈਨੇਜ ਹੋਇਆ ਹੋਵੇ ਜਾਂ ਕੁਛ ਤਾਂ ਉਲਟਾ ਸਿੱਧਾ ਹੋਵੇ ਤੁਹਾਡੇ ਨਾਲ, ਬੰਦਾ ਕਹਿੰਦਾ ਸਾਰੀ ਉਮਰ। ਫਿਰ ਇੱਕ ਮੁਰਗਾ ਮਿਲੇ ਘਰ ਦੇ ਅੰਦਰ ਕਿ ਉਹਦੇ ਤੇ ਹਮੇਸ਼ਾ ਗੱਲ ਸੁੱਟਣ ਲਈ ਯਾਦ ਆ, ਸਨ 1947 ਚ ਗਏ ਸੀ ਘੁੰਮਣ ਲਈ, ਤੂੰ ਇਹ ਕੀਤਾ ਸੀ ਤੇਰੇ ਕਰਕੇ।
2: ਕ੍ਰਿਸ਼ਨਾ ਜੀ ਇਥੋਂ ਕੁਇਕਲੀ ਗਏ ਆ ਜਿਹੜੀ ਤੁਸੀਂ ਯਾਦ ਕਰਾ ਦੇ ਨਾ, ਕਿਉਂਕਿ ਹੋਇਆ ਇੱਕ ਵਾਰ ਅਸੀਂ ਕਿਤੇ ਗਏ, ਅਸੀਂ ਚਲੋ ਉੱਥੇ ਵੀ ਤਿੰਨ ਚਾਰ ਫੈਮਿਲੀ ਗਏ ਅਸੀਂ, ਐਵਰੀਥਿੰਗ ਵਾਸ ਆਲ ਗੁੱਡ। ਜਦੋਂ ਸ਼ਾਮ ਨੂੰ ਕੱਢਣ ਲੱਗੇ ਵੀ ਚਲੋ ਹੁਣ ਨਾਈਟ ਸੂਟਸ ਵਗੈਰਾ ਪਾ ਲਈਏ, ਸਮਾਨ ਕੱਢ ਕੇ ਲਿਆਓ ਕਾਰ ਦੇ ਵਿੱਚੋਂ, ਜਦੋਂ ਸਮਾਨ ਕੱਢਣਗੇ ਜਸਪਾਲ ਸਿੰਘ ਨੇ ਮੇਰੇ ਬੱਚਿਆਂ ਦਾ ਕੱਪੜਿਆਂ ਵਾਲਾ ਬੈਗ ਹੀ ਨੀ ਚੱਕਿਆ ਸੀ।
0: ਸਵਾਲ ਇਹ ਹੈ ਕਿ ਤੁਸੀਂ ਇਹ ਕਦ ਤੱਕ ਦਾ ਪਲਾਨ ਰੱਖਿਆ, ਕਦ ਤੱਕ ਸੁਣਾਉਣਾ?
1: ਮੇਨ ਇਹ
0: ਤੁਸੀਂ ਹੁਣ ਤੱਕ ਸੁਣਾ ਰਹੇ ਹੋ, ਇਹ ਤਾਂ ਓਬਵੀਅਸ ਹੈ ਭੈਣ ਜੀ। ਇਹ ਦੱਸੋ ਕਦ ਤੱਕ, ਕਿਹੜੇ ਸਨ ਤੱਕ ਆਪਾਂ ਇਹ ਗੱਲ ਛੱਡਣੀ?
2: ਕਿਤੇ ਵੀ ਜਾਂਦੇ ਆ, ਜਦੋਂ ਵੀ ਕਿਤੇ ਜਾਂਦੇ ਆ ਉਨੀ ਵਾਰੀ ਸੁਣਾਇਆ ਜਾਂਦਾ। ਕ੍ਰਿਸ਼ਨਾ ਜੀ ਜਦੋਂ ਕਿਤੇ ਜਾਣਾ ਹੁੰਦਾ ਨਾ, ਮੈਂ ਕਹੂੰਗੀ ਬੈਗ ਰੱਖ ਲਿਆ ਨਾ,
0: ਇਹ ਮੈਡਲ ਸਾਰੀ ਉਮਰ ਦਾ ਮਿਲ
1: ਗਿਆ। ਚੰਗਾ ਭਾਜੀ ਆ ਵੀ ਕਹਿ ਦਿਆ ਕਰਨ ਵੀ ਬੈਗ ਮੈਂ ਸਾਰੇ,
0: ਮੈਂ ਬੈਗ ਸਾਰੇ ਰੱਖ ਲਿਆ ਬਈ।
1: ਪਰ ਵੈਸੇ ਮੇਨ ਗੱਲ ਚ ਪਤਾ ਕੀ ਆ, ਵੇਖਣ ਵਾਲੀ ਵੀ ਤੁਸੀਂ ਮੈਰਿਜ ਕਿੱਦਾਂ ਕੀਤਾ ਹੋਊਗਾ, ਇਹ ਸੋਚਣ ਵਾਲੀ ਚੀਜ਼ ਆ। ਬੈਗ ਛੁੱਟ ਗਿਆ ਚਲੋ ਉਹਦੇ ਹੋ ਗਿਆ।
2: ਮੈਨੇਜ ਇੱਦਾਂ ਕੀਤਾ ਵੀ ਰਾਤ ਨੂੰ ਅਸੀਂ ਜਿਹੜੇ ਦੂਜੇ ਫਰੈਂਡ ਸੀ ਉਹਨਾਂ ਦੇ ਬੱਚਿਆਂ ਦੇ ਕੱਪੜੇ ਲੈ ਕੇ ਪਾਏ ਬੱਚਿਆਂ ਦੇ, ਸਵੇਰੇ ਉੱਠ ਕੇ 8 ਵਜੇ ਉੱਥੇ ਟਾਰਗੇਟ ਖੁੱਲਣਾ ਸੀ, ਸਵੇਰੇ 8 ਵਜੇ ਅਸੀਂ ਯਾਰਾਬੰਗਾ ਗਏ ਸੀਗੇ, ਸਵੇਰੇ 8 ਵਜੇ ਉੱਥੇ ਉਹ ਹੋਇਆ ਟਾਰਗੇਟ ਖੁੱਲਿਆ, ਸਭ ਨੂੰ ਪਹਿਲਾਂ ਸੀ ਟਾਰਗੇਟ ਤੇ ਪਹੁੰਚੇ ਬੱਚਿਆਂ ਦੇ ਕੱਪੜੇ ਲੈ,
0: ਬਸ ਉਹ ਬੇਚਾਰਿਆਂ ਦੇ ਬਸ ਉਹਨਾਂ ਦੇ ਪੈਸੇ ਦੇਣੇ। ਤੁਸੀਂ ਕੋਈ ਇੱਕ ਬੰਦੇ ਦਾ ਵੀ ਮਨ ਮਨਾ ਲੈਂਦਾ ਨਾ ਆਪਣਾ, ਜਿੱਥੇ ਅਨਜਲ ਹੋਵੇ ਪੈਸੇ ਕਿਤੇ ਦੇਣੇ ਹੋਵੇ,
1: ਯਾਰਾਂ ਦੇ ਟਾਰਗੇਟ ਚ ਜਾ ਕੇ ਤੁਸੀਂ ਕੱਪੜੇ
0: ਜਾਣਾ ਹੀ ਸੀ, ਕੋਈ ਨੀ।
1: ਹੁਣ ਕਰ ਸਕਦੇ ਹੋ ਜੀ ਤੁਸੀਂ ਕਾਲ, ਵਿੱਚ ਥੋੜਾ ਜਿਹਾ ਔਖਾ ਹੁੰਦਾ, ਬਿਜ਼ੀ ਸੀਗਾ ਤੇ ਪਿੱਕ ਨਹੀਂ ਕਰ ਪਾਈ ਜੀ। ਬਾਕੀ ਇੱਧਰ ਕਹਿੰਦੇ ਨੇ ਜੀ ਓਕੇ ਓਕੇ ਓਇਲ ਲੈਂਪ,
0: ਓਇਲ ਲੈਂਪ
1: ਕਹਿੰਦੇ ਹੋਣਗੇ।
0: ਹਾਂ ਓਇਲ ਲੈਂਪ ਹੀ ਤਾਂ ਕਹਿੰਦੇ ਯਾਰ,
1: ਪੱਕਾ?
0: ਹਾਂ ਹਾਂ ਨਹੀਂ ਓਇਲ ਲੈਂਪ ਹੀ ਕਹਿੰਦੇ ਆ।
1: ਗੁੱਡ ਹੋ ਗਿਆ ਕੰਮ?
0: ਹਾਂ ਹਾਂ ਨਹੀਂ ਨਹੀਂ ਠੀਕ ਹੋਇਆ
1: ਓਇਲ ਲੈਂਪ। ਫਿਰ ਚਲੋ ਅੱਜ ਸਾਨੂੰ ਇੱਕ ਅੱਖਰ ਪਤਾ ਲੱਗ ਗਿਆ। ਅੱਛਾ ਇੱਧਰ ਸੁਖਵਿੰਦਰ ਭੈਣ ਜੀ, ਦੀਵਾ ਇੰਗਲਿਸ਼ ਕਲੇ ਲੈਂਪ ਆ,
0: ਕਲੇ ਲੈਂਪ। ਹਾਂ ਵੈਸੇ ਸਹੀ ਤਰੀਕਾ ਤਾਂ ਕਲੇ ਲੈਂਪ ਹੋਣਾ ਚਾਹੀਦਾ
1: ਹਨਾ, ਪਰ ਤੁਸੀਂ ਮੈਨੂੰ ਲੱਗ ਨਹੀਂ ਰਹੇ ਵੀ ਇੱਕ ਥਾਂ ਤੇ ਤੁਸੀਂ ਕਲੋ ਕੇ
0: ਦੇਖੋ ਓਇਲ ਪੈਂਦਾ ਨਾ ਉਹਦੇ ਅੰਦਰ।
1: ਹੁਣ ਜੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਤੇ ਤੁਸੀਂ ਕਹਿਣਾ ਇਹ ਲੱਗ ਰਿਹਾ
0: ਨਹੀਂ। ਵੈਸੇ ਜ਼ਿਆਦਾ ਮਸ਼ਹੂਰ ਤਾਂ ਓਇਲ ਲੈਂਪ ਹੈ, ਇਹ ਗੱਲ।
1: ਤੇ ਹੁਣ ਨੈਕਸਟ ਇੱਕ ਹੋਰ ਹੈ ਜੀ, ਗੁਰਜੀਤ ਜੀ ਨੇ ਦੱਸਿਆ, ਇਹ ਕਹਿੰਦੇ ਨੇ ਜੀ ਦੀਵੇ ਨੂੰ ਕਹਿੰਦੇ ਨੇ ਅਰਥਨ ਲੈਂਪ।
0: ਅਰਥਨ ਵੈਸੇ ਦੇਖੋ ਸੁਣਨ ਚ ਤਾਂ ਵੀ ਠੀਕ ਲੱਗ ਰਿਹਾ, ਤਾਂ ਹੁੰਦਾ ਹੀ ਹੈ ਇੱਕ ਚੀਜ਼।
1: ਹੁਣ ਤੁਸੀਂ ਆਪੇ ਹਿਸਾਬ ਲਾ ਲਓ
0: ਕਿੰਨੇ ਨਾਮ ਹੁੰਦੇ ਆ,
1: ਆਪਣੀ ਆਪਣੀ ਇਹਨਾਂ ਦੀ ਜੀਬੀਟੀ ਨੇ ਇਹਨਾਂ ਦੇ ਹਿਸਾਬ ਨਾਲ ਆਪਣਾ ਨਹੀਂ ਹੋ ਸਕਦਾ ਕਿ ਇਹਨਾਂ ਉਦਾਂ ਨਹੀਂ ਪਤਾ ਹੋਵੇ ਯਾਰ। ਇਟਸ ਜਸਟ ਕਿਡਿੰਗ,
0: ਐਬਸੋਲੂਟਲੀ ਰਾਈਟ,
1: ਗੁੱਡ ਗੁੱਡ। ਆਪਾਂ ਐ ਕਰਦੇ ਆ, ਆਪਾਂ ਤਿੰਨੇ ਕੰਸੀਡਰ ਕਰ ਲੈਣੇ।
0: ਹਾਂ
1: ਜਦੋਂ ਜੀ ਕੀਤਾ ਆਪਾਂ ਅਰਥਾਂ ਲੈਂਪ ਕਵਾਂਗੇ।
0: ਦੇਖੋ ਲੈਂਪ ਤੇ ਹੈ ਨਾ,
1: ਲੈਂਪ
0: ਇਹ ਡਨ ਹੋ ਗਿਆ,
1: ਲੈਂਪ ਤਾਂ ਪੱਕਾ ਹੈ,
0: ਲੈਂਪ ਪੱਕਾ। ਕਲੇ ਵੀ ਠੀਕ ਹੈ, ਅਰਥਨ ਵੀ ਠੀਕ ਹੈ, ਉਹੀ ਮਤਲਬ ਅਰਥ ਪੋਟਸ ਜਿਸਾ ਕਹਿ ਲੈਂਦੇ ਆ
1: ਨਾ। ਲੈਂਪ ਤਾਂ ਤੇ ਪੱਕਾ ਹੀ ਆ,
0: ਲੈਂਪ ਸਹੀ ਆ,
1: ਅੱਗੇ ਜੋ ਮਰਜ਼ੀ ਲਾ ਲੈ ਬੰਦਾ ਆਪਣੇ ਸਾਹਮਣੇ, ਲੈਂਪ ਮੇਨ ਹੈ,
0: ਡਨ ਹੋ ਗਿਆ।
1: ਰਮਨਦੀਪ ਜੀ ਕਹਿੰਦੇ ਨੇ ਜੀ ਕਾਫੀ ਵਾਲਾ ਸੌਂਗ ਮਿਊਜ਼ਿਕ ਮੇਰੇ ਚਾਚਾ ਜੀ ਬੇਟੇ ਜੱਗੀ ਸੰਘੇੜਾ ਜੀ ਨੇ ਕੀਤਾ, ਨਾਲ ਲਾਵਾ ਸੌਂਗ ਵੀ ਉਹਨਾਂ ਨੇ ਕੀਤਾ। ਇੱਕ ਹੋਰ ਅਦਰ ਫੇਮਸ ਸੌਂਗ ਹੈ ਚੂੜੇ ਵਾਲੀ ਬਾਂ, ਉਹ ਵੀ ਮਿਊਜ਼ਿਕ
0: ਮੋਢੇ ਰੱਖ ਕੇ ਫੋਟੋਆਂ ਕਰਾਉਣ ਦਾ ਚਿੱਤ ਕਰੇ।
1: ਹਾਂ ਚੂੜੇ ਵਾਲੀ ਬਾਂ ਤੇਰੇ ਮੋਢੇ ਰੱਖ ਕੇ ਜਿੱਤ ਫੋਟੋਆਂ ਕਰਾਉਣ,
0: ਪੁੱਛਿਓ
1: ਤੁਸੀਂ ਜੇ ਉਹ ਕਰ ਸਕਦੇ ਥੋੜੀ ਵਧੀਆ ਨੂੰ ਲੈ ਕੇ। ਕਹਿੰਦੇ ਨੇ ਕ੍ਰਿਸ਼ਨਾ ਜੀ ਐਡੀਲੇਡ ਚ ਡਰਾਈਵ ਕਰੋ ਤੇ ਤੁਹਾਨੂੰ ਵਧੀਆ ਬਿਊਟੀਫੁਲ ਵਿਊਜ਼ ਮਿਲਣਗੇ।
0: ਓਕੇ ਡਨ ਹੋ ਗਿਆ।
1: ਹਾਂ ਥੋੜਾ ਛੋਟਾ ਨਾ, ਫਿਰ ਉਹ ਛੇਤੀ ਮਾਊਂਟੇਨ ਆ ਜਾਂਦੀ
0: ਹੈ।
1: ਗੁੱਡ ਗੁੱਡ ਨਾਈਸ,
0: ਗੁੱਡ ਹੋ ਗਿਆ।
1: ਆਪਾਂ ਨੈਕਸਟ ਕਾਲਰ ਨੂੰ ਓਨਰ ਕਰਦੇ ਹਾਂ ਜੀ, ਤੁਸੀਂ ਵੀ ਕਾਲ ਕਰ ਰਹੇ ਹੋ ਜਿਨ੍ਹਾਂ ਦੀ ਪਹਿਲਾਂ ਪਿੱਕ ਨਹੀਂ ਕਰ ਸਕੇ ਆਪਾਂ। ਹਾਂ ਤੇ ਇੱਧਰ ਮੈਂ ਨੰਬਰ ਵੇਖਣਾ ਭੁੱਲ ਗਿਆ, ਪਰ ਤੁਸੀਂ ਓਨਰ ਹੋ ਜੀ। ਹੈਲੋ ਹੈਲੋ ਹੈਲੋ ਹੈਲੋ ਹੈਲੋ
3: ਹੈਲੋ
0: ਹੈਲੋ ਜੀ।
1: ਹਾਂ ਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ।
1: ਜੀ ਜੀ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ।
3: ਤੁਸੀਂ ਨਾਮ ਮੇਰਾ ਭੁੱਲ ਗਏ, ਰੁਪਿੰਦਰ ਸਿੰਘ।
1: ਰੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਜੀ? ਤੁਸੀਂ ਦੂਜੇ ਫੋਨ ਤੇ ਕੀਤਾ ਨਾ ਫੋਨ।
3: ਕ੍ਰਿਸ਼ਨ ਵੀਰੇ
1: ਉੱਥੇ ਆਉਂਦਾ ਨੀ ਜੇ ਨਾਮ।
0: ਹਾਂ ਤੁਸੀਂ ਜਿਹੜੀ ਦੂਸਰੀ ਲਾਈਨ ਤੇ ਕੀਤਾ ਉਹਦਾ ਨਾਮ ਨੀ ਲਿਖਿਆ
1: ਨਹੀਂ ਇੱਥੇ
0: ਲਿਖਿਆ ਨੀ ਹੁੰਦਾ ਇੱਥੇ ਨਾ ਸਿੱਧੇ ਲਾਈਨ ਦਾ ਨੰਬਰ ਆਉਂਦਾ
4: ਤਾਂ ਆਵਾਜ਼ ਨੀ ਪਤਾ ਨੀ ਮੈਨੂੰ ਨੀ ਸੁਣਦੀ ਚੱਜ ਨਾਲ।
1: ਅੱਛਾ ਤੁਸੀਂ ਦੂਜੇ ਫੋਨ ਤੇ ਕਰੋ ਹਾਂ ਕਾਲ
4: ਕਿਹੜੇ ਤੇ
0: ਹੁਣ ਠੀਕ ਹੈ
4: ਹੁਣ ਠੀਕ ਹੈ ਹਾਂ ਹੁਣ ਠੀਕ ਹੈ
1: ਪੈ ਗਿਆ ਫਰਕ ਨਹੀਂ ਤੁਸੀਂ ਆਲਰੇਡੀ ਲੈਂਡ ਲਾਈਨ ਵਾਲੇ ਤੇ ਕੀਤਾ ਵਾ
4: ਮੈਂ ਦੋਨਾਂ ਨੂੰ ਟਰਾਈ ਕਰੇ ਮੈਂ ਕਿਹਾ ਭੈਣ ਜੀ ਫੋਨ ਹੀ ਛੱਡੇ ਤੇ ਮੈਂ ਬੜਾ ਵਿੱਚ ਰੂਬੀ ਭੈਣ ਜੀ ਲੱਗੇ ਹੋਏ ਸੀ ਨਾ ਉਧਰ ਸਾਊਥ ਈਸਟ ਤੋਂ
1: ਹਾਂਜੀ
4: ਇਧਰੋਂ ਦੂਜੇ ਮੈਨੂੰ ਕਰੇਗੀ ਭਰਨ ਤੋਂ
1: ਓਕੇ ਵਾਪੇ ਮੈਂਬਰੀ
0: ਸਟਾਪ ਪੀਲੀ ਤੁਸੀਂ ਸਵੇਰ ਦੀ ਕਾਫੀ ਕਿ ਨਹੀਂ
4: ਵੀਰ ਜੀ ਕਾਫੀ ਮਤਲਬ ਕ੍ਰਿਸ਼ਨਾ ਜੀ ਪਹਿਲਾਂ ਤੁਸੀਂ ਦੋਨੇ ਮੁੰਡਿਆਂ ਨੂੰ ਤੁਹਾਨੂੰ ਸ਼ਾਬਾਸ਼ ਦੋਨਾਂ ਨੂੰ ਸਾਰੀ ਟੀਮ ਵੀ ਬਹੁਤ ਵਧੀਆ ਵਾ ਪਰ ਤੁਸੀਂ ਜਦੋਂ ਤੇ ਆਏ ਜਿਵੇਂ ਬਲਕੀਰ ਤਾਂ ਬੜੀ ਜਾਣਕਾਰੀ ਪਰ ਤੁਸੀਂ ਸਾਨੂੰ ਬੜੀ ਜਾਣਕਾਰੀ ਦੇ ਰਹੇ ਹਾਂ ਅਸੀਂ ਹੁਣ 45-46 ਸਾਲ ਦੇ ਹੋ ਗਏ ਕਾਫੀ ਪੀਂਦੇ ਨੂੰ ਕ੍ਰਿਸ਼ਨਾ ਵੀਰ ਜੀ ਮੈਨੂੰ ਆਸਟ੍ਰੇਲੀਆ ਆਏ ਨੂੰ 21-22 ਸਾਲ ਹੋ ਗਏ ਕਾਫੀ ਇੰਡੀਆ ਦਾ ਉਹੀ ਕਾਫੀ ਪੀਂਦੇ ਸੀ ਨਾ ਆਪਾਂ ਕੱਪਾਂ ਚ ਵਿਆਹ ਸ਼ਾਦੀ ਤੇ ਮਿਲਦੀ ਹੁੰਦੀ ਸੀ ਕਾਫੀ ਹਨਾ ਲਾਈਕ ਵਿਆਹ ਤੇ ਕਾਫੀ
1: ਉਹ
4: ਆਪਣੇ ਵਾਸਤੇ ਕਾਫੀ ਮਤਲਬ ਵੀ ਨੀ ਕਾਫੀ ਕਿਤੇ ਪੀਣੀ ਪਰ ਜਦੋਂ ਦਾ ਆਸਟ੍ਰੇਲੀਆ ਆ ਗਏ ਕਈ ਵਾਰ ਤਾਂ ਵੀਰ ਜੀ ਮੈਨੂੰ ਇੱਦਾਂ ਮੈਂ ਕੰਮ ਕਰ ਮੈਂ ਟਰੱਕ ਚਲਾਉਂਦਾ ਜੀ ਲਿਨਫੋਕਸ ਦਾ ਵੂਲਵਰਥ ਦਾ ਜਿੰਨੇ ਵੂਲਵਰਥ ਸਿਡਨੀ ਵੀ ਇੱਥੇ ਵੀ ਮੈਨੂੰ 10 ਸਾਲ ਹੋ ਗਏ ਉੱਥੇ ਵੀ 5-6 ਸਾਲ ਚਲਾਇਆ ਸਿਡਨੀ ਉੱਥੇ ਜਿਹੜੇ ਸ਼ੋਪਿੰਗ ਸੈਂਟਰ ਜਾਣਾ ਉਹ ਕਾਫੀ ਪੀਣ ਦੀ ਇਹ ਵੀ ਆਦਤ ਪੈ ਗਈ ਵੀ ਜਿਵੇਂ ਬੰਦੇ ਨੂੰ ਫੀਮ ਖਾਣਾ ਜਾਂ ਨਸ਼ਾ ਖਾਣ ਦੀ ਆਦਤ ਪੈ ਜੇ ਨਾ ਮਤਲਬ 7-8 ਵਜੇ ਕਾਫੀ ਦੀ ਵੀਰ ਜੀ ਇੱਕ ਤਰ੍ਹਾਂ ਦੀ ਭਾਲ ਉੱਠਦੀ ਸੀ ਸੱਚੀ ਕਹਿੰਦਾ ਮੈਂ ਐਨ ਲੱਗਾ ਵੀ ਕਾਫੀ ਹੈਲਪ ਟੂ ਅਦਰਵਾਈਜ਼ ਬੋਡੀ ਨੇ ਡਾਊਨ ਹੋਣ ਲੱਗ ਪੈਣਾ ਨਾ ਉਹ ਤਾਂ ਚਲੋ ਵਧੀਆ ਅੱਜ ਜਿਵੇਂ ਤੁਸੀਂ ਦੱਸੀ ਆ ਕੈਪਚੀਨੋ ਮੈਂ ਕੈਪਚੀਨੋ ਨੀ ਪੀਤੀ ਆ ਪਰ ਜਿਵੇਂ ਤੁਸੀਂ ਅੱਜ ਦੱਸੀ ਆ ਵੀ ਇਹ ਚ ਕੀ ਹੁੰਦਾ ਇਹ ਚ ਕਿਹੜੀ ਸਟਰੋਂਗ ਹੁੰਦੀ ਆ ਪਰ ਜੀ ਮੈਂ ਤਾਂ ਆਪਣੇ ਬੰਦੇ ਜਿੰਨੇ ਭੈਣ ਭਰਾ ਵਾ ਮਤਲਬ ਜਿਹੜੇ ਆਪਦੀ ਹੈਲਥ ਵਾਸਤੇ ਕਾਫੀ ਪੀਣ ਬਲੈਕ ਕਾਫੀ ਇਜ਼ ਦਾ ਬੈਸਟ ਕਾਫੀ ਵੀਰ ਜੀ ਇਹ ਤਾਂ ਇੱਕ ਤਰ੍ਹਾਂ ਦੀ ਦਵਾਈ ਆ ਇਹ ਕਾਫੀ ਨੀ ਇੱਕ ਤਰ੍ਹਾਂ ਦੀ ਦਵਾਈ ਆ ਜੇ ਤੁਸੀਂ ਇੱਕ ਤਰ੍ਹਾਂ ਦਵਾਈ ਵਾਂਗੂ ਸਮਝ ਕੇ ਪੀਓ ਬਲੈਕ ਕਾਫੀ ਮੈਂ ਸੁਬਾਹ ਉੱਠ ਕੇ ਬਲੈਕ ਕਾਫੀ ਜਿਹਦਾ ਮੈਂ ਜਿਮ ਜਾਣਾ ਵਾ ਤਾਂ ਮੈਂ ਅੱਧਾ ਕੁਆਰਟਰ ਕੁ ਚਮਚਾ ਪਾ ਲੈਣਾ ਵਾ ਦੇਸੀ ਘਿਓ ਦਾ ਵੀ
0: ਹਾਂ ਇਹ ਕਾਫੀ ਲੋਕ ਕਰਦੇ ਆ
4: ਹਾਂਜੀ ਇਹਦੇ ਨਾਲ ਨਾ ਪਤਾ ਇਹਦਾ ਕੀ ਕਾਰਨ ਕੀ ਆ ਇਹਦਾ ਕਾਰਨ ਆ ਜੇ ਤੁਸੀਂ ਹੁਣ ਅੱਧਾ ਘੰਟਾ ਡੇਢ ਘੰਟਾ ਜਿਮ ਲਾਉਣਾ ਜਾਂ ਲੈਗ ਲਾਉਣੀ ਆ ਉਹ ਜਿਹੜੀ ਜਿਹੜੀ ਉਹਦੇ ਵਿੱਚ ਆਪਾਂ ਫੈਟ ਪਾ ਲੈਂਦੇ ਨਾ ਸ਼ੂਗਰ ਚ ਉਹਦੇ ਵਿੱਚ ਕਾਫੀ ਚ ਉਹ ਤੁਹਾਡੇ ਨਾ ਤੁਹਾਡੇ ਖੂਨ ਚ ਸਲੋ ਹੁੰਦੀ ਆ ਡਿਸੋਲਵ ਹੌਲੀ ਹੌਲੀ ਹੁੰਦੀ ਆ ਉਹ ਟੇਕ ਯੂ 2-2.5 ਘੰਟੇ ਤੁਸੀਂ ਚੰਗਾ ਜਿਮ ਲਾ ਸਕਦੇ ਆ ਜੇ ਤੁਸੀਂ ਹੁਣ ਬਲੈਕ ਕਾਫੀ ਪੀ ਲਓ ਜਿਵੇਂ ਤੜਕੇ ਕੰਮ ਤੇ ਜਾਂਦਾ 6 ਵਜੇ ਮੈਂ ਇੱਕ ਕਾਫੀ ਦਾ ਕੱਪ ਤੇ ਉਹ ਥੋੜੀ ਜਿਹੀ ਬਲੈਂਡ ਕਰਕੇ ਮੇਰੇ ਕੋਲ ਇੱਕ ਹੈਗੀ ਚੀਜ਼ ਜੀ ਉਹ ਮਤਲਬ ਘੁਮਾ ਦਿੰਦੀ ਆ ਕਾਫੀ ਨੂੰ ਨਾ ਪੂਰੀ ਕੱਪ ਚ ਉਹਦੇ ਨਾਲ ਵੀਰ ਜੀ ਸਵਾਦ ਹੀ ਵੱਖਰਾ ਆਉਂਦਾ ਮੈਂ ਦੇਸੀ ਬੰਦਾ ਮਤਲਬ ਸਟੀਲ ਦੇ ਗਲਾਸ ਚ ਪਾ ਕੇ ਜਾਂ ਉਹ ਚ ਪਾ ਕੇ ਵੀ ਲੈ ਜਾਂਦਾ ਹੁੰਦਾ ਸੀ ਪਹਿਲਾਂ ਗੱਡੀ ਚ ਰੱਖਣਾ ਫਿਰ ਮੈਂ ਉਹਦੇ ਬਾਰੇ ਥੋੜਾ ਜਿਹਾ ਸਰਚ ਕੀਤਾ ਵੀ ਸਟੀਲ ਦੇ ਨੀ ਇੱਕ ਪ੍ਰੋਪਰ ਕੱਪ ਕੱਚ ਦੇ ਜਾਂ ਦੂਜੇ ਜਿਹੜੇ ਉਹਦੇ ਵਿੱਚ ਇਹਦਾ ਟੇਸਟ ਆਉਂਦਾ ਵਾ ਮੰਨਣਾ ਨੀ ਜੇ ਆਪਣੇ ਬੰਦੇ ਮੇਰੇ ਭਰਾ ਦਾ ਮੇਰੇ ਵਰਗੇ ਜੇ ਬਲੈਕ ਕਾਫੀ ਪੀਣ ਲੱਗ ਪੈਣਾ ਦਿਹਾੜੀ ਚ 2-3 ਵਾਰਾਂ ਵੀ ਮਤਲਬ ਤੁਹਾਡੇ ਲਿਵਰ ਵਾਸਤੇ ਇੱਕ ਤਰ੍ਹਾਂ ਦੀ ਵਰਦਾਨ ਆ ਇਹ ਮੈਂ ਤੁਹਾਡੇ ਟੋਪਿਕ ਤੋਂ ਸ਼ਾਇਦ ਭਟਕ ਗਿਆ ਕਿਉਂਕਿ ਮੈਂ ਤਾਂ ਹੈਲਥ ਰਿਲੇਟਡ ਬਾਹਲੀਆਂ ਗੱਲਾਂ ਕਰਦਾ ਰਹਿੰਦਾ ਵਾ ਕਿਉਂਕਿ ਮੇਰਾ ਧਿਆਨ ਹੀ ਇਸ ਬੰਨੇ ਆ ਕਿਉਂਕਿ ਆਪਾਂ ਬੁਢਾਪੇ ਲੈ ਜਾਂਦੇ ਆ ਨਾ 43-44 ਦੀ ਸਾਲੀ ਉਮਰ ਚ ਤੁਹਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਮੈਂ ਸਪੋਰਟਸਮੈਨ ਰਿਹਾ ਮੈਂ ਪੜਿਆ ਜਲੰਧਰ ਸਪੋਰਟਸ ਸਕੂਲ ਕਪੂਰਥਲਾ ਰੋਡ ਤੇ
0: ਜੀ ਮੈਂ ਦੇਖਿਆ ਹੋਇਆ ਮੈਨੂੰ
4: ਅਸੀਂ ਉੱਥੇ ਅਸੀਂ ਉੱਥੇ ਮੈਂ ਤਾਂ ਹੁੰਦਾ ਜੀ 800 ਮੀਟਰ ਵਾਲਾ ਸੁੱਕਿਆ ਜਾਂ ਸੜਿਆ ਜਾ ਸਾਡੇ ਨਾਲ ਦੇ ਸੀ ਨਾ ਭਲਵਾਨ ਕਬੱਡੀ ਵਾਲੇ ਅਸੀਂ ਉਹਨਾਂ ਦੇ ਸਿਰ ਤੇ ਵੀਰ ਜੀ ਜਲੰਧਰ ਚ ਬੜੀ ਬਦਮਾਸ਼ੀ ਕੀਤੀ ਆ 2000 ਤੋਂ ਪਹਿਲਾਂ
1: ਵਾਲੀ
4: ਤੇ ਭੱਜਣ ਸਭ ਤੋਂ ਮੂਹਰੇ ਮੇਰੇ ਵਰਗੇ ਹੁੰਦਾ ਜੀ ਮੈਂ ਮੋਰਨੀ ਜਿੰਨੇ ਲੌਂਗ ਰੇਸਰ ਜਲੰਧਰ ਚ ਜੋ ਨਜ਼ਾਰੇ ਲਏ ਮੇਰੇ ਮੈਂ ਹੈਗਾ ਮੋਗੇ ਤੋਂ
1: ਮੋਗੇ
4: ਨਾਲ ਪਿੰਡ ਮੇਰਾ ਘਰ ਲੱਗਣਾ ਮੈਂ ਇੱਥੇ ਪੜਿਆ ਬਹੁਤ 7-8 ਸਾਲ ਲਾਏ ਆ ਸੋ ਫਿਰ 2004-05 ਚ ਬਾਹਰ ਆ ਗਏ ਮੈਂ ਕਾਫੀ ਦੀ ਗੱਲ ਕਰਦੇ ਕਾਫੀ ਜੇ ਬੰਦੇ ਨੂੰ ਇੱਕ ਤਰ੍ਹਾਂ ਦੀ ਲੋਕ ਮਿੱਠਾ ਤੇ ਦੁੱਧ ਤੋਂ ਬਿਨਾਂ ਕਾਫੀ ਲੈਣੀ ਸ਼ੁਰੂ ਕਰਦੇ ਨਾ ਮੈਂ ਕਹਿੰਦਾ ਇੱਕ ਤਰ੍ਹਾਂ ਦਵਾਈ ਵਾਂਗੂ ਕੰਮ ਕਰੂਗੀ ਤੇ ਤੁਹਾਨੂੰ ਬਹੁਤ ਵਧੀਆ ਫਾਇਦੇ ਆਉਣਗੇ ਵੀਰ ਜੀ ਤੇ ਟੇਸਟ ਵੀ ਬਹੁਤ ਵਧੀਆ ਬਣਦਾ ਇਹਦਾ ਤੇ ਨਾਲੇ ਫ੍ਰੀ ਚ ਤੁਸੀਂ ਘਰੇ ਲਿਆਓ ਨਹੀਂ ਤਾਂ 5-6 ਦੀ ਕਾਫੀ ਮਿਲਦੀ ਹੈ ਵੀਰ ਜੀ ਬਾਹਰੋਂ ਪੀਨੇ ਆਪਾਂ ਸੋ ਮੈਂ ਤਾਂ ਤੁਹਾਨੂੰ ਐਡਵਾਈਸ ਦੇਣੀ ਸੀ ਕਾਫੀ ਦਾ ਟੋਪਿਕ ਤੁਹਾਡਾ ਬਹੁਤ ਵਧੀਆ ਮੈਂ ਬੜੀ ਜਾਣਕਾਰੀ ਅੱਜ ਸੁਣੀ ਹੈ ਤੁਹਾਥੋਂ
1: ਬ੍ਰੇਕ ਲੈਣੇ ਆ ਜੀ, ਬ੍ਰੇਕ ਤੋਂ ਬਾਅਦ ਫਿਰ ਜੇ ਕਾਲਸ ਤੁਸੀਂ ਕਰ ਰਹੀਆਂ ਨੇ ਤੇ ਤੁਸੀਂ ਕਾਲ ਕਰ ਸਕਦੇ ਹੋ, ਬ੍ਰੇਕ ਤੋਂ ਬਾਅਦ ਆ ਕੇ ਤੁਹਾਡੀ ਕਾਲ ਆਪਾਂ ਲਵਾਂਗੇ। ਨੰਬਰ ਇੱਕ ਵਾਰੀ ਕ੍ਰਿਸ਼ਨਾ ਜੀ ਤੁਸੀਂ ਦੱਸ ਦਿਓ ਤੁਹਾਡੇ,
0: 044-717-1674 ਐਂਡ ਦੂਸਰਾ ਨੰਬਰ ਮੇਰੇ ਮਾਈਂਡ ਚ ਨਹੀਂ ਹੈ, ਸੋ ਤੁਸੀਂ ਇਹਦੇ ਤੇ ਜ਼ਰੂਰ ਕਰੋ। 93 ਆਂਦਾ ਸਟਾਰਟਿੰਗ ਚ, ਮੈਨੂੰ ਇਹ ਯਾਦ ਹੈ ਗਾਇਜ਼, ਇਸ ਤੋਂ ਬਾਅਦ ਵਾਲਾ ਨਹੀਂ ਮੈਨੂੰ ਧਿਆਨ, ਪਰ ਚਲੋ 044-717-1674 ਤੇ ਕਾਲ ਕਰੋ, ਸਾਨੂੰ ਦੱਸੋ ਤੁਹਾਡਾ ਮੈਮੋਰੇਬਲ ਟ੍ਰਿਪ, ਜਾਂ ਫਿਰ ਸਾਨੂੰ ਦੱਸੋ ਤੁਹਾਡੀ ਫੇਵਰੇਟ ਕੌਫੀ ਪਲੇਸ, ਜਾਂ ਫਿਰ ਤੁਸੀਂ ਕੌਫੀ ਪੀਂਦੇ ਹੋ ਕਿ ਨਹੀਂ ਪੀਂਦੇ ਹੋ, ਜੋ ਮਰਜ਼ੀ ਦੱਸੋ ਬਾਈ
1: ਜੀ, ਬਿਲਕੁਲ ਆਪਣਾ ਜਿਹੜਾ ਤੁਹਾਡਾ ਮੈਮੋਰੇਬਲ ਹੈ ਉਹ ਨਾ ਦੱਸਣਾ ਭੁੱਲਿਓ।
0: ਹਾਂ, ਨਾਲ ਨਾਲ ਇਹ ਜ਼ਰੂਰ ਦੱਸਣਾ ਕਿ ਤੁਹਾਡਾ ਫੇਵਰੇਟ ਟ੍ਰਿਪ ਕਿਹੜਾ ਰਿਹਾ, ਜਾਂ ਫਿਰ ਕੋਈ ਇੱਦਾਂ ਦਾ ਕਿੱਸਾ ਕਿਸੇ ਟ੍ਰਿਪ 'ਤੇ ਜਾ ਕੇ ਜਿਹੜਾ ਭਾਵੇਂ ਉਸ ਟਾਈਮ ਬੜਾ ਸਟ੍ਰੈਸਫੁੱਲ ਲੱਗਾ ਹੋਵੇ, ਪਰ ਜਿਸ ਤਰ੍ਹਾਂ ਹੁਣ ਰੂਬੀ ਭੈਣ ਜੀ ਦੀ ਕਾਲ ਸੀ ਕਿ ਮੌਕੇ 'ਤੇ ਬੰਦੇ ਨੂੰ ਸਟ੍ਰੈਸਫੁੱਲ ਲੱਗਦਾ ਅਤੇ ਫਿਰ ਬਾਅਦ 'ਚੋਂ ਫਿਰ ਯਾਦ ਕਰੋ ਅਤੇ ਹੈ ਨਾ ਹਾਸਾ ਹੀ ਆਉਂਦਾ। ਅਸੀਂ ਵੀ ਆ ਕੇ ਬਈ ਆਪਣੇ ਪਰਸਨਲ ਐਨਕਡੋਟ ਕਰਦੇ ਹਾਂ, ਸ਼ੇਅਰ ਕਿਤੇ ਜਾਇਓ ਨਾ, ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਹੀ ਗਏ ਅਤੇ ਹੁਣੇ ਹੀ ਆਏ, ਸੁਣਦੇ ਰਹੋ ਰੇਡੀਓ।

0: وزير اندا. ਵਜ਼ੀਰ ਇਨ ਦਾ ਹਾਊਸ ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਵਾਗਤ ਹੈ। ਮੈਂ ਖਿੜਖਿੜ ਕੇ ਇਸ ਕਰਕੇ ਹੱਸ ਰਿਹਾ ਕਿਉਂਕਿ ਮੈਂ ਕਾਫੀ ਚਿਰ ਤੋਂ ਬੋਲ ਰਿਹਾ ਸੀ ਪਰ ਅਸੀਂ ਮਾਈਕ ਹੀ ਨਹੀਂ ਉੱਪਰ ਕੀਤਾ। ਜੀ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਫੇਵਰੇਟ ਕੌਫੀਜ਼ ਦੀਆਂ, ਤੁਹਾਨੂੰ ਆਪਾਂ ਆਪਣੀ ਫੇਵਰੇਟ ਕੌਫੀ ਵਾਲੀਆਂ ਥਾਵਾਂ ਵੀ ਦੱਸਤੀਆਂ, ਕੌਫੀ ਦਾ ਕੀ ਸੀਨ ਹੈ ਬਈ ਇਹ ਵੀ ਦੱਸਤਾ, ਬਾਕੀ ਜੋ ਲੋਕ ਇਸ ਕਿੱਤੇ 'ਚ ਨੇ ਉਹਨਾਂ ਨੂੰ ਥੈਂਕ ਯੂ ਐਂਡ ਮੁਬਾਰਕਬਾਦ। ਦੂਸਰੇ ਪਾਸੇ ਆਪਾਂ ਗੱਲ ਕਰ ਰਹੇ ਕਿ ਵਧੀਆ ਵਧੀਆ ਫੇਵਰੇਟ ਟਰੈਵਲ ਸਟੋਰੀਜ਼ ਸਾਡੇ ਨਾਲ ਸਾਂਝੀ ਕਰੋ, ਜਾਂ ਫਿਰ ਕੋਈ ਮੈਮੋਰੇਬਲ ਟ੍ਰਿਪ ਕੋਈ ਕੀਤਾ ਹੋਵੇ ਉਹ ਸਾਂਝਾ ਕਰੋ, ਅਤੇ ਉਹਦੇ ਅੰਦਰ ਫਿਰ ਹੁਣ ਅਖੀਰ 'ਚ ਸਾਡੀ ਹੀ ਵਾਰੀ ਰਹਿ ਜਾਂਦੀ ਹੈ, ਹੈ ਨਾ। ਸੋ ਹੁਣ ਤੁਸੀਂ ਦੱਸੋ ਬਈ ਆਪਣਾ ਕੋਈ ਮੈਮੋਰੇਬਲ ਟ੍ਰਿਪ ਦੱਸੋ।
1: ਮੈਂਬਰੇਬਲ ਟ੍ਰਿਪ ਮੇਰੇ ਨਾ ਬਹੁਤ ਨੇ ਕ੍ਰਿਸ਼ਨਾ ਜੀ, ਮੇਰਾ ਨਾ ਪਤਾ ਨਹੀਂ ਕਿਉਂ ਹੁੰਦਾ, ਸ਼ਾਇਦ ਸਾਰਿਆਂ ਨਾਲ ਹੁੰਦਾ ਹੋਵੇ, ਮੈਂ ਜਿੱਥੇ ਜਾਂਦਾ ਕੁਛ ਨਾ ਕੁਛ ਹੋ ਜਾਂਦਾ ਉੱਦਾਂ।
0: ਤੁਹਾਡਾ
1: ਵੀ ਇੱਦਾਂ ਹੀ ਪਤਾ ਨਹੀਂ, ਜਾਂ ਸਾਰਿਆਂ ਦਾ ਇੱਦਾਂ ਵਾ ਕਿ ਜਿੱਥੇ ਕਿਤੇ ਨਾ ਕਿਤੇ ਚੱਲ ਜਾਓ ਕੁਛ ਤੇ ਹੈਪਨਿੰਗ ਜੀ ਹੋ ਜਾਂਦੀ ਆ, ਤੇ ਮੈਮਰੀ ਜੀ ਬਣ ਹੀ ਜਾਂਦੀ ਹੈ ਨਾ ਕਰਦਿਆਂ ਵੀ, ਜਿਹੜਾ ਕੰਮ ਕਦੀ ਨਹੀਂ ਸੋਚਿਆ ਹੁੰਦਾ ਉਹ ਹੋ ਜਾਂਦਾ ਵਾ। ਕਦੀ ਨਹੀਂ ਸੋਚਿਆ ਹੋਊਗਾ ਵੀ ਆਹ ਚੀਜ਼ ਇੱਥੇ ਰਹਿ ਜੂਗੀ ਉਹ ਰਹਿ ਜਾਂਦੀ, ਕਦੀ ਨਹੀਂ ਸੋਚਿਆ ਹੋਊਗਾ ਕਿ ਇੱਥੋਂ ਐਨੂੰ ਚੱਲ ਜਾਂਗੇ ਉਹ ਚੱਲ ਜਾਈਦਾ ਵਾ, ਪਤਾ ਹੁੰਦਾ। ਆਈ ਡੋਂਟ ਨੋ ਕੀ ਹੈ, ਜਾਂ ਤਾਂ ਮੰਨ ਲਓ ਸਾਰਿਆਂ ਨਾਲ ਹੁੰਦਾ ਵਾ, ਅਤੇ ਜਾਂ ਬੰਦੇ ਚੁਣੇ ਆ ਕਈ ਰੱਬ ਨੇ ਵੀ ਇਹਨਾਂ ਨਾਲ ਹੋਣਾ ਵਾ ਅਤੇ ਉਹਨਾਂ ਨਾਲ ਹੁੰਦਾ ਵਾ। ਜਿੱਦਾਂ ਭੈਣ ਜੀ ਨੇ ਦੱਸਿਆ ਕਿ ਉਹ ਬੈਗ ਹੀ ਛੱਡ ਗਏ ਸੀ, ਅਤੇ ਮੇਰੇ ਨਾਲ ਮੈਂ ਇੱਕ ਹੀ ਵਾਰੀ ਇੰਟਰਨੈਸ਼ਨਲ ਘੁੰਮਣ ਗਿਆ, ਵੈਸੇ ਤਾਂ ਡੋਮੈਸਟਿਕ ਵੀ ਮੈਂ ਜ਼ਿਆਦਾ ਨਹੀਂ ਗਿਆ ਕੀਟੀ, ਅਤੇ ਇੰਟਰਨੈਸ਼ਨਲ ਦੇ ਵਿੱਚ ਮੇਰੇ ਨਾਲ ਤਾਂ ਹੋਇਆ ਸੀਗਾ ਕਿ ਮੇਰੀ ਫਲਾਈਟ ਜਿਹੜੀ ਉਹ ਮੰਨ ਲਓ ਮੈਂ ਗਿਆ ਅਤੇ ਮੇਰੀ ਉਹ ਕਹਿੰਦੇ ਵੀ ਬਹਿ ਜਾਓ ਲੇਟ ਆ, ਥੋੜ੍ਹੀ ਲੇਟ ਲੇਟ ਕਰਦੇ, ਮੈਂ ਹਾਂ ਠੀਕ ਹੈ ਜੀ ਲੇਟ ਹੈ ਅਤੇ ਬੈਠੇ ਹਾਂ ਕੋਈ ਨਹੀਂ। ਅਤੇ ਜਦੋਂ ਮਤਲਬ ਇੰਡੀਆ ਨਹੀਂ ਕਿਤੇ ਹੋਰ ਕੰਟਰੀ ਗਿਆ ਸੀ, ਅਤੇ ਜਦੋਂ ਐਵੇਂ ਨਾ ਕੋਈ ਸੋਚ ਰਿਹਾ ਵੀ ਪਤਾ ਨਹੀਂ ਕਿੰਨੀ ਵੱਡੀ ਕੰਟਰੀ ਘੁੰਮਾਇਆ, ਨੀੜੀ ਤੇੜੀ ਕੋਈ ਨਿੱਕੀ ਮੋਟੀ ਕੰਟਰੀ, ਅਤੇ ਆਉਂਦੇ ਵੀ ਜਦੋਂ ਮੰਨ ਲਓ 1 ਵਜੇ ਦੀ ਫਲਾਈਟ ਆ ਅਤੇ 1 ਵਜ ਕੇ ਕਹਿੰਦੇ 2 ਘੰਟੇ ਡਿਲੇ ਆ, 3 ਵਜ ਕੇ ਕਹਿੰਦੇ 2 ਘੰਟੇ ਹੋਰ ਡਿਲੇ ਆ, ਮੰਨ ਲਓ 5 ਵਜ ਕੇ 2 ਘੰਟੇ ਹੋਰ ਡਿਲੇ ਕਹਿੰਦੇ 7 ਵਜ ਗਏ। ਸੋ ਸਾਰਿਆਂ ਨੂੰ ਇੱਦਾਂ ਸੀਗਾ, ਮੰਨ ਲਓ 200-250 ਬੰਦਾ ਹੁਣ ਜਹਾਜ਼ 'ਚ ਬਹਿਣ ਨੂੰ ਬੈਠਾ, ਅਤੇ ਉਹਨਾਂ ਨੂੰ ਇਹੋ ਵੀ ਜੇ ਡਿਲੇ ਹੋਣ ਦੀ ਛੋਕੇ ਜਾਓ, ਮਤਲਬ ਜਾਊਗੀ
0: 2 ਘੰਟੇ ਬਾਅਦ ਚੱਲੂਗੀ,
1: ਅਤੇ ਉਹ ਵੀਰੇ 10 ਘੰਟੇ ਬਾਅਦ ਕੇ ਉਹ ਕਹਿੰਦੇ ਵੀ ਅੱਜ ਵਾਲੀ ਨਾ ਫਲਾਈਟ ਕੈਂਸਲ ਆ,
0: ਮਾਈ ਗੋਡ,
1: ਅਤੇ ਕੱਲ੍ਹ ਨੂੰ ਆਇਓ ਤੁਸੀਂ, ਹੈ ਨਾ। ਕੱਲ੍ਹ ਨੂੰ ਹਾਲੇ ਟਾਈਮ ਦੱਸਾਂਗੇ ਵੀ ਕਿੰਨੇ ਵਜੇ ਜਾਣੀ, ਹਾਲੇ ਉਹ ਵੀ ਛੋਟੀ ਨਹੀਂ ਹੈਗੀ, ਚਲੋ ਉੱਥੇ ਖੱਜਲ ਖੁਆਰੀ ਹੋਈ, ਹੁਣ ਲੰਮੀਆਂ ਗੱਲਾਂ ਤੁਹਾਨੂੰ ਸਮਾਂ ਥੋੜ੍ਹਾ ਵਾ, ਕਿਤੇ ਫਿਰ ਆਪਾਂ ਗੱਲ ਕਰਾਂਗੇ, ਮੈਂ ਤੁਹਾਨੂੰ ਪੂਰੀ ਦੱਸੂੰਗਾ, ਪਰ ਹੁਣ ਸ਼ੋਰਟ 'ਚ ਦੱਸਦਾ। ਕੈਂਸਲ ਹੋ ਗਈ, ਠੀਕ ਹੈ, ਅਗਲੇ ਦਿਨ ਆਈ ਫਲਾਈਟ ਵੀ ਅੱਜ 8 ਵਜੇ ਜਾਊਗੀ, ਠੀਕ ਹੋ ਗਿਆ ਜੀ। ਅਗਲੇ ਦਿਨ 8 ਵਜੇ ਉਹਨਾਂ ਨੇ ਈਮੇਲਾਂ ਉਮੇਲਾਂ ਕਰਤੀਆਂ ਜੀ, ਏਅਰਪੋਰਟ 'ਤੇ ਪਹੁੰਚ ਗਏ, ਅਤੇ 8 ਵਜੇ ਬਾਅਦ ਕਹਿੰਦੇ 2 ਘੰਟੇ ਡਿਲੇ ਆ ਫਲਾਈਟ, ਹੈ ਨਾ, ਸਾਰੇ ਉਹ 2-2.5 ਬੰਦਾ, ਅਤੇ ਉਹ ਤੋਂ ਬਾਅਦ ਉਹ 2 ਘੰਟੇ ਕਹਿੰਦੇ 2 ਘੰਟੇ ਹੋਰ ਡਿਲੇ ਆ, ਹੋਰ ਨੰਗੇ, ਅਤੇ ਕਰ ਕਰਾ ਕੇ ਵੀਰੇ ਉਹ ਵੀ ਕੈਂਸਲ ਹੋ ਗਈ, ਸੈਕਿੰਡ ਫਲਾਈਟ ਸੈਕਿੰਡ ਡੇ ਗੋਟ ਕੈਂਸਲਡ, ਠੀਕ ਆ। ਪਤਾ ਨਹੀਂ ਪ੍ਰੋਬਲਮ, ਅਤੇ ਉਹ ਏਅਰਪੋਰਟ ਜਿੱਦਾਂ ਮੰਨ ਲਓ ਮੈਂ ਅੰਮ੍ਰਿਤਸਰ ਤੋਂ ਟਰੈਵਲ ਕਰਨਾ ਸੀ ਕਿਤੇ, ਅਤੇ ਉਹ ਏਅਰਪੋਰਟ ਥੋੜ੍ਹਾ ਜਿਹਾ ਜਿੱਦਾਂ ਉੱਥੇ ਘੱਟ ਫਲਾਈਟਸ ਆਉਂਦੀਆਂ, ਲਿਮਿਟਡ ਫਲਾਈਟਸ ਆ, ਕਈ ਇੱਦਾਂ ਦੀਆਂ ਜਿਹੜੀਆਂ ਹਫ਼ਤੇ 'ਚ 1-2 ਵਾਰੀ ਆਉਂਦੀਆਂ ਨੇ, ਅਤੇ ਆਉਣ ਜਾਣ ਫਿਰ ਉਹਨਾਂ ਨੂੰ, ਅਤੇ ਉਹ ਇਹ ਸੀਗਾ ਕਿ ਚਲੋ 2 ਦਿਨ ਕੈਂਸਲ ਹੋਈ, 3ਜੇ ਦਿਨ ਫਿਰ ਉਹਨਾਂ ਨੇ ਸਪੈਸ਼ਲ ਕੋਈ ਦੂਜਾ ਜਹਾਜ਼ ਮੰਗਾਇਆ, ਅਤੇ ਉਹਦੇ 'ਤੇ ਫਿਰ ਪੈਸੰਜਰ ਉਹਨਾਂ ਨੇ ਘਲਾਏ, ਅਤੇ ਕੀ ਹੋਇਆ ਸੀਗਾ ਕਿ ਉਹ ਕਹਿੰਦੇ ਕਿ ਜਿਹੜਾ ਜਹਾਜ਼ ਆਇਆ ਸੀ ਨਾ ਉਹਦੇ ਜਿਹੜਾ ਆਕਸੀਜਨ ਹੁੰਦੇ ਨਾ ਉਹਦੇ ਵਿੱਚ ਸਿਲੰਡਰਸ ਹੁੰਦੇ ਆ, ਆਈ ਥਿੰਕ ਡਿਪੈਂਡ ਅਪੋਨ ਕਪੈਸਿਟੀ, ਕਈਆਂ 'ਚ 2 ਹੁੰਦੇ, ਕਈਆਂ 'ਚ 4 ਹੁੰਦੇ ਆ, ਅਤੇ ਉਹ ਕਹਿੰਦੇ ਇੱਕ ਨਾ ਉਹਦਾ ਯੂਜ਼ ਹੋ ਗਿਆ ਸੀ ਰਾਹ 'ਚ, ਅਤੇ ਸੋ ਕੋਲਡ ਆਪਣੇ ਏਅਰਪੋਰਟ 'ਤੇ ਹੈ ਹੀ ਨਹੀਂ ਸੀ ਸਿਲੰਡਰ, ਉਹਨੂੰ ਬਦਲ ਕੇ ਮਤਲਬ ਉਹ ਵੇਟ ਕਰਦੇ ਰਹੇ ਕਿ ਸ਼ਾਇਦ ਇੱਧਰ ਉੱਧਰ ਕੋਈ ਹੋਰ ਕੰਪਨੀ ਦੇ ਦੇ, ਚਲੋ ਪਰ ਉਹ ਕਿਸੇ ਨੇ ਨਹੀਂ ਉਹਨਾਂ ਨੂੰ ਦਿੱਤਾ, ਫਿਰ ਉਹਨਾਂ ਨੇ ਆਪਣੀ ਕੰਪਨੀ ਦਾ ਹੀ ਜਹਾਜ਼ ਉੱਧਰੋਂ ਮੰਗਵਾਇਆ, ਹੁਣ ਕੀ ਚਲੋ ਕੰਪਨੀ ਦੱਸਣੀ ਆ, ਉੱਥੋਂ ਮੰਗਾ ਕੇ ਅਤੇ ਫਿਰ ਉਹਨਾਂ ਨੇ ਸਾਰੇ ਪੈਸੰਜਰ ਘੱਲੇ, ਅਤੇ ਉਹ ਜਿੱਥੇ ਜਾਣਾ ਸੀ ਸਪੈਸ਼ਲ ਸੀ, ਹੈ ਨਾ, ਕਿ ਮੰਨ ਲਓ ਮੈਂ ਸੋਚਿਆ ਕਿ ਚਲੋ 7-10 ਦਿਨ ਘੁੰਮ ਕੇ ਆਉਂਦੇ ਹਾਂ, ਕਦੀ ਕਿਤੇ ਗਏ ਨਹੀਂ, ਅਤੇ ਜਦੋਂ ਜਾਣਾ ਸੀ ਫਿਰ ਉਹ ਸਾਰਾ ਇੱਕ ਤਰ੍ਹਾਂ ਨਾਲ ਤੁਹਾਡਾ ਆਪਣਾ ਜਿਹੜਾ ਤੁਸੀਂ ਮਾਇੰਡ ਸੈੱਟ ਕੀਤਾ ਹੁੰਦਾ ਘੁੰਮਣ ਫਿਰਨ ਦਾ, ਉਹ ਸਾਰਾ ਡੀਰੇਲ ਹੋ ਜਾਂਦਾ ਵਾ ਵੀ ਯਾਰ ਹੁਣ ਕੀ ਜਾਣਾ, ਹੈ ਨਾ, ਫਿਰ ਬੰਦਾ ਸੋਚਣ ਲੱਗ ਪੈਂਦਾ, 2 ਦਿਨ ਦੀ ਬੁਕਿੰਗ ਸੀ ਸਾਰੀ ਉਹ ਵੀ ਕੈਂਸਲ, ਤੋਂ ਮੈਸ ਅਪ ਦੀਆਂ ਚੀਜ਼ਾਂ ਹੋ ਜਾਂਦੀਆਂ। ਬਾਕੀ ਉੱਥੇ ਵੀ ਫਿਰ ਜਾ ਕੇ ਜਿਹੜਾ ਤੁਹਾਨੂੰ ਉਹ ਮਜ਼ਾ ਜਿਹਾ ਨਹੀਂ ਆਉਂਦਾ ਘੁੰਮਣ ਦਾ, ਉੱਥੇ ਜਾ ਕੇ ਫਿਰ ਕੀ ਹੋ ਸਕਦਾ, ਉੱਥੇ ਵੀ ਕੋਈ ਗਾਂਹ ਖੱਜਲ ਖੁਆਰੀ ਹੋ ਜਾਵੇ, ਅਤੇ ਫਿਰ ਜਦੋਂ ਮਤਲਬ ਇਹ ਚੀਜ਼ਾਂ ਹੁੰਦੀਆਂ ਆ, ਮਤਲਬ ਮੇਰੇ ਨਾਲ, ਮੈਂ ਤਾਂ 1 ਵਾਰੀ ਗਿਆ, ਮੇਰੇ ਨਾਲ ਹੋਈ ਹੈ ਇੱਦਾਂ ਦੀ, ਅਤੇ ਹੁਣ ਮੈਂ ਅਗਲੀ ਵਾਰੀ ਜਾਣ ਲਈ ਸੋਚੂੰਗਾ।
0: ਹਾਂ ਇਹ ਤਾਂ ਹੋਣਾ, ਚੱਕਰ ਰਹਿੰਦਾ ਯਾਰ,
1: ਜਾਵਾਂ ਨਾ ਆ ਜਾਵਾਂ, ਉਹ ਕੁਐਸਚਨ ਜਿਹਾ ਆ ਜਾਂਦਾ। ਤੁਸੀਂ ਤਾਂ ਵੈਸੇ ਵਾਹਵਾ ਘੁੰਮਦੇ ਫਿਰਦੇ ਰਹਿੰਦੇ ਹੈ ਨਾ।
0: ਮੈਨੂੰ ਪਤਾ ਨਹੀਂ ਕਿਉਂ ਜੋ ਸਟ੍ਰਾਈਕ ਕਰਦਾ ਪਿਆ ਨਾ ਇਸ ਵਕਤ, ਉਹ ਇੱਕ ਪੁਲਿਸ ਦੇ ਨਾਲ ਸਿਲਸਿਲਾ ਯਾਦ ਆਉਂਦਾ ਪਿਆ। ਅਸੀਂ
1: ਪੁਲਿਸ ਨਾਲ ਪੰਗਾ ਪਾ ਲਿਆ,
0: ਹਾਂ ਅਸੀਂ ਨਹੀਂ ਪਾਇਆ, ਪੈ ਗਿਆ। ਅਸੀਂ ਗਏ ਸੀਗੇ ਗੋਆ ਘੁੰਮਣ ਲਈ, ਕਾਲਜ ਸੈਕਿੰਡ ਈਅਰ ਦੇ, ਸਾਰੇ ਸੀ ਨਾ, ਐਂਡ ਅਸੀਂ ਸਾਰੇ ਬਚਪਨ ਦੇ ਦੋਸਤ, ਠੀਕ ਹੈ। ਸੋ ਸਾਡੇ ਵਿੱਚੋਂ ਇੱਕ ਮਿੱਤਰ ਸੀ ਸਾਡਾ ਜਿਹਨੇ ਕੈਨੇਡਾ ਫੋਰ ਗੁੱਡ ਚੱਲ ਜਾਣਾ ਸੀ। ਸੋ ਅਸੀਂ ਕਿਹਾ ਕਿ ਯਾਰ ਕਿਤੇ ਹੈ ਨਾ ਇੱਕ ਲਾਈਫ 'ਚ ਇੱਕ ਤਾਂ ਟ੍ਰਿਪ ਬਣਨਾ ਚਾਹੀਦਾ। ਸੋ ਅਸੀਂ ਜੀ ਪੂਰੀ ਦਿਲ ਚਾਹਤਾ ਹੈ ਫੀਲਿੰਗ ਲੈ ਕੇ ਪਹੁੰਚ ਗਏ ਗੋਆ। ਸਿਰਫ ਦਿਲ ਚਾਹਤਾ ਹੈ ਫਿਲਮ ਦੇ ਅੰਦਰ ਹੀ ਸੁੰਦਰ ਹੈ ਗਾਇਸ।
1: ਅੱਛਾ,
0: ਉੱਥੇ ਦਾ ਜਿਹੜਾ ਸਭ ਤੋਂ ਵਧੀਆ ਬੀਚ ਸੀਗਾ ਬਾਘਾ ਬੀਚ। ਉੱਥੇ ਮਤਲਬ ਲੋਕਲਸ ਕਿਸ ਤਰੀਕੇ ਨਾਲ ਉਹਨੂੰ ਰੱਖਦੇ ਆ, ਆਈ ਡੋਂਟ ਨੋ। ਮਤਲਬ ਬਹੁਤ ਬੁਰੇ ਹਾਲਾਤ ਆ, ਨਾਟ ਗੁੱਡ, ਬਹੁਤ ਬੁਰੇ ਹਾਲਾਤ ਆ ਉੱਥੇ। ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈ ਬੋਲਣ ਦੇ। ਅਤੇ ਇੱਕ ਬੀਚ ਵਧੀਆ ਸੀਗਾ ਵੈਗੇਟੋਰ ਬੀਚ। ਉੱਥੇ ਜ਼ਿਆਦਾਤਰ ਆਹ ਅਰਮਬੋਲ ਸਾਈਡ ਆ, ਵੈਗੇਟੋਰ ਸਾਈਡ, ਇੱਥੇ ਜ਼ਿਆਦਾਤਰ ਆਹ ਗੋਰੇ ਵਗੈਰਾ ਨਹੀਂ, ਲਾਈਫ ਅਤੇ ਸਪਿਰਿਚੁਅਲਿਟੀ ਜਿਹੜੇ ਘੁੰਮਣ ਲੱਭਣ ਲਈ ਜਾਂਦੇ ਇੰਡੀਆ ਉਹ ਰਹਿੰਦੇ ਨੇ। ਸੋ ਆਪਾਂ ਉਸ ਬੀਚ 'ਤੇ ਲੱਗ ਗਏ। ਫਿਰ ਉੱਥੋਂ ਲੱਗ ਗਏ ਉਹ ਸੀਗਾ ਦਿਲ ਚਾਹਤਾ ਹੈ ਵਾਲਾ ਫੋਰਟ, ਜਿੱਥੇ ਬੜੀ ਆਈਕੋਨਿਕ ਫੋਟੋ ਹੈ ਆਹ ਤਿੰਨੋਂ ਕਰੈਕਟਰ ਦੀ। ਅਤੇ ਅਸੀਂ ਨਾ ਵਾਪਸ ਆਉਣ ਲੱਗੇ ਗੋਆ ਦੇ ਅੰਦਰ। ਜੇ ਤੁਸੀਂ ਇਹ ਬਹੁਤ ਪ੍ਰੋਪਰ ਬਿਜ਼ਨਸ ਆ ਉੱਥੇ, ਤੁਸੀਂ ਜੇ ਕਾਰ ਹਾਇਰ ਕਰੋ, ਅਜ਼ੂਮ ਕਾਰ ਵਗੈਰਾ ਤਾਂ ਹੁਣ ਆ ਗਈਆਂ ਹਨਾ, ਪਹਿਲੇ ਤਾਂ ਮਤਲਬ ਲੋਕਲ ਅਥਾਰਟੀਜ਼ ਟੈਕਸੀ ਵਾਲਾ ਹਨਾ ਸਿਸਟਮ ਸੀਗਾ ਉਹ ਵਾਲਾ। ਜੇ ਤੁਸੀਂ ਸੈਲਫ ਹਾਇਰ ਕਾਰ ਕਰਨੀ ਹੈ, ਤੁਹਾਡੀ ਨੰਬਰ ਪਲੇਟ ਹੁੰਦੀ ਹੈ ਕਾਲੇ ਰੰਗ ਦੀ,
1: ਓਕੇ,
0: ਅਤੇ ਅਦਰਵਾਈਜ਼ ਜਿਸ ਤਰ੍ਹਾਂ ਆਪਣੀ ਨੋਰਮਲ ਹੁੰਦੀ ਹੈ ਚਿੱਟੇ ਰੰਗ ਦੀਆਂ ਵਾਲੀਆਂ। ਸਾਨੂੰ ਇਸ ਤਰ੍ਹਾਂ ਪਤਾ ਨਹੀਂ ਸੀ, ਆਪਾਂ ਤਾਂ ਚੱਲ ਗਏ ਅਤੇ ਸਾਨੂੰ ਮੌਕੇ 'ਤੇ ਇੱਦਾਂ ਦੀ ਕੋਈ ਸੈਲਫ ਹਾਇਰ ਵਾਲੀ ਕਾਰ ਨਹੀਂ ਮਿਲੀ। ਸਾਨੂੰ ਮਿਲ ਗਈ ਨੋਰਮਲ ਇੱਕ ਬੰਦੇ ਨੇ ਕਿ ਆਹ ਮੈਂ ਦੇ ਦੇਣਾ, ਕਹਿੰਦਾ ਕਿ ਕੋਈ ਪੁਲਿਸ ਵਾਲਾ ਰੁਕੇਗਾ, ਕਿਉਂਕਿ ਰੁਕੇਗਾ ਕਿਉਂਕਿ ਤੁਸੀਂ ਲੋਕਲ ਲੱਗਦੇ ਨਹੀਂ ਹੋ, ਕਿਉਂਕਿ ਦੋ ਤਾਂ ਸਰਦਾਰ ਸੀਗੇ ਨਾਲ, ਕਹਿੰਦੇ ਬਿਲਕੁਲ ਨਹੀਂ ਲੱਗਦੇ ਲੋਕਲ ਹੋ, ਅਤੇ ਜੇ ਰੁਕਣਗੇ ਕਹਿਣਾ ਕਿ ਇਹ ਮੇਰੇ ਬੈਸਟ ਫਰੈਂਡ ਕਾ ਗਾੜੀ ਹੈ ਬਚਪਨ ਕਾ। ਅਸੀਂ ਕਿਹਾ ਠੀਕ ਆ, ਪੁਲਿਸ ਨੇ ਬਾਕੀ ਰੋਕ ਲਿਆ ਨਾ, ਉਹ ਰੈਜੋ ਚੈੱਕ ਕਰਨੇ ਸ਼ੁਰੂ ਕੀਤੇ ਨਾ ਰਜਿਸਟ੍ਰੇਸ਼ਨ।
1: ਹਾਂਜੀ,
0: ਅਤੇ ਤੁਹਾਰਾ ਗਾੜੀ? ਮੈਂ ਕਿਹਾ ਨਹੀਂ, ਕਿਸ ਕਾ ਗਾੜੀ ਹੈ? ਮੈਂ ਕਿਹਾ ਬਚਪਨ ਕਾ ਦੋਸਤ ਹੈ ਉਸਕੀ ਹੈ। ਨਾਮ ਕਿਆ ਇਸਕਾ? ਮੈਂ ਕਿਹਾ ਆਰਿਫ। ਕਹਿੰਦਾ ਆਰਿਫ ਨਾਮ ਨਹੀਂ ਹੈ, ਯੇ ਆਤਿਫ ਕੇ ਨਾਮ ਪਰ। ਮੈਂ ਕਿਹਾ ਹਾਂਜੀ ਹਾਂਜੀ। ਮੈਂ ਕਿਹਾ ਘਰ ਕਾ ਨਾਮ ਉਸਕਾ ਆਰਿਫ ਹੈ ਸਰ। ਉਹ ਨਾ ਮੇਰੀ ਨਜ਼ਰਾਂ 'ਚ ਨਜ਼ਰਾਂ ਪਾ ਕੇ ਨਾ ਦੇਖ ਰਿਹਾ ਕਿ ਤੂੰ ਮੈਨੂੰ ਇੰਨਾ ਡੰਬ ਸਮਝਦਾ। ਮੈਂ ਕਿਹਾ ਨਹੀਂ, ਮੈਂ ਕਰੈਕਟਰ ਦੇ ਨਾਲ ਜੁੜਿਆ ਰਹੂੰਗਾ। ਇੰਨੀ ਅੱਛਾ ਇੰਨੀ ਜ਼ਿਆਦਾ ਹੋਈ ਪਈ, ਨਰਵਸਨੈਸ ਹੋਈ ਪਈ, ਕਿਉਂਕਿ ਤਿੰਨ ਚਾਰਾਂ ਨਹੀਂ ਘੇਰਿਆ ਇਕੱਠੇ ਹੀ। ਮਤਲਬ ਉਹਨਾਂ ਦਾ ਸੀਗਾ ਅੱਜ ਦਿਹਾੜੀ ਪਊਗੀ ਪ੍ਰੋਪਰ ਹੈ ਨਾ, ਐਂਡ ਤੁਸੀਂ ਬਗਾਨੀ ਥਾਂ ਤੋਂ, ਤੁਹਾਨੂੰ ਉਦੋਂ ਥੋੜ੍ਹੀ ਟੈਨਸ਼ਨ ਹੁੰਦੀ ਆ। ਅਤੇ ਕਹਿੰਦੇ ਗੋਆ ਕਿੰਨੀ ਵਾਰ ਆਇਓ? ਮੈਂ ਕਿਹਾ ਪਹਿਲੀ ਵਾਰ ਆਇਆ। ਕਹਿੰਦਾ ਅੱਛਾ, ਤੇਰਾ ਬਚਪਨ ਕਾ ਦੋਸਤ ਹੈ? ਕਹਿੰਦਾ ਯੇ ਨਾਮ ਜੋ ਮੈਂ ਪੜ੍ਹਾ ਉਸਕੋ ਮੈਂ ਜਾਣਤਾ ਹੈ, ਠੀਕ ਹੈ। ਕਹਿੰਦਾ ਯੇ ਕਭੀ ਪਣਜੀ ਨਹੀਂ ਪਾਰ ਕੀਆ ਇਸਨੇ, ਮਤਲਬ ਜਿਹੜਾ ਉੱਥੇ ਦਾ ਮੇਨ ਸ਼ਹਿਰ ਆ, ਕਿ ਗੋਆ ਦੇ ਵੀ ਦੂਸਰੇ ਸ਼ਹਿਰ ਨਹੀਂ ਕਦੇ ਗਿਆ। ਇਹਨੂੰ ਮੈਂ ਜਾਣਦਾ, ਇਸ ਤਰ੍ਹਾਂ ਦੋ ਨੰਬਰ 'ਚ ਗੱਡੀਆਂ ਦਿੰਦਾ, ਅਤੇ ਉਹ ਤੁਸੀਂ ਇਸ ਤਰ੍ਹਾਂ ਲਿੱਤੀ ਹੈ, ਤੁਹਾਡਾ ਚਲਾਨ ਬਣੇਗਾ।
1: ਅੱਛਾ ਜੀ।
0: ਅਤੇ ਮੈਂ ਕਿਹਾ ਨਹੀਂ ਸੋਰੀ ਸਰ, ਹੈ ਨਾ, ਉਹ ਤਾਂ ਬੜਾ ਹੋਇਆ। ਫਿਰ ਅਲਟੀਮੇਟਲੀ ਜੀ ਗਾਇਸ ਡਿਸਪਿਊਟ ਸੈਟਲ ਹੋਇਆ ਜੀ 500 ਰੁਪਏ 'ਚ, ਠੀਕ ਹੈ। 500 ਚਲੋ ਬਹੁਤਿਆਂ ਲਈ ਵੱਡੀ ਅਮਾਊਂਟ ਨਹੀਂ ਹੋਏਗੀ, ਆਪਾਂ ਸਟੂਡੈਂਟ ਟਾਈਪ ਲੋਕ ਸੀਗੇ, ਆਪਾਂ ਤਾਂ ਹੈ ਨਾ, ਆਪਾਂ ਤਾਂ ਇਸ ਤਰ੍ਹਾਂ ਹੀ ਗਏ ਸੀ ਕਿ ਹਾਂ ਬਈ, ਅਤੇ ਚਲੋ 500 ਸਾਡਾ ਹੈ ਨਾ, ਅੰਕਲ ਜੀ ਸਾਡਾ ਲੰਚ ਮਨੀ ਜਾਂ ਫਿਰ ਸ਼ਾਮ ਦੀ ਕੌਫੀ ਮਨੀ ਲੈ ਗਏ, ਥੈਂਕ ਯੂ। ਉਹਨੇ ਪਤਾ ਹੀ ਕੀਤਾ, ਉਹਨੇ ਕਿਹਾ ਗਾੜੀ ਕੌਣ ਚਲਾਏਗਾ ਤੁਮੇ ਸੇ? ਮੈਂ ਕਿਹਾ ਮੈਂ ਹੀ ਚਲਾਉਂਦਾ। ਉਹਨੇ ਨਾ ਸੱਚੀ 'ਚ ਉਹਨੇ ਪੈੱਨ ਦੇ ਨਾਲ ਮੇਰੇ ਗੁੱਟ 'ਤੇ ਨਾ, ਪਰਮਾਨੈਂਟ ਮਾਰਕਰ ਨਾਲ ਮੇਰੇ ਗੁੱਟ 'ਤੇ ਨਾ ਇੱਕ ਨਿਸ਼ਾਨ ਜਿਹਾ ਬਣਾਇਆ, ਜਿਸ ਤਰ੍ਹਾਂ ਕਹਿ ਲਾ ਕਿ ਪੰਜਾਬ ਹਿਮਾਚਲ ਦਾ ਮੈਪ ਕਹਿ ਲਿਆ ਹਿਸਾਬ ਦਾ, ਇੱਦਾਂ ਦਾ ਨਾ ਨਿਸ਼ਾਨ ਜਿਹਾ ਬਣਾਇਆ।
1: ਅੱਛਾ।
0: ਤੇ ਉੱਪਰ ਉਹਨੇ ਨਾ ਐਸ ਲਿਖਤਾ, ਠੀਕ ਹੈ, ਸੱਚੀ ਗੱਲ
1: ਹੈ।
0: ਕਹਿੰਦਾ ਕੋਈ ਪੁਲਿਸ ਵਾਲਾ ਰੁਕੇਗਾ ਨਾ, ਤੂੰ ਕਹਿੰਦਾ ਯੇ ਦਿਖਾ ਲੈਣਾ ਕਿ ਪੇਮੈਂਟ ਹੋ ਗਿਆ। ਮੈਂ ਕਿਹਾ ਯਾਰ
1: ਸੈਟਲ
0: ਮੈਂ ਕਿਹਾ ਯਾਰ ਗੋਆ ਜਿੱਤ ਗਿਆ ਇਸ ਗੱਲੋਂ, ਕਿੰਨਾ ਮੈਂ ਕਿਹਾ ਸਿਸਟਮਾਈਜ਼ਡ ਕਰਪਸ਼ਨ ਹੈ। ਐਂਡ ਉਹ 2 ਦਿਨ ਚਲਾਇਆ ਸੀ, ਐਂਡ ਅਸੀਂ 3 ਵਾਰੀ ਰੁਕੇ ਹਾਂ
1: ਟੋਟਲ।
0: ਪਰਮਾਨੈਂਟ ਮਾਰਕੀਟ ਸੀਗਾ, ਮਤਲਬ ਜਦ ਤੱਕ ਸਰ ਗਿਆ, ਸਵੇਰੇ ਨਿਕਲੇ ਹੀ ਉਹਨੇ ਬੋਨੀ ਕੀਤੀ ਸਾਡੇ ਨਾਲ, ਮੇਰੇ ਖਿਆਲ ਨਾਲ 10-11 ਵਜੇ ਦੀ ਗੱਲ ਸੀ। ਸਾਊਥ ਗੋਆ ਤੋਂ ਨੌਰਥ ਗੋਆ ਘੁੰਮੇ, ਵਾਪਸ ਆਏ। ਇੱਕ ਵਾਰ
1: ਚਲਾਨ ਕਰਨਾ, ਗੱਡੀ ਡਰਾਈਵ ਕਰਨ ਦੇ ਤੁਸੀਂ
0: ਅਲਾਊਡ ਨਹੀਂ ਨਾ ਐਜ਼ ਅ ਟੂਰਿਸਟ ਆਲਸੋ, ਯੂ ਆਰ ਨਾਟ, ਯੂ ਹੁਣ ਪਤਾ ਨਹੀਂ ਕੀ ਸੀ ਨਾ, ਬਟ ਯੂ ਆਰ ਨਾਟ ਅਲਾਊਡ ਟੂ ਡਰਾਈਵ ਅ ਨੋਰਮਲ ਕਾਰ,
1: ਪ੍ਰਾਈਵੇਟ ਕਾਰ।
0: ਹਾਂ, ਤੁਹਾਨੂੰ ਫਿਰ ਉੱਥੇ ਸੈਲਫ ਹਾਇਰ ਵਾਲੀ ਹੀ ਲੈਣੀ ਪੈਂਦੀ ਕਾਰ।
1: ਓਕੇ ਓਕੇ,
0: ਪਤਾ ਨਹੀਂ ਕਿਆ ਸੀ ਨਾ, ਕਿਉਂ ਸੀ ਨਾ, ਤੇ ਉਹ ਉਹਨੂੰ ਵੀ ਪੰਗਾ ਪਏਗਾ। ਫਿਰ ਬਾਅਦ 'ਚ ਅਸੀਂ ਨਾ ਕਿਤੇ ਸੁਣਿਆ ਕਿ ਉੱਥੇ ਨਾ, ਕਿ ਹੁਣ ਦੇਖ ਲਿਆ ਜਿਹੜਾ ਦੇਖਣਾ ਸੀਗਾ, ਸੁਣਿਆ ਯਾਰ ਦੂਧ ਸਾਗਰ ਫਾਲਸ ਆ ਬਹੁਤ ਮਸ਼ਹੂਰ। ਅਸੀਂ ਕਿਹਾ ਚਲੋ ਚੱਲਦੇ ਹਾਂ, ਕਾਰ ਸਟਾਰਟ ਕੀਤੀ, ਚਲਾਉਣੀ ਸ਼ੁਰੂ ਕਰਤੀ, ਪੂਰੇ ਰਾਹ ਕੋਈ ਮਿਲਿਆ ਨਹੀਂ ਸਾਨੂੰ, ਪੂਰੇ ਦੇ ਪੂਰੇ ਰਾਹ ਨਹੀਂ ਕੋਈ ਮਿਲਿਆ। ਅਸੀਂ ਪਹੁੰਚ ਗਏ, ਅਸੀਂ ਪਹੁੰਚੋ, ਆਰਿਫ ਤੇ ਆਤਿਫ ਜੋ ਵੀ ਸੀਗਾ ਆਪਣਾ ਭਰਾ ਦਾ ਫੋਨ ਆ ਗਿਆ, ਕਹਿੰਦਾ ਤੂੰ ਮੇਰੀ ਗਾੜੀ ਲੈ ਕੇ ਭੱਗ ਗਿਆ। ਮੈਂ ਕਿਹਾ ਕੀ ਬੋਲੀ ਇੰਨਾ? ਮੈਂ ਕਿਹਾ ਤੂੰ ਗੋਆ ਪਾਰ ਕਰ ਗਿਆ? ਮੈਂ ਕਿਹਾ ਸਿਰਫ ਦੂਧ ਸਾਗਰ ਫਾਲ ਆਇਆ ਭਰਾ, ਕਿ ਥੋੜਾ ਅਕਲ ਨਾਲ ਹਨਾ, ਕਿ ਅਸੀਂ ਕਿਉਂ ਭੱਜਾਂਗੇ? ਕਹਿੰਦਾ ਉਹ ਆਂਧਰਾ ਪ੍ਰਦੇਸ਼ ਮੈਂ ਅੱਗੋ। ਮੈਂ ਕਿਹਾ ਅੱਛਾ ਇੱਧਰ ਟਾਈਮ ਤੇ ਬੰਦੇ ਨੂੰ ਹਨਾ ਕੀ ਕਹਿਣਾ ਚਾਹੀਦਾ ਹਨਾ ਮਗਰੋਂ ਸਾਡਾ ਭਰਾ ਬੋਲਿਆ ਅੱਛਾ ਆਰਫ ਭਾਈ ਤਭੀ ਮੈਂ ਕਹੀ ਯਹਾਂ ਪਰ ਮੰਦਰ ਬੜੇ ਆ ਗਏ ਹੈ ਚਰਚੇ ਖਤਮ ਹੋ ਗਈ ਹੈ ਉਹ ਕਹਿੰਦਾ ਕਿਹੜੇ ਪਾਗਲ ਨੂੰ ਮੈਂ ਕਾਰ ਦੇ ਦਿੱਤੀ ਕਹਿੰਦਾ ਮੈਂ ਹੱਥ ਜੋੜਦਾ ਮੇਰੀ ਗੱਡੀ ਵਾਪਸ ਆਵਾਂਗਾ ਘੁੰਮ ਕੇ ਆਵਾਂ ਕੋਈ ਨੀ ਲੈ ਲਈ ਜਿਹੜਾ 500,000 ਲੈਣੇ ਸੋ ਉਹ ਤਿੰਨ ਚਾਰ ਦਿਨ ਜਿਹੜਾ ਆਪਾਂ ਘੁੰਮੇ ਕੋਈ ਪਲਾਨ ਨੀ ਕੁਛ ਨੀ ਬਸ ਇਹ ਕਿ ਦਿਲ ਚਾਤਾ ਵਾਲੀ ਫੀਲਿੰਗ ਲੈਣੀ ਆ ਪਰ ਉਹ ਇੰਨਾ ਮਿਸਮੈਨੇਜਡ ਟ੍ਰਿਪ ਸੀਗਾ ਪਤਾ ਨੀ ਚੱਲ ਰਿਹਾ ਖਾਣਾ ਕਿਤੇ ਪਤਾ ਨੀ ਬਸ ਉਹ ਕਿਉਂਕਿ ਸਾਡੇ ਪੇਰੈਂਟਸ ਨੇ ਸਾਨੂੰ ਰਹਿਣ ਦੀ ਜਗ੍ਹਾ ਬਹੁਤ ਵਧੀਆ ਬੁੱਕ ਕਰਾਤੀ ਸੀ ਸੋ ਇਸ ਗੱਲੋਂ ਸਾਡਾ ਬਚਾ ਰਿਹਾ ਕਿ ਨਹੀਂ ਤਾਂ ਜੇ ਸਾਡੇ ਪੱਲੇ ਹੁੰਦਾ ਸਾਨੂੰ ਸ਼ਾਇਦ ਇਹ ਵੀ ਨਾ ਪਤਾ ਹੁੰਦਾ ਕਿ ਕਿਹੜੇ ਹੋਟਲ ਰਹਿਣਾ ਕਿੱਥੇ ਨਹੀਂ ਰਹਿਣਾ ਪਰ ਖਾਣਾ ਪੀਣਾ ਘੁੰਮਣਾ ਕਿੱਥੇ ਐਂਡ ਉਹ ਜਿਹੜਾ ਕਿਓਸ ਹੈ ਕਿ ਹੁਣ ਗੱਲ ਨੂੰ ਹੋ ਗਿਆ ਆਰਾਮ ਨਾਲ 12-13 ਸਾਲ ਹੋ ਗਏ ਬਟ ਸਟਿਲ ਐਚਡ ਇਨ ਆਰ ਮੈਮਰੀਜ਼ ਸੋ
1: ਜਿੰਨੇ
0: ਵੀ ਸੁਣ ਰਹੇ ਉਹ ਵੀ ਜਾਣਦੇ ਕਿ ਇਹ ਜਿਹੜੀ ਯਾਰਾਂ ਦੋਸਤਾਂ ਦੀ ਟ੍ਰਿਪ ਵਾਲੀ ਕਹਾਣੀ ਹੈ ਮੈਂ ਕਾਫੀ ਫਿਲਟਰਡ ਦੱਸੀ ਹੈ ਕਿਉਂਕਿ ਜੋ ਜੋ ਆਪਣੇ ਦੋਸਤਾਂ ਨਾਲ ਜਾਂਦਾ ਹੈ ਨਾ ਕਿ ਤੁਸੀਂ ਸਾਰੇ ਆਪਣੇ ਆਪਣੇ ਯਾਰਾਂ ਦੋਸਤਾਂ ਨੂੰ ਯਾਦ ਕਰੋ ਆਪਣੇ ਵਾਰੀ ਵਾਰੀ ਟ੍ਰਿਪਸ ਯਾਦ ਕਰੋ ਤੇ ਮੇਰੇ ਖਿਆਲ ਨਾਲ ਸਾਡਾ ਹੁਣ ਜਾਣ ਦਾ ਸਮਾਂ
1: ਹੋ ਚੁੱਕਾ ਕੁਇਕਲੀ ਥੋੜੇ ਜਿਹੇ ਮੈਸੇਜ
0: ਜਾਣ ਤੋਂ ਪਹਿਲਾਂ ਮੈਸੇਜ ਪੜ੍ਹੀਏ
1: ਫਿਰ ਆਪਾਂ ਸੀ ਯੂ ਬਾਏ ਬਾਏ ਟਾਟਾ ਕਰਨਾ
0: ਡਨ ਹੋ ਗਿਆ
1: ਕਿਉਂਕਿ ਆਪਾਂ ਫਿਰ ਕੌਫੀ ਵੀ ਨਹੀਂ ਹੁਣ ਤੁਸੀਂ ਜੀ ਕਰਾਤਾ ਸਾਡਾ ਸਵੇਰ ਦਾ ਕੌਫੀ ਕੌਫੀ ਕਰਨ ਡੇ ਆਪਾਂ ਤੇ ਇੱਧਰ ਕਹਿੰਦੇ ਨੇ ਜੀ ਟਰਾਈ ਇਨ ਪਰਥ ਗ੍ਰੇਟ ਕੌਫੀ ਓਕੇ ਬਜਾਜ ਜੀ ਕਹਿੰਦੇ ਨੇ ਜੀ ਪਰਥ ਆ ਜਾਓ ਤੇ ਗ੍ਰੇਟ ਕੌਫੀ ਪਿਆਉਂਦੇ ਤੁਹਾਨੂੰ ਇਹਨਾਂ ਨੇ ਕੈਫੇ ਦਾ ਨਾਮ ਵੀ ਭੇਜਿਆ ਜੀ ਓਕੇ ਅੱਛਾ ਰਿਚਮੰਡ ਦੇ ਵਿੱਚ ਤੇ ਐਡਰੈਸ ਤੇ ਵਿਕਟੋਰੀਆ ਦਾ ਲੱਗਣ ਡਿਆ ਜੀ ਕਹਿੰਦੇ ਟਰਾਈ ਇਨ ਪਰਥ ਇਫ ਯੂ ਲਵ ਕੌਫੀ ਓਕੇ ਮਤਲਬ ਆ ਬੀਨਸ ਨੇ ਸ਼ਾਇਦ ਇਹ ਪਰਥ 'ਚ ਨੇ ਜਿਹੜੇ ਇਹਨਾਂ ਨੇ ਭੇਜਿਆ ਵਾ ਅਤੇ ਜਿਹੜਾ ਪਰ ਕੈਫੇ ਆ ਉਹ ਇਹਨਾਂ ਨੇ ਵਿਕਟੋਰੀਆ ਦਾ ਐਡਰੈਸ ਲੱਗਣਾ ਜਾਂ ਫਿਰ ਹੋ ਸਕਦਾ ਉਹ ਕਈ ਵਾਰੀ ਹੁੰਦੇ ਆ ਨਾ ਸੇਮ ਸੇਮ ਮਾੜਾ ਮੋਟਾ ਨਾਂ ਦਾ ਮਿਲਦਾ
0: ਬਾਕੀ
1: ਕੋਈ ਨਹੀਂ ਆਪਾਂ ਆਵਾਂਗੇ ਪਰਥ ਅਤੇ ਫਿਰ ਜ਼ਰੂਰ ਕੌਫੀ ਪੀਵਾਂਗੇ ਬਜਾਜ ਡਨ ਕਰ ਦਾਂਗੇ ਤੁਸੀਂ ਟੈਂਸ਼ਨ ਨਾ ਲਓ ਕਵਲਜੀਤ ਜੀ ਕਹਿੰਦੇ ਨੇ ਜੀ ਗੁੱਡ ਸ਼ੋ ਨੌਰਥ ਔਰ ਵੈਸਟ ਕੌਫੀ ਇਜ਼ ਦੀ ਬੈਸਟ
0: ਐਬਸੋਲੂਟਲੀ ਰਾਈਟ
1: ਆਈ ਲਾਈਕ ਸਟਰੋਂਗ ਲਾਤੇ ਕੌਫੀ ਨਰਿੰਦਰ ਜੌਲ ਜੀ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਤੇ ਕ੍ਰਿਸ਼ਨਾ ਜੀ ਨੂੰ ਵੀ ਤੇ ਮੈਨੂੰ ਵੀ ਕਹਿੰਦੇ ਨੇ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ ਜੀ ਮੇਰੇ ਪਸੰਦੀ ਦੀ ਕੌਫੀ ਹੈ ਜੀ ਲਾਤੇ ਜਿਹੜੀ ਕਿ ਸੋਏ ਦੁੱਧ ਦੇ ਨਾਲ
0: ਚੀਜ਼ਾਂ
1: ਪੂਰਾ ਲਗਾਵ ਇਹਨਾਂ ਦਾ ਕੌਫੀ ਚ ਹੋ ਸਕਦਾ ਬੰਦਾ ਸੋਏ ਆ ਯਾਰ ਕੋਈ ਵੀ ਪੀ ਸਕਦਾ ਦੁੱਧ ਆ ਮਿਲਕ
0: ਕਹਿੰਦੇ
1: ਜੀ ਸੋਏ ਲਾਤੇ ਦੁੱਧ ਦੇ ਨਾਲ ਇੱਕ 10 ਵਜੇ ਤੇ ਦੂਜਾ 3 ਵਜੇ ਜ਼ਰੂਰੀ ਚਾਹੀਦਾ ਪਾਇਆ ਨਾ ਵਿੱਚ
0: ਟਾਈਮਿੰਗ ਗੁੱਡ
1: 5 ਘੰਟਿਆਂ ਦਾ ਇਹ ਵਧੀਆ ਕੀਤਾ ਨਾਈਸ ਹੋ ਗਿਆ ਘਰ ਦੀ ਕੌਫੀ ਮਸ਼ੀਨ ਚ ਇੱਦਾਂ ਹੀ ਬਣਾਈ ਦੀ ਆ ਜੀ ਅੱਛਾ ਘਰੇ ਕੌਫੀ ਮਸ਼ੀਨ ਨੇ ਰੱਖੀ ਆ ਬਹੁਤ ਧੰਨਵਾਦ ਕਹਿੰਦੇ ਨਾਈਸ ਇਹ ਵੀ ਹੈ ਕਿ ਬੰਦੇ ਨੂੰ ਚਲੋ ਕੰਮ ਜਿਹਾ ਪੈ ਜਾਂਦਾ ਇੱਕ 10 ਵਜੇ ਵੀ ਹੁਣ ਕੌਫੀ ਬਣਾਉਣੀ
0: ਕੌਫੀ
1: 15-20 ਮਿੰਟ ਅੱਧਾ ਘੰਟਾ ਤੇ ਚਲੋ ਲੰਘ ਹੀ
0: ਜਾਂਦਾ
1: ਫਿਰ ਉਹ ਪੀ ਪੂ ਗਿਆ ਹਾਲੇ ਬੰਦਾ ਸਵਾਦ ਜਿਹਾ ਹਟਾਉਣ ਹੀ ਡਿਆ ਹੁੰਦਾ ਉਧਰੋਂ ਫਿਰ 3 ਵਜੇ ਕੰਮ ਫੇਰ ਪੈ ਵਧੀਆ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਨਾ ਘਰੇ ਚੀਜ਼ਾਂ ਚਾਹੀਦੀਆਂ ਇਹੋ ਜਿਹੀਆਂ ਕਿਤੇ ਨਾ ਕੁਛ ਬੰਦਾ ਕਰਦਾ ਰਹੇ ਗੁਰਸੇਵ ਜੀ ਕਹਿੰਦੇ ਨੇ ਜੀ ਆਵਾਜ਼ ਓਕੇ ਜੀ ਪੁਰਾਣਾ ਮੈਸੇਜ ਇਹਨਾਂ ਨੂੰ ਉਦੋਂ ਥੋੜ੍ਹੀ ਜਿਹੀ ਆਵਾਜ਼ ਘੱਟ ਆ ਰਹੀ ਸੀ ਹੁਣ ਤਾਂ ਆਈ ਥਿੰਕ ਠੀਕ ਆਉਂਦੀ ਹੋਣੀ ਆ ਜਤਿੰਦਰ ਜੀ ਨੇ ਆਪਣੀ ਫੋਟੋ ਭੇਜਤੀ ਜੇ ਵੀ ਐਜ਼ ਅ ਹੈੱਡ ਸ਼ੈਫ ਕੰਮ ਕਰਦੇ ਨੇ ਆਪਣੇ ਕੈਫੇ ਦੇ ਵਿੱਚ
0: ਓ ਯੈਸ ਯੈਸ
1: ਆਪਣਾ ਕੈਫੇ ਆ ਭਾਜੀ ਆਪਾਂ ਹੈੱਡ ਸ਼ੈਫ ਹਾਂ ਇੱਥੇ ਉਹੀ ਕੈਫੇ ਸੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਮੈਨੂੰ ਲੱਗਾ ਇਹ ਪੀਣ ਗਏ ਆ ਪਰ ਇਹ ਤੇ ਆਪ ਸ਼ੈਫ ਨੇ
0: ਸ਼ੈਫ ਨੇ ਭਾਜੀ ਸ਼ੈਫ ਨੇ
1: ਨਾਈਸ ਇਹਨਾਂ ਨੇ ਐ ਪੂਰਾ ਬਲੈਕ ਸੂਟ ਪਾਇਆ ਤੇ ਉੱਤੇ ਉਹ ਸ਼ੈਫ ਕੈਪ ਪਾਈ ਆ
0: ਕੀ ਬਾਤਾਂ ਨੇ
1: ਅੱਛਾ ਤੁਸੀਂ ਸ਼ੈਫ ਹੋ ਹਨਾ ਕਾਫੀ ਵੀ ਬਣਾ ਲੈਂਦੇ ਹੋਣੇ ਵੈਸੇ ਤੇ ਸ਼ੈਫ ਵੀ ਕੀ ਬਣਾ ਲੈਂਦੇ
0: ਬਣਾ ਹੀ ਲੈਂਦਾ ਹੋਏਗਾ ਯਾਰ
1: ਆਪ ਬਣਾ ਕੇ ਪੀਂਦੇ ਹੋ ਕਿ ਉਹ ਅੱਗੇ ਵਰਿਸ਼ਟਾਂ ਨੂੰ ਕਹਿੰਦੇ ਹੋ ਵੀ ਐ ਨੀ ਤਾਂ ਲਾਤੇ ਨਾ ਇੱਦਾਂ ਵੀ ਹੁੰਦਾ ਨਾ ਬੰਦਾ ਆਰਡਰ ਜਿਹਾ ਮਾਰਦਾ
0: ਸ਼ੈਫ ਹੈ
1: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਜੀ ਕਹਿੰਦੇ ਮੈਂ ਅਦਰਕ ਵਾਲੀ ਚਾਹ ਤੇ ਤੈਨੂੰ ਕੌਫੀ ਲਾਟੇ ਹੱਥੀਂ ਬਣਾ ਕੇ ਪਿਆਉਂਦੀਆਂ, ਇੱਕ ਤੇਰੀ ਮੇਰੀ ਫੋਟੋ ਦੀ ਸਨੈਪ ਖਿੱਚ ਫੇਸਬੁੱਕ ਤੇ ਪਾਉਣੀ ਆ।
0: ਵਾਹ,
1: ਤੂੰ ਬੈਠੀ ਰਹੀ ਸਾਹਮਣੇ, ਤੈਨੂੰ ਰੱਜ ਕੇ ਤੱਕਾਂਗੇ। ਤੂੰ ਬੈਠੀ ਰਹੀ ਸਾਹਮਣੇ, ਤੈਨੂੰ ਰੱਜ ਕੇ ਤੱਕਾਂਗੇ, ਆ ਜਾਈ ਟਾਈਮ ਨਾਲ ਉੱਠ ਕੇ, ਬਾਕੀ ਗੱਲਾਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਵਿੱਚ ਬਹਿ ਕੇ ਦੱਸਾਂਗੇ। ਆਪਾਂ ਤਾਂ ਚਾਹ ਦੇ ਸ਼ੌਕੀਨ ਆ।
0: ਘੁੰਮਣ ਸਾਹਿਬ
1: ਨਾਈਸ ਹੋ ਗਿਆ,
0: ਵੈਰੀ ਨਾਈਸ,
1: ਡਨ, ਮੰਨ ਗਏ ਅਸੀਂ ਚਾਹ। ਕਹਿੰਦੇ ਨੇ ਜੀ ਘੁੰਮਣ ਸਾਹਿਬ ਇੱਕ ਹੋਰ ਨੇ, ਇਹ ਕਹਿੰਦੇ ਨੇ ਜੀ ਮਾਈ ਫੇਵਰੇਟ ਲੌਂਗ ਬਲੈਕ ਐਕਸਪ੍ਰੈਸੋ ਸ਼ੋਟ ਬਿਫੋਰ 6 AM। ਦੇਸ਼ਬੰਧੂ ਭਾਰਤਵਾਜ ਜੀ ਗੁੱਡ ਮਾਰਨਿੰਗ ਭੇਜਦੇ ਨੇ, ਕਹਿੰਦੇ ਨੇ ਬੋਇਜ਼ ਤੇ ਹਾਜੀ ਪਰਿਵਾਰ ਨੂੰ ਹੈਵ ਅ ਟੈਰੀਫਿਕ ਥਰਸਡੇ। ਬਾਕੀ 5-7 ਮੈਸੇਜ ਆਪਾਂ ਨੂੰ ਤੋਤਾ ਤੋਤਾ ਆਈ ਥਿੰਕ ਸਵੇਰ ਵਾਲੇ ਹੁਣ ਪੈਰਟ ਪੈਰਟ ਆਇਆ ਜੀ ਇਹਨਾਂ ਨੇ, ਆਪਾਂ ਹੁਣ ਮਾਫੀ ਜੀ ਥੋੜ੍ਹਾ ਲੇਟ ਹੋ ਗਈ ਤੁਹਾਡੇ ਪੜ੍ਹਦੇ ਪੜ੍ਹਦੇ, ਪਰ ਹੁਣ ਆਪਾਂ ਜਾਂਚ ਲੈਣੀ ਆ ਕਿਉਂਕਿ ਆਪਾਂ ਅੱਗੋਂ ਨਾ ਲੇਟ ਹੋ ਜਾਈਏ, ਇਹ ਬਹੁਤ ਜ਼ਰੂਰੀ ਗੱਲ ਹੈ। ਲਾਸਟ ਮੈਸੇਜ ਮੈਂ ਪੜ੍ਹਨਾ ਅਤੇ ਫਿਰ ਆਪਾਂ ਸੀ ਜੀ ਬਾਏ ਬਾਏ ਟਾਟਾ ਕਰਨੀ। ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ, ਚਾਹਲ ਜੀ ਭੇਜਦੇ ਨੇ ਮੈਸੇਜ, ਮਾਈ ਫੇਵਰੇਟ ਇਜ਼ ਓਟ ਲਾਟੇ, ਅੱਛਾ ਓਟ ਮਿਲਕ ਲਾਟੇ ਵਿਦ ਔਰ ਵਿਦਆਊਟ ਹਨੀ, ਡਿਪੈਂਡਿੰਗ ਅਪੋਨ ਦਾ ਵੈਦਰ ਐਂਡ ਮੂਡ। ਹਿੰਦੀ ਦੇ ਵਿੱਚ ਆ ਇਹ, ਮੈਨੂੰ ਲੱਗਦਾ ਮੈਂ ਨਾ ਹੀ ਪੜ੍ਹਾਂ ਤੇ ਚੰਗੀ ਗੱਲ ਸੈਟਿੰਗ ਜੀ। ਚਿੰਤਾ ਸੇ ਚਤੁਰਾਈ ਘਟੇ,
2: ਚਤੁਰਾਈ ਚਤੁਰਾਈ
1: ਸਹੀ ਗੱਲ, ਚਿੰਤਾ ਸੇ ਚਤੁਰਾਈ ਘਟੇ, ਦੁੱਖ ਸੇ ਘਟੇ ਸਰੀਰ, ਆਹ ਤੇ ਸਹੀ ਆ।
2: ਵਾਹ,
1: ਲੋਭ ਸੇ ਲਕਸ਼ਮੀ ਘਟੇ, ਕਹਿ ਗਏ ਦਾਸ ਕਬੀਰ।
0: ਵਾਹ ਵਾਹ ਵਾਹ,
1: ਅਰੇ ਵਾਹ, ਕਿਆ ਬਾਤ ਹੈ,
0: ਕਬੀਰ ਕੇ ਦੋਹੇ।
1: ਔਰ ਦੂਸਰਾ ਰੂਪ, ਔਰ ਦੂਸਰਾ ਰੂਪ ਵੀ ਹੈ ਇਸਕਾ ਕੋਈ, ਚਿੰਤਾ ਬਿਨ ਬਤੂਰਾਈ ਨਹੀਂ, ਸੋਰੀ ਸੋਰੀ, ਚਿੰਤਾ ਬਿਨ ਚਤੁਰਾਈ ਨਹੀਂ,
0: ਬਤੂਰਾਈ ਕੌਣ,
1: ਦੁੱਖ ਬਿਨ ਨਹੀਂ ਸਰੀਰ,
0: ਨਹੀਂ ਸਰੀਰ,
1: ਲੋਭ ਬਿਨ ਲਕਸ਼ਮੀ ਨਹੀਂ, ਜੂਠੋ ਦਾਸ ਕਬੀਰ।
0: ਓਏ ਬੱਲੇ ਵੀਰ ਨੇ
1: ਇਹ ਆਪ ਲਿਖ ਕੇ ਭੇਜਤਾ ਲੱਗਦਾ, ਨਹੀਂ ਸੈਮ ਜੀ ਨੇ ਭੇਜਿਆ ਸਨ,
0: ਧੰਨਵਾਦ ਬੋਲੇ ਆਪ ਮਨਾਵੇ, ਵੈਰੀ ਗੁੱਡ,
1: ਸੌਰੀ ਜੇ ਮੇਰੀ ਹਿੰਦੀ ਅੱਗੇ ਪਿੱਛੇ ਹੋ ਗਈ ਜੀ। ਅਜੇ ਪਾਲ ਜੀ ਕਹਿੰਦੇ ਨੇ ਆਈ ਲਵ ਕੋਲਡਲ ਕੋਲਡ ਲਾਤੇ, ਠੰਡੀ ਠੰਡੀ ਲਾਤੇ, ਹਾਫ ਸਕੂਪ ਵਿੱਚ ਮੋਕਾ ਫਲੇਵਰ ਦਾ ਪ੍ਰੋਟੀਨ ਪਾਇਆ ਹੋਵੇ ਤੇ ਫਿਰ ਕਹਿੰਦੇ ਮੈਨੂੰ ਮਜ਼ਾ ਆਉਂਦਾ।
0: ਓਏ ਗੁੱਡ,
1: ਜਿਤਿੰਦਰ ਜੀ ਕਹਿੰਦੇ ਭਾਅ ਜੀ ਆਪਣੇ ਕੋਲ ਵਧੀਆ ਬ੍ਰਿਸ਼ਟਾ ਹੈਗਾ ਵਾ, ਬੈਸਟ ਕੌਫੀ ਆ ਆਪਣੇ ਕੋਲ, ਬੈਸਟ ਮਸ਼ੀਨ ਵੀ ਆ, ਮੈਂ ਤੇ ਬ੍ਰਿਸ਼ਟਾ ਪ੍ਰੋ ਕੋਰਸ ਵੀ ਕੀਤਾ ਹੈ, ਸੋ ਨੋ ਬਿਗ ਡੀਲ ਫੋਰ ਮੀ ਫੋਰ ਅ ਕੌਫੀ, ਆਜੋ ਕੌਫੀ ਡੇਟ ਵਿਦ ਫੰਟੈਸਟਿਕ ਬੋਇਸ। ਓ ਮਾਈ ਗਾਡ
0: ਯਾਰ, ਭਾਈ ਸਾਨੂੰ ਕਹਿ ਰਹੇ ਕਾਫੀ ਟਾਈਮ ਤੋਂ ਜਾਣਾ ਆਪਾਂ ਕਿਸੇ ਦਿਨ, ਡਨ ਹੋ ਗਿਆ,
1: ਪਹਿਲਾਂ ਵੀ ਕਹਿ ਰਹੇ ਸੀ,
0: ਪਹਿਲੇ ਵੀ ਜਦੋਂ ਯਾਦ ਆਪਾਂ ਲਾਈਵ ਕੀਤਾ ਸੀਗਾ ਤਦ ਤੋਂ ਭਾਈ ਨੇ ਫੋਟੋਆਂ ਭੇਜੀਆਂ ਸੀ।
1: ਜਤਿੰਦਰ ਜੀ ਤੁਸੀਂ ਕੈਫੇ ਦਾ ਐਡਰੈਸ ਭੇਜੋ ਤੇ ਜਦੋਂ ਬਜਟ ਥੋੜ੍ਹਾ ਸਾਡਾ ਲੋ ਹੋ ਗਿਆ ਆਪਾਂ ਇੱਥੇ ਲਾਗੇ ਬਣੇ ਨਹੀਂ ਸਪੈਂਡ ਕਰ ਸਕਾਂਗੇ, ਫਿਰ ਅਸੀਂ ਤੁਹਾਡੇ ਆਵਾਂਗੇ।
0: ਮਾਣੇ ਹੁੰਦਾ ਭਰਾਵਾਂ ਤੇ,
1: ਉਹ ਯਾਰ ਫਿਰ ਕੀ ਹੱਦ ਕੀ ਆ, ਔਖੇ ਟਾਈਮ ਤੇ ਆਪਾਂ ਇੱਕ ਦੂਜੇ ਦੇ ਕੰਮ ਆਉਣਾ ਜੀ, ਬਿਲਕੁਲ ਹੁਣ ਆਪਾਂ ਪਰ ਇਜਾਜ਼ਤ ਲੈਣੀ ਆ ਕਿਉਂਕਿ ਔਖਾ ਟਾਈਮ ਸਾਡੇ ਤੇ ਨਾ ਅੱਜ। ਸੀ ਯੂ, ਬਾਏ ਬਾਏ ਟਾਟਾ ਗਾਈਸ,
0: ਬਾਏ ਬਾਏ
1: ਜੀ,
0: ਯੈਸ ਯੈਸ ਯੈਸ, ਹੈਵ ਅ ਨਾਈਸ ਡੇ, ਖੁਸ਼ ਰਹੋ, ਸਵਸਥ ਰਹੋ, ਆਨੰਦਿਤ ਰਹੋ, ਮਸਤ ਰਹੋ, ਸੁੰਦਰ ਰਹੋ, ਰੇਡੀਓ ਹਾਂਜੀ 1674 AM।

0: ਜੀ ਬਿਲਕੁਲ ਜੀ, ਇਹ ਗਾਣਾ ਮੈਨੂੰ ਲੱਗਦਾ ਹਰਮਿੰਦਰ ਗਿੱਲ ਸਾਹਿਬ ਨੇ ਜਿਹੜਾ ਉਹ ਹਾਲਾਤਾਂ ਨੂੰ ਵੇਖ ਕੇ ਕੱਢਤਾ, ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਵਾ ਵੀ ਇੱਥੇ ਇਮੀਗ੍ਰੇਸ਼ਨ ਦੇ ਵਿੱਚ ਬੜਾ ਕੁਛ ਉੱਤੇ ਥੱਲੇ ਚੱਲਣ ਡਿਆ। ਅਤੇ ਇਹ ਕਹਿੰਦੇ ਨੇ ਵੀ ਜੋ ਵੀ ਹੁੰਦਾ ਚੰਗੇ ਲਈ ਹੁੰਦਾ, ਇਹੋ ਕਹਿ ਕੇ ਆਪਣੇ ਦਿਲ ਨੂੰ ਜਿਹੜਾ ਉਹ ਦਿਲਾਸਾ ਜਿਹਾ ਦੇ ਲਈਦਾ। ਅਤੇ ਬਿਲਕੁਲ ਠੀਕ ਹੀ ਕਿਹਾ ਇਹਨਾਂ ਨੇ, ਕਿਉਂਕਿ ਕੁਛ ਵੀ ਹੁੰਦਾ ਆ ਜ਼ਿੰਦਗੀ ਦੇ ਵਿੱਚ ਤਾਂ ਆਪਾਂ ਇਹੋ ਹੀ ਸੋਚਦੇ ਹਾਂ ਵੀ ਚਲੋ ਕੋਈ ਨਹੀਂ, ਜੋ ਹੁੰਦਾ ਚੰਗੇ ਲਈ ਹੁੰਦਾ। ਅਤੇ ਇਸੇ ਹੀ ਸੋਚ ਦੇ ਨਾਲ ਆਪਾਂ ਅੱਜ ਅੱਗੇ ਵੱਧਦੇ ਹਾਂ। ਅਤੇ ਰੇਡੀਓ ਹਾਂਜੀ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਬਲਕੀਰਤ ਸਿੰਘ ਅਤੇ ਮੇਰੇ ਨਾਲ ਆਣ ਪਹੁੰਚੇ ਨੇ ਸਟੂਡੀਓ ਦੇ ਵਿੱਚ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਅਤੇ ਜਾਣਾਂਗੇ ਇਹ ਜਿਹੜਾ ਰੀਸੈਂਟ ਜਿਹੜੇ ਚੇਂਜਿਸ ਹੋਏ ਨੇ ਜਾਂ ਫਿਰ ਅਗਾਂਹ ਕੀ ਕੱਢਣ ਪਾਉਣ ਨੂੰ ਆ ਪੀ ਆਰ ਕੇ ਇਸ ਪਾਸੇ ਨੂੰ ਜਾ ਰਹੀ ਹੈ ਜ਼ਿਆਦਾਤਰ। ਅਤੇ ਇਹ ਆਪਾਂ ਇਹਨਾਂ ਕੋਲ ਪੁੱਛਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਇਹ ਕਿਹੜੇ ਪਾਸੇ ਨੂੰ ਜਾ ਰਹੀ ਆ। ਅਤੇ ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਥੈਂਕ ਯੂ ਬਲਕੀਰਤ। ਹਾਂਜੀ, ਮਾਈਗ੍ਰੇਸ਼ਨ ਦੇ ਚੇਂਜਿਸ ਨੂੰ ਲੈ ਕੇ ਬਹੁਤ ਘਬਰਾਹਟ ਹੋਈ ਹੋਈ ਹੈ ਸਾਰਿਆਂ ਨੂੰ ਕਿ ਕੀ ਹੋ ਗਿਆ, ਹੁਣ ਕੀ ਹੋਏਗਾ, ਆਉਣ ਵਾਲੇ ਟਾਈਮ 'ਚ ਕੀ ਹੋਏਗਾ। ਦੇਖੋ, ਆਉਣ ਵਾਲੇ ਟਾਈਮ 'ਚ ਜੋ ਵੀ ਹੋਏਗਾ, ਜੋ ਵੀ ਚੇਂਜਿਸ ਆਉਣਗੇ, ਉਹਨਾਂ ਨੂੰ ਹਲੇ ਟਾਈਮ ਲੱਗੇਗਾ। ਬਟ ਸਭ ਤੋਂ ਪਹਿਲਾਂ ਕੁਐਸਚਨ ਜਿਹੜਾ ਸਾਨੂੰ ਆ ਰਿਹਾ ਹੈ ਕਿ ਜਿਹੜੇ 485 'ਤੇ ਡਿਪੈਂਡੈਂਟ ਲੌਜਡ ਹੈ ਆਲਰੇਡੀ ਜਾਂ ਜਿਹੜੇ ਹੁਣ ਪੈ ਰਹੇ ਹੈ, ਉਹ ਰਿਫਿਊਜ਼ 'ਤੇ ਨਹੀਂ ਹੋ ਜਾਣਗੇ। ਇਹ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਹੈ ਕਿ ਜਿਨ੍ਹਾਂ ਦੇ 485 ਡਿਪੈਂਡੈਂਟ ਪਏ ਹੋਏ ਹੈ, ਜਿਨ੍ਹਾਂ ਨੇ ਆਪਣੀ ਫੈਮਿਲੀਜ਼ ਦੇ ਵੀਜ਼ਾਸ ਪਾਏ ਹੋਏ ਹੈ, ਉਹ ਰਿਫਿਊਜ਼ ਨਹੀਂ ਹੋਣਗੇ। ਕਿਉਂਕਿ ਹਲੇ ਇਹ ਲੋਅ ਹੈ ਐਂਡ ਅੰਡਰ ਦ ਲੋਅ ਹੀ 485 ਸਬਸੀਕੁਐਂਟ ਐਂਟਰੈਂਸ ਦੀ ਫਾਈਲਸ ਅਸੀਂ ਲੌਂਚ ਕੀਤੀ ਹੈ, ਅਤੇ ਇਸ ਕਰਕੇ ਲੌਂਚਡ ਐਪਲੀਕੇਸ਼ਨਸ 'ਤੇ ਕੋਈ ਵੀ ਫਰਕ ਨਹੀਂ ਪਏਗਾ। ਅਤੇ ਤੁਹਾਨੂੰ ਜੇ ਤੁਸੀਂ ਆਪਣੇ ਪਾਰਟਨਰ ਦੀ ਐਪਲੀਕੇਸ਼ਨ, ਤੁਸੀਂ ਆਪਣੇ ਚਾਈਲਡ ਦੀ ਐਪਲੀਕੇਸ਼ਨ ਲੌਂਚ ਕੀਤੀ ਹੋਈ ਹੈ, ਯੂ ਡੋਂਟ ਨੀਡ ਟੂ ਵਰੀ ਅਬਾਊਟ ਇਟ, ਉਹ ਰਿਫਿਊਜ਼ ਨਹੀਂ ਹੋਣਗੀ। ਜੋ ਵੀ ਇਫੈਕਟ ਹੋਏਗਾ ਉਹ ਨਿਊ ਐਪਲੀਕੇਸ਼ਨਸ 'ਤੇ ਹੋਣਗੇ ਜਿਸ ਦਿਨ ਤੋਂ ਲੋਅ ਅਪਲਾਈ ਹੋਏਗਾ। ਉਹ ਲੋਅ ਕਦੋਂ ਅਪਲਾਈ ਹੋਏਗਾ, ਹੁਣ ਗਵਰਨਮੈਂਟ ਨੇ ਕੁਛ ਅਨਾਊਂਸ ਨਹੀਂ ਕੀਤਾ। ਫੋਰ ਇਗਜ਼ਾਮਪਲ, ਸਟੂਡੈਂਟ ਵੀਜ਼ਾ ਹੋਲਡਰਸ ਤਾਂ ਉਹਨਾਂ ਨੇ ਕਹਿਤਾ ਜਿਹੜੇ ਨਵੇਂ ਸਟੂਡੈਂਟ ਵੀਜ਼ਾ ਹੋਲਡਰਸ ਹੋਣਗੇ ਉਹ ਆਪਣੀ ਫੈਮਿਲੀਜ਼ ਨੂੰ ਇਨਕਲੂਡ ਨਹੀਂ ਕਰ ਸਕਣਗੇ। ਮਤਲਬ ਕਿ ਜੇ ਤੁਸੀਂ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਇੱਥੇ ਪੜ੍ਹਨ ਆਏ ਹੋ ਅਤੇ ਤੁਸੀਂ ਆਪ ਹੀ ਪੜ੍ਹੋਗੇ, ਤੁਸੀਂ ਆਪਣੇ ਪਾਰਟਨਰ ਆਪਣੇ ਬੱਚੇ ਨੂੰ ਇੱਥੇ ਨਹੀਂ ਬੁਲਾ ਸਕਦੇ ਹੋ। ਐਂਡ ਫਿਰ ਜਦੋਂ ਤੁਸੀਂ TR 'ਤੇ ਜਾਓਗੇ ਉਦੋਂ ਵੀ ਤੁਸੀਂ ਆਪਣੇ ਪਾਰਟਨਰ ਜਾਂ ਆਪਣੀ ਚਾਈਲਡ ਨੂੰ ਨਹੀਂ ਬੁਲਾ ਸਕਦੇ ਹੋ। ਕਦੋਂ ਬੁਲਾ ਸਕਦੇ ਹੋ, ਜੇ ਤੁਸੀਂ ਪਰਮਾਨੈਂਟ ਰੈਜੀਡੈਂਟ ਹੋ ਜਾਂਦੇ ਹੋ ਜਾਂ ਹਲੇ ਵੀ 482 ਜਿਹੜੇ ਕਿ ਇੰਪਲੋਇਰ ਸਪੋਂਸਰਡ ਵੀਜ਼ਾਜ਼ ਹੈ ਉਹਨਾਂ 'ਤੇ ਤੁਸੀਂ ਆਪਣੀ ਫੈਮਿਲੀਜ਼ ਇੰਕਲੂਡ ਕਰ ਸਕਦੇ ਹੋ। 482 ਬਾਰੇ ਹਲੇ ਕੋਈ ਵੀ ਗੱਲ ਨਹੀਂ ਹੋਈ, 482 ਡਿਪੈਂਡੈਂਟ ਬਾਰੇ ਵੀ ਹਲੇ ਕੋਈ ਗੱਲ ਨਹੀਂ ਹੋਈ। ਹਲੇ ਜਿਹੜੀ ਗੱਲ ਹੋਈ ਹੈ ਉਹ ਸਟੂਡੈਂਟ ਵੀਜ਼ਾ ਅਤੇ TR ਵੀਜ਼ਾ ਦੀ ਗੱਲ ਹੋਈ ਹੈ ਕਿ ਉਹਦੇ 'ਤੇ ਤੁਸੀਂ ਆਪਣੀ ਫੈਮਿਲੀਜ਼ ਨੂੰ ਇੰਕਲੂਡ ਨਹੀਂ ਕਰ ਸਕਦੇ ਹੋ। ਹਲੇ 407, 482 ਜਿਹੜੇ ਕਿ ਇੰਪਲੋਇਰ ਸਪੋਂਸਰਡ ਵੀਜ਼ਾਜ਼ ਹੈ ਉਹਨਾਂ ਵਿੱਚ ਆਪਣੀ ਫੈਮਿਲੀ ਦੀ ਰਿਸਟ੍ਰਿਕਸ਼ਨ ਦੀ ਕੋਈ ਗੱਲ ਨਹੀਂ ਹੋਈ ਹੈ। ਐਂਡ ਆਈ ਵਾਂਟ ਟੂ ਸਟਿਲ ਮੇਕ ਸ਼ਿਓਰ ਦੁਬਾਰਾ ਤੋਂ ਕਿ ਜੇ ਤੁਸੀਂ ਐਪਲੀਕੇਸ਼ਨਸ ਪਾਈਆਂ ਹੋਈਆਂ ਉਹ ਰਿਫਿਊਜ਼ ਨਹੀਂ ਹੋਣਗੀਆਂ। 485 'ਚ ਤਾਂ ਉੱਦਾਂ ਹੀ ਰਿਫਿਊਜ਼ਲ ਦੇ ਚਾਂਸਿਸ ਬਹੁਤ ਬਹੁਤ ਘੱਟ ਹੁੰਦੇ ਹੈ। ਜੇ ਤੁਹਾਡੀ ਜੈਨੂਇਨ ਮੈਰਿਜ ਹੈ, ਤੁਹਾਡੇ ਬੱਚੇ ਹੈ, ਨੋ ਵਨ ਕੈਨ ਰਿਫਿਊਜ਼ ਇਟ, ਕਿਉਂਕਿ ਤੁਸੀਂ ਅੰਡਰ ਦ ਲੋਅ ਹੀ ਪਾਈ ਹੈ। ਅਤੇ ਇਹ ਇੱਕ ਮੇਜਰ ਕੰਸਰਨ ਸਾਰਿਆਂ ਨੂੰ ਹੈ ਕਿ ਜਿਹੜੀ ਐਪਲੀਕੇਸ਼ਨਸ ਪੈ ਗਈਆਂ ਉਹ ਵੀ ਹੁਣ ਰਿਫਿਊਜ਼ ਹੋਣੀ ਸ਼ੁਰੂ ਹੋ ਜਾਣਗੀਆਂ। ਇੱਦਾਂ ਦਾ ਕੁਛ ਨਹੀਂ ਹੈ, ਕੋਈ ਜਿਹੜੇ ਚੇਂਜਿਸ ਆਉਣਗੇ ਹੋ ਸਕਦਾ ਹੈ ਉਹ ਹੁਣ 2 ਮਹੀਨਿਆਂ ਨੂੰ ਆਉਣ ਜਾਂ ਹੋ ਸਕਦਾ ਹੈ 6 ਮਹੀਨਿਆਂ ਨੂੰ ਆਉਣ। ਹੁਣ ਇਹਨਾਂ ਨੇ ਇਹ ਵੀ ਅਨਾਊਂਸ ਕੀਤਾ ਕਿ ਪੁਆਇੰਟ ਸਿਸਟਮ ਚੇਂਜ ਕਰਨਗੇ ਐਂਡ ਵੀ ਆਰ ਕਲੀਅਰ ਕਿ ਮਾਰਚ ਵਿੱਚ ਪੁਆਇੰਟ ਸਿਸਟਮ ਚੇਂਜ ਹੋਏਗਾ। ਹੁਣ ਜਦੋਂ ਪੁਆਇੰਟ ਸਿਸਟਮ ਚੇਂਜ ਹੋਏਗਾ, ਪਹਿਲਾਂ ਵੀ ਜਦੋਂ ਚੇਂਜ ਹੋਇਆ ਸੀ ਉਦੋਂ ਵੀ ਆਟੋਮੈਟਿਕਲੀ ਲੌਂਚਡ EOIs ਦੇ ਪੁਆਇੰਟਸ ਚੇਂਜ ਹੋ ਗਏ ਸੀ। ਫੋਰ ਇਗਜ਼ਾਮਪਲ, ਇੱਕ ਜਿਹੜੇ ਸਾਨੂੰ ਕਲੀਅਰ ਹੈਗੀ ਹੈ ਯੂ ਨੋ ਸਾਡੇ ਕੋਲ ਕਿ ਕਿੱਦਾਂ ਚੇਂਜਿਸ ਆਉਣਗੇ, ਸਭ ਤੋਂ ਅੱਛੀ ਨਿਊਜ਼ ਹੈ ਕੰਸਟਰਕਸ਼ਨ ਜਿਹੜੇ ਕੋਰਸ ਕਰ ਰਹੇ ਹੈ ਕਿ ਕੰਸਟਰਕਸ਼ਨ ਨੂੰ ਬੈਚੁਲਰ ਦੇ ਇਕੁਅਲੈਂਟ ਪੁਆਇੰਟਸ ਦਿੱਤੇ ਜਾਣਗੇ। ਹੁਣ ਉਹ ਕਿੰਨੀ ਡਿਊਰੇਸ਼ਨ ਦੇ ਕੋਰਸ ਨੂੰ ਦਿੱਤੇ ਜਾਣਗੇ ਜਾਂ Cert 3, Cert 4 ਡਿਪਲੋਮਾ ਕਿਹੜੇ ਲੈਵਲ 'ਤੇ ਦਿੱਤੇ ਜਾਣਗੇ ਇਹ ਕੁਛ ਵੀ ਕਲੀਅਰ ਨਹੀਂ ਹੈ। ਬਟ ਇਹ ਕਲੀਅਰ ਹੈ ਕਿ ਕੰਸਟਰਕਸ਼ਨ ਸਪੈਸ਼ਲੀ ਹਾਊਸਿੰਗ ਸੈਕਟਰ ਵਿੱਚ ਜਿਹੜੇ ਤੁਹਾਡੇ ਟ੍ਰੇਡ ਆਉਂਦੇ ਆ, ਕਾਰਪੈਂਟਰ, ਰੈਂਡਰਰ, ਪੇਂਟਰ, ਟਾਇਲਰ, ਸਟੋਨ ਮੇਸਨ, ਕੈਬਨਿਟ ਮੇਕਰ, ਬਹੁਤ ਸਾਰੇ ਇਹ ਸਾਰੇ ਟ੍ਰੇਡ ਆਉਂਦੇ ਆ, ਇਹਨਾਂ ਨੂੰ ਪ੍ਰਾਇਰਿਟੀ ਦਿੱਤੀ ਜਾਏਗੀ। ਇਹਨਾਂ ਦੇ ਪੁਆਇੰਟਸ ਉਹਦੇ ਇਕੁਅਲੈਂਟ ਹੋ ਜਾਣਗੇ। ਹੁਣ ਇਹ ਸੋਚ ਕੇ ਸਾਰੇ ਖੁਸ਼ ਹੋ ਗਏ, ਮੈਮ ਸਾਡੇ 5 ਪੁਆਇੰਟ ਕਦੋਂ ਵਧਣਗੇ? ਅਤੇ ਜਦੋਂ ਵਧਣਗੇ ਤਾਂ ਸਾਰਿਆਂ ਦੇ ਇਕੁਅਲੀ ਵਧਣਗੇ। ਜੇ ਹੁਣ ਕੰਪੀਟੀਸ਼ਨ 65 'ਤੇ ਹੈ, ਆਟੋਮੈਟਿਕਲੀ ਜੇ 5 ਪੁਆਇੰਟ ਵੱਧ ਗਏ ਤਾਂ ਕੰਪੀਟੀਸ਼ਨ 70 'ਤੇ ਹੋ ਜਾਏਗਾ। ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਹੁਣ 7 ਇੰਚ ਕਰਨੇ ਬੰਦ ਕਰ ਲੈਣੇ ਬੰਦ ਕਰ ਦੇਣੇ ਹੈ ਜਾਂ ਨਾਟੀ ਨਹੀਂ ਕਰਨੀ ਹੈ। ਨੋ, ਤੁਹਾਨੂੰ ਤੇ ਆਪਣੇ ਪੁਆਇੰਟਸ ਵਧਾਣੇ ਹੀ ਪੈਣੇ ਕਿਉਂਕਿ ਜੇ ਪੁਆਇੰਟ ਵੱਧ ਰਹੇ ਤੇ 10,000 ਬੱਚਿਆਂ ਤੇ ਇਕੱਠੇ ਵੱਧ ਰਹੇ ਤੋ ਯੂ ਹੈਵ ਟੂ ਕੀਪ ਦੈਟ ਇਨ ਮਾਇੰਡ ਸੈਕਿੰਡ ਜਿਹੜਾ ਪ੍ਰਪੋਜ਼ ਚੇਂਜ ਹੈ ਪੁਆਇੰਟ ਸਿਸਟਮ 'ਚ ਕਿ ਯੂਨੀਵਰਸਿਟੀ ਵਿੱਚ ਜਿਹੜੇ ਬੱਚਿਆਂ ਨੇ ਪ੍ਰੋਪਰ ਸਟੱਡੀ ਕੀਤੀ ਹੋਏਗੀ ਦੈਟ ਬੇਸਿਕਲੀ ਇਨਕਲੂਡਸ ਮਾਸਟਰਸ PhDs ਬਾਏ ਰਿਸਰਚ ਕੋਰਸਿਸ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਇਰਿਟੀ ਦਿੱਤੀ ਜਾਏਗੀ ਅਤੇ ਉਹ ਪ੍ਰਾਇਰਿਟੀ ਦਾ ਮਤਲਬ ਹੈ ਪੁਆਇੰਟਸ ਹਾਇਰ ਹੋ ਜਾਣਗੇ ਅਤੇ ਪ੍ਰਾਇਰਿਟੀ ਕੰਸਟਰਕਸ਼ਨ ਨੂੰ ਹੀ ਦੇ ਰਹੇ ਹੈ ਤੇ ਇਹ ਤੁਹਾਡੇ ਲਈ ਬਹੁਤ ਗੁੱਡ ਨਿਊਜ਼ ਹੈ ਕਿਉਂਕਿ ਮੈਜੋਰਿਟੀ ਆਫ ਬੱਚੇ ਇਸ ਟਾਈਮ ਤੇ ਕੰਸਟਰਕਸ਼ਨ ਕਰ ਰਹੇ ਹੈ ਜੇ ਨਹੀਂ ਕਰ ਰਹੇ ਹੈ ਤੇ ਕਰਨ ਲੱਗ ਜਾਓ ਬਿਕੋਜ਼ ਹਰ ਇੱਕ ਸਟੇਟ ਵਿੱਚ ਨਾ ਹੀ ਸਿਰਫ ਤੁਸੀਂ ਸੋਚੋ ਕਿ 189 ਰਾਊਂਡ ਮਤਲਬ ਜੇ ਤੁਹਾਡੀ ਨਈ ਰਿਕੁਆਇਰਮੈਂਟ ਮੀਟ ਹੋ ਰਹੀ ਹੈ ਤੁਹਾਡੇ ਪੁਆਇੰਟ 65 ਹੋ ਹੀ ਨਹੀਂ ਪਾ ਰਹੇ ਹੈ ਤੇ ਤੁਸੀਂ ਸਟੇਟਸ ਦੇ ਅਕੋਰਡਿੰਗ ਹੋ ਜਾਓ ਬ੍ਰਿਸਬੇਨ ਆਲਵੇਜ਼ ਪ੍ਰਾਇਰਿਟੀ ਟੂ ਦਾ ਕੰਸਟਰਕਸ਼ਨ ਸੈਕਟਰ ਕਿਉਂ ਕਿਉਂਕਿ ਉੱਥੇ 2032 'ਚ ਪੈਰਾਲੰਪਿਕਸ ਗੇਮ ਆਉਣੀ ਹੈ ਵੈਸਟਰਨ ਆਸਟ੍ਰੇਲੀਆ ਕੰਸਿਸਟੈਂਟਲੀ ਇਨਵੀਟੇਸ਼ਨ ਦੇ ਰਹੇ ਹੈ 491-190 ਨੂੰ ਕਿਉਂ ਦੇ ਰਹੇ ਹੈ ਮਾਈਨਿੰਗ ਦੇ ਕੰਟਰੈਕਟਸ ਹੈ ਹਾਊਸਿੰਗ ਇਨਕਰੀਜ਼ ਹੋ ਰਹੀ ਹੈ ਉਹਨਾਂ ਨੂੰ ਟਰੇਡ ਦੀ ਲੋੜ ਹੈ ਅਤੇ ਜੇ ਤੁਸੀਂ ਟਰੇਡ ਵਿੱਚ ਇੱਥੇ ਕਿਤੇ ਵੀ ਪੜ੍ਹ ਲਓ ਤਾਂ ਤੁਸੀਂ ਵਿਕਟੋਰੀਆ ਨਹੀਂ ਤਾਂ NSW ਨਹੀਂ ਤਾਂ ਕੁਈਨਸਲੈਂਡ ਵੈਸਟਰਨ ਆਸਟ੍ਰੇਲੀਆ ਨੋਰਦਰਨ ਟੈਰੀਟਰੀ ਕਿਤੇ ਵੀ ਮੂਵ ਕਰ ਜਾਓ ਟਰੇਡ ਨੂੰ ਪ੍ਰਾਇਰਿਟੀ ਹੈ ਤਾਂ ਯੂ ਆਰ ਐਟ ਅ ਵੈਰੀ ਗੁੱਡ ਸਟੇਟ ਜੇ ਤੁਸੀਂ ਟਰੇਡ ਦਾ ਕੋਰਸ ਕਰ ਰਹੇ ਹੋ ਜੇ ਨਹੀਂ ਕਰ ਰਹੇ ਹੋ ਤਾਂ ਸ਼ੁਰੂ ਕਰ ਦਿਓ
0: ਵੈਸੇ ਵੀ ਮੈਨੂੰ ਲੱਗਦਾ ਟਰੇਡ ਦੇ ਵਿੱਚ ਕੰਸਟਰਕਸ਼ਨ ਫੀਲਡ ਦੇ ਵਿੱਚ PR ਦਾ ਪੱਖ ਤਾਂ ਸੌਖਾ ਹੁੰਦਾ ਹੀ ਹੁੰਦਾ ਵਾ ਪਰ ਇੱਕ ਸਕਿੱਲ ਆ ਜਿਹੜੀ ਤੁਹਾਡੇ ਫਿਊਚਰ ਦੇ ਵਿੱਚ ਕੰਮ ਆਉਣੀ ਆ ਕਿਉਂਕਿ ਵੇਖਿਆ ਜਾਵੇ ਤਾਂ ਆਪਾਂ ਇਹੋ ਸੋਚਦੇ ਹਾਂ ਵੀ PR ਹੋ ਗਈ ਤਾਂ ਲਾਈਫ ਸੌਖੀ ਹੋ ਜੂਗੀ ਪਰ ਐਕਚੁਅਲ ਦੇ ਵਿੱਚ ਹੁੰਦਾ ਕਿ ਕੰਮ ਤੁਸੀਂ ਫਿਰ ਵੀ ਬਾਅਦ 'ਚ ਆਪਣੇ ਹੱਥੀਂ ਕਰਨਾ ਵਾ ਹਾਲਾਂਕਿ ਸਗੋਂ ਵੱਧ ਜਾਂਦੀਆਂ ਨੇ ਰਿਸਪੋਂਸੀਬਿਲਟੀ ਫਿਰ ਉਹਦੇ ਵਿੱਚ ਸੌਖਾ ਇਹੋ ਹੀ ਹੁੰਦਾ ਕਿ ਹਾਂ ਹੋ ਸਕਦਾ ਕਿ ਹੁਣ ਤੁਸੀਂ ਕੰਮ ਸ਼ੁਰੂ ਕਰੋ ਸਿਰਫ ਇਸ ਕਰਕੇ ਕਰੋ ਕਿਉਂਕਿ PR ਲੈਣੀ ਹੈ ਤੇ ਚਲੋ ਸਿੱਖ ਲਓ ਕੰਮ ਪਰ ਉਹ ਲਾਈਫ ਦੇ ਵਿੱਚ ਇਨ ਫਿਊਚਰ ਤੁਹਾਡੇ ਇੰਨਾ ਕੰਮ ਆ ਸਕਦਾ ਕਿ ਤੁਸੀਂ ਸ਼ਾਇਦ ਅੱਜ ਤੁਹਾਨੂੰ ਉਹ ਚੀਜ਼ ਦਾ ਨਾ ਅੰਦਾਜ਼ਾ ਹੋਵੇ ਤੁਸੀਂ ਉਹ ਸਿੱਖੋ ਸਕਿੱਲ ਤੇ ਸਿੱਖੇ ਜੇ ਕੰਸਟਰਕਸ਼ਨ ਦੇ ਵਿੱਚ ਨਾਲ PR ਵੀ ਹੁੰਦੀ ਹੈ ਤੇ ਨਾਲ ਆਪਣਾ ਫਿਊਚਰ ਸਕਿੱਲ ਵੀ ਬਣੋ
1: ਟਾਇਲਰ ਬਣੋ ਰੈਂਡਰਰ ਬਣੋ ਤੁਸੀਂ ਦੇਖੋ ਪੈਸਾ ਕਿੰਨਾ ਹੈ
0: ਹਾਂ ਵੇਖੋ ਤੁਸੀਂ ਮੇਨ ਗੱਲ ਤੇ ਇਹੋ ਹੀ ਜਿਹੜੀ ਮੈਂ ਕਰਨ ਲੱਗਾ
1: ਜਿਹੜੀ ਤੁਸੀਂ ਲਾਲਚ ਤੇ ਜੇ ਤੁਸੀਂ ਕੰਸਟਰਕਸ਼ਨ ਵਿੱਚ ਕੰਮ ਕਰ ਰਹੇ ਹੋ ਦੈਟ ਮੀਨਸ ਤੁਸੀਂ ਹਾਈਲੀ ਸਕਿੱਲਡ ਲੇਬਰ ਹੋ ਤੇ ਹਾਈਲੀ ਸਕਿੱਲਡ ਲੇਬਰ ਦੀ ਪੇ ਕਿੰਨੀ ਹਾਈ ਹੈ ਤੁਹਾਨੂੰ ਕਿਸੇ 'ਤੇ ਦੇਖਣ ਦੀ ਲੋੜ ਹੀ ਨਹੀਂ ਹੈ ਐਂਡ ਇਟ ਇਜ਼ ਅ ਗੁੱਡ ਜੋਬ ਵਾਈਟ ਕਾਲਰ ਜੋਬ ਤੋਂ ਜ਼ਿਆਦਾ ਇਹਦਾ ਲੈਵਲ ਹੈ ਇਹਦੀ ਡਿਮਾਂਡ ਜ਼ਿਆਦਾ ਹੈ ਪੈਸੇ ਵੀ ਜ਼ਿਆਦਾ ਹੈ ਡਿਮਾਂਡ ਵੀ ਜ਼ਿਆਦਾ ਹੈ ਬਿਲਡਰਸ ਨੂੰ ਵੀ ਰਿਕੁਆਇਰਮੈਂਟ ਹੈ ਦੇਖੋ ਸਭ ਤੋਂ ਜ਼ਿਆਦਾ ਜਿਹੜਾ ਸ਼ੈਫ ਅਤੇ ਮੋਟਰ ਮਕੈਨਿਕ ਹੈ ਉਹ ਕਿੱਥੇ ਸਟਰਗਲ ਕੀਤੇ ਹੈ ਸਪਲਾਈ ਜ਼ਿਆਦਾ ਹੋ ਗਈ ਡਿਮਾਂਡ ਘੱਟ ਹੈ ਨਾ ਇੰਨੀ ਰੈਸਟੋਰੈਂਟ ਵਾਲੇ ਪਹਿਲਾਂ ਤਾਂ ਸੈਲਰੀ ਨਹੀਂ ਅਫੋਰਡ ਕਰ ਸਕਦੇ 80,000 ਜੇ ਉਹ ਕਰਦੇ ਹੈ ਸੁਪਰ ਹੈ 12% $1,00,000 ਉਹਨਾਂ ਨੂੰ ਇੱਕ ਸ਼ੈਫ ਨੂੰ ਦੇਣਾ ਪੈ ਰਿਹਾ ਦੈਟ ਮੀਨਸ ਇੱਕ ਛੋਟਾ ਰੈਸਟੋਰਾਂ ਇੱਕ ਸ਼ੈਫ ਨੂੰ ਕਿੱਦਾਂ ਅਫੋਰਡ ਕਰੇ ਔਰ ਜੇ ਉਹਨੇ ਇੱਕ ਸ਼ੈਫ ਅਫੋਰਡ ਕਰ ਲਿਆ ਉਹਦੀ ਕਪੈਸਿਟੀ ਫਾਈਨੈਂਸ਼ੀਅਲ ਖਤਮ ਹੋ ਗਈ
0: ਤੇ ਫਿਰ ਉਹ ਬਾਕੀ ਦੇ ਕੁੱਕ ਕਿੱਥੋਂ ਆਉਣੇ
1: ਬਾਕੀ ਕਿੱਥੋਂ ਆਉਣੇ ਕਿਚਨ ਹੈਂਡ ਕੁੱਕ ਹੈ ਵੇਟ ਸਟਾਫ ਹੈ ਫਰੰਟ ਸਟਾਫ ਹੈ ਜੋ ਸਾਰਾ ਕੁਛ ਹੈ ਹੁਣ ਮੋਟਰ ਮਕੈਨਿਕਸ ਵੀ ਇੰਨੀ ਜ਼ਿਆਦਾ ਡਿਮਾਂਡ ਨਹੀਂ ਹੈ ਜਿੰਨੀ ਸਪਲਾਈ ਇਨਕਰੀਜ਼ ਹੋ ਗਈ ਬਟ ਕੰਸਟਰਕਸ਼ਨ ਵਿੱਚ ਇਹ ਓਪੋਜ਼ਿਟ ਹੈ ਤੁਹਾਡੇ ਕੋਲ ਤੁਹਾਡੀ ਡਿਮਾਂਡ ਹੀ ਡਿਮਾਂਡ ਹੈ ਤੁਸੀਂ ਕਾਰਪੈਂਟਰ ਬਣ ਜਾਓ ਫਰੇਮਿੰਗ ਲਈ ਲੋਕਅਪ ਲਈ ਤੁਹਾਡੀ ਡਿਮਾਂਡ ਹੈ ਤੁਸੀਂ ਕੈਬਨਿਟ ਮੇਕਰ ਬਣ ਜਾਓ ਤੁਸੀਂ ਟਾਇਲਰ ਬਣ ਜਾਓ ਤੁਸੀਂ ਰੈਂਡਰਰ ਬਣ ਜਾਓ ਮੈਂ ਕਹਿੰਦੀ ਹਾਂ ਇੰਨੀ ਹਾਈ ਕੁਆਲਿਟੀ ਜੋਬਸ ਹੈ ਤੇ ਆਈ ਸੁਜੈਸਟ
0: ਕਿ ਇੰਨੀ ਡਿਮਾਂਡ ਹੈ ਕਿ ਕਹਿੰਦੇ ਕਿੰਨਾ ਕਿੰਨਾ ਚਿਰ ਟਾਈਮ ਵੀ ਨਹੀਂ ਮਿਲਦਾ
1: ਹਾਂ ਨਹੀਂ ਮਿਲਦਾ
0: ਪਹਿਲਾਂ ਬੁੱਕ ਕਰਾਉਣਾ ਪੈਂਦਾ ਵੀ ਅੱਜ ਤੋਂ 2 ਮਹੀਨੇ ਬਾਅਦ ਆਹ ਜੋਬ ਕਰਨੀ ਹੈ
1: ਬਿਲਕੁਲ ਇਹੀ ਤੁਹਾਨੂੰ ਕਹਿ ਰਹੇ ਹਾਂ ਸਿਰਫ ਪੜ੍ਹਾਈ ਨਾ ਕਰੋ ਉਹਦੇ ਵਿੱਚ ਕੰਮ ਵੀ ਕਰੋ ਜੇ ਤੁਸੀਂ ਅੱਜ ਉਹਦੇ 'ਚ ਕੰਮ ਕਰ ਰਹੇ ਹੋ ਤੁਸੀਂ ਸਕਿੱਲਡ ਹੋ ਤੁਹਾਨੂੰ ਉਦਾਂ ਹੀ 189 ਦਾ ਇਨਵਾਈਟ ਜਲਦੀ ਆ ਜਾਣਾ ਐਂਡ ਲੈਟਸ ਸੇ ਤੁਹਾਡੀ ਨਈ ਕਪੈਸਿਟੀ ਹੈ 6 ਇੰਚ ਨਹੀਂ ਆ ਰਹੀ ਹੈ 7 ਇੰਚ ਨਹੀਂ ਆ ਰਹੀ ਹੈ ਪਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੇ ਤੁਸੀਂ ਹੁਣੇ ਹੀ 482 ਲਈ ਐਲੀਜੀਬਲ ਹੋ ਜਾਣਾ ਪੜ੍ਹਾਈ ਦੇ ਨਾਲ ਨਾਲ ਵੀ ਜੇ ਤੁਸੀਂ ਕੰਮ ਕਰ ਰਹੇ ਹੋ ਤੁਸੀਂ 482 ਲਈ ਐਲੀਜੀਬਲ ਹੋ ਤੁਹਾਨੂੰ ਪਤਾ ਇੱਦਾਂ ਦੀ ਕਿੰਨੀ ਓਕੂਪੇਸ਼ਨਸ ਹੈ ਲੈਟਸ ਸੇ ਤੁਹਾਡਾ ਕੋਈ ਫਰੈਂਡ ਹੈ ਉਹ 3 ਸਾਲ ਤੋਂ ਪੇਂਟਰ ਦਾ ਕੰਮ ਕਰ ਰਿਹਾ
0: ਹਾਂਜੀ
1: ਉਹਨੂੰ ਸਕਿੱਲ ਅਸੈਸਮੈਂਟ ਦੀ ਲੋੜ ਹੀ ਨਹੀਂ ਹੈ 482 ਲਈ ਉਹਦੇ ਕੋਲ ਡਿਗਰੀ ਨਹੀਂ ਹੈ ਉਹਦੇ ਕੋਲ ਸਕਿੱਲ ਅਸੈਸਮੈਂਟ ਨਹੀਂ ਉਹ ਤਾਂ ਵੀ 482 ਪਾ ਸਕਦਾ ਹੈ
0: ਬਸ 3 ਸਾਲ ਤੋਂ ਕੰਮ ਹੀ ਕਰ
1: ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਨਾ ਤੇ ਜੇ ਤੁਹਾਡੇ ਕੋਲ ਇੰਨਾ ਈਜ਼ੀ ਹੈ ਤੇ ਤੁਸੀਂ ਕੰਮ ਕਰ ਰਹੇ ਹੋ ਇੱਦਾਂ ਦੇ ਬਹੁਤ ਸਾਰੇ ਟ੍ਰੇਡ ਹੈ ਜਿਨ੍ਹਾਂ ਵਿੱਚ ਇਹ ਐਕਸੈਪਸ਼ਨਸ ਹੈਗੀਆਂ ਤੁਹਾਨੂੰ ਸਿਰਫ ਕਰੈਕਟ ਐਡਵਾਈਸ ਤੇ ਕਰੈਕਟ ਪਾਥਵੇ ਚਾਹੀਦਾ ਬਹੁਤ ਸਾਰੇ ਇੱਦਾਂ ਦੇ ਟ੍ਰੇਡ ਹੈ ਬਹੁਤ ਜ਼ਿਆਦਾ ਇੱਦਾਂ ਦੇ ਟ੍ਰੇਡ ਹੈ ਜਿਨ੍ਹਾਂ ਵਿੱਚ ਸਕਿੱਲ ਅਸੈਸਮੈਂਟ ਦੀ ਲੋੜ ਹੀ ਹੈ ਨਹੀਂ ਤੇ ਤੁਹਾਨੂੰ ਆਈਡੀਆ ਹੀ ਨਹੀਂ ਹੈ ਐਂਡ ਕਿੰਨੀ ਰਿਕੁਆਇਰਮੈਂਟ ਹੈ 5 ਬੈਂਡ ਨਹੀਂ ਤੁਹਾਡੇ ਤੋਂ ਆ ਰਹੇ ਤੇ ਉਹ ਵੀ ਤੁਸੀਂ ਜੇ 4 ਹਫ਼ਤੇ ਪੜੋਗੇ ਨਾ ਆਸਟ੍ਰੇਲੀਆ 'ਚ ਰਹਿੰਦੇ ਨੂੰ ਇੰਨੇ ਸਾਲ ਹੋ ਗਏ 5 ਤੇ ਕੋਈ ਵੀ ਲੈ ਹੀ ਲਏਗਾ
0: 5 ਬੈਂਡ ਤੇ ਲੈ ਹੀ ਲੈਂਦਾ
1: ਹੈ ਨਾ ਤੇ ਦੇਖੋ ਜੇ
0: 4.5 ਤੇ ਅਨਪੜ੍ਹ ਵੀ ਲੈ ਲੈਂਦਾ ਤੇ ਜਿਹੜਾ ਥੋੜਾ ਬਹੁਤਾ ਬਣਿਆ ਉਹ ਪੰਜ ਵੀ ਲੈ ਲਊਗਾ,
1: ਤੇ ਜੇ ਮਿਹਨਤ ਕਰ ਲੈਣਗੇ ਤੇ ਲੈ ਹੀ ਲੈਣਗੇ ਨਾ ਪੰਜ ਛੇ। ਤੇ ਇਸ ਕਰਕੇ ਤੁਸੀਂ ਦੇਖੋ ਟ੍ਰੇਡ ਵਿੱਚ ਇੱਦਾਂ ਦੀਆਂ ਓਕਿਊਪੇਸ਼ਨਸ ਵੀ ਹੈਗੀਆਂ ਜਿਹਦਾਂ ਵਿੱਚ ਕੋਈ ਸਕਿੱਲ ਅਸੈਸਮੈਂਟ ਦੀ ਲੋੜ ਨਹੀਂ ਹੈ, ਨਹੀਂ ਪੜ੍ਹਾਈ ਕੀਤੀ ਹੈ ਤਾਂ ਵੀ 4-2 ਪੈ ਜਾਏਗਾ ਜਸਟ ਬੇਸਡ ਔਨ ਯੋਰ ਸਕਿੱਲ। ਤੁਹਾਨੂੰ ਤੁਹਾਡੇ ਸਕਿੱਲ ਦੀ ਵੈਲਿਊ ਹੈ। ਆਸਟ੍ਰੇਲੀਆ ਚੇਂਜਿਸ ਦੇ ਥਰੂ, ਐਗਜ਼ਾਮਸ ਦੇ ਥਰੂ, ਪੇਪਰਸ ਦੇ ਥਰੂ, ਨਿਊਜ਼ ਪੇਪਰਸ ਦੇ ਥਰੂ ਕੀ ਵਾਰ ਵਾਰ ਕਹਿ ਰਹੇ ਹੈ ਕਿ ਸਾਨੂੰ ਸਕਿੱਲਡ ਬੰਦੇ ਦੀ ਲੋੜ ਹੈ। ਜੇ ਸਟੂਡੈਂਟ ਵੀਜ਼ਾ 'ਤੇ ਆ ਰਹੇ ਹੋ ਤਾਂ ਪੜ੍ਹਾਈ ਕਰੋ ਅਤੇ ਜਾਓ। ਵਟ ਇਜ਼ ਦੇ ਪਰਪਸ ਆਫ ਦਿਸ ਚੇਂਜਿਸ? ਵੀਜ਼ਾ ਹੋਪਿੰਗ ਬੰਦ ਕਰਨਾ ਚਾਹੁੰਦੇ ਆ।
0: ਵੀਜ਼ਾ ਹੋਪਿੰਗ
1: ਨਹੀਂ, ਹੋਪ ਦੀ ਹੋਪਿੰਗ, ਹੋਪ ਕਰਨਾ, ਇੱਕ ਵੀਜ਼ੇ ਤੋਂ ਦੂਜਾ ਵੀਜ਼ਾ, ਦੂਜੇ ਵੀਜ਼ੇ ਤੋਂ ਤੀਜਾ ਵੀਜ਼ਾ। ਬੈਚੁਲਰ ਆਫ ਬਿਜ਼ਨਸ 'ਤੇ ਆਏ ਹੋ, ਸਰਟ 3 ਕਰ ਲਿਆ, ਸਰਟ 3 ਤੋਂ ਬਾਅਦ ਗ੍ਰੈਜੂਏਟ ਡਿਪਲੋਮਾ ਕਰ ਲਿਆ, ਇਹ ਸਾਰੀ ਚੀਜ਼ਾਂ ਨੂੰ ਮਿਲਾ ਕੇ ਉਹ ਪੌਜ਼ ਕਰ ਰਹੇ ਹੈ ਕਿ ਤੁਸੀਂ ਇੱਕ ਪਾਥਵੇ ਫੋਲੋ ਕਰੋ। ਹੁਣ ਗ੍ਰੈਜੂਏਟ ਡਿਪਲੋਮਾ 5 ਅਕਟੂਬਰ ਤੋਂ ਬੰਦ ਹੋ ਰਿਹਾ, ਘਬਰਾਹਟ ਹੋਈ ਪਈ ਹੈ ਸਾਰਿਆਂ ਨੂੰ, ਹੁਣ ਸਾਡਾ ਕੀ ਹੋਏਗਾ, ਕੰਡੀਸ਼ਨ ਬ੍ਰੀਚ ਹੋ ਜਾਏਗੀ। ਆਈ ਮਸਟ ਸੇ, ਜੇ ਤੁਹਾਡਾ ਹਾਇਰ ਐਡ ਦਾ ਵੀਜ਼ਾ ਹੈ, ਤੁਹਾਡੇ ਕੋਲ ਬੈਚੁਲਰਸ ਜਾਂ ਗ੍ਰੈਜੂਏਟ ਡਿਪਲੋਮਾ ਦੀ COE ਅਤੇ ਉਹਦੀ ਪੜ੍ਹਾਈ ਹੁਣੇ ਤੋਂ ਸ਼ੁਰੂ ਕਰ ਦਿਉ। ਜੈਸੇ 5 ਅਕਟੂਬਰ ਨਿਕਲੇਗੀ, ਅਗਰ ਆਪਕੇ ਪਾਸ ਹਾਇਰ ਐਜੂਕੇਸ਼ਨ ਕੀ COE ਨਹੀਂ ਹੈ, ਵੀ ਆਰ ਐਕਸਪੈਕਟਿੰਗ ਬਹੁਤ ਜ਼ਿਆਦਾ ਵੀਜ਼ਾ ਕੈਂਸਲੇਸ਼ਨ ਨੋਟਿਸਿਸ। ਤੋ ਯੂ ਮਸਟ ਮੇਨਟੇਨ ਯੋਰ ਲੈਵਲ। ਗ੍ਰੈਜੂਏਟ ਡਿਪਲੋਮਾ ਪੜ੍ਹ ਰਹੇ ਹੋ ਅਤੇ ਉਹਨੂੰ ਕੋਈ ਕੈਂਸਲ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਪੜ੍ਹ ਰਹੇ ਹੋ। ਤੇ ਗਵਰਨਮੈਂਟ ਨੇ ਕਿਹਾ ਕਿ ਜਿਹੜੇ ਬੱਚੇ ਪੜ੍ਹ ਰਹੇ ਆ ਉਹ ਕੰਪਲੀਟ ਕਰਾਂਗੇ, ਜਾਂ ਤੁਸੀਂ ਬੈਚੁਲਰਸ ਕਰੋ, ਜਿਹੜੇ ਵੀ ਕੋਰਸਿਸ, ਜਿਹੜਾ ਵੀ ਤੁਹਾਡਾ ਵੀਜ਼ਾ ਸਪੈਸੀਫਾਈ ਕਰ ਰਿਹਾ ਹੈ ਉਹ ਕਰੋ। ਹੁਣ ਇਹਦੇ ਵਿੱਚ ਵੀ ਇਹਨਾਂ ਨੇ ਚੇਂਜ ਅਨਾਊਂਸ ਕਰਤਾ ਕਿ ਜੇ ਤੁਸੀਂ ਬੈਚੁਲਰ ਦੇ ਵੀਜ਼ਾ 'ਚ ਆਏ ਹੋ ਤਾਂ ਤੁਸੀਂ ਲੈਵਲ ਲੋ ਨਹੀਂ ਕਰ ਸਕਦੇ, ਜੇ ਤੁਸੀਂ ਮਾਸਟਰਸ ਵਿੱਚ ਆਏ ਹੋ ਤੁਸੀਂ ਮਾਸਟਰਸ ਪੜ੍ਹੋਗੇ। ਤੋ ਵੀਜ਼ਾ ਹੋਪਿੰਗ ਘਟਾ ਰਹੇ ਹੋ, ਇੱਕ ਵੀਜ਼ੇ ਤੋਂ ਦੂਜੇ ਵੀਜ਼ਾ, ਦੂਜੇ ਵੀਜ਼ੇ ਤੋਂ ਤੀਜਾ ਵੀਜ਼ਾ, ਟਾਈਮ ਪਾਸ ਨਹੀਂ ਕਰੋ, ਆਪਣਾ ਕਰੈਕਟ ਪਾਥਵੇ ਫੋਲੋ ਕਰੋ। ਐਂਡ ਕਰੈਕਟ ਪਾਥਵੇ ਫੋਲੋ ਕਰਨਾ ਕੋਈ ਹਾਰਡ ਨਹੀਂ ਹੈ, ਜੇ ਤੁਸੀਂ ਥੋੜ੍ਹੀ ਵੀ ਸਹੀ ਗਾਈਡੈਂਸ 'ਚ ਹੋ ਨਾ ਤਾਂ ਤੁਹਾਡਾ ਬਹੁਤ ਵਧੀਆ ਫਿਊਚਰ ਹੈ ਆਸਟ੍ਰੇਲੀਆ ਵਿੱਚ।
0: ਜੀ ਬਿਲਕੁਲ, ਅਤੇ ਜਿੰਨੀ ਕੁ ਗੱਲ ਤੋਂ ਮੈਂ ਇਹਨਾਂ ਦੀ ਸਮਝਿਆ ਹਾਂ, ਇਹੋ ਹੀ ਸਮਝਿਆ ਵਾਂ ਵੀ ਜਿੱਥੇ ਤੁਸੀਂ ਗਾਈਡੈਂਸ ਲੈਣੀ ਆ ਪਹਿਲਾਂ ਉਹ ਸਹੀ ਚੁਣੋ, ਫਿਰ ਉਸ ਤੋਂ ਬਾਅਦ ਬਾਕੀ ਦੇ ਸਟੈਪ ਜਿਹੜੇ ਉਹ ਗਾਹ ਆਉਣਗੇ। ਅਤੇ ਜੇ ਇਸ ਤੋਂ ਹਟ ਕੇ ਆਪਾਂ ਵੇਖੀਏ ਮਨੀਸ਼ਾ ਜੀ, ਅਤੇ ਸਟੇਟਸ ਦੇ ਹਿਸਾਬ ਨਾਲ ਕਿਹੜੀ ਕਿਹੜੀ ਸਟੇਟ ਓਪਨ ਹੋ ਚੁੱਕੀ ਆ? ਵੈਸੇ ਤਾਂ ਹਾਲੇ ਨਹੀਂ, ਸ਼ਾਇਦ ਸਾਰੀਆਂ ਹੋਈਆਂ, ਆਪਾਂ ਆਈ ਥਿੰਕ ਔਲਰੇਡੀ 2 ਲੇਟ ਆ। ਅਤੇ ਕੀ ਲੱਗਦਾ ਤੁਹਾਨੂੰ ਇਹਦੇ ਉੱਤੇ, ਕੀ ਰੀਜ਼ਨ ਹੈ ਤੁਹਾਡਾ ਕਿ ਲੇਟ ਕਿਉਂ ਨੇ, ਜਾਂ ਫਿਰ ਜਿਹੜੀਆਂ ਓਪਨ ਹੋਈਆਂ ਨੇ ਉਹ ਕਿਹੜੇ ਪਾਸੇ ਜਾ ਰਹੀਆਂ ਨੇ?
1: ਆਈ ਥਿੰਕ ਵਿਕਟੋਰੀਆ ਹਾਲੇ ਓਪਨ ਨਹੀਂ ਹੋਇਆ, NSW ਨਹੀਂ ਓਪਨ ਹੋਇਆ, ਦੇ ਦੀਜ਼ ਆਰ 2 ਸਟੇਟਸ ਜਿਹੜੀ ਹੁਣ ਸੈਪਟੈਂਬਰ 'ਚ ਓਪਨ ਹੋ ਜਾਂਦੀਆਂ ਸੀ ਬਟ ਹਾਲੇ ਵੀ ਨਹੀਂ ਓਪਨ ਹੋਈਆਂ। ਦੇ ਵਰ ਆਲਸੋ ਵੇਟਿੰਗ ਫੋਰ ਦਾ ਚੇਂਜਿਸ, ਆਈ ਥਿੰਕ ਇਹੀ ਅਸੀਂ ਸੋਚ ਸਕਦੇ ਹਾਂ। ਅਤੇ ਹੁਣ ਬਹੁਤ ਛੇਤੀ ਓਪਨ ਹੋਣਗੀਆਂ। ਅਤੇ ਦੂਜਾ ਰੀਜ਼ਨ ਇਹ ਵੀ ਹੈ ਕਿ 189 ਦਾ ਇੱਕ ਰਾਊਂਡ ਡਿਪਾਰਟਮੈਂਟ ਨੇ ਕਿਹਾ ਸੀ 30 ਸਪਟੈਂਬਰ ਤੋਂ ਪਹਿਲਾਂ ਆਏਗਾ, ਅਤੇ ਮੇ ਬੀ ਸਟੇਟਸ ਉਹਦੀ ਵੀ ਵੇਟ ਕਰ ਰਹੀਆਂ ਕਿ ਵੰਸ ਦੈਟ ਰਾਊਂਡ ਇਜ਼ ਡਨ ਉਹਦੇ ਅਕੋਰਡਿੰਗ ਉਹ ਦੇਖਣਗੇ ਕਿ ਕਿੰਨੀ EOIs ਲੌਂਚਡ ਹੈ ਅਤੇ ਕੀ ਉਹਨਾਂ ਦੀ ਕੀ ਨੀਡ ਹੈ। ਰਾਈਟ, ਦੈਟ ਇਜ਼ ਵਨ ਅਨਦਰ ਥਿੰਗ। ਜਿਹੜੇ ਓਪਨ ਹੋਈ ਆ ਉਹਨਾਂ ਦੇ ਰਾਊਂਡ ਵੀ ਆਏ ਹੈ, ਵੈਸਟਰਨ ਆਸਟ੍ਰੇਲੀਆ ਦਾ ਰਾਊਂਡ ਆਇਆ ਹੈ, ਉਹਨਾਂ ਨੇ ਉੱਥੇ 'ਚ ਪ੍ਰਾਇਰਿਟੀ ਦਿੱਤੀ ਹੈ ਜਿਹੜੇ ਉੱਥੇ ਰਹਿ ਰਹੇ ਹੈ। ਜਿਹੜੇ ਆਫ ਸ਼ੋਰ ਮਤਲਬ ਇੰਟਰ ਸਟੇਟ ਇਨਵਾਈਟਸ ਆਏ ਉਹਦੇ ਵਿੱਚ ਹਾਇਰ ਪੁਆਇੰਟਸ 'ਤੇ ਇਨਵੀਟੇਸ਼ਨ ਆਏ।
0: ਓਕੇ, ਠੀਕ ਹੈ, ਯਾਨੀ ਮਤਲਬ ਇਨਵਾਈਟ ਪਰਥ ਤੋਂ ਆਇਆ ਪਰ ਰਹਿਣ ਸਾਊਥ ਆਸਟ੍ਰੇਲੀਆ ਚ ਰਿਹਾ ਜਾਂ ਵਿਕਟੋਰੀਆ ਚ ਰਿਹਾ, ਤੇ ਉਹ ਹਾਇਰ ਪੁਆਇੰਟ ਸੀ।
1: ਹਾਂਜੀ, ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਨੇ ਲਾਸਟ ਟਾਈਮ ਵੀ ਬਹੁਤ ਇਨਵਾਈਟਸ ਦਿੱਤੇ ਸੀ ਐਂਡ ਬਹੁਤ ਐਪਲੀਕੇਸ਼ਨਸ ਅਸੀਂ ਵੀ ਪਾਈ ਹੈ, ਕਿਉਂ ਅਗੇਨ ਉਹਨਾਂ ਨੂੰ ਵੀ ਟ੍ਰੇਡ ਦੀ ਲੋੜ ਹੈ। ਉਹ ਕਹਿ ਰਹੇ ਇਨਵਾਈਟ ਲਓ ਤੇ ਸਾਡੇ ਕੋਲ ਆ ਜਾਓ। ਐਂਡ ਮਤਲਬ ਇਨਵਾਈਟ ਜੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ 4-190-189 ਨਹੀਂ ਆਉਣਾ, ਤੇ 482 ਨਾਲੋਂ ਬਹੁਤ ਬੈਟਰ 491 ਹੈ। ਕੋਈ ਵੀ ਵੀਜ਼ਾ ਜਦੋਂ ਤੁਸੀਂ ਸੈਲਫ ਡਿਪੈਂਡੈਂਟ ਇੰਡੀਪੈਂਡੈਂਟ ਹੋ ਕੇ ਪਾਉਂਦੇ ਹੋ ਜਿਹਦੇ 'ਚ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈ, ਬੈਸਟ ਵੀਜ਼ਾ ਹੁੰਦਾ। ਐਂਡ ਟ੍ਰੇਡ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਬਹੁਤ 491-190 ਦਿੱਤੇ ਹੈ। ਹੁਣ ਤੈਸਮੇਨੀਆ ਨੇ ਇਨਵੀਟੇਸ਼ਨਸ ਦਿੱਤੇ ਹੈ। 34 ਇਨਵੀਟੇਸ਼ਨਸ ਆਏ ਸੀ ਜਿਹਦੇ 'ਚੋਂ 21 ਗੋਲਡ ਇਨਵੀਟੇਸ਼ਨਸ ਆਏ ਸੀ ਜਿਹੜਾ ਗੋਲਡ ਪਾਸ ਹੈ, ਅਤੇ 13 ਇਨਵੀਟੇਸ਼ਨਸ ਗ੍ਰੀਨ ਪਾਸ ਨੂੰ ਆਏ ਸੀ। ਹੁਣ ਇਟ ਇਜ਼ ਅ ਗੁੱਡ ਨਿਊਜ਼ ਕਿਉਂਕਿ ਗੋਲਡ ਪਾਸ ਹਾਈਐਸਟ ਪ੍ਰਾਇਰਿਟੀ 'ਤੇ ਹੁੰਦਾ।
0: ਓਕੇ,
1: ਤੈਸਮੇਨੀਆ ਵਿੱਚ, ਠੀਕ ਹੈ,
0: ਡਿਪੈਂਡ ਕਰਦਾ ਸਟੇਟ ਟੂ ਸਟੇਟ।
1: ਹਾਂਜੀ, ਤੈਸਮੇਨੀਆ 'ਚ ਮੈਂ ਦੱਸਦੀ ਹਾਂ ਜਿੱਦਾਂ ਗ੍ਰੀਨ ਪਾਸ ਗੋਲਡ ਪਾਸ ਹੈ, ਗੋਲਡ ਪਾਸ ਇਜ਼ ਬੇਸਿਕਲੀ ਫੋਰ ਟੀਚਿੰਗ ਜਾਂ ਹੈਲਥ ਸੈਕਟਰ ਲਈ ਹੁੰਦਾ।
0: ਓਕੇ,
1: ਜੇ ਤੁਸੀਂ 6 ਮਹੀਨੇ ਤੋਂ ਉੱਥੇ ਕੰਮ ਕਰ ਰਹੇ ਹੋ, ਮਿਨੀਮਮ 30 ਆਵਰਸ ਅ ਵੀਕ ਕਰ ਰਹੇ ਹੋ, ਟੀਚਿੰਗ ਅਤੇ ਹੈਲਥ ਸੈਕਟਰ ਨੂੰ ਬਿਲੋਂਗ ਕਰਦੇ ਹੋ, ਤੁਸੀਂ ਐਲੀਜੀਬਲ ਹੋ ਜਾਂਦੇ ਹੋ ਗੋਲਡ ਪਾਸ।
0: ਫਿਰ ਗੋਲਡ ਪਾਸ 'ਚ
1: ਗੋਲਡ ਪਾਸ ਹਾਈਐਸਟ ਪ੍ਰਾਇਰਿਟੀ ਹੈ।
0: ਓਕੇ, ਠੀਕ ਹੈ,
1: ਠੀਕ ਹੈ। ਗ੍ਰੀਨ ਪਾਸ ਹੈ ਜਿੱਦਾਂ ਤੁਸੀਂ, ਇਹ ਪੁਆਇੰਟਸ ਹੈ ਉਹਨਾਂ ਦੇ ਆਪਣੇ ਹੈ। ਫੋਰ ਐਗਜ਼ਾਮਪਲ, ਜੇ ਤੁਸੀਂ 2 ਸਾਲ ਤੋਂ ਉੱਥੇ ਕੰਮ ਕਰ ਰਹੇ ਹੋ ਆਪਣੀ ਕਲੋਜ਼ਲੀ ਰਿਲੇਟਿਡ ਫੀਲਡ ਵਿੱਚ, ਅਤੇ 2 ਸਾਲ ਤੋਂ ਕੰਮ ਕਰ ਰਹੇ ਹੋ, ਤੁਹਾਨੂੰ 500 ਪੁਆਇੰਟ ਮਿਲਦੇ ਆ। ਠੀਕ ਹੈ, ਮਿਨੀਮਮ ਸੈਲਰੀ 57,000 ਹੋਣੀ ਚਾਹੀਦੀ ਹੈ। ਜੇ ਤੁਸੀਂ 18 ਮਹੀਨੇ ਤੋਂ 24 ਮਹੀਨੇ ਦੇ ਵਿੱਚ ਕਰ ਰਹੇ ਹੋ, ਮਤਲਬ 2 ਸਾਲ ਤੋਂ ਘੱਟ ਹੋ ਗਿਆ ਪਰ 1.5 ਸਾਲ ਤੋਂ ਉੱਪਰ ਹੈ, ਤਾਂ ਤੁਹਾਨੂੰ 300 ਪੁਆਇੰਟ ਮਿਲਦੇ ਆ। ਤਾਂ ਇੱਦਾਂ ਉਹਨਾਂ ਨੇ ਕੈਟੇਗਰਾਈਜ਼ ਕੀਤਾ ਹੋਇਆ। ਗੁੱਡ ਥਿੰਗ ਇਹ ਹੈ ਕਿ ਉਹਨਾਂ ਨੇ ਨੋਨ ਗੋਲਡ ਪਾਸ ਯਾਨੀ ਗ੍ਰੀਨ ਪਾਸ ਵਾਲਿਆਂ ਨੂੰ 13 ਇਨਵੀਟੇਸ਼ਨ ਇਸ਼ੂ ਕੀਤੇ 3 ਸਪਟੈਂਬਰ ਨੂੰ। ਇਹਦਾ ਮਤਲਬ ਇਹ ਹੈਗਾ ਕਿ ਆਉਣ ਵਾਲੇ ਰਾਊਂਡਸ ਵਿੱਚ ਤੈਸਮੇਨੀਆ ਵਿੱਚ ਨੋਨ ਗੋਲਡ ਪਾਸ ਹੋਲਡਰਸ ਨੂੰ ਵੀ ਬਹੁਤ ਜ਼ਿਆਦਾ ਇਨਵਾਈਟਸ ਆਉਣਗੇ, ਕਿਉਂਕਿ ਸੀਟਸ ਇਹਨਾਂ ਕੋਲ ਹੈ। ਗੋਲਡ ਪਾਸ ਬਹੁਤ ਜਲਦੀ ਖਤਮ ਹੋ ਜਾਏਗਾ, ਇੰਨੇ ਜ਼ਿਆਦਾ ਐਲੀਜੀਬਲ ਨਹੀਂ ਹੁੰਦੇ ਉੱਥੇ ਲੋਕ। ਬਟ ਜਿਹੜੇ ਨੋਨ ਗੋਲਡ ਪਾਸ ਹੋਲਡਰਸ ਹੈ, ਜੇ ਤੁਹਾਨੂੰ ਇੰਨਾ ਟਾਈਮ ਹੋ ਗਿਆ, ਤੁਹਾਡੀ ਸੈਲਰੀ ਦੇਖੋ, ਸੈਲਰੀ 57,000 ਕੋਈ ਜ਼ਿਆਦਾ ਨਹੀਂ ਹੈ, 20 ਆਵਰਸ ਪਰ ਵੀਕ ਵੀ ਤੁਹਾਡਾ ਅਕਾਊਂਟ ਹੁੰਦਾ। ਯੈਸ, ਟਾਈਮ ਤੁਹਾਡਾ ਬਹੁਤ ਹੈ। ਇਸ ਤੋਂ ਬਾਅਦ ਔਰੇਂਜ ਪਾਸ ਆਏਗਾ ਨਾ, ਇਹਨਾਂ ਨੇ ਆਪਣੇ ਅਲੱਗ ਸੈਕਟਰਸ ਬਣਾਏ ਹੋਏ ਆ ਤੈਸਮੇਨੀਆ ਨੇ। ਅਤੇ ਗੁੱਡ ਨਿਊਜ਼ ਇਹ ਹੈਗੀ ਕਿ ਤੈਸਮੇਨੀਆ ਨੇ ਗ੍ਰੀਨ ਹੋਲਡਰਸ ਨੂੰ ਵੀ ਪ੍ਰਾਇਰਟੀ ਦੇਣੀ ਸ਼ੁਰੂ ਕਰਤੀ ਹੈ। ਅਤੇ ਯੂ ਕੁਡ ਬੀ ਵਨ ਆਫ ਦੈਮ ਜੇ ਤੁਹਾਡੀ ਈ ਓ ਆਈਜ਼, ਆਰ ਓ ਆਈਜ਼, ਐਵਰੀਥਿੰਗ ਇਜ਼ ਲੌਚਡ ਔਨ ਟਾਈਮ, ਅਤੇ ਤੁਹਾਨੂੰ ਵੀ ਇਨਵੀਟੇਸ਼ਨ ਆ ਸਕਦਾ ਹੈ। ਸੈਕਿੰਡ ਗੁੱਡ ਥਿੰਗ ਇਜ਼, ਜੇ ਤੁਸੀਂ ਟੀਚਿੰਗ ਅਰਲੀ ਚਾਈਲਡਹੁੱਡ ਕੀਤਾ, ਜਿਹਦੇ 'ਚ ਹੁਣ ਕੰਪੀਟੀਸ਼ਨ ਬਹੁਤ ਹਾਈ ਹੋ ਗਿਆ, ਉਹਨਾਂ ਨੂੰ ਈਵਨ 189 ਦਾ 4 ਜੂਨ ਨੂੰ ਇੱਕ ਵੀ ਇਨਵਾਈਟ ਨਹੀਂ ਆਇਆ ਸੀ ਅਰਲੀ ਚਾਈਲਡਹੁੱਡ ਨੂੰ। 85 ਪੁਆਇੰਟਸ ਤੇ ਵੀ ਸਾਡੇ ਕੋਲ ਈ ਓ ਆਈ ਸੀਗੀਆਂ ਤੇ ਇਨਵੀਟੇਸ਼ਨਸ ਨਹੀਂ ਆਏ ਸੀ।
0: ਯਾਨੀ ਕਿ 85 ਮਤਲਬ ਚੰਗੇ ਭਲੇ ਪੁਆਇੰਟ,
1: ਮਤਲਬ 86 90 ਹੈ, ਸਾਰਾ ਕੁਝ ਡਨ ਹੈ, ਤਾਂ ਵੀ ਇਨਵੀਟੇਸ਼ਨਸ ਨਹੀਂ ਆਏ ਸੀ। ਹੁਣ ਅਰਲੀ ਚਾਈਲਡਹੁੱਡ, ਜੇ ਤੁਸੀਂ ਐਜ਼ ਅ ਅਰਲੀ ਚਾਈਲਡਹੁੱਡ ਟੀਚਰ ਕੰਮ ਕਰ ਰਹੇ ਹੋ ਤੇ ਤੁਹਾਨੂੰ ਤਸਮੇਨੀਆ 'ਚ ਜੋਬ ਮਿਲ ਰਹੀ ਹੈ, ਜਾਂ ਤੁਸੀਂ ਐਜ਼ ਅ ਨਰਸ, ਇਹਦੇ 'ਚ ਹੁਣ ਨਰਸਿੰਗ ਵੀ ਆ ਗਿਆ, 75 ਪੁਆਇੰਟਸ, 80 ਪੁਆਇੰਟਸ, 70 ਪੁਆਇੰਟਸ, ਤੁਹਾਨੂੰ ਲੱਗਦਾ ਤੁਸੀਂ ਨਰਸ ਹੋ, ਹੈ ਨਾ, ਹੈਲਥ ਸੈਕਟਰ 'ਚ ਹੋ ਅਤੇ ਤੁਹਾਡੇ ਪੁਆਇੰਟਸ ਘੱਟ ਹੈ, ਬਟ ਯੂ ਵਰਕਿੰਗ ਇਨ ਯੋਰ ਫੀਲਡ, ਤੈਸਮੇਨੀਆ ਇਜ਼ ਅ ਵੈਰੀ ਗੁੱਡ ਸਟੇਟ ਫੋਰ ਯੂ ਟੂ ਮੂਵ। 6 ਮਹੀਨੇ ਬਾਅਦ ਤੁਹਾਨੂੰ ਇਨਵਾਈਟ ਆ ਜਾਣਾ ਹੈ, ਕਿਉਂਕਿ ਗੋਲਡ ਪਾਸ ਨੂੰ ਪ੍ਰਾਇਰਟੀ ਦਿੱਤੀ ਜਾਏਗੀ। ਕੰਮ ਕਰ ਰਹੇ ਹੋ 30 ਆਵਰਸ ਪਰ 30 ਘੰਟੇ ਪਰ ਵੀਕ, ਤੁਹਾਨੂੰ ਪ੍ਰਾਇਰਟੀ ਦਿੱਤੀ ਜਾਏਗੀ। ਬਟ ਕੰਸਿਡਰਿੰਗ, ਤੁਹਾਨੂੰ ਉੱਥੇ ਕੰਮ ਮਿਲਣਾ ਚਾਹੀਦਾ, ਮੂਵ ਹੋ ਕੇ ਉੱਥੇ ਬੈਠ ਜਾਓਗੇ, ਉਹਦੇ ਨਾਲ ਤੁਹਾਨੂੰ ਇਨਵਾਈਟ ਨਹੀਂ ਆਏਗਾ। ਆਪਣੀ ਫੀਲਡ ਵਿੱਚ ਕੰਮ ਕਰਨ ਤੇ ਅਰਲੀ ਚਾਈਲਡਹੁੱਡ ਟੀਚਰ, ਆਈ ਹੈਵ ਸੀਨ ਫਿਊ, ਔਰ ਸਾਡੇ ਕੋਲ ਕੰਸਲਟੇਸ਼ਨਸ ਵੀ ਆਈਆਂ ਕਿ ਮੈਮ ਅਸੀਂ ਨਾ ਅਰਲੀ ECT ਕੀਤੀ ਹੋਈ ਹੈ, ਅਸੀਂ ਹੁਣ ਤੈਸਮੇਨੀਆ ਆ ਗਏ ਪਰ ਸਾਨੂੰ ਜੋਬ ਨਹੀਂ ਮਿਲ ਰਹੀ। ਜਦੋਂ ਤੱਕ ਤੁਸੀਂ ਉੱਥੇ ਜੋਬ ਨਹੀਂ ਕਰ ਰਹੇ ਹੋ, ਤੁਸੀਂ ਗੋਲਡ ਪਾਸ ਨਹੀਂ ਲਾਈ ਨਹੀਂ ਕਰ ਰਹੇ ਹੋ, ਯੂ ਡੂ ਨੋਟ ਫਾਲ ਇਨ ਟੂ ਦੈਟ ਕੈਟੇਗਰੀ। ਅਤੇ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਐਜ਼ ਅ ਨਰਸ ਔਰ ਐਜ਼ ਅ ECT ਟ੍ਰੇਨਰ, ਐਜੂਕੇਟਰ, ਅਰਲੀ ਚਾਈਲਡਹੁੱਡ ਟੀਚਰ ਜੋ ਹੈ, ਤੁਹਾਡੇ ਲਈ ਤੈਸਮੇਨੀਆ ਇਜ਼ ਅ ਵੈਰੀ ਗੁੱਡ ਸਟੇਟ, ਕਿਉਂਕਿ ਤੁਹਾਨੂੰ ਉੱਥੇ ਜੋਬ ਮਿਲ ਜਾਏਗੀ। ਯੂ ਨੋ, ਵਰਕ ਐਕਸਪੀਰੀਅੰਸ ਵਾਲਿਆਂ ਨੂੰ ਹਾਇਰ ਪ੍ਰਾਇਰਟੀ ਦਿੰਦੇ ਆ, ਫਿਰ ਤੁਸੀਂ ਜ਼ਰੂਰ ਮੂਵ ਕਰਨ ਦੀ ਟਰਾਈ ਕਰੋ ਤੈਸਮੇਨੀਆ, ਅਗਰ ਤੁਸੀਂ ਹੈਲਥ ਜਾਂ ਟੀਚਿੰਗ ਸੈਕਟਰ 'ਚ ਹੋ।
0: ਹਾਂਜੀ ਬਿਲਕੁਲ, ਵੈਸੇ ਵੀ ਮਤਲਬ ਮੇਰੇ ਵੀ ਕਈ ਜਣੇ ਜਿਹੜੇ ਮੈਨੂੰ ਜਾਣਦੇ ਸੀ ਉਹ ਗਏ ਨੇ ਅਤੇ ਉਹ ਕਹਿੰਦੇ ਨੇ ਕਿ ਈਜ਼ੀ ਆ, ਮਤਲਬ ਉੱਥੇ ਤੁਸੀਂ ਜੋਬ ਵੀ ਵਧੀਆ ਲੱਗ ਸਕਦੇ ਹੋ, ਹੈਗਾ ਵੀ ਜਾਣਾ ਵੀ ਕਿਤੇ ਦੂਰ ਨਹੀਂ ਪੈਂਦਾ, ਲੱਗੇ ਹੀ ਆ ਸਾਰਾ ਕੁਛ, ਕਨਵੀਨੀਅੰਟ ਵੀ ਬਹੁਤ ਹੈ ਅਤੇ ਉੱਥੇ ਲਾਈਫ ਵੀ ਵਧੀਆ ਚੱਲ ਰਹੀ ਹੈ ਉਹਨਾਂ ਦੀ।
1: ਹਾਂ,
0: ਮਤਲਬ ਥੋੜ੍ਹਾ ਜਿਹਾ ਜੇ ਸ਼ਾਂਤੀ ਚਾਹੁੰਦੇ ਹੋ ਤਾਂ ਫਿਰ ਉੱਥੇ ਉੱਦਾਂ ਵੀ ਰਹਿਣਾ ਤੇ ਇਨਵਾਈਟ
1: ਚਾਹੁੰਦੇ
0: ਆ, ਇਹ ਵੀ ਗੱਲ ਸਹੀ ਆ, ਉਸ ਤੋਂ ਬਾਅਦ ਸ਼ਾਂਤੀ ਚਾਹੁੰਦੇ ਆ।
1: ਜੇ ਤੁਸੀਂ ਇਨਵਾਈਟ ਚਾਹੁੰਦੇ ਹੋ ਨਾ, PR ਚਾਹੁੰਦੇ ਹੋ, ਤੇ ਤੁਸੀਂ ਦੇਖੋ ਕਿ ਤੁਹਾਡੇ ਜਿਹੜੇ ਆਕੂਪੇਸ਼ਨ ਹੈ ਉਹਨੂੰ ਕਿੱਥੇ ਪ੍ਰਾਇਰਟੀ ਮਿਲ ਰਹੀ ਹੈ। ਹੁਣ ਪੇਂਟਰਸ ਲਈ ਸਾਰੇ ਕਹਿੰਦੇ ਮੈਮ ਪੇਂਟਰਸ ਨੂੰ ਇਨਵਾਈਟ ਆਉਣੇ ਬੰਦ ਹੋ ਗਏ, ਪਰ ਪੇਂਟ NSW 'ਚ ਪੇਂਟਰਸ ਨੂੰ 60 ਪੁਆਇੰਟਸ ਤੇ 190 ਆਏ, 60 ਤੇ 5 ਸਟੇਟ ਦੇ। ਵੈਲਡਰਸ ਨੂੰ
0: 60 ਤੇ ਉਹੀ ਬੇਸਿਕ ਜਿਹੇ ਪੁਆਇੰਟ
1: ਹੈ ਨਾ, ਵੈਲਡਰਸ ਨੂੰ, ਇੰਨੇ ਵੈਲਡਰਸ ਨੂੰ NSW ਨੇ ਇਨਵਾਈਟ ਕੀਤਾ। ਆਕੂਪੇਸ਼ਨ ਗਲਤ ਨਹੀਂ ਹੈ, ਉਸ ਆਕੂਪੇਸ਼ਨ ਦੀ ਲੋਕੇਸ਼ਨ, ਉਸ ਆਕੂਪੇਸ਼ਨ ਦੀ ਡਿਮਾਂਡ ਕਿੱਥੇ ਹੈ ਉਹ ਜ਼ਰੂਰੀ ਹੈ। ਜੇ ਤੁਸੀਂ ਹੁਣ ਮੋਟਰ ਮਕੈਨਿਕ ਹੋ, ਮੇਰੇ ਕੋਲ ਕੋਈ ਵਰਡਸ ਨਹੀਂ ਹੈ ਨਾ, ਪਰ ਉੱਥੇ ਵੀ ਲਾਸਟ ਈਅਰ NSW 'ਚ ਇੱਕ ਇਨਵਾਈਟ ਆਇਆ ਸੀ 75 ਪੁਆਇੰਟਸ ਤੇ, ਫਿਰ ਉਹਨੂੰ ਦੇਖ ਕੇ ਸਾਰੇ ਉੱਥੇ ਜਾਣ ਲੱਗ ਗਏ, ਪਰ ਉਹਨੇ ਨਹੀਂ ਆਏ ਇਨਵਾਈਟ। ਪਰ ਵੈਲਡਰਸ ਅਤੇ ਪੇਂਟਰਸ, ਇਹਨਾਂ ਨੂੰ ਵਿਕਟੋਰੀਆ 'ਚ ਇਨਵੀਟੇਸ਼ਨਸ ਨਹੀਂ ਆਏ, ਪਰ ਇਹਨਾਂ ਨੂੰ NSW 'ਚ ਆਏ। ECT ਨੂੰ ਵਿਕਟੋਰੀਆ 'ਚ ਨਹੀਂ ਇਨਵੀਟੇਸ਼ਨਸ ਆਏ, ਜਿੰਨੇ ਕਿ ਸ਼ਾਇਦ ਤਸਮੇਨੀਆ 'ਚ ਆਏ ਹੋਣਗੇ। ਵਾਟ ਆਈ ਐਮ ਟਰਾਇੰਗ ਟੂ ਸੇ ਹੇਅਰ ਇਜ਼, ਆਪਣੇ ਏਜੰਟ ਨੂੰ ਪੁੱਛੋ ਕਿ ਆਪ ਕੇ ਲਈ ਕੌਨ ਸੀ ਸਟੇਟ ਸਹੀ ਹੈ ਐਜ਼ ਪਰ ਯੋਰ ਆਕੂਪੇਸ਼ਨ। ਕੋਈ ਵੀ ਆਕੂਪੇਸ਼ਨ ਗਲਤ ਨਹੀਂ ਹੈ। ਹੁਣ ਸ਼ੈਫ ਨੂੰ ਕੋਈ ਇਨਵਾਈਟ ਨਹੀਂ ਆਇਆ ਸੀ, ਬਟ ਤੈਸਮੇਨੀਆ 'ਚ ਸ਼ੈਫ ਨੂੰ ਇਨਵਾਈਟ ਆਇਆ ਸੀ, ਤੇ ਯੂ ਮਸਟ ਕੰਸਲਟ ਅਸ ਔਰ ਡਿਸਕਸ ਇਟ ਵਿਦ ਯੋਰ ਏਜੰਟ ਕਿ ਆਪਕੇ ਲਈ ਕੌਨ ਸੀ ਸਟੇਟ ਦ ਬੈਸਟ ਸਟੇਟ ਹੈ ਟੂ ਸਿਕਿਓਰ 190 ਔਰ 491 ਇਨਵੀਟੇਸ਼ਨ।
0: ਜੀ ਬਿਲਕੁਲ, ਬੜੀ ਜਿਹੜੀ ਪਤੇ ਦੀ ਗੱਲ ਕਹੀ ਤੁਸੀਂ ਕਿ ਪ੍ਰੋਬਲਮ ਸਾਰੀ ਇਹੋ ਹੀ ਹੈ ਕਿ ਤੁਸੀਂ ਆਪਣੀ ਓਕੂਪੇਸ਼ਨ ਦੇ ਹਿਸਾਬ ਨਾਲ ਪਤਾ ਕਰਨਾ, ਹਾਲ ਸਾਰਾ ਉੱਥੇ ਹੀ ਆ। ਅਤੇ ਇਸ ਤੋਂ ਇਲਾਵਾ ਮਨੀਸ਼ਾ ਜੀ, ਕੋਈ ਹੋਰ ਗੱਲਬਾਤ ਜਿਹੜੀ ਆਪਾਂ ਸਾਂਝੀ ਕਰਨੀ ਹੋਵੇ?
1: ਬਿਲਕੁਲ, ਕਾਲਸ ਆ ਰਹੀ ਹੈ ਸਾਡੇ 485 ਡਿਪੈਂਡੈਂਟ ਦੀ ਫਾਈਲ ਪਈ ਹੋਈ ਹੈ ਮੈਮ ਹੁਣ ਰਿਫਿਊਜ਼ਲ ਆ ਜਾਏਗੀ ਅਤੇ ਮੈਂ ਦੱਸਤਾ ਹੋਇਆ ਇਹਨੂੰ ਲੈ ਕੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਸ ਐਟ ਦ ਐਂਡ ਆਈ ਜਸਟ ਵਾਂਟ ਟੂ ਸੇ ਕਿ ਵਿਦ ਇਨ ਅ ਵੀਕ ਇਨਵੀਟੇਸ਼ਨ ਰਾਊਂਡ ਆਏਗਾ ਕਿਉਂਕਿ 30th September ਤੋਂ ਪਹਿਲਾਂ ਇਨਵੀਟੇਸ਼ਨ ਰਾਊਂਡ ਆਉਣਾ ਹੈ ਅਤੇ ਇੱਕ ਹਫ਼ਤਾ ਰਹਿ ਗਿਆ ਕਦੇ ਵੀ ਆ ਸਕਦਾ ਹੋ ਸਕਦਾ ਕੱਲ੍ਹ ਆ ਜਾਏ ਪਰਸੋਂ ਆ ਜਾਏ ਜਾਂ ਨੈਕਸਟ ਵੀਕ ਆਏ ਆਪਣੀ ਈ ਓ ਆਈਜ਼ ਅਪਡੇਟ ਕਰੋ ਤੁਹਾਡੀ ਈ ਓ ਆਈ 'ਚ ਕੋਈ ਵੀ ਐਕਸਟਰਾ ਪੁਆਇੰਟ ਕਲੇਮ ਨਹੀਂ ਹੋਣਾ ਚਾਹੀਦਾ ਕੋਈ ਵੀ ਅੰਡਰ ਪੁਆਇੰਟ ਕਲੇਮ ਨਹੀਂ ਹੋਣਾ ਚਾਹੀਦਾ ਅੰਡਰ ਪੁਆਇੰਟ ਕਲੇਮ ਕੀਤੇ ਆ ਉਹਦੇ ਨਾਲ ਕਦੀ ਰਿਫਿਊਜ਼ਲ ਨਹੀਂ ਆਉਂਦੀ ਓਵਰ ਪੁਆਇੰਟ ਕਲੇਮ ਕੀਤੇ ਆ ਕਦੀ ਵੀ ਗ੍ਰਾਂਟ ਨਹੀਂ ਆਉਂਦੀ ਇਸ ਕਰਕੇ ਮੇਕ ਸ਼ੋਰ ਕਰੋ ਤੁਸੀਂ ਆਪਣੇ ਏਜੰਟਸ ਤੋਂ ਜਾਂ ਸਾਡੇ ਤੋਂ ਈ ਓ ਆਈਜ਼ ਚੈੱਕ ਕਰਾਓ ਜੇ ਤੁਸੀਂ ਆਪ ਲੌਂਚ ਕੀਤੀ ਹੈ ਮੇਕ ਸ਼ੋਰ ਕਰੋ ਕਿ ਕਿਸੇ ਏਜੰਟ ਨੇ ਉਹ ਚੈੱਕ ਕੀਤੀ ਹੋਈ ਹੈ ਐਂਡ ਜੇ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਡੀ ਈ ਓ ਆਈ ਲੌਂਚ ਕਰੀਏ ਯੂ ਕੈਨ ਕੰਟੈਕਟ ਅਸ
0: ਜੀ ਬਿਲਕੁਲ ਤੁਸੀਂ ਮਨੀਸ਼ਾ ਪਠਾਨੀ ਜੀ ਨੂੰ ਕੰਟੈਕਟ ਕਰ ਸਕਦੇ ਹੋ ਯਾਨੀ ਡਿਜ਼ਾਇਰ ਮਾਈਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ ਫੋਨ ਕਾਲ ਕਰ ਸਕਦੇ ਹੋ ਇਹਨਾਂ ਨੂੰ ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਫਿਸ ਇਹਨਾਂ ਦਾ ਟਰਗਨੀਨਾ ਦੇ ਵਿੱਚ ਆਫਿਸ ਹੈ ਅਤੇ ਇੱਕ ਸਿਟੀ ਦੇ ਵਿੱਚ ਵੀ ਇਹਨਾਂ ਦਾ ਦਫ਼ਤਰ ਆ ਜਿਹੜਾ ਤੁਹਾਨੂੰ ਨੇੜੇ ਪੈਂਦਾ ਵਾ ਤੁਸੀਂ ਉੱਥੇ ਜਾ ਸਕਦੇ ਹੋ ਬਾਕੀ ਜੇ ਫੋਨ ਨੰਬਰ ਚਾਹੀਦਾ ਤਾਂ ਉਹ ਮੈਂ ਤੁਹਾਨੂੰ ਬੋਲ ਦਿੰਦਾ ਵਾ ਜੀ ਤੁਸੀਂ ਕੁਇਕਲੀ ਕੁਇਕਲੀ ਨੋਟ ਕਰ ਲਓ 0482-6100-04826103 ਤੁਸੀਂ ਨੰਬਰ ਡਾਇਲ ਕਰਨਾ ਜਾਂ ਫਿਰ ਜਦੋਂ ਤੁਸੀਂ ਸਫਾਰੀ 'ਤੇ ਜਾਓਗੇ ਜਾਂ ਫਿਰ ਗੂਗਲ 'ਤੇ ਜਾਓਗੇ ਲਿਖੋਗੇ ਡਿਜ਼ਾਇਰ ਮਾਈਗ੍ਰੇਸ਼ਨ ਅਤੇ ਸਾਰਾ ਇਨਫੋਰਮੇਸ਼ਨ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਤੁਹਾਨੂੰ ਦਿਖ ਜੂਗੀ ਉੱਥੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਫਿਲਹਾਲ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਧੰਨਵਾਦ ਟਿਕਟੋਕ 'ਤੇ ਜਿਹੜੇ ਮੈਸੇਜ ਸੀਗੇ ਮਾਫੀ ਚਾਹਵਾਂਗੇ ਉਹ ਆਪਾਂ ਨਹੀਂ ਪੜ੍ਹ ਪਾਵਾਂਗੇ ਕਿਉਂਕਿ ਸਮਾਂ ਜਿਹੜਾ ਸਾਡਾ ਪੂਰਾ ਹੋ ਚੁੱਕਾ ਬਾਕੀ ਜੇ ਕੋਈ ਤੁਸੀਂ ਇਨਫੋਰਮੇਸ਼ਨ ਚਾਹੀਦੀ ਆ ਉਹ ਫਿਰ ਤੁਸੀਂ ਡਾਇਰੈਕਟ ਇਹਨਾਂ ਕੋਲੋਂ ਜਾ ਕੇ ਪੁੱਛੋ ਕਰੋ ਅਤੇ ਆਪਣੀ ਉਸ ਹਿਸਾਬ ਨਾਲ ਐਪਲੀਕੇਸ਼ਨ ਗਾਂਹ ਵਧਾਓ ਬਹੁਤ ਬਹੁਤ ਧੰਨਵਾਦ ਮਨੀਸ਼ਾ ਜੀ ਸਮਾਂ ਕੱਢਣ ਦੇ ਲਈ

0: ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
2: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: On Roads Honors campaign sirf seemit samay layi hun nava BYD car le aao shandar drive away offers de naal BYD C-Lion 7 premium sirf $54,990 BYD C-Lion 8 dynamic FWD sirf $56,990 te BYD Shark 6 premium sirf $57,900 ek khaas offer 1 august to 30 september 2026 tak order karan walyan layi hai delivery 31 october 2026 tak hor jankari layi aaj hi BYD Caroline Springs naal sampark karo and mention Radio Hanji BYD On Roads Honors conditions apply
4: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
5: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर हॉर्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
6: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com
7: Restrict.

0: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।

0: ਮੱਧ ਸੀ ਉਹ ਭਾਰਤ ਜਦੋਂ ਗੁਲਾਮੀ ਦੀਆਂ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸੀ। ਬਰਤਾਨਵੀ ਬਸਤੀਵਾਦ ਸੀ, ਬਹੁਤ ਥੋੜ੍ਹੇ ਜਿਹੇ ਹਿੱਸੇ 'ਚ ਪੁਰਤਗਾਲੀ ਜਾਂ ਫਰਾਂਸੀਸੀ ਬਸਤੀਵਾਦ ਵੀ ਸੀ। ਸੋ ਮੁੱਕਦੀ ਗੱਲ ਇਹ ਕਿ ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਲੋਨਾਈਜੇਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਸੀ। ਅਫਰੀਕਾ ਦੇ ਜਿਹੜੇ ਮੁਲਕ ਸੀਗੇ, ਅਫਰੀਕੀ ਮੁਲਕਾਂ ਦੇ ਵਿੱਚ ਵੀ ਸੀ, ਔਰ ਅਫਰੀਕੀ ਮੁਲਕਾਂ ਦੇ ਵਿੱਚ ਉੱਥੋਂ ਦਾ ਜਿਹੜਾ ਸਮਾਜਿਕ ਪਤਨ ਹੋ ਰਿਹਾ ਸੀ। ਅਫਰੀਕਾ ਦੇ ਲੋਕ ਜਿਹੜੇ ਸੀ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਛੱਡ ਕੇ, ਆਪਣੇ ਧਰਮ ਛੱਡ ਕੇ, ਆਪਣੀਆਂ ਬੋਲੀਆਂ ਛੱਡ ਕੇ ਬਰਤਾਨਵੀ ਅਤੇ ਫਰਾਂਸੀਸੀ ਅਤੇ ਪੁਰਤਗਾਲੀ ਸਮਾਜ ਦੇ ਵਿੱਚ ਰਚਦੇ ਮਿਲਦੇ ਜਾ ਰਹੇ ਸੀ, ਔਰ ਜਿਹਦੇ ਅਸਰ ਅੱਜ ਦੀ ਤਰੀਕ 'ਚ ਅਸੀਂ ਦੇਖਦੇ ਵੀ ਹਾਂ। ਜੇ ਜ਼ਿਆਦਾਤਰ ਅਫਰੀਕੀ ਮੁਲਕਾਂ 'ਚ ਤੁਸੀਂ ਜਾਓਗੇ, ਉਹਨਾਂ ਦੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਤਾਂ ਹੈਗੀਆਂ ਨੇ, ਪਰ ਫਿਰ ਵੀ ਉਹ ਜ਼ਿਆਦਾਤਰ ਕੈਥੋਲਿਕ ਧਰਮ ਨੂੰ ਮੰਨਦੇ ਨੇ ਅਤੇ ਅੰਗਰੇਜ਼ੀ ਬੋਲਦੇ ਨੇ। ਭਾਰਤ ਦੇ ਵਿੱਚ ਇਸ ਕਿਸਮ ਦੇ ਨਾਲ ਕਿਤੇ ਨਾ ਹੋ ਜਾਵੇ, ਇਸ ਕਰਕੇ ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਚੱਲੀਆਂ ਸੀ। ਬ੍ਰਹਮ ਸਮਾਜੀ ਲਹਿਰ ਹੋ ਗਈ, ਆਰਿਆ ਸਮਾਜੀ ਲਹਿਰ ਹੋ ਗਈ, ਅਤੇ ਪੰਜਾਬ ਵਾਲੇ ਪਾਸੇ ਸਿੰਘ ਸਭਾ ਲਹਿਰ ਵੀ ਇੱਕ ਇਸੇ ਕਿਸਮ ਦੀ ਲਹਿਰ ਸੀ ਕਿ ਆਪਣਾ ਸੱਭਿਆਚਾਰ, ਆਪਣਾ ਜਿਹੜਾ ਵਿਰਸਾ, ਉਸ ਨੂੰ ਕਿਤੇ ਗੁਆ ਨਾ ਦਿੱਤਾ ਜਾਵੇ, ਆਪਣੀ ਧਰਮ ਦੀ ਹੋਂਦ ਨਾ ਖੋ ਜਾਵੇ, ਆਪਣੀ ਭਾਸ਼ਾ ਦੀ ਹੋਂਦ ਨਾ ਖੋ ਜਾਵੇ। ਵੈਸੇ ਕਿਉਂ ਇਹਦੇ 'ਤੇ ਗੱਲ ਕਰ ਰਹੇ ਹੈਗੇ, ਉਹਦਾ ਜਿਹੜਾ ਪੂਰਾ ਦਾ ਪੂਰਾ ਸੰਧਾਰਾ ਉਹ ਪ੍ਰੀਤਮ ਸਿੰਘ ਰੁਪਾਲ ਭਾਅ ਜੀ ਸਾਨੂੰ ਦੱਸਣਗੇ, ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਅੱਜ ਸਿੰਘ ਸਭਾ ਲਹਿਰ ਦੀ ਗੱਲ ਕਰਨੀ ਹੈਗੀ ਹੈ, ਅਤੇ ਵਜ੍ਹਾ ਕੀ ਹੈ ਇਹਦੀ, ਅਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਇਹਦੀ ਸਿੰਘ ਸਭਾ ਲਹਿਰ ਹੈ ਜਿਹੜੀ, ਇਹਦੀ ਅਹਿਮੀਅਤ ਸਮਝਾ ਸਕਦੇ ਹੋ ਪੰਜਾਬ ਦੇ ਸੰਦਰਭ 'ਚ, ਭਾਰਤ ਦੇ ਸੰਦਰਭ ਦੇ ਵਿੱਚ, ਔਰ ਕਿੱਦਾਂ ਇਹਨਾਂ ਨੇ ਜਿਹੜੀ ਆਪਾਂ ਜਿਵੇਂ ਮੰਨ ਕੇ ਚੱਲਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਨੇ ਅਲੱਗ ਅਲੱਗ ਤਰੀਕੇ ਦੀਆਂ ਚੱਲੀਆਂ ਹੈਗੀਆਂ ਨੇ, ਪਰ ਇਹ ਉਹਨਾਂ ਦੇ ਵਿੱਚੋਂ ਸਭ ਤੋਂ ਮੋਢੀ ਔਰ ਸਭ ਤੋਂ ਅਹਿਮ ਕਿਉਂ ਮੰਨੀ ਜਾਂਦੀ ਹੈ, ਅਤੇ ਇਹਦੇ ਨਾਲ ਜਿਹੜੀ ਅੱਜ ਦੇ ਤਰੀਕ ਦੀ ਪੰਜਾਬ ਦੀ ਹੋਂਦ ਹੈਗੀ, ਉਹ ਕਿਹਾ ਜਾਂਦਾ ਹੈ ਕਿ ਕਾਫੀ ਹੱਦ ਤੱਕ ਬਚੀ ਰਹਿ ਗਈ ਹੈ। ਚਲੋ ਖੈਰ, ਉਹ ਅਸੀਂ ਆਪਣੇ ਹੱਥਾਂ ਨਾਲ ਖਰਾਬ ਕਰ ਰਹੇ ਹਾਂ, ਪਰ ਉਹਦੀ ਵੀ ਵਜ੍ਹਾ ਕੀ ਹੈ?
1: ਅਸਲ ਦੇ ਵਿੱਚ ਗੌਤਮ ਜੀ, ਜਿਹੜੀ ਸਿੰਘ ਸਭਾ ਮੂਵਮੈਂਟ ਹੈ ਜਾਂ ਸਿੰਘ ਸਭਾ ਲਹਿਰ ਹੈ, ਇਹ ਕਈ ਤਤਕਾਲੀ ਕਾਰਨ ਬਣੇ ਇਹ ਲਹਿਰ ਸ਼ੁਰੂ ਹੋਣ ਦੇ ਵਿੱਚ। ਆਪਾਂ ਗੱਲ ਅੱਜ ਤਾਂ ਕਰ ਰਹੇ ਹਾਂ ਕਿਉਂਕਿ ਅੱਜ 1 ਅਕਤੂਬਰ ਹੈ, ਤੇ ਅੱਜ ਤੋਂ ਠੀਕ ਆਪਾਂ ਕਹਿ ਸਕਦੇ ਹਾਂ ਕਿ 153 ਸਾਲ ਪਹਿਲਾਂ ਜਿਹੜੀ ਹੈ 1873 ਦੇ ਵਿੱਚ ਜਿਹੜੀ ਹੈ ਸਿੰਘ ਸਭਾ ਲਹਿਰ ਜਿਹੜੀ ਹੈ ਇਹ ਸ਼ੁਰੂ ਹੋਈ ਸੀ। ਸਿੰਘ ਸਭਾ ਦੀ ਸਥਾਪਨਾ ਹੋਈ ਸੀ ਅੰਮ੍ਰਿਤਸਰ ਦੇ ਵਿੱਚ, ਤੇ ਜਿਹੜਾ ਬਾਕੀ ਸਾਰਾ ਇੱਕ ਮਾਹੌਲ ਹੈ ਜੋ ਚੱਲਦਾ ਰਿਹਾ ਸਮੇਂ ਸਮੇਂ, ਜਾਂ ਹੁਣ ਤੱਕ ਜਿੱਥੇ ਪਹੁੰਚਿਆ ਹੈ, ਇੱਕ ਸਿੱਖੀ ਪਹੁੰਚੀ ਹੈ ਜਾਂ ਪੰਜਾਬ ਪਹੁੰਚਿਆ ਹੈ, ਤੇ ਇਹਦੇ ਵਿੱਚ ਮੈਂ ਸਮਝਦਾ ਕਿ ਇਸ ਮੂਵਮੈਂਟ ਦਾ, ਇਸ ਲਹਿਰ ਦਾ ਬਹੁਤ ਵੱਡਾ ਜਿਹੜਾ ਹੈਗਾ ਉਹ ਯੋਗਦਾਨ ਹੈ, ਤੇ ਉਹਦੇ ਕਈ ਕਾਰਨ ਨੇ। ਵੈਸੇ ਤਾਂ ਤੁਸੀਂ ਜਿਹੜੀ ਭੂਮਿਕਾ ਬੜੀ ਵਧੀਆ ਤੁਸੀਂ ਬੰਨੀ ਹੈ ਕਿ ਤਤਕਾਲੀ ਕਾਰਨ ਕੀ ਬਣੇ, ਤੇ ਕਿਉਂਕਿ ਜਦੋਂ ਬਸਤੀਵਾਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ, ਕਿਉਂਕਿ ਬਸਤੀਵਾਦ ਦੀ ਸ਼ੁਰੂਆਤ ਤਾਂ ਵਪਾਰ ਤੋਂ ਹੁੰਦੀ ਹੈ, ਤੇ ਜਦੋਂ ਥਾਂ ਥਾਂ ਤੇ ਜਿਹੜੀਆਂ ਬਰਤਾਨਵੀ ਕੰਪਨੀਆਂ ਜਾਂਦੀਆਂ ਨੇ, ਤੇ ਫਿਰ ਹੌਲੀ ਹੌਲੀ ਬਰਤਾਨਵੀ ਵਪਾਰੀਆਂ ਤੋਂ ਬਾਅਦ ਫਿਰ ਉਹਨਾਂ ਦੇ ਮਿਸ਼ਨਰੀ ਜਾਂਦੇ ਨੇ, ਫਿਰ ਉਹਨਾਂ ਦੀਆਂ ਫੌਜਾਂ ਜਾਂਦੀਆਂ ਨੇ, ਉਹਨਾਂ ਦੀ ਪੁਲਿਸ ਜਾਂਦੀ ਹੈ, ਤੇ ਇਹ ਇੱਕ ਏਦਾਂ ਦਾ ਇੱਕ ਤਰੀਕਾ ਸੀ ਉਹਨਾਂ ਦਾ ਪੂਰੀ ਦੁਨੀਆਂ ਦੇ ਉੱਪਰ ਰਾਜ ਕਰਨ ਦਾ, ਤੇ ਇੱਥੇ ਵੀ ਇਸ ਤਰ੍ਹਾਂ ਵਾਪਰਿਆ। ਤੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਹੈ ਈਸਟ ਇੰਡੀਆ ਕੰਪਨੀ ਦੇ ਆਉਣ ਤੋਂ ਬਾਅਦ ਪੂਰੇ 100 ਸਾਲ ਬਾਅਦ ਜਿਹੜਾ ਹੈ ਉਹ ਫਿਰੰਗੀ ਆਏ, ਜਾਂ ਆਪਾਂ ਕਹਿ ਸਕਦੇ ਹਾਂ ਕਿ ਬਰਤਾਨਵੀ ਹਕੂਮਤ ਦਾ ਹਿੱਸਾ ਬਣਿਆ, ਜਾਂ ਪੰਜਾਬ ਦੀ ਆਪਾਂ ਐਨੈਕਸੇਸ਼ਨ ਕਹਿੰਦੇ ਹਾਂ ਉਹ ਹੋਈ, ਰਲੇਵਾਂ ਹੋਇਆ, ਬਹੁਤ ਸਾਰੀਆਂ ਗੱਲਾਂ। ਤੇ ਜਿਸ ਤਰ੍ਹਾਂ ਹੋਰਨਾਂ ਥਾਵਾਂ ਤੇ ਜਿਹੜਾ ਹੈ ਮਿਸ਼ਨਰੀਆਂ ਨੇ ਰੰਗ ਦਿਖਾਉਣੇ ਸ਼ੁਰੂ ਕੀਤੇ, ਬਾਕੀ ਆਪਾਂ ਗੱਲ ਛੱਡ ਦਿੰਦੇ ਹਾਂ, ਇਤਿਹਾਸ ਬਹੁਤ ਲੰਬਾ, ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਫਿਰ ਮਿਸ਼ਨਰੀਆਂ ਨੇ, ਜਦੋਂ ਮਿਸ਼ਨ ਜਿਹੜੇ ਹੈ ਸਕੂਲ ਖੁੱਲੇ ਤੇ ਮਿਸ਼ਨ ਕਾਲਜ ਖੁੱਲੇ, ਤੇ ਉਹਨਾਂ ਨੇ ਫਿਰ ਜਿਹੜਾ ਹੈ ਹੌਲੀ ਹੌਲੀ ਇਹ ਧਰਮ ਪਰਿਵਰਤਨ ਵਾਲੇ ਪਾਸੇ ਵੀ ਕੰਮ ਸ਼ੁਰੂ ਕੀਤਾ। ਹੁਣ ਉਹਦਾ ਕਾਰਨ ਇੱਕ, ਪੰਜਾਬ ਦੇ ਵਿੱਚ ਇਹ ਰਿਐਕਸ਼ਨ ਕਿਉਂ ਬਣਿਆ, ਇਹਦਾ ਵੀ ਇੱਕ ਵੱਡਾ ਕਾਰਨ ਹੈ। ਹਾਲਾਂਕਿ ਜਿਹੜਾ ਮਿਸ਼ਨਰੀਆਂ ਦਾ ਸਭ ਤੋਂ ਵੱਡਾ ਥ੍ਰਸਟ ਜਿਹੜਾ ਸੀਗਾ ਗੌਤਮ ਜੀ, ਉਹ ਨੌਰਥ ਈਸਟ ਸੀ, ਜਿੱਥੇ ਕੋਈ ਧਰਮ ਹੈ ਹੀ ਨਹੀਂ ਸੀ, ਉੱਥੇ ਜ਼ਿਆਦਾ ਲੋਕ ਆਦਿਵਾਸੀ ਸੀ, ਕਬੀਲੇ ਸੀ, ਉਹਨਾਂ ਨੂੰ ਸਹੂਲਤਾਂ ਦੀ ਲੋੜ ਸੀ, ਤੇ ਉਹਨਾਂ ਨੇ ਉਹ ਸਹੂਲਤਾਂ ਦਿੱਤੀਆਂ, ਐਜੂਕੇਸ਼ਨ ਦਿੱਤੀ, ਮੈਡੀਕਲ ਸਹੂਲਤਾਂ ਦਿੱਤੀਆਂ। ਅੱਜ ਵੀ ਉੱਥੇ ਪਿੰਡਾਂ ਦੇ ਵਿੱਚ, ਜੇ ਅਸੀਂ ਨੌਰਥ ਈਸਟ ਦੇ ਵਿੱਚ ਜਾਂਦੇ ਹਾਂ, ਖਾਸ ਕਰਕੇ ਆਪਾਂ ਮੇਘਾਲਿਆ ਵਗੈਰਾ ਹੋਰ ਇਹਨਾਂ 'ਚ, ਪਿੰਡਾਂ ਦੇ ਵਿੱਚ ਕਾਨਵੈਂਟ ਸਕੂਲ ਨੇ, ਸਾਰੇ ਪਿੰਡਾਂ ਦੇ ਵਿੱਚ ਚਰਚਸ ਨੇ, ਤੇ ਚਲੋ ਉਹ ਆਪਾਂ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਜਾਂਦੇ, ਕਿਉਂਕਿ ਅੱਜ ਦਾ ਸਾਡਾ ਇਹ ਵਿਸ਼ਾ ਹੈ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਈਸਾਈ ਮਤ ਉੱਥੇ ਆਇਆ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਖਾਸ ਕਰਕੇ ਅਫਰੀਕਨ ਕੰਟਰੀ ਦੀ ਜਾਂ ਸਾਊਥ ਅਫਰੀਕਾ ਦੀ, ਤੇ ਉਸੇ ਰੂਪ ਦੇ ਵਿੱਚ ਨੋਰਥ ਈਸਟ ਦੇ ਵਿੱਚ ਇਹ ਗੱਲ ਦੇਖਣ ਵਿੱਚ ਆਈ। ਮੇਘਾਲਿਆ ਦੇ ਵਿੱਚ ਜੇ ਹੁਣ ਜਿਹੜੀ ਲਿਪੀ ਹੈ, ਹਾਲਾਂਕਿ ਉਹਨਾਂ ਦੀ ਜਿਹੜੀ ਭਾਸ਼ਾ ਤਾਂ ਮੇਘਲਾਈ ਹੈ, ਪਰ ਉਹ ਲਿਪੀ ਜਿਹੜੀ ਰੋਮਨ ਹੈ, ਉਹ ਇਹੀ ਕਾਰਨ ਹੈ ਕਿ ਉੱਥੇ ਕਿਉਂਕਿ ਉਹਨਾਂ ਕੋਲ ਕੋਈ ਸਕ੍ਰਿਪਟ ਇਸ ਰੂਪ ਚ ਸਥਾਪਿਤ ਜਾਂ ਇੱਕ ਜਿਹਨੂੰ ਆਪਾਂ ਸਿਸਟਮੈਟਿਕਲ ਜਾਂ ਇੱਕ ਡਿਸਿਪਲਿਨ ਜਿਹੜੀ ਸਕ੍ਰਿਪਟ ਹੈ ਹੀ ਨਹੀਂ ਸੀ। ਪਰ ਇੱਥੇ ਜਿਹੜਾ ਹੈ ਰਿਐਕਸ਼ਨ ਇਸ ਰੂਪ ਦੇ ਵਿੱਚ ਕਿਉਂ ਹੁੰਦਾ, ਤੇ ਕਿਉਂਕਿ ਇਹਦੇ ਪੈਰਲਲ ਜਿਹੜੀਆਂ ਹੋਰ ਮੂਵਮੈਂਟ ਨਾਲ ਨਾਲ ਇਸ ਰਿਐਕਸ਼ਨ ਦੇ ਵਿੱਚ ਚੱਲੀਆਂ, ਜਿਵੇਂ ਤੁਸੀਂ ਜਿਹੜੀ ਹੈ ਸਨਾਤਨ ਧਰਮ ਦੀ ਗੱਲ ਕੀਤੀ, ਬ੍ਰਹਮੋ ਸਮਾਜ ਦੀ ਗੱਲ ਕੀਤੀ, ਆਰੀਆ ਸਮਾਜ ਦੀ ਗੱਲ ਕੀਤੀ, ਤੇ ਜਾਂ ਦੇਵ ਸਮਾਜ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਮੂਵਮੈਂਟ ਰਹੀ ਇੱਕ। ਤੇ ਹੁਣ ਜਦੋਂ ਹਾਲਾਂਕਿ ਸਾਰਿਆਂ ਨੇ ਆਪਣੇ ਲੈਵਲ ਤੇ ਰਿਐਕਟ ਕੀਤਾ ਇਸ ਨੂੰ, ਤੇ ਆਪਣੇ ਕਲਚਰ ਨੂੰ, ਆਪਣੇ ਆਪਣੀ ਭਾਸ਼ਾ ਨੂੰ, ਆਪਣੇ ਧਰਮ ਨੂੰ ਖਾਸ ਕਰਕੇ ਉਹ ਬਚਾਉਣ ਦੀ ਜਿਹੜੀ ਗੱਲ ਕੀਤੀ, ਮੁੱਖ ਮੁੱਦਾ ਤਾਂ ਭਾਵੇਂ ਉਦਾਂ ਇਹ ਸਾਰੀ ਗੱਲ ਦੇ ਪਿੱਛੇ ਭਾਵੇਂ ਉਦਾਂ ਦਾ ਜਿਹਨੂੰ ਅੱਜ ਆਪਾਂ ਫਿਰਕੂਪਣਾ ਜਾਂ ਉਹ ਕਹਿੰਦੇ ਉਹ ਭਾਵੇਂ ਨਹੀਂ ਸੀਗਾ, ਤੇ ਪਰ ਇੱਕ ਧਰਮ ਤਬਦੀਲੀ ਇੱਕ ਰੂਟੀਨ ਬਣ ਚੁੱਕੀ ਸੀ, ਕਿਉਂਕਿ ਮਿਸ਼ਨਰੀ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੇ ਸੀ ਕਿ ਤੁਸੀਂ ਈਸਾਈ ਮਤ ਦੇ ਵਿੱਚ ਆਓ, ਤੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਗੱਲ ਫਿਰ ਅੱਗੋਂ ਰਾਜ ਪ੍ਰਬੰਧ ਦੇ ਨਾਲ ਉਹ ਸਾਰਾ ਜੁੜੀ ਹੋਈ ਸੀ। ਤੇ ਜਦੋਂ ਇਹ ਗੱਲ ਅੰਮ੍ਰਿਤਸਰ ਦੇ ਵਿੱਚ ਆਈ, ਅੰਮ੍ਰਿਤਸਰ ਦੇ ਵਿੱਚ ਵੀ ਕਿਉਂਕਿ ਮਿਸ਼ਨ ਸਕੂਲ ਖੁੱਲਿਆ, ਤੇ ਮਿਸ਼ਨਰੀਆਂ ਦਾ ਜਿਹੜਾ ਇੱਥੇ ਵੀ ਜ਼ੋਰ ਖਾਸ ਕਰਕੇ ਉਹਨਾਂ ਥਾਵਾਂ ਤੇ ਰਿਹਾ ਜਿੱਥੇ ਜਾਂ ਤਾਂ ਦਲਿਤ ਆਬਾਦੀ ਸੀਗੀ, ਤੇ ਉਹ ਲੋਕ ਜਿਹੜੇ ਜਿਹੜੀਆਂ ਸਹੂਲਤਾਂ ਤੋਂ ਜਾਂ ਆਪਾਂ ਕਹਿੰਦੇ ਕਿ ਅਨਪ੍ਰਿਵਲੇਜ ਲੋਕ ਸੀਗੇ, ਜਿਵੇਂ ਇਹ ਅੰਮ੍ਰਿਤਸਰ ਦਾ ਕੁਛ ਇਲਾਕਾ ਸੀ, ਜਾਂ ਇੱਧਰ ਆਪਾਂ ਬਟਾਲਾ ਵਗੈਰਾ ਆਪਾਂ ਇੱਧਰ ਦੇਖ ਸਕਦੇ ਹਾਂ, ਜਾਂ ਲੁਧਿਆਣੇ ਦਾ ਕੁਛ ਇਲਾਕਾ, ਤੇ ਉਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਹਨਾਂ ਕੋਲ ਜ਼ਿੰਦਗੀ ਦੀਆਂ ਜਿਹੜੀਆਂ ਥੋੜਾ ਸੀ, ਬਹੁਤ ਜ਼ਿਆਦਾ ਜ਼ਿੰਦਗੀ ਬਤੀਤ ਕਰਨ ਦਾ ਜ਼ਰੀਏ ਦੇ ਵਿੱਚ। ਤੇ ਉਹ ਹੁਣ ਇੱਥੇ ਵੀ ਜਦੋਂ ਉਹਨਾਂ ਨੇ ਮਿਸ਼ਨਰੀ ਸਕੂਲ ਤਾਂ, ਕਿਉਂਕਿ ਐਜੂਕੇਸ਼ਨ ਦਾ ਸਿਸਟਮ ਤਾਂ ਉਹਨਾਂ ਕੋਲੇ ਇੱਕ ਬਕਾਇਦਾ ਇੱਕ ਪਹਿਲਾਂ ਤੋਂ ਬਣਿਆ ਹੋਇਆ ਸੀਗਾ, ਸਾਰੇ ਲੋਕ ਚਾਹੁੰਦੇ ਸੀ, ਉਹ ਤਾਂ ਹੁਣ ਵੀ ਲੋਕ ਵੱਧ ਤੋਂ ਵੱਧ ਕਾਨਵੈਂਟ ਸਕੂਲਾਂ ਚ ਇੱਦਾਂ ਦੇ ਜਿਹੜੇ ਈਸਾਈਆਂ ਦੇ ਮਿਸ਼ਨਰੀ ਸਕੂਲ ਆ ਉਹਨਾਂ ਚ ਪੜ੍ਹਾਉਣਾ ਪ੍ਰੈਫਰ ਕਰਦੇ ਆ, ਭਾਵੇਂ ਵੱਡੇ ਵੱਡੇ ਘਰਾਣੇ ਕਿੱਡੇ ਕਿਉਂ ਕਿਉਂ ਨਾ ਹੋਣ, ਤੇ ਕਿਉਂਕਿ ਉਹਨਾਂ ਕੋਲ ਇੱਕ ਐਜੂਕੇਸ਼ਨ ਦਾ ਇੱਕ ਸਿਸਟਮ ਸੀ ਚੰਗੀ ਐਜੂਕੇਸ਼ਨ ਵਿੱਦਿਆ ਦੇਣ ਲਈ, ਤੇ ਉਦੋਂ ਫਿਰ ਉੱਥੇ ਵੀ ਜਿਹੜੇ ਸੀ ਅੰਮ੍ਰਿਤਸਰ ਦੇ ਚੰਗੇ ਜਿਹੜੇ ਸੀਗੇ ਰਾਜ ਦੇ ਪੁਜ ਦੇ ਘਰਾਂ ਦੇ ਬੱਚੇ ਵੀ ਉੱਥੇ ਜਾਣ ਲੱਗੇ। ਤੇ ਹੁਣ ਉੱਥੇ ਕੀ ਵਾਪਰਿਆ ਜਦੋਂ ਸਾਰੇ ਥਾਵਾਂ ਤੇ ਉਹਨਾਂ ਨੇ ਇਹ ਗੱਲ ਨਾਲ ਸ਼ੁਰੂ ਕੀਤੀ ਬੈਪਟਾਈਜ਼ ਕਰਨ ਦੀ, ਕਿ ਬੱਚਿਆਂ ਨੂੰ ਪਹਿਲਾਂ ਮੋਟੀਵੇਟ ਕਰੋ ਫਿਰ ਉਹਨਾਂ ਨੂੰ ਜਿਹੜਾ ਸੀ ਬੈਪਟਾਈਜ਼ ਕਰੋ। ਹੁਣ ਉੱਥੇ ਵੀ ਜਿਹੜੀ ਏਦਾਂ ਦੀ ਗੱਲ ਇਹ ਘਟਨਾ ਵਾਪਰੀ ਅੰਮ੍ਰਿਤਸਰ ਦੇ ਵਿੱਚ ਵੀ, ਜਿੱਥੇ ਚਾਰ ਜਿਹੜੇ ਸੀਗੇ ਸਿੱਖ ਵਿਦਿਆਰਥੀ ਉਹਨਾਂ ਨੇ ਇਹ ਜੋ ਫੈਸਲਾ ਕੀਤਾ ਕਿ ਅਸੀਂ ਜਿਹੜਾ ਹੈਗਾ ਇਹ ਮਿਸ਼ਨ ਜਿਹੜਾ ਹੈਗਾ ਉਹ ਧਾਰਨ ਕਰਨਾ, ਜਾਂ ਈਸਾਈ ਮਤ ਅਸੀਂ ਜਿਹੜਾ ਹੈਗਾ ਉਹ ਧਾਰਨ ਕਰਨਾ। ਤੇ ਹੁਣ ਉੱਥੋਂ ਜਿਹੜਾ ਸੀ ਫਿਰ ਇਹਦਾ ਰਿਐਕਸ਼ਨ ਸ਼ੁਰੂ ਹੋਇਆ, ਕਿਉਂਕਿ ਉਦੋਂ ਪਹਿਲਾਂ ਸਿੱਖੀ ਇੱਕ ਜਿਹੜਾ ਸਿਸਟੇਮੈਟਿਕਲ ਐਜੂਕੇਸ਼ਨ ਸਿਸਟਮ ਦੇ ਰੂਪ ਚ ਹੈ ਨਹੀਂ ਸੀ, ਤੇ ਉਦਾਂ ਡੇਰਿਆਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਸਾਰੇ ਕਿਤੇ ਸੀ, ਤੇ ਕਿਉਂਕਿ ਸੰਪਰਦਾਵਾਂ ਦਾ ਇੰਨਾ ਜ਼ੋਰ ਵੱਧ ਗਿਆ ਸੀਗਾ ਇਸ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤੇ ਸਗੋਂ ਉਹਨਾਂ ਨੇ ਜਿਹੜਾ ਮਹੰਤਾਂ ਨੂੰ ਸੰਪਰਦਾਵਾਂ ਨੂੰ ਡੇਰਿਆਂ ਵਾਲਿਆਂ ਨੂੰ ਜਿਹੜਾ ਹੈ ਉਹ ਥਾਪੜਾ ਦਿੱਤਾ। ਤੇ ਉਹਦੇ ਚ ਕੁਛ ਜਿਵੇਂ ਖਾਸ ਆਪਾਂ ਜ਼ਿਕਰ ਕਰਦੇ ਹਾਂ ਨਿਰੰਕਾਰੀ ਮੂਵਮੈਂਟ, ਅੱਜ ਦਾ ਜਿਹੜਾ ਨਿਰੰਕਾਰੀ ਮਿਸ਼ਨ ਉਹ ਨਹੀਂ, ਉਹ ਜਿਹੜਾ ਉਹ ਹੋਰ ਸੀਗਾ, ਤੇ ਜਾਂ ਨਾਮਧਾਰੀ ਖਾਸ ਕਰਕੇ ਨਾਮਧਾਰੀਆਂ ਨੇ ਤਾਂ ਆਖਿਰ ਬਹੁਤ ਆਡਾ ਲਿਆ ਵੱਡਾ ਅੰਗਰੇਜ਼ਾਂ ਨਾਲ, ਉਹਨਾਂ ਦੇ ਬਾਈਕਾਟ ਕਰਕੇ ਸਾਰਾ ਕੁਛ ਕੀਤਾ। ਤੇ ਇਸ ਦੇ ਸਾਰੇ ਦੇ ਦੌਰਾਨ ਜਿਹੜਾ ਹੈਗਾ ਆਪਣਾ ਗੌਤਮ ਜੀ, ਉਹ ਇਹ ਹੋਇਆ ਕਿ ਜਦੋਂ ਉਹਨਾਂ ਬੱਚਿਆਂ ਨੇ ਕੀਤਾ ਫੈਸਲਾ, ਉਹਨਾਂ ਵਿਦਿਆਰਥੀਆਂ ਦੇ ਨਾਂ ਜੇ ਮੈਂ ਲੈਣਾ ਚਾਹਾਂਗਾ, ਅਤਰ ਸਿੰਘ ਸੀ, ਸਾਧੂ ਸਿੰਘ ਸੀ, ਸੰਤੋਖ ਸਿੰਘ ਤੇ ਆਇਆ ਸਿੰਘ, ਤੇ ਜਦੋਂ ਗੱਲ ਉਹਨਾਂ ਦੇ ਪੇਰੈਂਟਸ ਤੱਕ ਪਹੁੰਚੀ ਜਾਂ ਆਲੇ ਦੁਆਲੇ ਪਹੁੰਚੀ, ਤੇ ਫਿਰ ਜਿਹੜਾ ਸੀਗਾ ਉਹ ਆ ਕੇ ਉਹਨਾਂ ਨੇ ਇਹਦਾ ਸੀ ਕਿ ਜੋ ਇਹਦਾ ਇਹਦਾ ਕੀ ਅਲਟਰਨੇਟਿਵ ਕੀ ਹੋਵੇ, ਤੇ ਉੱਥੋਂ ਜਿਹੜੀ ਇੱਕ ਫਿਰ ਮੂਵਮੈਂਟ ਸ਼ੁਰੂ ਹੋਈ। ਉਹਨਾਂ ਨੇ ਉਹਨਾਂ ਨੂੰ ਤਾਂ ਖੈਰ ਬੱਚਿਆਂ ਨੂੰ ਤਾਂ ਨਹੀਂ, ਉਹਨਾਂ ਨੇ ਧਾਰਨ ਕਰ ਦਿੱਤਾ ਈਸਾਈ ਮਤ ਤੇ, ਪਰ ਉਦੋਂ ਫਿਰ ਇੱਕ ਅੰਦਰੋਂ ਦੀ ਜਿਹੜੇ ਸੀ ਉਹ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਕਿ ਅਸੀਂ ਕਿਵੇਂ ਐਜੂਕੇਸ਼ਨ ਵਾਲੇ ਪਾਸੇ ਸਾਨੂੰ ਜਾਣਾ ਚਾਹੀਦਾ, ਕਿਉਂਕਿ ਤਾਂ ਹੀ ਬੱਚੇ ਜੇ ਉਹ ਮਿਸ਼ਨਰੀ ਸਕੂਲ ਦੇ ਵਿਦਿਆਰਥੀ ਸੀ ਤਾਂ ਇਸ ਪਾਸੇ ਨੂੰ ਉਹਨਾਂ ਨੇ ਸੋਚਿਆ ਜਾਣ ਦੀ, ਉਹ ਪ੍ਰਭਾਵਿਤ ਹੋਏ ਉਹਨਾਂ ਦੀਆਂ ਪ੍ਰੇਰਾਂ ਤੋਂ, ਉਹਨਾਂ ਦੇ ਜੋ ਵੀ ਸਿਮਰਨ ਜਿਹੜੇ ਹੁੰਦੇ ਆ ਉਹਨਾਂ ਤੋਂ। ਤੇ ਸੋ ਫਿਰ ਉੱਥੋਂ ਜਿਹੜਾ ਸੀ ਇਹ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਮੀਟਿੰਗਾਂ ਸ਼ੁਰੂ ਹੋਈਆਂ, ਤੇ ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਜਿਹੜੀ ਗੱਲ ਹੋਈ ਉਹ ਸ਼ੁਰੂ ਕੀਤੀ ਠਾਕਰ ਸਿੰਘ ਸੰਧਾਵਾਲੀ ਨੇ। ਠਾਕਰ ਸਿੰਘ ਸੰਧਾਵਾਲੀ ਬਾਰੇ ਮੈਂ ਥੋੜਾ ਜਰੂਰ ਦੱਸਣਾ ਚਾਹੇਗਾ ਕਿ ਚਾਹੂੰਗਾ। ਲਹਿਣਾ ਸਿੰਘ ਸੰਧਾਵਾਲੀ ਦਾ ਨਾਂ ਅਕਸਰ ਲਿਆ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਉਥਲ ਪੁਥਲ ਹੋਈ ਉਹਦੇ ਵਿੱਚ ਕਾਫੀ ਨਾਂ ਆਉਂਦਾ ਹੈਗਾ, ਤੇ ਕਈ ਮਾਮਲਿਆਂ ਦੇ ਵਿੱਚ ਆਉਂਦਾ ਜਦੋਂ ਸੰਧਾਵਾਲੀਆਂ ਨੇ ਖਾਸ ਕਰਕੇ ਜਿਹੜਾ ਇੱਕ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵੱਡਾ ਤੇ ਛੋਟਾ ਜਿਹੜਾ ਸੀ ਉਹ ਪੁੱਤਰ ਸੀਗਾ ਮਹਾਰਾਜਾ ਸ਼ੇਰ ਸਿੰਘ, ਉਹਦੇ ਕਤਲ ਦਾ ਜਿਹੜਾ ਇਲਜ਼ਾਮ ਜਿਹੜਾ ਉਹਦੇ ਉੱਤੇ ਲੱਗਦਾ, ਤੇ ਇਹ ਇਸ ਕਰਕੇ ਉਹ ਲਹਿਣਾ ਸਿੰਘ ਸੰਧਾਵਾਲੀ ਦਾ ਪੁੱਤਰ ਸੀ ਠਾਕੁਰ ਸਿੰਘ ਸੰਧਾਵਾਲੀ, ਉਹਨੂੰ ਕੋਈ ਜਗੀਰ ਸੀ ਬਹੁਤ ਵੱਡੇ ਉਹ ਸੀਗੇ, ਤੇ ਉਹਨਾਂ ਨੇ ਫਿਰ ਇਹ ਸ਼ੁਰੂਆਤ ਕੀਤੀ ਕਿ ਆਪਾਂ ਖੁਦ ਐਜੂਕੇਸ਼ਨ ਦਾ ਕੋਈ ਸਿਸਟਮ ਬਣਾਈਏ। ਤੇ ਉਹ ਸਾਰੇ ਸੋਚ ਵਿਚਾਰ ਚੋਂ ਇਹ ਗੱਲ ਨਿਕਲੀ ਕਿ ਸਿੱਖੀ ਦੇ ਮੁਤਾਬਕ ਐਜੂਕੇਸ਼ਨ ਕੀ ਹੋਵੇ, ਤੇ ਸਿਰਫ ਤੇ ਸਿਰਫ ਫਿਰ ਇਹ ਦੋ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ 1 ਅਕਤੂਬਰ 1873 ਚ ਇਹਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ। ਤੇ ਇਹ ਦੋ ਗੱਲਾਂ ਮੇਨ ਕਰਕੇ ਧਰਮ ਤੇ ਜਿਹੜਾ ਦੂਜਾ ਜਿਹੜੀ ਸਿੱਖਿਆ ਜਾਂ ਵਿਦਿਆ ਕਹਿ ਲਓ, ਉਦੋਂ ਵਿਦਿਆ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਸੀ ਸਿੱਖਿਆ ਦੀ ਥਾਂ ਤੇ। ਤੇ ਉਸ ਫਿਰ ਉਹਦੇ ਚ ਜਿਹੜੀ ਉਹ ਮੀਟਿੰਗ ਜਿਹੜੀ ਪਹਿਲੀ ਮੀਟਿੰਗ ਬੁਲਾਈ ਜਿਹਨੂੰ ਮੈਂ ਦੱਸਦਾ ਕਿ ਉਹ ਠਾਕਰ ਸਿੰਘ ਸੰਧਾਵਾਲੀਆਂ ਨੇ, ਉਹਦੇ ਫਿਰ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਸੀਗੀਆਂ ਜਾਂ ਸਿੱਖ ਆਪਾਂ ਕਹਿ ਲਈਏ ਕਿ ਉਸ ਵੇਲੇ ਜਿਹੜੇ ਚੱਲ ਰਹੇ ਸੀ ਮਤ ਸੀ, ਜਿਹੜੇ ਉਦਾਸੀ ਮਤ ਵਾਲੇ ਸੀ, ਨਿਰਮਲੇ ਸੀ, ਤੇ ਹੋਰ ਜਿਹੜੀਆਂ ਕੁਛ ਸੰਪਰਦਾਵਾਂ ਸੀ ਜਿਹਦੇ ਚ ਗ੍ਰੰਥੀ ਸੀ, ਹੋਰ ਸਾਰਿਆਂ ਨੂੰ ਬੁਲਾ ਕੇ ਜਿਹੜਾ ਇੱਕ ਉੱਥੇ ਵੱਡੀ ਜਿਹੜੀ ਮੀਟਿੰਗ ਕਰਕੇ ਫਿਰ ਇਹਦੀ ਸਥਾਪਨਾ ਕੀਤੀ। ਹਾਲਾਂਕਿ ਉਸ ਵੇਲੇ ਤੱਕ ਅਜੇ ਕੋਈ ਦਿਮਾਗ ਚ ਨਹੀਂ ਸੀ ਕਿ ਇਹਨੂੰ ਅੱਗੋਂ ਚਲਾਇਆ ਕਿਸ ਤਰ੍ਹਾਂ ਜਾਵੇ, ਤੇ ਪਰ ਉਹਨਾਂ ਨੇ ਫਿਰ ਧਰਮ ਦਾ ਜਿਹੜਾ ਪ੍ਰਚਾਰ ਸੀ ਉਹ ਬਕਾਇਦਾ ਉਹ ਸ਼ੁਰੂ ਕੀਤਾ। ਤੇ ਉਸ ਧਰਮ ਦੇ ਜਿਹੜਾ ਹੈ ਪ੍ਰਚਾਰ ਦੇ ਵਿੱਚੋਂ ਫਿਰ ਜਿਹੜੀ ਗੱਲ ਉਹ ਨਿਕਲਦੀ ਹੈ, ਤੇ ਉਹ ਇੱਕ ਆਪਣਾ ਜਿਹੜਾ ਸੀ ਉਹ ਸਕੂਲ ਖੋਲਿਆ, ਤੇ ਸਿੰਘ ਸਭਾ ਨੇ ਉਹਦਾ ਨਾਂ ਸਿੰਘ ਸਭਾ ਹੀ ਰੱਖਿਆ ਗਿਆ, ਤੇ ਫਿਰ ਉੱਥੇ ਜਿਹੜੀ ਹੈ ਉਹ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਦੇਣੀ ਸ਼ੁਰੂ ਕੀਤੀ। ਤੇ ਇਹ ਇੱਥੋਂ ਸ਼ੁਰੂਆਤ ਇੱਕ ਹੋ ਗਈ, ਤੇ ਇਸ ਸ਼ੁਰੂਆਤ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਉਦੋਂ ਬਣਦੀ ਹੈ ਜਦੋਂ ਸਿੰਘ ਸਭਾ ਲਾਹੌਰ ਬਣਦੀ ਹੈ। ਇਹ ਸਿੰਘ ਸਭਾ ਅੰਮ੍ਰਿਤਸਰ ਸੀਗੀ, ਤੇ ਸਿੰਘ ਸਭਾ ਜਿਹੜੀ ਲਾਹੌਰ ਹੈ ਜੇ ਆਪਾਂ ਦੇਖਿਆ ਜਾਵੇ ਕਿ ਇਸ ਤੋਂ ਜਿਹੜੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 1873 ਦੇ ਵਿੱਚ ਜਿਹੜੀ ਸੀ ਇਹ ਸਾਰਾ ਕੁਛ ਹੋਇਆ, ਤੇ ਉਸ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਕਿਉਂਕਿ ਐਜੂਕੇਸ਼ਨ ਦਾ ਸੈਂਟਰ ਉਦੋਂ ਲਾਹੌਰ ਵੱਡਾ ਬਣ ਗਿਆ ਸੀ, ਉੱਥੇ ਕਾਲਜ ਵਗੈਰਾ ਖੁੱਲ ਗਏ ਸੀ, ਓਰੀਐਂਟਲ ਕਾਲਜ ਖੁੱਲਿਆ ਸਭ ਤੋਂ ਪਹਿਲਾਂ ਉੱਥੇ, ਤੇ ਜਿੱਥੇ ਜਿਹੜੀਆਂ ਓਰੀਐਂਟਲ ਸਾਡੀਆਂ ਇੱਧਰਲੀਆਂ ਜਿਹੜੀਆਂ ਪੂਰਬੀ ਜਿਹੜੀਆਂ ਸਿੱਖਿਆ ਦੀਆਂ ਵਿਧੀਆਂ ਸੀ ਜਾਂ ਆਪਾਂ ਇਸ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀਆਂ ਭਾਸ਼ਾਵਾਂ ਸੀ ਉਹਨਾਂ ਦੇ ਵਿੱਚ ਤਾਲੀਮ ਦੀ ਜਿਹੜੀ ਉਹ ਗੱਲ ਉਹ ਸ਼ੁਰੂ ਹੋਈ। ਤੇ ਫਿਰ ਜਿਹੜੀ ਉਸ ਤੋਂ ਸਹੀ 6 ਸਾਲ ਬਾਅਦ ਜਿਹੜੀ ਹੈ ਉਹ ਫਿਰ ਜਿਹੜੀ ਹੈ ਉਹ 1879 ਦੇ ਵਿੱਚ ਤੇ ਜਿਹੜੀ ਲਾਹੌਰ ਦੀ ਸਿੰਘ ਸਭਾ ਬਣਦੀ ਹੈ। ਅਸਲ ਦੇ ਵਿੱਚ ਜਿਹੜੇ ਫਿਰ ਉਹ ਸਿੰਘ ਸਭਾ ਦੇ ਵਿੱਚ ਸੀ ਉਹ ਲੋਕ ਉਹ ਐਜੂਕੇਸ਼ਨਿਸਟ ਸੀਗੇ, ਜਿਹਦੇ ਚ ਪ੍ਰੋਫੈਸਰ ਗੁਰਮੁਖ ਸਿੰਘ ਸੀ ਮੁੱਖ ਤੌਰ ਤੇ, ਤੇ ਉਹਨਾਂ ਨੇ ਫਿਰ ਜਿਹੜਾ ਸੀ ਇਹ ਬੀੜਾ ਚੁੱਕਿਆ ਐਜੂਕੇਸ਼ਨ ਵਾਲਾ, ਜਿਹਦੇ ਚੋਂ ਗੌਤਮ ਜੀ ਉਸ ਤੋਂ ਬਾਅਦ ਜੇ ਆਪਾਂ ਸਾਰਾ ਜਦੋਂ ਆਪਾਂ ਦੇਖਦੇ ਹਾਂ ਨਾ ਇਹਨੂੰ ਛਾਨਬੀਨ ਕਰਦੇ ਹਾਂ, ਤੇ ਅਸਲ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਜਿਹਦੇ ਚ ਖਾਲਸਾ ਦੀਵਾਨ ਬਣਦੇ ਨੇ ਜਾਂ ਚੀਫ ਖਾਲਸਾ ਦੀਵਾਨ ਬਣਦਾ ਬਾਅਦ ਦੇ ਵਿੱਚ ਫਿਰ ਦੋਵੇਂ, ਕਿਉਂਕਿ ਖਾਲਸਾ ਦੀਵਾਨ ਅੰਮ੍ਰਿਤਸਰ ਪਹਿਲਾਂ ਬਣਦਾ ਤੇ ਫਿਰ ਖਾਲਸਾ ਦੀਵਾਨ ਜਿਹੜਾ ਉੱਥੋਂ ਉਹਦੇ ਚ ਫੁੱਟ ਪੈਂਦੀ ਹੈ, ਖਾਲਸਾ ਦੀਵਾਨ ਲਾਹੌਰ ਬਣਦਾ ਤੇ ਫਿਰ ਦੁਬਾਰਾ ਫਿਰ ਜਿਹੜਾ ਖਾਲਸਾ ਦੀਵਾਨ ਲਾਹੌਰ ਕਰਕੇ ਚੀਫ ਖਾਲਸਾ ਦੀਵਾਨ ਜਿਹੜਾ ਬਣਦਾ। ਤੇ ਉਸੇ ਦੇ ਵਿੱਚੋਂ ਹੀ ਇਹ ਸਾਰੀ ਗੱਲ ਦੇ ਵਿੱਚੋਂ ਹੀ ਜਿਹੜਾ ਸੀਗਾ ਇਹ ਆਪਣਾ ਜਿਹੜਾ ਖਾਲਸਾ ਕਾਲਜ ਹੈ ਜੋ ਕਾਫੀ ਸਾਲਾਂ ਦੇ ਬਾਅਦ ਫਿਰ ਜਿਹੜਾ 1892 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਦਾ, ਤੇ ਇਹ ਸਾਰੀ ਗੱਲ ਇਹਦੇ ਚੋਂ ਨਿਕਲਦੀ ਹੈ। ਮੁੱਖ ਤੌਰ ਤੇ ਜਿਹੜੀ ਮੁਕਦੀ ਗੱਲ ਇਹ ਹੈ ਜਿਹੜੀ ਗੌਤਮ ਜੀ ਕਿ ਐਜੂਕੇਸ਼ਨ ਦਾ ਪਹਿਲਾਂ ਜਿਹੜਾ ਹੈਗਾ ਸੀ ਕੋਈ ਇੱਦਾਂ ਦਾ ਆਪਾਂ ਇਹ ਕਹਿੰਦੇ ਕਿ ਕੋਈ ਜਿਹੜਾ ਇੱਕ ਸਿਲਸਿਲੇਵਾਰ ਜਿਹੜੀ ਵਿੱਦਿਆ ਇਸ ਪੰਜਾਬੀ ਦੇ ਵਿੱਚ ਹੈ ਨਹੀਂ ਸੀ। ਸਭ ਤੋਂ ਪਹਿਲਾਂ ਸਿੰਘ ਸਭਾ ਦੀ ਜਦੋਂ ਗੱਲ ਚੱਲਦੀ ਹੈ, ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਭਾਵ ਹੇਠ ਸਿੰਘ ਸਭਾ ਲਾਹੌਰ ਬਣੀ ਤੇ ਸਿੰਘ ਸਭਾ ਲਾਹੌਰ ਦੇ ਵਿੱਚ ਜਦੋਂ ਐਜੂਕੇਸ਼ਨ ਦਾ ਡਿਪਾਰਟਮੈਂਟ ਲਾਹੌਰ ਚ ਬਣਿਆ 1860 ਦੇ ਵਿੱਚ ਬਣਦਾ ਉਹ ਤੇ ਉਸ ਤੋਂ ਪਹਿਲਾਂ ਬਣ ਚੁੱਕਾ ਸੀ ਤੇ 1864 ਦੇ ਵਿੱਚ ਜਿਹੜਾ ਹੈਗਾ ਉਹ ਫਿਰ ਓਰੀਐਂਟਲ ਕਾਲਜ ਜਿਹੜਾ ਉਹ ਖੁੱਲ੍ਹਾ। ਪਰ ਉਸ ਵੇਲੇ ਤੱਕ ਓਰੀਐਂਟਲ ਕਾਲਜ ਦੇ ਵਿੱਚ ਜਿਹੜੀ ਪੰਜਾਬੀ ਦੀ ਜਾਂ ਸਿੱਖੀ ਦੀ ਜਾਂ ਇਸ ਤਰ੍ਹਾਂ ਦੀ ਕੋਈ ਤਾਲੀਮ ਹੈ ਨਹੀਂ ਸੀ ਕੋਈ, ਤੇ ਨਾ ਹੀ ਕੋਈ ਗੁਰਮੁਖੀ ਦੀ ਉੱਥੇ ਗੱਲ ਸੀ। ਤੇ ਫਿਰ 1873 ਦੇ ਵਿੱਚ ਜਾ ਕੇ ਜਿਹੜਾ ਜਦੋਂ 1873 ਚ ਇਧਰੋਂ ਜਿਹੜੀ ਹੈ ਉਹ ਬਣ ਰਹੀ ਹੈ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੋ ਰਹੀ ਹੈ, ਉਧਰੋਂ 1873 ਦੇ ਵਿੱਚ ਲਾਹੌਰ ਦੇ ਵਿੱਚ ਜਿਹੜੀ ਹੈ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਦੀ ਜਿਹੜੀ ਤਾਲੀਮ ਸ਼ੁਰੂ ਹੁੰਦੀ ਹੈ। ਉੱਥੇ ਅੰਗਰੇਜ਼ ਪ੍ਰੋਫੈਸਰ ਸੀਗੇ ਡਾਕਟਰ ਲਾਈਟਨਰ, ਤੇ ਉਹਨਾਂ ਨੇ ਸ਼ੁਰੂਆਤ ਕੀਤੀ। ਕਿਉਂਕਿ ਆਪਾਂ ਜਦੋਂ ਗੌਤਮ ਜੀ ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਦੇ ਹਾਂ ਕਿ ਜਦੋਂ ਆਪਾਂ ਇੱਦਾਂ ਦੀ ਜਿਹੜੀ ਗੱਲ ਕਰਦੇ ਨਾ ਫਿਰ ਆਪਾਂ ਕਈ ਵਾਰੀ ਪੂਰੇ ਭਾਈਚਾਰੇ ਨੂੰ ਬੰਨ ਲੈਂਦੇ ਹਾਂ ਉਹਦੇ ਚ, ਤੇ ਜਦੋਂ ਮੁਗਲਾਂ ਦੀ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਆਪਾਂ ਮੁਗਲ ਨਹੀਂ ਕਹਿੰਦੇ, ਆਪਾਂ ਕਹਿੰਦੇ ਮੁਸਲਮਾਨਾਂ ਨੇ ਆਹ ਜ਼ੁਲਮ ਕੀਤੇ, ਆਪਾਂ ਅਕਸਰ ਇੱਕ ਬਣ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਭਾਵੇਂ ਈਸਾਈ ਸੀ ਜਿਹੜੇ ਉੱਥੇ ਟੀਚਰ ਸੀ ਜਾਂ ਹੋਰ ਹੈ, ਉਹਨਾਂ ਚ ਜਿਹੜੇ ਇੱਕ ਮਨੁੱਖਤਾ ਵਾਲੇ ਗੁਣ ਉਹ ਵੀ ਹੈਗੇ ਸੀ। ਈਸਾਈ ਹੁੰਦਿਆਂ ਵੀ ਉਹਨਾਂ ਨੇ ਕਿਹਾ ਕਿ ਨਹੀਂ ਇੱਥੋਂ ਦਾ ਜਿਹੜਾ ਕਲਚਰ ਹੈ ਇੱਥੋਂ ਜਿਹੜਾ ਧਰਮ ਹੈ ਉਹਨੂੰ ਜ਼ਿਆਦਾ ਡਿਵੈਲਪ ਹੋਣਾ ਚਾਹੀਦਾ ਤੇ ਇੱਥੇ ਆ ਕੇ ਦੂਜਾ ਕੋਈ ਠੋਸਿਆ ਨਹੀਂ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਸੀਗੇ ਉਹ ਟੀਚਰ ਸੀਗੇ ਤੇ ਜਿਹਨਾਂ ਦੀ ਮੈਂ ਗੱਲ ਕੀਤਾ ਡਾਕਟਰ ਲਾਈਟਨਰ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇੱਥੇ ਸ਼ੁਰੂ ਕਰੋ। ਤੇ ਜਿਹੜੇ ਪਹਿਲੇ ਉੱਥੇ ਟੀਚਰ ਪੰਜਾਬੀ ਦੇ ਜਾ ਕੇ ਲੱਗੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਸੀ। ਅਸਲ ਦੇ ਵਿੱਚ ਜਿਹੜੀ ਸਿੰਘ ਸਭਾ ਮੂਵਮੈਂਟ ਨੂੰ ਚਲਾਉਣ ਵਾਲੇ, ਸਿੰਘ ਸਭਾ ਨੂੰ ਇੱਕ ਲਹਿਰ ਦੇ ਤੌਰ ਤੇ ਚਲਾਉਣ ਵਾਲੇ ਜਿਹੜੇ ਇਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਜਿਹੜੇ ਦਿੱਤ ਸਿੰਘ ਜਿਹਨਾਂ ਦਾ ਕਾਫੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਤੇ ਉਹ ਸੀਗੇ। ਤੇ ਕਿਉਂਕਿ ਇਹੀ ਜਿਹੜੇ ਸੀ ਉੱਥੇ ਟੀਚਰ ਬਣੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ, ਤੇ ਫਿਰ ਜਦੋਂ 1879 ਦੇ ਵਿੱਚ 1879 ਦੇ ਵਿੱਚ ਜਦੋਂ ਸਿੰਘ ਸਭਾ ਲਾਹੌਰ ਬਣ ਗਈ ਤੇ ਉਹਨਾਂ ਨੇ ਤਾਂ ਫਿਰ ਬਕਾਇਦਾ ਇੱਕ ਏਜੰਡਾ ਰੱਖ ਕੇ ਜਿਹੜਾ ਸੀ ਉਹ ਪ੍ਰਚਾਰ ਜਿਹੜਾ ਸ਼ੁਰੂ ਕੀਤਾ। ਤੇ ਇੱਕ ਤਾਂ ਇਹ ਕਿ ਜਿਹੜਾ ਐਜੂਕੇਸ਼ਨ ਦਾ ਮਾਧਿਅਮ ਹੈ ਜਿਹੜਾ ਉਹਨੂੰ ਗੁਰਮੁਖੀ ਬਣਾਇਆ ਜਾਵੇ, ਤੇ ਉਹਨਾਂ ਨੇ ਇਸ ਤੇ ਕੰਮ ਵੀ ਕੀਤਾ। ਹਾਲਾਂਕਿ ਅਜੇ ਤੱਕ ਵੀ ਸਾਡੇ ਇਹ ਮਸਲਾ ਚੱਲ ਰਿਹਾ ਸੈਕਟਰੀਏਟ ਦੇ ਵਿੱਚ ਕਿ ਜਿਹੜੀ ਹੈ ਰਾਜ ਭਾਸ਼ਾ ਪੰਜਾਬੀ ਹੋਵੇ, ਗੁਰਮੁਖੀ ਚ ਲਿਖੇ ਜਾਣ, ਪਰ ਅਜੇ ਵੀ ਨੋਟ ਬਹੁਤ ਅੰਗਰੇਜ਼ੀ ਚ ਲਿਖੇ ਜਾਂਦੇ ਆ। ਤੇ ਪਰ ਇਹ ਉਹਨਾਂ ਨੇ ਉਦੋਂ ਹੀ ਤਹੀਆ ਕਰ ਲਿਆ ਸੀ ਕਿ ਗੁਰਮੁਖੀ ਦੇ ਵਿੱਚ ਹੀ ਪੰਜਾਬੀ ਦੀ ਜਿਹੜੀ ਆ ਉਹ ਪੜ੍ਹਾਈ ਜਿਹੜੀ ਆ ਉਹ ਹੋਵੇ। ਤੇ ਜਿਹੜੀ ਫਿਰ ਜਿਹੜੀ ਲਾਹੌਰ ਦੀ ਜਿਹੜੀ ਇਹ ਹੈਗੀ ਜਿਹੜੀ ਸਭਾ ਤੇ ਫਿਰ ਇਹ ਬਾਅਦ ਦੇ ਵਿੱਚ ਇਹ ਇੱਕ ਫੈਸਲਾ ਹੋ ਜਾਂਦਾ ਕਿ ਦੋ ਨਾਂ ਚਲਾਈਆਂ ਜਾਣ, ਮੁੱਖ ਜਿਹੜੀ ਸਿੰਘ ਸਭਾ ਉਹਨੂੰ ਅੰਮ੍ਰਿਤਸਰ ਰੱਖਿਆ ਜਾਵੇ, ਲਾਹੌਰ ਨੂੰ ਉਹਦੀ ਬ੍ਰਾਂਚ ਮੰਨ ਲਿਆ ਜਾਵੇ। ਇਹਦੇ ਤੇ ਫਿਰ ਜਿਹੜਾ ਹੈ ਉਹਨਾਂ ਦਾ ਇਹ ਸਹਿਮਤੀ ਹੋ ਗਈ। ਇਹਦੇ ਚ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਸੀ, ਬਾਬਾ ਖੇਮ ਸਿੰਘ ਜਦੋਂ ਠਾਕੁਰ ਸਿੰਘ ਸੰਧਾ ਵਾਲੀ ਹੋਰਾਂ ਨੇ ਜਦੋਂ ਸ਼ੁਰੂਆਤ ਕੀਤੀ ਉਦੋਂ ਵੀ ਬਾਬਾ ਖੇਮ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਤੇ ਫਿਰ ਅਤਰ ਸਿੰਘ ਭਦੌੜ ਦੇ ਸਰਦਾਰ ਸੀਗੇ ਜਿਹੜੇ ਉਸ ਵੇਲੇ ਜਿਹੜੀ ਰਿਆਸਤ ਸੀਗੀ ਇੱਕ ਉਹਦੇ ਇੱਕ ਸੈਮੀ ਇੱਕ ਤਰੀਕੇ ਦੀ ਰਿਆਸਤ ਦੇ ਤੌਰ ਤੇ ਭਦੌੜ ਕੰਮ ਕਰਦੇ ਸੀ ਉਹ ਸੀਗੇ। ਫਿਰ ਜਗਤ ਸਿੰਘ ਸੀ ਮਹਾਰਾਜਾ ਨਾਭਾ, ਉਹਦੇ ਚ ਉਹਨਾਂ ਨੇ ਯੋਗਦਾਨ ਪਾਇਆ, ਕਰਮ ਸਿੰਘ ਨੇ, ਭਾਈ ਰਾਮ ਸਿੰਘ। ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਇਹਦੀ ਕਿ ਪੰਜਾਬੀ ਪੱਤਰਕਾਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਉਹ ਵੀ ਜਿਹੜੀ ਆ ਉਹ ਗੁਰਮੁਖੀ ਅਖਬਾਰ ਤੋਂ ਜਿਹੜੀ ਹੁੰਦੀ ਆ। ਹਾਲਾਂਕਿ ਉਦੋਂ ਪਹਿਲਾਂ ਜਿਹੜਾ ਸੀ ਅੰਮ੍ਰਿਤਸਰ ਤੋਂ ਇੱਕ ਅਖਬਾਰ ਸ੍ਰੀ ਦਰਬਾਰ ਸਾਹਿਬ ਫਰਾਇ ਲਾਲ ਹੋਰਾਂ ਨੇ ਜਿਹੜਾ ਕੱਢਤਾ ਸੀ, ਪਰ ਉਹਦੀ ਜਿਹੜੀ ਜਿਹੜੀ ਲਿਪੀ ਜ਼ਰੂਰ ਉਹਦੀ ਗੁਰਮੁਖੀ ਸੀ ਪਰ ਉਹਦੀ ਜਿਹੜੀ ਭਾਸ਼ਾ ਸੀ ਸਾਰੀ ਉਹ ਹਿੰਦੀ ਹੁੰਦੀ ਸੀਗੀ, ਹਿੰਦੀ ਜਾਂ ਉਰਦੂ ਮਿਕਸ ਜੀ ਜਿਹੜੀ ਭਾਸ਼ਾ ਉਹਦੀ ਹੁੰਦੀ ਸੀ। ਤੇ ਪਰ ਇਹ ਜਿਹੜਾ ਪੰਜਾਬੀ ਦਾ ਪਹਿਲਾ ਅਖਬਾਰ ਪਿਓਰ ਗੁਰਮੁਖੀ ਲਿਪੀ ਦੇ ਵਿੱਚ ਕੱਢਿਆ, ਉਹਦਾ ਨਾਂ ਹੀ ਜਿਹੜਾ ਸੀ ਜਿਹੜਾ 10 ਨਵੰਬਰ 1880 ਨੂੰ ਜਿਹੜਾ ਹੈਗਾ ਹਫ਼ਤਾਵਾਰੀ ਪੇਪਰ ਕੱਢਣਾ ਸ਼ੁਰੂ ਕੀਤਾ ਸਿੰਘ ਸਭਾ ਨੇ, ਉਹਦਾ ਨਾਂ ਗੁਰਮੁਖੀ ਅਖਬਾਰ ਸੀਗਾ। ਤੇ ਫਿਰ ਇਹਨਾਂ ਨੇ ਨਾਲ ਹੀ ਅਗਲੇ ਸਾਲ ਹੀ ਜਿਹੜਾ ਹੈਗਾ ਜਿਹੜਾ ਮੰਥਲੀ ਪੇਪਰ ਇੱਕ ਰਸਾਲਾ ਮੈਗਜ਼ੀਨ ਜਿਹੜਾ ਵਿਦਿਆਰਕ, ਕਿਉਂਕਿ ਵਿਦਿਆਰਕ ਤਾਂ ਹੁਣ ਤੱਕ ਸਿਲੇਬਸ ਦੇ ਵਿੱਚ ਦਾ ਹਿੱਸਾ ਬਣਦਾ ਰਿਹਾ ਪੰਜਾਬੀ ਦੇ ਵਿੱਚ ਐਵੇਂ ਤੱਕ, ਤੇ ਉਹ ਵੀ ਜਿਹੜਾ ਸੀ ਮਾਸਕ ਰਸਾਲਾ ਸਿੰਘ ਸਭਾ ਨੇ ਜਿਹੜਾ ਹੈ ਉਹ ਕੱਢਿਆ। ਤੇ ਫਿਰ ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਕਿਉਂਕਿ ਹੁਣ ਤੱਕ ਜਿਹੜੀ ਤਾਲੀਮ ਹੈ ਜ਼ਿਆਦਾ ਚੱਲ ਰਹੀ ਆ ਉਰਦੂ ਦੇ ਵਿੱਚ, ਅੰਗਰੇਜ਼ ਵੀ ਉਰਦੂ ਨੂੰ ਵੱਧ ਉਤਸ਼ਾਹਿਤ ਕਰਦੇ ਸੀ ਕਿ ਜਿਹੜੀ ਸਾਡੀ ਗੱਲ ਹੈ ਉਹ ਸਿਰਫ ਜਿਹੜੇ ਗੁਰਮੁਖੀ ਪੜ੍ਹਨ ਤੱਕ ਹੀ ਜਾਂਦੀ ਹੈ, ਤੇ ਜਿਹੜੇ ਸਿੱਖ ਗੁਰਮੁਖੀ ਨਹੀਂ ਪੜ੍ਹ ਸਕਦੇ ਜਾਂ ਨਹੀਂ ਪੜ੍ਹੇ ਥੋੜੇ ਜਿਹੇ ਵੱਡੇ ਉਹਨੇ ਉਹਨਾਂ ਤੱਕ ਵੀ ਜਿਹੜੀ ਗੱਲ ਪਹੁੰਚਾਈ ਜਾਣੀ ਚਾਹੀਦੀ ਹੈ। ਤੇ ਫਿਰ ਜਿਹੜਾ ਸੀਗਾ ਲਾਹੌਰ ਤੋਂ ਉਰਦੂ ਦਾ ਵੀ ਇੱਕ ਅਖਬਾਰ ਸ਼ੁਰੂ ਕੀਤਾ ਗਿਆ ਭਾਈ ਮਈਆ ਸਿੰਘ ਦੀ ਸੰਪਾਦਨਾ ਚ ਉਰਦੂ ਦੇ ਵਿੱਚ, ਜਿਹਦਾ ਨਾਂ ਜਿਹੜਾ ਸੀਗਾ ਖਾਲਸਾ ਗਜ਼ਟ ਸੀ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੁਰੂਆਤੀ ਜਿਹੜੀਆਂ ਸਾਰੀਆਂ ਉਹ ਸਿੰਘ ਸਭਾ ਨੇ ਹੀ ਕੀਤੀਆਂ। ਤੇ 1902-3 ਤੱਕ ਜਿਹੜੀ ਸਿੰਘ ਸਭਾ ਬਹੁਤ ਸਰਗਰਮ ਰਹੀ ਕਿਉਂਕਿ ਉਦੋਂ ਪਹਿਲਾਂ ਕੋਈ ਸੰਸਥਾ ਨਹੀਂ ਸੀਗੀ। ਤੇ ਫਿਰ ਜਿੱਦਾਂ ਮੈਂ ਦੱਸਿਆ ਕਿ ਇਹ ਐਜੂਕੇਸ਼ਨ ਵਾਲੇ ਪਾਸੇ ਖਾਲਸਾ ਦੀਵਾਨ ਬਣੇ, ਖਾਲਸਾ ਦੀਵਾਨ ਅੰਮ੍ਰਿਤਸਰ ਬਣਿਆ, ਖਾਲਸਾ ਦੀਵਾਨ ਲਾਹੌਰ ਬਣਿਆ, ਫਿਰ ਉਹਨਾਂ ਨੂੰ ਫਿਰ ਰਲੇਵਾਂ ਕਰਕੇ ਚੀਫ ਖਾਲਸਾ ਦੀਵਾਨ ਬਣਿਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਜਿਹੜਾ ਸਕੂਲ ਚਲਾ ਰਿਹਾ ਹੈਗਾ। ਤੇ ਜਿਹੜਾ ਖਾਲਸਾ ਕਾਲਜ ਹੈ ਉਹ ਵੀ ਚੀਫ ਖਾਲਸਾ ਦੀਵਾਨ ਦੀ ਹੀ ਜਿਹੜੀ ਕਾਢ ਸੀ ਕਿ ਇੱਥੇ ਖਾਲਸਾ ਕਾਲਜ ਹੋਣਾ ਚਾਹੀਦਾ। ਫਿਰ ਇਹ ਮਸਲਾ ਰਿਹਾ ਕਿ ਖਾਲਸਾ ਕਾਲਜ ਲਾਹੌਰ ਚ ਬਣੇ ਜਾਂ ਅੰਮ੍ਰਿਤਸਰ ਚ ਬਣੇ, ਇਹ ਵੀ ਜਿਹੜਾ ਹੈਗਾ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਜਿਹੜੀ ਹੈ ਜਾਂ ਪ੍ਰੇਰਨਾ ਕਹਿ ਲਓ ਕੁਛ ਵੀ, ਉਹਨਾਂ ਦੇ ਨਾਲ ਹੀ ਜਿਹੜਾ ਸੀ ਫਿਰ ਇਹ ਅੰਮ੍ਰਿਤਸਰ ਦੇ ਵਿੱਚ ਬਣਾਉਣ ਦਾ ਜਿਹੜਾ ਇਹ ਫੈਸਲਾ ਕੀਤਾ ਗਿਆ। ਇੱਕ ਗੌਤਮ ਜੀ ਜਿਹੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਇਹ ਅਸਲ ਦੇ ਵਿੱਚ ਇਹਦੇ ਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੱਖਰੀ ਗੱਲ ਹੈ ਕਿ SGPC ਨੇ ਵੀ ਸਿੰਘ ਸਭਾ ਨੂੰ ਵਿਸਾਰਤਾ ਤੇ ਅਕਾਲੀ ਦਲ ਨੇ ਤਾਂ ਚਲੋ ਇੱਕ ਪੋਲੀਟੀਕਲ ਪਾਰਟੀ ਬਣ ਕੇ ਉਹਨੇ ਵਿਸਾਰਨੇ ਸੀ, ਕਿਉਂਕਿ ਉਦੋਂ ਪਹਿਲਾਂ ਸਿੱਖਾਂ ਨੂੰ ਜਿਹੜੀ ਹੈ ਇੱਕ ਧਾਰਮਿਕ ਸੇਧ ਦੇਣ ਵਾਸਤੇ ਜਾਂ ਇੱਕ ਪੋਲੀਟੀਕਲ ਸੇਧ ਦੇਣ ਵਾਸਤੇ ਕੋਈ ਸੰਸਥਾ ਹੈ ਹੀ ਨਹੀਂ ਸੀ। ਜਿੱਦਾਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਖਰ ਰਾਜ ਤਾਂ ਉਹ ਤਾਂ ਰਾਜਿਆਂ ਦਾ ਰਾਜ ਤਾਂ ਆਪਣੇ ਤਰੀਕੇ ਦਾ ਹੁੰਦਾ ਨਾ, ਉੱਥੋਂ ਤੁਸੀਂ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਜੇ ਇਸ ਪਾਸੇ ਵੱਲ ਜਿਹੜਾ ਧਿਆਨ ਰਾਜਿਆਂ ਦਾ ਨਾ ਹੋਵੇ। ਤੇ ਜਾਂ ਫਿਰ ਇੱਥੇ ਪ੍ਰਿੰਸਲੀ ਸਟੇਟ ਸੀਗੀਆਂ, ਸਿੱਖ ਸਟੇਟ 7-8 ਜਿਹੜੀਆਂ, ਤੇ ਜਿਹਦੇ ਚ ਪਟਿਆਲਾ ਨਾਭਾ ਇਹ ਰਿਆਸਤਾਂ ਸੀ, ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਸਰਪ੍ਰਸਤੀ ਜਿਹੜੀ ਉਹ ਬਣੀ ਨੀ, ਤੇ ਐਜੂਕੇਸ਼ਨ ਵਾਲੇ ਪਾਸੇ ਖਾਸ ਕਰਕੇ ਤੇ ਫਿਰ ਸਿੱਖੀ ਵਾਲੇ ਪਾਸੇ। ਸਿੱਖੀ ਨੂੰ ਜਿਹੜਾ ਸੀ ਉਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖੀ ਦੇ ਮੁਤਾਬਕ ਕਿਵੇਂ ਚੱਲੇ, ਸਿੱਖ ਸਿਧਾਂਤ ਦੇ ਮੁਤਾਬਕ ਕਿਵੇਂ ਚੱਲੇ, ਇਹਦੇ ਚ ਬਹੁਤ ਵੱਡਾ ਯੋਗਦਾਨ ਆ ਸਿੰਘ ਸਭਾ ਦਾ, ਸਿੰਘ ਸਭਾ ਲਹਿਰ ਦਾ ਆਪਾਂ ਇਹ ਕਹਿ ਲਈ। ਕਿਉਂਕਿ ਹਰੇਕ ਗੁਰਦੁਆਰਾ ਮਹੰਤ ਦੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੁੰਦਾ ਸੀ, ਆਪਾਂ ਨੂੰ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਸਾਕਾ ਤਾਂ ਕਿਸੇ ਨੂੰ ਭੁੱਲਿਆ, ਮਹੰਤ ਨਾਰਾਇਣ ਦਾਸ ਵਾਲਾ, ਤੇ ਜੋ ਆਪਣੀ ਪ੍ਰੋਪਰਟੀ ਸਮਝਦਾ ਸੀ ਜਾਂ ਉੱਥੇ ਜਿਹੜੇ ਕੁਕਰਮ ਉਹ ਕਰਦਾ ਸੀ। ਤੇ ਉਸ ਇਹਦੇ ਚ ਇੱਕ ਕਿ ਸਿੱਖ ਸਿਧਾਂਤ ਦੇ ਮੁਤਾਬਕ, ਬਾਣੀ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਪ੍ਰਬੰਧ ਕਿਵੇਂ ਚੱਲੇ, ਸਿੱਖੀ ਕਿਵੇਂ ਚੱਲੇ, ਸਿੱਖੀ ਦਾ ਪ੍ਰਚਾਰ ਕਿਵੇਂ ਹੋਵੇ, ਇਹ ਚ ਬਹੁਤ ਵੱਡਾ ਯੋਗਦਾਨ ਆ ਸਿੰਘ ਸਭਾ ਦਾ। ਤੇ ਫਿਰ ਉੱਥੋਂ ਹੀ ਇਹ ਜਿਹੜਾ ਸਾਰਾ ਅਕਾਲੀ ਦਲ ਦੀ ਮੂਵਮੈਂਟ, ਫਿਰ ਪੋਲੀਟੀਕਲ ਮੂਵਮੈਂਟ, ਠੀਕ ਹੈ ਉੱਥੇ ਕਿਉਂਕਿ ਸਿੰਘ ਸਭਾ ਦਾ ਕੋਈ ਪੋਲੀਟੀਕਲ ਏਜੰਡਾ ਬਿਲਕੁਲ ਹੈ ਨੀ ਸੀਗਾ, ਇਸ ਕਰਕੇ ਉਹ ਉਹਦੇ ਚ ਬਿਲਕੁਲ ਪਿੱਛੇ ਹਟ ਗਏ ਤੇ ਕਿਤੇ ਰਹੇ ਨੀ। ਤੇ ਫਿਰ SGPC ਉਹਦੇ ਚੋਂ ਨਿਕਲੀ ਤੇ ਇਸ ਤਰ੍ਹਾਂ ਦੀ। ਪਰ ਇੱਕ ਜਿਹੜਾ ਸੀ ਉਹਦਾ ਇਹ ਹੋਇਆ ਕਿ ਸਿੰਘ ਸਭਾ ਇੱਕ ਏਦਾਂ ਦੀ ਮੂਵਮੈਂਟ ਬਣ ਗਈ ਜਿੱਥੇ ਇਤਿਹਾਸਕ ਗੁਰਦੁਆਰੇ ਨਹੀਂ ਸੀ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਰਿਆਸਤਾਂ ਤੱਕ ਵੀ ਸਿਰਫ ਤੇ ਸਿਰਫ ਜਿਹੜੇ ਸੀ ਲੋਕ ਉਹ ਜਾਂ ਡੇਰਿਆਂ ਚ ਜਾਂਦੇ ਸੀ, ਜਾਂ ਜਿੱਥੇ ਇਤਿਹਾਸਕ ਗੁਰਦੁਆਰੇ ਸੀ ਉਹ ਵੀ ਮਹੰਤਾਂ ਦੇ ਮਸੰਦਾਂ ਦੇ ਪ੍ਰਬੰਧ ਹੇਠ ਸੀਗੇ ਜਾਂ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ। ਸਿੰਘ ਸਭਾ ਮੂਵਮੈਂਟ ਨੇ ਕਿਹਾ ਕਿ ਜਿੱਥੇ ਵੀ ਜਿਹੜੇ ਹੈਗੇ ਸਿੰਘ ਇਕੱਠੇ ਹੋ ਕੇ ਆਪਣੀ ਕਮੇਟੀ ਬਣਾ ਕੇ ਆਪਣਾ ਕੋਈ ਗੁਰਦੁਆਰਾ ਉੱਥੇ ਸਾਂਝੀ ਜਗ੍ਹਾ ਬਣਾ ਸਕਦੇ ਆ। ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹੁਣ ਜੇ ਕੋਈ ਵਧੀਆ ਤਰੀਕੇ ਨਾਲ ਗੁਰਦੁਆਰੇ ਚੱਲ ਰਹੇ ਨੇ, ਲੋਕਲ ਪ੍ਰਬੰਧਕ ਕਮੇਟੀ ਹੁੰਦੇ ਤਾਂ ਉਹ ਸਿੰਘ ਸਭਾ ਦੇ ਜਿਹੜੇ ਹੈਗੇ ਗੁਰਦੁਆਰੇ ਹੀ ਨੇ, ਤੁਸੀਂ ਕਿਤੇ ਵੀ ਜਿਹੜੀ ਆ ਉਹ ਨਜ਼ਰ ਮਾਰ ਸਕਦੇ ਹੋ। ਤੇ ਪਰ ਕਿਉਂਕਿ ਫਿਰ ਉਸ ਤੋਂ ਬਾਅਦ ਹਾਲਾਂਕਿ ਇੱਥੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣੀਆਂ, SGPC ਨੇ ਵੀ ਕਦੇ ਬਾਂਹ ਨਹੀਂ ਫੜੀ, ਉਹ ਫਿਰ ਇਹਨਾਂ ਗੁਰਦੁਆਰਿਆਂ ਦੀ ਇੱਕ ਸੰਸਥਾ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਬਣੀ, ਤੇ ਉਹ ਥੋੜਾ ਮੋਟਾ ਚਲੋ ਜਿੰਨੇ ਕੋਲ ਫੰਡਸ ਵਗੈਰਾ ਹੁੰਦੇ ਉਹਨਾਂ ਨੂੰ ਚਲਾ ਰਹੀ ਹੈ। ਤੇ ਪਰ ਉਸ ਦੂਸਰੀ ਸਰਪ੍ਰਸਤੀ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ, ਕਿਉਂਕਿ ਰਿਆਸਤਾਂ ਖਤਮ ਹੋਣ ਤੋਂ ਬਾਅਦ ਜਿਹੜਾ ਥਾਪੜਾ, ਜਿਵੇਂ ਮਹਾਰਾਜਾ ਫਰੀਦਕੋਟ ਵੀ ਇਹਦੇ ਸਰਪ੍ਰਸਤ ਰਹੇ, ਮਹਾਰਾਜਾ ਨਾਭਾ ਵੀ ਰਹੇ, ਬਿਕਰਮਨ ਸਿੰਘ ਤਾਂ ਇਹਦੇ ਜਿਹੜੇ ਮੈਂਬਰ ਹੀ ਰਹੇ ਜਿਹੜੇ ਕਪੂਰਥਲਾ ਦੇ ਰਾਜਾ ਸੀਗੇ, ਤੇ ਉਦਾਂ ਦੀ ਜਿਹੜੀ ਸਰਪ੍ਰਸਤੀ ਨਾ ਰਹਿਣ ਕਰਕੇ ਫਿਰ ਹੌਲੀ ਹੌਲੀ ਜਿਹੜੀ ਸੀ ਉਹ ਲਹਿਰ ਤਾਂ ਚਲੋ ਉਦੋਂ ਹੀ ਇਹ ਪਿੱਛੇ ਹਟ ਗਈ ਸੀ ਜਿੱਦਾਂ ਤੋਂ ਸ਼ੁਰੂਆਤ ਕੀਤੀ ਕਿ ਸਮਾਜ ਸੁਧਾਰ ਵਾਲੇ ਪਾਸੇ ਇਹਨੇ ਕੰਮ ਕੀਤਾ। ਤੇ ਇੱਕ ਜਿਹੜੀ ਹੋਰ ਵੱਡੀ ਗੱਲ ਹੈ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਆਰੀਆ ਸਮਾਜ ਲਹਿਰ ਸ਼ੁਰੂ ਹੋਈ ਸਭ ਤੋਂ ਵੱਧ ਉਹਨੂੰ ਜਿਹੜਾ ਰਿਸਪੋਂਸ ਸੀਗਾ ਉਹ ਪੰਜਾਬ ਤੋਂ ਮਿਲਿਆ, ਤੇ ਪੰਜਾਬ ਦੇ ਵਿੱਚ ਰਿਸਪੋਂਸ ਵੀ ਜਿਹੜਾ ਸਿੱਖੀ ਵਾਲੇ ਪਾਸੋਂ ਮਿਲਿਆ, ਕਿਉਂਕਿ ਜਿਹੜੇ ਸਵਾਮੀ ਦਯਾਨੰਦ ਸਰਸਵਤੀ ਸੀ ਉਹਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਉਹ ਸੂਤ ਬੈਠਦੀਆਂ ਸੀ ਸਿੱਖ ਸਿਧਾਂਤ ਦੇ ਅਨੁਸਾਰ, ਕਿਉਂਕਿ ਇੱਥੇ ਪਹਿਲਾਂ ਸਿੱਖੀ ਦਾ ਪ੍ਰਚਾਰ ਸੀ ਤੇ ਉਹੀ ਸਮਾਜ ਸੁਧਾਰ ਦੀ ਗੱਲ ਉਹ ਕਰਦੇ ਸੀ, ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ, ਹੋਰ ਏਦਾਂ ਦੀਆਂ ਗੱਲਾਂ। ਜਦੋਂ ਫਿਰ ਉਹਨਾਂ ਦਾ ਇੱਕ ਗ੍ਰੰਥ ਆਇਆ ਸਤਿਆਰਥ ਪ੍ਰਕਾਸ਼, ਤੇ ਉਹਦੇ ਚ ਉਹਨਾਂ ਨੇ ਜਿਵੇਂ ਮੁਸਲਮਾਨ ਜਿਹੜੇ ਪੈਗੰਬਰ ਸੀ ਉਹਨਾਂ ਦੀ ਨਿੰਦਾ ਕੀਤੀ, ਈਸਾ ਮਸੀਹ ਦੀ ਨਿੰਦਾ ਕੀਤੀ, ਹੋਰਾਂ ਦੀ ਕੀਤੀ, ਨਾਲ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਨਿੰਦਾ ਉਹ ਸ਼ੁਰੂ ਕਰਤੀ ਕਿ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ, ਉਹਨਾਂ ਦਾ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹ ਤਾਂ ਬਿਲਕੁਲ ਪੇਂਡੂ ਭਾਸ਼ਾ ਹੈ, ਰਸਟਿਕ ਹੈ, ਇੱਦਾਂ ਦੀਆਂ। ਫਿਰ ਉੱਥੋਂ ਜਵਾਬ ਮੰਗਣਾ ਸ਼ੁਰੂ ਕਰਤਾ, ਤੇ ਇਹ ਵੀ ਕਿਹਾ ਜਾਂਦਾ, ਹਾਲਾਂਕਿ ਚਲੋ ਇਹਦਾ ਕੋਈ ਰਿਟਨ ਐਵੀਡੈਂਸ ਤਾਂ ਕਿਤੇ ਹੈ ਨਹੀਂ ਕਿ ਉਹਨਾਂ ਨੇ, ਦਯਾਨੰਦ ਨੇ ਕਿਹਾ ਕਿ ਮੈਥੋਂ ਭੁੱਲ ਹੋਈ ਹੈ ਕਿਉਂਕਿ ਮੇਰੇ ਤਾਂ ਪ੍ਰੇਰਨਾ ਸਰੋਤ ਨੇ, ਮੈਂ ਇਹ ਵਾਪਸ ਕੱਢਾਂਗਾ ਆਪਣੀ ਜਿਹੜੀ ਸਤਿਆਰਥ ਪ੍ਰਕਾਸ਼ ਚੋਂ। ਪਰ ਕਿਉਂਕਿ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਗਈ, ਤੇ ਉਦੋਂ ਬਾਅਦ ਜਿਹੜੀ ਦਯਾਨੰਦ ਐਂਗਲੋ ਮੂਵਮੈਂਟ ਸ਼ੁਰੂ ਹੋਈ, ਤੇ ਜਾਂ ਜਿਹੜੇ ਆਰੀਆ ਸਮਾਜੀ ਸੀ ਉਹਨਾਂ ਨੇ ਫਿਰ ਉੱਥੋਂ ਹਟਾਇਆ ਨੀ। ਅੱਜ ਵੀ ਸਤਿਆਰਥ ਪ੍ਰਕਾਸ਼ ਦਾ ਹਿੱਸਾ ਹੈ ਜੋ ਸਿੱਖ ਧਰਮ ਬਾਰੇ ਜਾਂ ਗੁਰੂ ਨਾਨਕ ਬਾਰੇ ਉਹਨਾਂ ਦੀਆਂ ਅਪਮਾਨਜਨਕ ਟਿੱਪਣੀਆਂ ਨੇ ਉਹ ਹੈਗੀਆਂ। ਪਰ ਉਹਦਾ ਜਿਹੜਾ ਸੀ ਵਿਰੋਧ ਫਿਰ ਕਾਫੀ ਹੋਇਆ ਆਰੀਆ ਸਮਾਜ ਮੂਵਮੈਂਟ ਦਾ ਜਾਂ ਹੋਇਆ, ਇਹੀ ਕਾਰਨ ਸੀਗਾ ਕਿ ਫਿਰ ਉਹ ਆਰੀਆ ਸਮਾਜ ਮੂਵਮੈਂਟ ਸਿਰਫ ਥੋੜੇ ਜਿਹੇ ਥਾਂ ਤੇ ਜਿਵੇਂ ਜਲੰਧਰ ਦੇ ਵਿੱਚ ਜਾਂ ਕੁਛ ਪੋਕਟ ਦੇ ਵਿੱਚ ਸੁੰਗੜ ਕੇ ਰਹਿ ਗਈ, ਅਬੋਹਰ ਤੇ ਦੇਖਿਆ ਗਿਆ। ਤੇ ਇਹ ਇਸ ਤਰ੍ਹਾਂ ਜਿਹੜਾ ਸੀ ਉਹ ਫਿਰ ਇਹ ਏਡੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ, ਤੇ ਫਿਰ ਹੁਣ ਕਿਉਂਕਿ ਕੋਈ ਇਹਨਾਂ ਦਾ ਸਿਆਸੀ ਆਧਾਰ ਨਾ ਹੋਣ ਕਰਕੇ, ਤੇ ਕਿਉਂਕਿ ਇਹਨਾਂ ਨੇ ਵਿਦਿਅਕ ਸੰਸਥਾਵਾਂ ਵੀ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਮੈਨੇਜਮੈਂਟ ਬਣ ਗਈਆਂ, ਜਿਵੇਂ ਚੀਫ਼ ਖਾਲਸਾ ਦੀਵਾਨ ਦੀ ਵੀ ਹੋਰ ਤਰ੍ਹਾਂ ਦੀ ਮੈਨੇਜਮੈਂਟ ਬਣ ਗਈ, ਤੇ ਫਿਰ ਉਹ ਬਸ ਕੇਂਦਰੀ ਸਿੰਘ ਸਭਾ ਇੱਕ ਸੰਸਥਾ ਰਹਿ ਗਈ ਜਿਹੜੀ ਇਹਨਾਂ ਸਾਰੇ ਗੁਰਦੁਆਰੇ, ਇਹਨਾਂ ਦੇ ਕੋਈ ਮਤਾਹਤ ਨਹੀਂ ਹੈਗੇ, ਉਹ ਆਪਣੀ ਇੱਛਾ ਦੇ ਨਾਲ ਇਹਦੇ ਨਾਲ ਜੁੜ ਜਾਂਦੇ ਆ, ਪਰ ਇਹ ਵੀ ਬਸ ਉਹ ਥੋੜੀ ਮੋਟੀ ਐਕਟੀਵਿਟੀ ਜਿਹੜੀ ਆ ਉਹ ਇਹਨਾਂ ਕੋਲ ਰਹਿ ਗਈ ਹੈ
0: ਜੀ। ਇਹ ਇਹ ਗੱਲ ਇੱਕ ਥੋੜ੍ਹਾ ਜਿਹਾ ਵੈਸੇ ਵਿਵਾਦ ਵੀ ਇਹਦੇ ਨਾਲ ਜਾ ਜੁੜਦਾ ਹੈਗਾ, ਜਦੋਂ ਵੀ ਕੋਈ ਲਹਿਰ ਬਹੁਤ ਵੱਡੀ ਹੋ ਜਾਂਦੀ ਹੈ ਅਤੇ ਮਾਸਿਸ ਦੀ ਲਹਿਰ ਬਣ ਜਾਂਦੀ ਹੈ, ਆਮ ਲੋਕਾਂ ਦੀ ਲਹਿਰ ਬਣ ਜਾਂਦੀ ਹੈ, ਜ਼ਾਹਿਰ ਜਿਹੀ ਗੱਲ ਹੈ ਕਿ ਉਹਦੇ ਨਾਲ ਸਵਾਲ ਜਿਹੜੇ ਨੇ ਉੱਥੇ ਉੱਠਣੇ ਵਾਜਬ ਹੁੰਦੇ ਹੈਗੇ ਨੇ। ਜਿੱਦਾਂ ਤੁਸੀਂ ਆਰੀਆ ਸਮਾਜੀ ਲਹਿਰ ਦੇ ਨਾਲ ਜੁੜ ਕੇ ਦੀ ਗੱਲ ਕੀਤੀ ਕਿ ਇੱਕ ਵਾਦ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ, ਪਰ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਵਿਵਾਦ ਇਹ ਵੀ ਜੁੜਦੇ ਹੈਗੇ ਨੇ ਕਿ ਕਿਉਂਕਿ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਇਹ ਫੈਸਲਾ ਕਰ ਲਿਆ ਸੀਗਾ ਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਗੁਰਮਤਿ ਪ੍ਰਚਾਰ ਤੱਕ ਜਾਂ ਵਿੱਦਿਆ ਦੇ ਪ੍ਰਸਾਰ ਤੱਕ ਦੀ ਇਹ ਲਹਿਰ ਹੋਏਗੀ, ਇਹਦੇ 'ਚ ਅੰਗਰੇਜ਼ੀ ਸਰਕਾਰ ਜਿਹੜੀ ਆ, ਬਰਤਾਨਵੀ ਹਕੂਮਤ ਆ, ਉਹਦੇ ਬਾਰੇ ਕੋਈ ਵੀ ਸਿਆਸੀ ਚਰਚਾ ਨਹੀਂ ਕੀਤੀ ਜਾਏਗੀ। ਇਹਨਾਂ ਦੀ ਬੈਠਕਾਂ ਦੇ ਵਿੱਚ ਵੀ ਇਹ ਅਹਿਦ ਲਿਆ ਜਾਂਦਾ ਸੀ। ਤੁਸੀਂ ਮੀਡੀਆ ਦੀ ਵੀ ਗੱਲ ਕੀਤੀ, ਜਿਹੜੇ ਅਖਬਾਰ ਵੀ ਸ਼ੁਰੂ ਕੀਤੇ ਸੀਗੇ, ਜਿੱਦਾਂ ਤੁਸੀਂ ਦੱਸਿਆ ਕਿ ਖਾਲਸਾ ਅਖਬਾਰ ਸੀਗਾ ਅਤੇ ਦੀ ਖਾਲਸਾ ਵੀ ਸੀਗਾ, ਅੰਗਰੇਜ਼ੀ ਦਾ ਅਖਬਾਰ ਸੀ। ਸੋ ਅੰਗਰੇਜ਼ੀ ਤੋਂ ਜਾਂ ਬਰਤਾਨਵੀ ਹਕੂਮਤ ਤੋਂ ਇਹ ਉਲਟ ਨਹੀਂ ਹੋਏ ਹੈਗੇ, ਬਲਕਿ ਇਤਿਹਾਸ ਦੇ ਵਿੱਚ ਇਹੋ ਜਿਹੇ ਵੀ ਕੁਛ ਸੰਦਰਭ ਮਿਲਦੇ ਹੈਗੇ ਨੇ ਕਿ ਜਿਹੜੀ ਬਰਤਾਨਵੀ ਹਕੂਮਤ ਜਿਹੜੀ ਸੀਗੀ ਉਹ ਜਿਸ ਤਰ੍ਹਾਂ ਦੀਆਂ ਆਰਿਆ ਸਮਾਜੀ ਆ ਹੋਰ ਜਿਹੜੀਆਂ ਬ੍ਰਹਮ ਸਮਾਜ ਜਿਹੜੀਆਂ ਐਸੀਆਂ ਲਹਿਰਾਂ ਸੀ ਉਹਨਾਂ ਦੇ ਖਿਲਾਫ ਖੜੇ ਹੋਣ ਦੇ ਲਈ ਜਿਹੜੀ ਸਿੰਘ ਸਭਾ ਲਹਿਰ ਦੇ ਕੁਛ ਇੱਕ ਤੱਤ ਸੀਗੇ ਜਿਵੇਂ ਤੱਤ ਖਾਲਸਾ ਵੀ ਸੀ, ਉਹਨਾਂ ਨੂੰ ਉਹ ਸਪੋਰਟ ਕਰਦੇ ਸੀ, ਫਾਈਨੈਂਸ਼ੀਅਲੀ ਸਪੋਰਟ ਕਰਦੇ ਸੀਗੇ ਕਿ ਤੁਸੀਂ ਕਰੋ। ਇੱਥੋਂ ਤੱਕ ਕਿ ਖਾਲਸਾ ਕਾਲਜ ਜਿਹੜਾ ਅੰਮ੍ਰਿਤਸਰ 'ਚ 1892 'ਚ ਸ਼ੁਰੂ ਹੁੰਦਾ ਉਹਦੇ ਲਈ ਵੀ ਬਰਤਾਨਵੀ ਹਕੂਮਤ ਜਿਹੜੀ ਹੈਗੀ ਉਹ ਫੰਡਿੰਗ ਕਰਦੀ ਹੈ। ਫਿਰ ਕੁਈਨ ਵਿਕਟੋਰੀਆ ਦੀ ਜਿਹੜੀ ਬਰਥ ਐਨੀਵਰਸਰੀ ਆ ਉਹਨੂੰ ਲਾਹੌਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੰਘ ਸਭਾ ਦੀ ਤਰਫ ਤੋਂ ਮਨਾਇਆ ਜਾਂਦਾ ਹੈਗਾ। ਕੁੱਲ ਮਿਲਾ ਕੇ ਕਲੋਨੀਅਲ ਸਟ੍ਰੈਟੇਜੀ ਦੇ ਨਾਲ ਬਿਲਕੁਲ ਕੁਛ ਹੱਦ ਤੱਕ ਜਿਹੜਾ ਇਹਦਾ ਇੱਕ ਧੜਾ ਸੀ ਉਹ ਫਿੱਟ ਬੈਠਦਾ ਸੀਗਾ। ਸੋ ਇਹ ਬਰਤਾਨਵੀ ਸਾਮਰਾਜ ਨੂੰ ਵੀ ਮਨਜ਼ੂਰ ਸੀਗਾ, ਔਰ ਇਹੀ ਕਹਿ ਰਹੇ ਨੇ ਕਿ ਇਹਨਾਂ ਦੇ ਚੱਲਦਿਆਂ ਹੋਇਆਂ ਫਿਰ ਜਿਹੜਾ ਕਾਨ ਸਿੰਘ ਨਾਭਾ ਹੋਣਾ ਨੇ ਜਿਹੜਾ ਇੱਕ ਕਲਾਸੀਕਲ ਟਰੈਕਟ ਲਿਖਿਆ ਸੀ ਹਮ ਹਿੰਦੂ ਨਹੀਂ, ਇਸ ਕਿਸਮ ਦੀਆਂ ਆਈਡੀਓਲੋਜੀਜ਼ ਫਿਰ ਪੇਸ਼ ਕੀਤੀਆਂ ਜਾਣ ਲੱਗ ਪਈਆਂ, ਕਿਉਂਕਿ ਉਹ ਜਿਹੜੀਆਂ ਸੰਸਥਾਵਾਂ ਸੀ ਉਹ ਕਹਿੰਦੀਆਂ ਸੀ ਕਿ ਤੁਸੀਂ ਹਿੰਦੂਆਂ ਦੇ ਵਿੱਚ ਰਲੋ, ਜਦਕਿ ਤੱਤ ਖਾਲਸਾ ਜਾਂ ਹੋਰ ਸੁਧਾਰਕ ਜਿਹੜੇ ਕਹਿੰਦੇ ਸੀ ਕਿ ਨਹੀਂ ਸਿੱਖ ਹਿੰਦੂ ਨਹੀਂ। ਖੈਰ ਚਲੋ ਸਿੱਖ ਹਿੰਦੂ ਨਹੀਂ ਉਹ ਤਾਂ ਇੱਕ ਵੱਖਰਾ ਵਿਸ਼ਾ, ਪਰ ਕੀ ਸਵਾਲ ਇਹ ਹੈਗਾ ਕਿ ਵਰ ਦੀਜ਼ ਐਸੋਸੀਏਸ਼ਨ ਜਾਂ ਸਿੰਘ ਸਭਾ ਮੂਵਮੈਂਟ ਜਿਹੜਾ ਸੀ, ਵਾਜ਼ ਇਟ ਇੰਟੈਂਸ਼ਨਲੀ ਇਨਕਲਾਈਨ ਟੂਵਰਡਸ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ?
1: ਨਹੀਂ ਨਹੀਂ, ਜਿਹੜਾ ਗੌਤਮ ਜੀ ਦੇਖੋ ਉਹਦੇ ਜਿਹੜਾ ਪਹਿਲੇ ਜਿਹੜੇ ਰੈਵੋਲੂਸ਼ਨ ਹੈ ਨਾ, ਜਦੋਂ ਸਿੰਘ ਸਭਾ ਦੇ ਅਸੀਂ ਪੜ੍ਹਦੇ ਹਾਂ ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ, ਬੜੀ ਕਲੀਅਰ ਹੈ ਵੀ ਅਸੀਂ ਕਿਸੇ ਵੀ ਸਰਕਾਰ ਨਾਲ ਆਡਾ ਨਹੀਂ ਲਾਉਣਾ। ਤੇ ਇਹੀ ਕਾਰਨ ਸੀ ਕਿ ਜਦੋਂ ਅਕਾਲੀ ਮੂਵਮੈਂਟ ਚੱਲੀ, ਅਕਾਲੀ ਮੋਰਚੇ ਲੱਗੇ, ਉੱਥੇ ਸਿੰਘ ਸਭਾ ਜਿਹੜੀ ਆ ਉਹ ਬਿਲਕੁਲ ਸਾਇਲੈਂਟ ਹੈ, ਕਿਤੇ ਹੈ ਨਹੀਂ। ਤੇ ਵੀ ਸਾਡਾ ਜਿਹੜਾ ਸਿਰਫ ਸਿਰਫ ਇੱਕੋ ਇੱਕ ਮਤਲਬ ਧਰਮ ਦਾ ਪ੍ਰਚਾਰ ਤੇ ਵਿਦਿਆ ਇਹ ਹੈ। ਜਿਹੜੀਆਂ ਦੂਜੀਆਂ ਗੱਲਾਂ ਨੇ ਜਿਹਦੇ ਚ ਖਾਸ ਕਰਕੇ ਭਾਈ ਕਾਨ ਸਿੰਘ ਨਾਭਾ ਦੀ ਗੱਲ ਜਿਹੜੀ ਜਿੱਦਾਂ ਆਈ ਹੈ, ਹੁਣ ਜਿਹੜੇ ਮਿਸਟਰ ਮੈਕਾਲਫ ਦਾ ਨਾਂ ਬੜਾ ਆਉਂਦਾ, ਉਹ ਡੀਸੀ ਰਹੇ ਇੱਥੇ ਤੇ ਬਾਅਦ ਦੇ ਵਿੱਚ ਉਹ ਡਿਵੀਜ਼ਨਲ ਜੱਜ ਵੀ ਰਹੇ, ਕਮਿਸ਼ਨਰ ਰਹੇ ਹਨ, ਤੇ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹਿਸਟਰੀ ਦੇ ਉੱਪਰ। ਹੁਣ ਸ਼ੁਰੂਆਤ ਮੈਕਾਲਫ ਨੇ ਜਦੋਂ ਜਿਹੜਾ ਹੈਗਾ ਸ਼ਗਿਰਦੀ ਜਦੋਂ ਧਾਰਨ ਕੀਤੀ ਭਾਈ ਕਾਨ ਸਿੰਘ ਨਾਭਾ ਦੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਵਾਸਤੇ, ਤੇ ਉਹ ਵੀ ਆਪਾਂ ਇਹ ਕਹਿ ਸਕਦੇ ਉਹਦਾ ਜ਼ਰੀਆ ਵੀ ਜਿਹੜਾ ਹੈਗਾ ਉਹ ਇੱਕ ਸਿੰਘ ਸਭਾ ਹੀ ਸੀ। ਤੇ ਪਰ ਸਿੰਘ ਸਭਾ ਨੇ ਇੱਦਾਂ ਦਾ ਜਿਹੜਾ ਹੈ ਸਟੇਕ ਕਦੇ ਨਹੀਂ ਲਿਆ ਕਿ ਉਹਨਾਂ ਨੇ ਕਿਸੇ ਦੂਜੇ ਧਰਮ ਦੇ ਖਿਲਾਫ਼ ਪ੍ਰਚਾਰ ਕਰਨਾ। ਤੇ ਸਗੋਂ ਜੇ ਸਿੰਘ ਸਭਾ ਦੀ ਜੇ ਕਿਤੇ ਰਹੀ ਸਮੱਸਿਆ ਤਾਂ ਉਹ ਸਾਡੇ ਫੋਕਲੋਰ ਕਲਚਰ ਦੇ ਨਾਲ ਜ਼ਰੂਰ ਰਹੀ। ਤੇ ਉਹ ਉਹ ਇੱਕ ਪੱਖ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਾਂ, ਕਿਉਂਕਿ ਹਰ ਇੱਕ ਦੇ ਵਿੱਚ ਕੁਛ ਧੜੇ ਇੱਦਾਂ ਦੇ ਹੁੰਦੇ ਆ, ਜੇ ਉਹ ਤਾਂ ਖੈਰ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੇ ਆਪਣੇ ਤਰੀਕੇ ਨਾਲ ਫਿਰ ਚੱਲਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਨਾਲ ਲੋਕ ਜੁੜ ਗਏ ਨੇ। ਤੇ ਜਿਵੇਂ ਉਹਨਾਂ ਨੇ ਜਿਹੜਾ ਹੈ ਸ਼ਰਾਧਾਂ ਦਾ ਵਿਰੋਧ ਕਰਤਾ, ਸ਼ਰਾਧਾਂ ਦਾ ਆਰੀਆ ਸਮਾਜ ਵੀ ਵਿਰੋਧ ਕਰਦਾ ਸੀ, ਤੀਆਂ ਦਾ ਵਿਰੋਧ ਕਰਤਾ ਕਿ ਗਿੱਧੇ ਨਹੀਂ ਪੈਣੇ ਚਾਹੀਦੇ, ਆਹ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ, ਉੱਥੇ ਫਿਰ ਲੋਕ ਗੀਤਾਂ ਦੇ ਵਿੱਚ ਵੀ ਸਿੰਘ ਸਭਾ ਦਾ ਜ਼ਿਕਰ ਆਇਆ, ਮਰ ਜਾਣ ਸਿੰਘ ਸਭੀਏ ਜਿੰਨਾ ਗਿੱਧਾ ਬੰਦ ਕਰਾਇਆ, ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਬਣ ਗਿਆ। ਤੇ ਉੱਥੇ ਤਾਂ ਇਹ ਜ਼ਰੂਰ ਇੰਨੀ ਕੁ ਗੱਲ ਰਹੀ ਜੋ ਸਮਾਜ ਸੁਧਾਰ ਵਾਲੇ ਪਾਸੇ ਪਏ, ਕਿਉਂਕਿ ਜਿਹੜੀਆਂ ਵੀ, ਕਿਉਂਕਿ ਇੱਕ ਗੱਲ ਗੌਤਮ ਜੀ ਬੜੀ ਸਪਸ਼ਟ ਹੈ ਕਿ ਜਿਹੜੀਆਂ ਸੰਸਥਾਵਾਂ ਨੇ, ਸੰਸਥਾ ਤਾਂ ਚਲੋ ਇੱਕ ਹੋਰ ਚੀਜ਼ ਇੰਸਟੀਟਿਊਸ਼ਨ ਬਣ ਜਾਂਦੀ ਹੈ, ਉਹਦੇ ਚ ਤਾਂ ਇੱਕ ਬਕਾਇਦਾ ਇੱਕ ਸਿਸਟਮ ਆ ਜਾਂਦਾ, ਜਿਹੜੀਆਂ ਮੂਵਮੈਂਟਸ ਨੇ, ਜਿਹੜੀਆਂ ਲਹਿਰਾਂ ਨੇ, ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹਰ ਤਰ੍ਹਾਂ ਦਾ ਹੁੰਦਾ, ਉਹ ਫਿਰ ਕਈ ਵਾਰੀ ਆਪਣੇ ਤਰੀਕੇ ਨਾਲ ਕਈ ਗੱਲਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ। ਤੇ ਕਿਉਂਕਿ ਮੈਂ ਉਦੋਂ ਸਰਗਰਮ ਪੱਤਰਕਾਰ ਰਿਹਾ ਜਦੋਂ ਇਹ ਮੌਜੂਦਾ ਜਿਹੜੀ ਮਿਲੀਟੈਂਸੀ ਦੀ ਮੂਵਮੈਂਟ ਪੰਜਾਬ ਦੇ ਵਿੱਚ ਰਹੀ, ਉਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨਹੀਂ ਸੀ ਉੱਪਰੋਂ ਹੇਠਾਂ ਆਪਣੇ ਲੈਵਲ ਤੇ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਇੱਦਾਂ ਦਾ ਆਹ ਕਰ ਲਓ ਆਹ ਕਰ ਲਓ, ਉਹ ਉਸ ਤਰੀਕੇ ਨਾਲ ਚੱਲਦੀਆਂ ਸੀ। ਤੇ ਸੋ ਇਸ ਤਰ੍ਹਾਂ ਦਾ ਜਿਹੜੇ ਹੈਗੇ ਉਹ ਗੱਲਾਂ ਬਿਲਕੁਲ ਸਹੀ ਹੈ ਜਿਹੜੀਆਂ ਤੁਸੀਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਇਹ ਲੱਗਦਾ ਸੀ, ਤੇ ਕਿਉਂਕਿ ਜਿੱਥੇ ਸਟੇਟ ਨੂੰ ਇਹ ਲੱਗਦਾ ਹੁੰਦਾ ਕਿ ਆਹ ਗੱਲ ਸਾਡੇ ਹੱਕ ਚ ਭੁਗਤੀ ਹੈ, ਫਿਰ ਉਹਨੂੰ ਸਰਪ੍ਰਸਤੀ ਵੀ ਦਿੰਦੇ ਆ, ਪੈਟਰਨਾਈਜ਼ ਵੀ ਦਿੰਦੇ ਆ, ਇਹ ਸਾਰਾ ਕੁਛ ਜਿਹੜਾ ਹੈਗਾ ਇਹ ਚੱਲਦਾ ਰਿਹਾ। ਤੇ ਪਰ ਜਿਹੜੀ ਮੈਂ ਗੱਲ ਕੀਤੀ ਕਿ ਐਜੂਕੇਸ਼ਨ ਵਾਲੇ ਪਾਸੇ ਜਾਂ ਹੋਰ ਉਸ ਪਾਸੇ ਉਹਦਾ ਜਿਹੜਾ ਯੋਗਦਾਨ ਆ ਉਹ ਭੁਲਾਇਆ ਨਹੀਂ ਜਾ ਸਕਦਾ।
0: ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ ਅਤੇ ਇਸ ਸਾਰੀ ਜਾਣਕਾਰੀ ਦੇ ਲਈ। ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਸ਼ੁਰੂਆਤ 1 ਅਕਤੂਬਰ ਤੋਂ ਅਤੇ ਉਹਦੇ ਸੰਦਰਭ ਦੇ ਵਿੱਚ ਹੀ ਅੱਜ ਦਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਤੁਸੀਂ ਪੇਸ਼ ਕੀਤਾ, ਬਹੁਤ ਸ਼ੁਕਰੀਆ ਜੀ ਤੁਹਾਡਾ।
1: ਹਾਂਜੀ, ਧੰਨਵਾਦ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਔਰ ਹੋਪ ਹੈਗੀ ਜੀ, ਉਮੀਦ ਹੈਗੀ ਹੈ ਕਿ ਤੁਸੀਂ ਹੁਣ ਸਾਰੀ ਗੱਲਬਾਤ ਸਮਝ ਗਏ ਹੋਵੋਗੇ, ਸੁਣੀ ਆ ਤੁਸੀਂ ਇਸ ਸਾਰੀ ਗੱਲਬਾਤ ਨੂੰ ਕਿਸ ਤਰੀਕੇ ਦੇ ਨਾਲ ਸਿੰਘ ਸਭਾ ਦੀ ਜਿਹੜੀ ਸਥਾਪਨਾ ਹੁੰਦੀ ਹੈ 1873 ਦੇ ਵਿੱਚ ਅਤੇ 70ਵਿਆਂ ਦੇ ਦਹਾਕੇ ਦੇ ਵਿੱਚ, ਅਤੇ ਜਿਸ ਤਰੀਕੇ ਦੇ ਨਾਲ ਸਿੱਖ ਸਾਮਰਾਜ ਨੂੰ ਭੰਗ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਦੁਆਰਾ, ਆਪਣੇ 'ਚ ਰਲਾ ਲਿਆ ਗਿਆ ਸੀਗਾ, ਕਹਿੰਦੇ ਨੇ ਕਿ ਉਸ ਵਕਤ ਖਾਲਸਾ ਇੱਦਾਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਵੇਂ ਮਾਣ ਗੁਆ ਗਿਆ ਹੋ ਲਿਆ, ਜਿੱਦਾਂ ਮੁਗਲ ਸਾਮਰਾਜ ਦੇ ਟਾਈਮ ਦੇ ਉੱਤੇ ਇੱਕ ਤਰੀਕੇ ਦੇ ਨਾਲ ਆਪਣਾ ਮਾਣ ਸਤਿਕਾਰ ਜਿਹੜੀ ਇੱਜ਼ਤ ਸੀਗੀ ਉਹ ਗੁਆ ਚੁੱਕਿਆ ਸੀਗਾ ਖਾਲਸਾ। ਸੋ ਇਸੇ ਕਰਕੇ ਇਹਦੀ ਇੱਕ ਬਹੁਤ ਵੱਡੀ ਲੋੜ ਵੀ ਮਹਿਸੂਸ ਹੋ ਰਹੀ ਸੀ ਕਿ ਜੇਕਰ ਕਿਤੇ ਨਾ ਹੁੰਦਾ, ਜੇ ਇੱਕ ਗੈਪ ਪੈਂਦਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਸਿੱਖ ਧਰਮ ਦੀ ਉਹ ਜਿਹੜੀ ਅਹਿਮੀਅਤ ਹੈਗੀ ਹੈ ਜਾਂ ਉਹ ਜਿਹੜੀ ਹੋਂਦ ਹੈਗੀ ਉਹਦੇ 'ਤੇ ਅਸਰ ਜ਼ਰੂਰ ਪੈਂਦੇ, ਔਰ ਉਸ ਵਕਤ ਇੱਕ ਐਸੇ ਇੱਕ ਧਰਮ ਪ੍ਰਚਾਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਔਰ ਵਾਜਬ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਰਸਾਲਿਆਂ ਦੇ ਰਾਹੀਂ, ਮੀਡੀਆ ਦੇ ਰਾਹੀਂ, ਪੁਸਤਕਾਂ ਲਿਖ ਵੰਡ ਕੇ ਰਾਹੀਂ ਪੰਜਾਬੀ ਦਾ ਪ੍ਰਚਾਰ ਕਰਨਾ, ਵਿੱਦਿਆ ਦਾ ਪ੍ਰਸਾਰ ਕਰਨਾ। ਔਰ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਭਾਅ ਜੀ ਨੇ ਕੁਝ ਨਾਮ ਵੀ ਜ਼ਿਕਰ ਕੀਤਾ, ਇਹ ਵੀ ਜ਼ਿਕਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨਾਵਾਂ ਨੂੰ ਉਹਨਾਂ ਨੂੰ ਬਣਦਾ ਜਿਹੜਾ ਕ੍ਰੈਡਿਟ ਆ ਉਹ ਦਿੱਤਾ ਜਾ ਸਕੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਹਾਂਜੀ ਰੇਡੀਓ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ
2: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਜਾਂ 9077-9933
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੀਤਮ ਸਿੰਘ ਰੁਪਾਲ ਭਾਜੀ ਹੋਰਾਂ ਦੇ ਨਾਲ ਕਰਦੇ ਹਾਂ। 19ਵੀਂ ਸਦੀ ਦਾ ਜਿਹੜਾ

0: ਬੈਂਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।
1: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: Attention, ladies and gentlemen, this is your captain. ਤੁਹਾਡੀ ਫਲਾਈਟ ਮੈਲਬਰਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
0: Attention, please. ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ। ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ? ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਪੂਰੇ ਪਿੰਡ ਦੇ ਵਿੱਚ ਸਭ ਤੋਂ ਮਹਿੰਗੀ ਕੋਠੀ, ਸਾਰਿਆਂ ਨੇ ਅਲੱਗ ਅਲੱਗ ਅੰਦਾਜ਼ੇ ਲਾਉਣੇ ਸ਼ੁਰੂ ਕੀਤੇ। ਕਿਸੇ ਨੇ ਕਿਹਾ ਸਭ ਤੋਂ ਵਧੇਰੇ ਜਾਇਦਾਦ ਪਿੰਡ ਦੇ ਵਿੱਚੋਂ ਹੁਣ ਇਹਨੇ ਬਣਾ ਲਈ ਹੈ, ਪੈਸੇ ਧੇਲੇ ਦੀ ਕੋਈ ਕਮੀ ਨਹੀਂ, ਜ਼ਮੀਨ ਵੀ ਕਾਫੀ। ਕਈ ਕਹਿੰਦੇ ਨੇ ਸ਼ਹਿਰ ਦੇ ਵਿੱਚ ਪਲਾਟ ਵੀ ਇਹਨੇ ਲਏ ਨੇ, ਸੈਲਰ ਵੀ ਨੇ। ਇੰਨੀ ਜਾਇਦਾਦ ਪਹਿਲਾਂ ਤਾਂ ਨਹੀਂ ਸੀ, ਕੋਈ ਕਹਿੰਦਾ ਦੋ ਨੰਬਰ 'ਚ ਬਣਾਈ ਆ, ਕੋਈ ਕਹਿੰਦਾ ਨਹੀਂ ਵਿਰਾਸਤ ਦੇ ਵਿੱਚ ਵੀ ਕਾਫੀ ਕੁਛ ਮਿਲਿਆ ਸੀ, ਇਹਨੇ ਤਾਂ ਅੱਗੇ ਵਧਾਈ ਹੈ। ਕੋਈ ਕਹਿੰਦਾ ਨਹੀਂ ਇਹਨੇ ਜਿਹੜੇ ਕੰਮ ਨੂੰ ਹੱਥ ਪਾਇਆ ਉਹੀ ਚੀਜ਼ ਸੋਨਾ ਹੋ ਗਈ ਹੈ। ਕੋਈ ਕਹਿੰਦਾ ਇਹਨੇ ਉਧਾਰੇ ਪੈਸੇ ਚੁੱਕੇ ਫਿਰ ਇਹ ਸਾਰਾ ਕੁਛ ਛੱਤਿਆ, ਕੋਈ ਕਹਿੰਦਾ ਨਹੀਂ ਮਿਹਨਤ ਆ, ਕੋਈ ਕਹਿੰਦਾ ਨਹੀਂ ਕਿਸਮਤ ਹੈ, ਕੋਈ ਕਹਿੰਦਾ ਇਹਨੇ ਹਿੰਮਤ ਕੀਤੀ ਹੈ, ਰੱਬ ਨੇ ਇਹਦੀ ਬਾਂਹ ਫੜੀ ਹੈ। ਕਈ ਮਹਿੰਗੀਆਂ ਚੀਜ਼ਾਂ ਨੇ ਉਹਦੇ ਕੋਲ ਜਿਨ੍ਹਾਂ ਬਾਰੇ ਇੱਕ ਆਮ ਆਦਮੀ ਸੋਚ ਵੀ ਨਹੀਂ ਸਕਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿੰਡ ਦੇ ਵਿੱਚ ਸਭ ਤੋਂ ਵੱਡੀ ਕੋਠੀ, ਸਭ ਤੋਂ ਵੱਧ ਪੈਸਾ। ਕੋਈ ਜੋ ਮਰਜ਼ੀ ਕਵੇ, ਦੋ ਨੰਬਰ ਨਾਲ ਕਮਾਇਆ ਜਾਂ ਇੱਕ ਨੰਬਰ ਨਾਲ, ਬਸ ਹੈਗਾ ਤਾਂ ਹੈਗਾ। ਇਹ ਕਰੋੜਾਂ ਰੁਪਏ ਦਾ ਮਾਲਕ ਅੱਜ ਦੁਨੀਆ ਤੋਂ ਚਲਾ ਗਿਆ, ਇੰਨਾ ਪੈਸਾ ਕਮਾ ਕੇ ਵੀ ਖਾਲੀ ਹੱਥ ਚਲਾ ਗਿਆ। ਉਹ ਜਿਹਦੇ ਬਾਰੇ ਕਹਿੰਦੇ ਹੁੰਦੇ ਸੀ ਆਸ ਪਾਸ ਜਿਹੜੀ ਵੀ ਚੀਜ਼ ਵੇਖ ਲੈਂਦਾ ਉਹ ਸਭ ਤੋਂ ਪਹਿਲਾਂ ਇਹਦੀ ਹੁੰਦੀ ਹੈ, ਇਹ ਤਾਂ ਚੀਜ਼ ਹੀ ਉਹ ਲੈਂਦਾ ਜਿਹੜੀ ਕਦੀ ਕਿਸੇ ਨੇ ਵੇਖੀ ਨਾ ਹੋਵੇ, ਜਿਹੜੀ ਵੇਖ ਕੇ ਬੰਦਾ ਕਵੇ ਆਹ ਨਹੀਂ ਸੀ ਪਹਿਲਾਂ ਕਦੀ ਵੇਖੀ। ਮਹਿੰਗੇ ਮਹਿੰਗੇ ਕੱਪੜੇ ਪਾਉਣੇ, ਬਿਲਕੁਲ ਅੱਜ ਸਧਾਰਨ ਕੱਪੜਿਆਂ ਦੇ ਵਿੱਚ, ਚਿੱਟੇ ਕੱਪੜਿਆਂ ਦੇ ਵਿੱਚ ਪਿਆ, ਮਹਿੰਗੇ ਬਿਸਤਰ 'ਤੇ ਸੌਣ ਵਾਲਾ ਅੱਜ ਛੋਟੇ ਅਤੇ ਸਸਤੇ ਜਿਹੇ ਬਿਸਤਰ ਦੇ ਉੱਤੇ ਪਿਆ, ਆਸ ਪਾਸ ਉਹਦੇ ਚਾਹੁਣ ਵਾਲੇ ਉਹਨੂੰ ਯਾਦ ਕਰਕੇ ਰੋ ਰਹੇ ਨੇ ਅਤੇ ਕਈ ਵੇਖੋ ਵੇਖੀ ਰੋ ਰਹੇ ਨੇ। ਜਿਹਨਾਂ ਨੂੰ ਵਿਖਾਉਣ ਦੇ ਲਈ ਰੋਣਾ ਪੈਣਾ, ਅੰਦਰੋਂ ਅੰਦਰੀ ਪਹਿਲਾਂ ਹੀ ਸਤੇ ਪਏ ਸੀ, ਪਹਿਲਾਂ ਹੀ ਤਪੇ ਪਏ ਸੀ, ਇੰਨਾ ਪੈਸਾ ਆ ਕਿੱਥੋਂ ਗਿਆ। ਲੋਕਾਂ ਦਾ ਜਿਵੇਂ ਘਰ ਦੇ ਵਿੱਚ ਹਾੜਾ ਆ ਗਿਆ ਹੋਵੇ, ਅਮੀਰ ਬੰਦੇ ਦੀ ਮਰਗਤ 'ਤੇ ਵੀ ਲੋਕ ਇੰਨੇ ਜ਼ਿਆਦਾ ਪਹੁੰਚਦੇ ਨੇ, ਇਹ ਵੀ ਭੁਲੇਖਾ ਨਿਕਲ ਗਿਆ। ਲੋਕਾਂ ਦੀ ਇੰਨੀ ਭੀੜ ਵੇਖ ਕੇ ਇੱਕ ਸਾਧੂ ਆ ਕੇ ਭੀੜ ਦੇ ਵਿੱਚ ਰੁਕ ਗਿਆ ਅਤੇ ਭੀੜ ਨੂੰ ਪੁੱਛਣ ਲੱਗਾ, ਬੇਟਾ ਇੱਥੇ ਇੰਨੀ ਭੀੜ ਕਾਹਦੀ ਲਾਈ ਹੈ? ਸਾਧੂ ਦੀ ਗੱਲ ਸੁਣ ਕੇ ਭੀੜ ਦੇ ਵਿੱਚੋਂ ਇੱਕ ਆਦਮੀ ਬੋਲਿਆ, ਬਾਬਾ ਇੱਥੇ ਇੱਕ ਅਮੀਰ ਆਦਮੀ ਦੀ ਮੌਤ ਹੋਈ ਹੈ। ਗੱਲ ਸੁਣ ਕੇ ਸਾਧੂ ਦੁਬਾਰਾ ਕਹਿਣ ਲੱਗਾ, ਫਿਰ ਇੰਨੀ ਭੀੜ ਕਾਹਦੇ ਲਈ ਆ? ਜ਼ਰੂਰ ਇਹ ਕੋਈ ਨੇਕ ਦਿਲ ਇਨਸਾਨ ਹੋਵੇਗਾ। ਸਾਧੂ ਦੀ ਗੱਲ ਸੁਣ ਕੇ ਉਹ ਆਦਮੀ ਫਿਰ ਬੋਲਿਆ, ਨੇਕ ਜਾਂ ਇਮਾਨਦਾਰ ਉਹਦਾ ਤਾਂ ਪਤਾ ਨਹੀਂ ਬਾਬਾ, ਬਸ ਇੰਨਾ ਪਤਾ ਕਿ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਪੈਸੇ ਵਾਲਾ ਇਨਸਾਨ ਸੀ ਇਹ। ਸਾਧੂ ਫਿਰ ਬੋਲਿਆ, ਕਿੰਨਾ ਕੁ ਪੈਸਾ ਸੀ ਭਲਾ ਇਹਦੇ ਕੋਲ? ਬਸ ਤੁਸੀਂ ਸੋਚ ਲਓ, ਮਹਿੰਗੀ ਚੀਜ਼ ਸਭ ਤੋਂ ਪਹਿਲਾਂ ਇਹਦੇ ਘਰ ਆਉਂਦੀ ਸੀ। ਇਹ ਗੱਲ ਸੁਣ ਕੇ ਸਾਧੂ ਨੇ ਹੱਸ ਕੇ ਕਿਹਾ, ਅੱਛਾ ਇੰਨੇ ਪੈਸੇ ਸੀ ਇਹਦੇ ਕੋਲ? ਆਦਮੀ ਨੇ ਹੈਰਾਨ ਹੋ ਕੇ ਪੁੱਛਿਆ, ਸਾਧੂ ਮਹਾਰਾਜ ਜੀ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਇਹ ਗੱਲ ਸੱਚ ਹੈ ਕਿ ਸਭ ਤੋਂ ਮਹਿੰਗੀਆਂ ਚੀਜ਼ਾਂ ਇਹ ਖਰੀਦ ਕੇ ਲੈ ਕੇ ਆਉਂਦਾ ਸੀ, ਸਭ ਤੋਂ ਪਹਿਲਾਂ ਇਹ ਚੀਜ਼ ਖਰੀਦਦਾ ਸੀ, ਇੰਨਾ ਪੈਸਾ ਵਾਕਈ ਸੀ ਇਹਦੇ ਕੋਲ, ਇਹਦੇ 'ਚ ਹੱਸਣ ਵਾਲੀ ਕਿਹੜੀ ਗੱਲ ਹੈ? ਸਾਧੂ ਨੇ ਕਿਹਾ, ਬੇਟਾ ਮੈਨੂੰ ਨਹੀਂ ਲੱਗਦਾ ਇਹ ਇੰਨਾ ਅਮੀਰ ਸੀ। ਇੰਨਾ ਅਮੀਰ ਹੁੰਦਾ, ਇੰਨਾ ਜ਼ਿਆਦਾ ਇਹਦੇ ਕੋਲ ਪੈਸਾ ਹੁੰਦਾ ਤਾਂ ਦਿਖ ਪੈਣਾ ਸੀ। ਸਾਧੂ ਨੇ ਹੈਰਾਨ ਹੁੰਦੇ ਨੇ ਪੁੱਛਿਆ, ਜੇ ਇੰਨਾ ਅਮੀਰ ਸੀ, ਤੂੰ ਕਹਿ ਰਿਹਾ ਇਹਦੇ ਕੋਲ ਇੰਨਾ ਪੈਸਾ ਸੀ, ਹਰ ਇੱਕ ਆਪਣੀ ਮਰਜ਼ੀ ਦੀ ਇਹ ਚੀਜ਼ ਲੈ ਲੈਂਦਾ ਸੀ, ਹਰ ਇੱਕ ਚੀਜ਼ ਪਹਿਲਾਂ ਖਰੀਦ ਲੈਂਦਾ ਸੀ, ਅਤੇ ਮੈਨੂੰ ਇੱਕ ਗੱਲ ਦੱਸ ਖਾਂ, ਇਹ ਮਰਦਾ ਕਿਉਂ? ਮੈਂ ਸਮਝਿਆ ਨਹੀਂ ਮਹਾਰਾਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸਾਧੂ ਨੇ ਕਿਹਾ, ਜੇ ਹਰ ਇੱਕ ਚੀਜ਼ ਖਰੀਦ ਲੈਂਦਾ ਸੀ ਤਾਂ ਇਹਨੇ ਫਿਰ ਉਸ ਰੱਬ ਦੇ ਕੋਲੋਂ, ਅਕਾਲ ਪੁਰਖ ਦੇ ਕੋਲੋਂ, ਪਰਮਾਤਮਾ ਦੇ ਕੋਲੋਂ ਆਪਣੇ ਸਾਹ ਕਿਉਂ ਨਹੀਂ ਖਰੀਦ ਲਏ? ਇਹਨਾਂ ਸਾਰੀਆਂ ਵਸਤਾਂ ਦੇ ਨਾਲੋਂ ਜ਼ਰੂਰੀ ਇਹਦੇ ਸਾਹ ਸੀ। दस खा मैनू वो को नहीं खरीदे भला। तो हसदा हसदा साधु अगे चला गया। बंदा सोचने के लिए मजबूर है कि हाँ वाकई जिंदगी की सच्चाई तो यही है, पैसा जिंदगी नहीं खरीद सकता, आने वाली मौत नू क्यों नहीं खरीद सकया, आने वाली मौत नू क्यों नहीं रिश्वत दे सकया। तो फिर तुसी किसी नू अमीर किदां कह सकते हो। साधु की इस गल ने सारे नू सोचने लिए मजबूर कर दिता। आस पास सारे चुप चाप खड़े ने ते जांदे हुए साधु नू पिछों वेख रहे ने, शायद अज जिंदगी का एक सबक लैके जा रहे ने घरां नू। जिंदगी विच चाहे इंसान ने किन्ना भी कुछ खरीद लिया होवे ते बाकी सारयां दे नालों पहलां खरीद लिया होवे, सब तो महंगी चीज़ लै ली होवे, पर दुनिया की सब तो महंगी चीज़ है किहड़ी कि इंसान नू इह चेते रहिंदा कि इंसान नू इह चित चेते आ कि मेरी जिंदगी नालों वडमुली होर कोई चीज़ नहीं। मौत जिहड़ी जिंदगी दी चाल नू जदों चाहे रोक देंदी आ। ऐसे दे विच जे अपणिआं दे नाल थोड़ा जिहा समां होर थोड़े जिहे पल होर बिताउण नू मिल जाण ते जां फिर इदां कह लईए कि सच्चे दिल नू अरदास करके इह पल आपां उस रब दे कोलों लै लईए, अकाल पुरख सानू उह पल दे दवे ते उहदे तों अमीर आदमी होर किहड़ा हो सकदा। कहिंदे ने पैसा उल्टा तुहानू अपणिआं तों दूर कर दिंदा। पैसे की दौड़ दे विच आपां अपणिआं नू समां ही नहीं दे पाउंदे। भावें दुनिया दे विच तुहाडे कोल सब तो वधेरे पैसा होवे पर अमीर आपां किहनूं गिणांगे, वो जिहड़ा अपणिआं दे विच बैठा अपणिआं दे विच बह के सुख दे साह लै रहा, हस रहा खेड रहा, अपने बच्चिआं दी खुशी वेख रहा, उहनां दे चेहरे दे उत्ते मुस्कराहट नूं वेख के अपनी जिंदगी दे पल वधा रहा, जां फिर वह जिहड़ा महंगीआं महंगीआं चीज़ां उहनां नूं खरीद के दे रहा क्योंकि उन्हें वो महंगीआं चीज़ां खरीदनियां ने, इस करके उन्हूं कम करन दी लोड़ है। कम करूगा तो फिर वो महंगे तोहफे लैके दूगा। कि ये महंगे तोहफ़ियां दे नाल आपां अमीर बणांगे जां फिर कुछ एक फुरसत दे पलां दे नाल, बड़ा वड्डा सवाल। आस करदा कि कदी कदाई विच विचाले आपां इन्हां उलझे सवालों के जवाब लभण की कोशिश जरूर करते होवांगे। एक कहानी कुलदीप राम जी की लिखी हुई जिहड़ी तुहाडे नाल सांझी कीती है ते साडे तक पहुंचाई नरेंद्र सिंह सैमी होरां ने, तहे दिलों धन्नवाद।
0: धन्नवाद कहानी सुनने लई। जे तुहाडे कोल भी है अजिही ही कोई मोटिवेशनल अते इंस्पायरिंग कहानी तां तुसी सानू मैसेज या ईमेल कर सकदे हो। जे कहानी वधिया लगी तां रेडियो हांजी दे यूट्यूब चैनल तों इस नू जरूर शेयर करो अते होर भी कहानियां विचार खबरां अते इंटरव्यू सुनने लई सबस्क्राइब करो रेडियो हांजी दा यूट्यूब चैनल।
2: दिन भर दे कम्मां कारां च घर पैसे भेजना शामिल करना चाहुंदे हो, जिंदगी तुहानू चाहे जिथे भी लै जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वो भी वधिया रेटां ते घट फीसा नाल। सब तो रुझेवे वाले दिनां च भी तुहाडे अपणिआं दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
3: हुण तुहाडे मोढे नाल मोढा मिला के तुहाडी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा।
4: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानूं हेल्प करनगे तुहाडी अपनी टोयोटा चूज करन लई जो ने एक दहाके तों वेर बी टोयोटा दे नाल।
3: बेस्ट डील लई कॉल करो 0431-465-186 ते 212-216 ओल्ड जी लोंग रोड हॉपर्स Crossing, very be Toyota, the smart choice.
5: Haan ji, haan ji, oye haan ji, haan ji.
6: Haan ji radio.

0: ਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਅਰ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਬੜੀ ਵਧੀਆ ਲੱਗੀ ਮੈਨੂੰ ਗੱਲ ਤੇਰੀ। ਉਹਦੀ ਲੈਗਸੀ ਦੀ ਇੱਜ਼ਤ ਕਰਦਾ ਤੂੰ, ਬਿਲਕੁਲ ਸਾਡੇ ਵਾਂਗੂ ਬਲੂ ਬਲੱਡ।
1: ਤੁਹਾਡੇ ਬਲੂ ਬਲੱਡ ਤੇ ਸਾਡੀ ਲੈਗਸੀ ਚ ਫਰਕ, ਇਹਨੂੰ ਪੈਸਿਆਂ ਨਾਲ ਨਹੀਂ ਖਰੀਦੇ ਜਾ ਸਕਦੇ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
2: Attention, please. Din kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hifitravels.com.au te.
3: ਰੰਗ ਰੰਗੀਲੀ ਦੁਨੀਆ ਦਾ ਹੈ ਚਾਰ ਦਿਨਾਂ ਦਾ ਮੇਲਾ, ਸੋਹਣੇ ਮੁਖ ਤੋਂ ਲਾ ਉਦਾਸੀ, ਭੁੱਲ ਕੇ ਜਗਤ ਝਮੇਲਾ। ਓਏ ਚਿੰਤਾ ਚਿਖਾ ਸਮਾਨ ਦੋਸਤੋ, ਰੋਗ ਨਾ ਡਾਡਾ ਲਾਈਏ, ਜੈਲੀ ਰੱਬ ਤੋਂ ਡਰ ਕੇ ਰਹੀਏ, ਆਓ ਨੱਚੀਏ ਗਾਈਏ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਜ਼ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਾਸੋ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ,

ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ

ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨੇ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ।

ਕੁਦਰਤ ਕੌਣ ਕਾਮ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇ ਕੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇ ਕੁਰਾਨ, ਹਿਤ ਵਾਰ ਨਾ ਜੋਗੀ ਜਾਣ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅੱਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਆ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ,
तिनके नाम अनेक अनंत करमी करमी होए विचार सच्चा सच्चा दरबार तिथै सोहन पंच परवान नदरी करम पवै निशान कच पकाई उथै पाए नानक गया जापे जाए धर्म खंड का एहो धर्म ज्ञान खंड का खो करम केते पवन पानी बैसंतर केते कान महेश केते ब्रह्मे कार्त कड़िया रूप रंग के वेश केतिया करम भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खानी केतिया बाणी केते पात नरिंद केतिया सुरति सेव केते नानक अंतनांत ज्ञान खंड में ज्ञान प्रचंड तिथै नाद बनोद कोट आनंद शर्म खंड की बाणी रूप तिथै कार्त कड़ी है बहुत अनूप कां किया गल्ला कथिया ना जाए जे को कहे पिछे पछताए तिथै कड़ी है सुरत मत मन बुद्ध तिथै कड़ी है सुरां सिदा की सुध कर्म खंड की बाणी जोर तिथै होर न कोई होर तिथै जोद महामल सूर तिन मैं राम रिया भरपूर तिथै सीतो सीता मैं मामा ताके रूप न कथने जाए ना ओ मरे ना ठागे जाए जिन कै राम वसै मन माहे तिथै भगत वसे के लोए करे आनंद सच्चा मन सोए सच खंड वसे नंकार कर कर वेख नदर निहाल तिथै खंड मंडल वर भंड जे को कथै

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਵਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰਗ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਛ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰਗ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤ ਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤੰ ਨਿਨਾਥੇ ਨਮਸਤੰ ਪਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਰਖ ਜੋਗੇ ਚ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨ ਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨ ਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਗ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵਹੰਤਾ ਸਰਵ ਤੇ ਅਨਪੇਕ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨੰਗ।

0: ਸਭੈ ਜਨ ਪ੍ਰੇਮ ਕਿਉ ਤਿਨ ਹੀ ਪ੍ਰਪਾਇਓ ਕਾਉਣ ਲੈ ਪਾਇਨ ਪੂਤਰਿਓ ਸਿਰ ਕਾਉਣ ਲੈ ਲਿੰਗ ਲੇ ਢਲਕਾਇਓ ਕਾਉਣ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਾਉਂ ਪੁਛਾਂ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਯੋ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ।
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰੀ ਅਸ ਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਨ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਮ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾਂ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਰ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਤਹਿਬ ਸਜਾ ਪ੍ਰਿਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੇ ਰਾਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਜ ਦੀਨੀ ਕਹੋ ਫੂ ਰਾਜਾ ਹੈ ਬੈਠਾ ਕਹੋ ਸਿਮਟ ਪਯੋ ਸੰਕਰਿਆ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆ ਜੁਗਾ ਸਰੂਪ ਸੁਜੰਭਵ ਆਵਰ ਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਠ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਜ ਤੋ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਦ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਬਾਰ ਤਿਹਾਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ।

0: ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਏ ਕੈ, ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ।

ਸਾਰ ਨਾ ਜਾਣੇ ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਲਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਭਗਤਾਂ ਦੇ ਸਦਾ ਤੂੰ ਰੱਖਦਾ ਹਰ ਜੀਵ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਵ ਹਰ ਨਾਖਸ਼ ਮਾਰ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਰ ਜੀਓ ਮਨ ਮੁਖ ਭਰਮ ਭੁਲਾਇਆ।

0: ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ। ਭਗਤ ਸ਼ਬਦ ਬੜਾ ਸਤਿਕਾਰਯੋਗ ਸ਼ਬਦ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਰਾਮਸਰ ਸਰ ਵਿਖੇ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਗੁਰੂ ਸਾਹਿਬਾਂ ਦੀ ਇਕੱਤਰਿਤ ਕੀਤੀ ਹੋਈ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਦੀ ਗੱਲ ਅਗਾਂਹ ਤੋਰੀ ਤੇ ਹੁਣ ਵਾਰੀ ਆਈ ਹੈ ਭਗਤਾਂ ਦੀ। ਜਿਹੜੀ ਬਾਣੀ ਭਗਤਾਂ ਦੀ ਇਕੱਠੀ ਕੀਤੀ ਹੈ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਨ ਲੱਗੇ ਨੇ। ਹੋਰ ਅਨੇਕਾਂ ਭਗਤ ਜਿਹੜੇ ਅਖੌਤੀ ਭਗਤ ਜਿਹੜੇ ਨੇ ਉਹ ਵੀ ਉੱਥੇ ਸ਼ਾਮਲ ਹੋਏ। ਛੱਜੂ ਵਰਗੇ, ਕਾਨੂੰ ਵਰਗੇ, ਪੀਲੂ ਵਰਗੇ ਉਹ ਵੀ ਆਪਣੇ ਆਪ ਨੂੰ ਭਗਤ ਖਵਾਉਂਦੇ ਸਨ, ਅਸੀਂ ਵੀ ਭਗਤ ਹਾਂ। ਉਹ ਵੀ ਆਪਣੀ ਰਚਨਾ ਲੈ ਕੇ ਆਏ ਸਨ, ਪਰ ਉਹਨਾਂ ਦੀ ਰਚਨਾ ਗੁਰੂ ਨਾਨਕ ਦੀ ਕਸਵੱਟੀ ਤੇ ਪੂਰੀ ਨਹੀਂ ਉਤਰ ਸਕੀ ਤੇ ਉਹਨਾਂ ਨੂੰ ਉਹਨਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਰਜਿਸਟਰਡ ਭਗਤ ਜਿਹੜੇ ਕਹਿ ਲਓ, ਮਾਨਤਾ ਪ੍ਰਾਪਤ ਭਗਤ ਜਿਹੜੇ ਕਹਿ ਲਓ, ਉਹ 15 ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਗਈ ਹੈ। ਔਰ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਜੀ ਨੇ ਇੰਨਾ ਸਤਿਕਾਰ ਕੀਤਾ ਭਗਤਾਂ ਦਾ, ਜੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਤੇ ਆਖਿਆ ਸਲੋਕ ਮਹੱਲਾ ਪਹਿਲਾ, ਨਾਮ ਨਹੀਂ ਦਰਜ ਕੀਤਾ। ਜੇ ਗੁਰੂ ਅੰਗਦ ਦੇਵ ਜੀ ਦੀ ਵਾਰੀ ਆਈ ਇਹ ਨਹੀਂ ਲਿਖਿਆ ਗੁਰੂ ਅੰਗਦ ਦੇਵ ਜੀ ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਭਾਵ ਸੰਕੇਤ ਕੀਤੇ ਨੇ, ਨਾਮ ਨਹੀਂ ਦਰਜ ਕੀਤੇ। ਪਰ ਜਦੋਂ ਭਗਤਾਂ ਦੀ ਬਾਣੀ ਦੀ ਵਾਰੀ ਆਈ ਤੇ ਭਾਈ ਗੁਰਦਾਸ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੱਧ ਸਤਿਕਾਰ ਦੇਣਾ, ਵੱਧ ਮਾਣ ਦੇਣਾ, ਇੰਨਾ ਰਿਸਪੈਕਟੇਬਲ, ਇੰਨਾ ਇਹ ਸਤਿਕਾਰਯੋਗ ਸ਼ਬਦ ਹੈ ਭਗਤ। ਤੇ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਗੁਰਦਾਸ ਜੀ ਨੂੰ ਲਿਖੋ ਧਨਾਸਰੀ ਬਾਣੀ ਭਗਤ ਰਵਿਦਾਸ ਜੀਓ ਕੀ, ਆਖਿਆ ਨਾਲੇ ਲਿਖਿਆ ਇਹਨਾਂ ਦੇ ਨਾਮ ਲਿਖੋ ਗੁਰੂ ਗ੍ਰੰਥ ਸਾਹਿਬ ਚ। ਗੁਰੂ ਗ੍ਰੰਥ ਸਾਹਿਬ ਚ ਕਿਸੇ ਦੇ ਨਾਮ ਦਰਜ ਨਹੀਂ ਹਨ, ਭਗਤਾਂ ਦੇ ਨਾਮ ਦਰਜ ਨੇ। ਆਖਿਆ ਇਹਨਾਂ ਦੇ ਨਾਮ ਲਿਖੋ, ਲਿਖੋ ਭਗਤ ਰਵਿਦਾਸ, ਨਾਲ ਲਿਖੋ ਜੀਓ, ਨਾਲ ਸਤਿਕਾਰ ਨਾਲ ਬੁਲਾਓ, ਜੀ ਕਹਿ ਕੇ ਬੁਲਾਓ। ਇੰਨੇ ਮਹਾਰਾਜ ਨੇ ਮਾਣ ਬਖਸ਼ਿਸ਼ ਕੀਤੇ ਨੇ, ਇੰਨਾ ਉੱਚਾ ਦਰਜਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ। ਇਹ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਹੁਣੇ ਰਾਗੀ ਸਿੰਘ ਪੜ੍ਹ ਕੇ ਗਏ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਆਸਾ ਜੀ ਦੀ ਵਾਰ ਦੇ ਜਦੋਂ ਸਮਾਪਤੀ ਹੁੰਦੀ ਹੈ ਇਹ ਸ਼ਲੋਕ ਪੜਿਆ ਜਾਂਦਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਉਹ ਭਗਤਾਂ ਦੀ ਪੈਜ ਰੱਖਦਾ, ਜੁਗਾ ਜੁਗੰਤਰ ਤੂੰ ਰੱਖਦਾ ਆਇਆ ਹੈ।
1: ਪ੍ਰਹਲਾਦ ਜਨ ਤੁਦ ਰੱਖ ਲੈ ਹਰ ਜੀਓ, ਹਰ ਨਾ ਖੁਸ਼ ਮਾਰ ਪਚਾਇਆ।
0: ਹੁਣ ਇੱਕ ਪਾਸੇ ਪਿਓ ਹੈ, ਇੱਕ ਪਾਸੇ ਪੁੱਤਰ ਹੈ, ਸੰਸਾਰੀ ਰਿਸ਼ਤਾ ਪਿਓ ਤੇ ਪੁੱਤਰ ਦਾ ਹੈ। ਜੇ ਪੁੱਤ ਪਿਓ ਦੀ ਗੱਲ ਨਾ ਮੰਨੇ ਤਾਂ ਅਸੀਂ ਕਹਿਣਾ ਸੀ ਇਹ ਆਗਿਆਕਾਰੀ ਪੁੱਤਰ ਨਹੀਂ ਹੈ, ਪਰ ਗੱਲ ਸਿਧਾਂਤ ਦੀ ਹੈ, ਗੱਲ ਮਰਯਾਦਾ ਦੀ ਹੈ। ਤੇ ਇੱਥੇ ਅੱਜ ਹਰਨਾਕਸ਼ੇ ਗੱਲ ਕਹਿ ਰਿਹਾ ਆਪਣੇ ਪੁੱਤਰ ਪ੍ਰਹਲਾਦ ਨੂੰ ਕਿ ਸਾਰਾ ਸੰਸਾਰ ਮੇਰਾ ਨਾਮ ਜਪ ਰਿਹਾ, ਸਾਰੇ ਗੱਲ ਕਹਿ ਰਹੇ ਨੇ ਜਲੇ ਹਰਨਾਕਸ਼ ਥਲੇ ਹਰਨਾਕਸ਼, ਤੂੰ ਕਿਉਂ ਨਹੀਂ ਕਹਿੰਦਾ, ਤੂੰ ਤਾਂ ਮੇਰਾ ਦਿੱਤਾ ਖਾਨਾ, ਮੇਰੀਆਂ ਰੋਟੀਆਂ ਤੇ ਪਲਦਾ, ਮੇਰੀ ਬੁਰਕੀ ਤੇ ਪਲਦਾ। ਇਹ ਗੱਲ ਕਿਸੇ ਸਮੇਂ ਰਾਜਾ ਦੁਨੀ ਚੰਦ ਨੇ ਵੀ ਗੱਲ ਆਖੀ ਸੀ ਆਪਣੀਆਂ ਧੀਆਂ ਨੂੰ ਕਿ ਤੁਸੀਂ ਕਿਹੜਾ ਦਿੱਤਾ ਖਾਂਦੀਆਂ। ਉਹ ਸੱਤ ਭੈਣਾਂ ਵਿੱਚੋਂ ਰਜਨੀ ਨੇ ਆਖਿਆ ਸੀਗਾ ਮੈਂ ਨਾ ਤੇਰਾ ਖਾਂਦੀ ਮੇਰੇ ਬਾਬਲਾ, ਮੈਂ ਨਾ ਤੇਰਾ ਖਾਂਦੀ। ਬਾਕੀਆਂ ਨੇ ਤੇ ਕਹਿ ਦਿੱਤਾ ਸੀ ਪਿਤਾ ਜੀ ਅਸੀਂ ਤੁਹਾਡਾ ਹੀ ਦਿੱਤਾ ਖਾਂਦੀਆਂ, ਤੁਸੀਂ ਦਿੰਦੇ ਹੋ ਖਾਂਦੇ, ਤੁਸੀਂ ਦਿੰਦੇ ਹੋ ਪਾਉਂਦੇ ਹੋ। ਰਜਨੀ ਨੇ ਆਖਿਆ ਸੀ ਮੈਂ ਤੁਹਾਡਾ ਦਿੱਤਾ ਨਹੀਂ ਖਾਂਦੀ, ਮੈਂ ਉਸ ਅਕਾਲ ਪੁਰਖ ਪਰਮਾਤਮਾ ਦਾ ਦਿੱਤਾ ਖਾਂਦੀ ਹੈ। ਅੱਜ ਸੱਤਾਂ ਭੈਣਾਂ ਵਿੱਚੋਂ ਛਿਆਂ ਦਾ ਨਾਮ ਕਿਸੇ ਨੂੰ ਨਹੀਂ ਯਾਦ, ਪਰ ਬੀਬੀ ਰਜਨੀ ਅੱਜ ਗੁਰੂ ਰਾਮਦਾਸ ਜੀ ਦੇ ਪ੍ਰਕਰਮਾਂ ਦੇ ਵਿੱਚ ਬੈਠੀ ਹੈ। ਅੱਜ ਜਿਹੜੇ ਗੱਲ ਕਹਿੰਦੇ ਨੇ ਗੁਰੂ ਦਾ ਦਿੱਤਾ ਖਾਂਦੇ ਆ, ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ, ਮਹਾਰਾਜ ਤੇਰਾ ਦਿੱਤਾ ਖਾਂਦੇ ਆ। ਜਿਹੜਾ ਹਰਨਾਕਸ਼ ਕਹਿੰਦਾ ਹੈ कि तू मेरा नाम जप। प्रहलाद पुत्र कहिंदा मैं नहीं। बड़िया अनेक सजावां दित्तियां, जेल विच भी डक दिता पुत्र प्रहलाद नूं। जेल विच डकिया डकिया भी प्रहलाद राम राम करदा है, परमात्मा दा नाम लैंदा है, और उन्हूं भुखा भी रखिया गया। आख्या इस नूं भोजन नहीं देना, भुख विच रखिया जावे। जदों प्रहलाद नूं भुखा भी रखिया गया, प्रहलाद ते भुखा रह के भी वाहिगुरू वाहिगुरू करी जांदा सी, तां रज्जे होए भी वाहिगुरू नहीं करदे। असी परमात्मा दा नाम नहीं जपदे। प्रहलाद ने आख्या नहीं, बड़ियां सजावां दित्तियां हरनाक्ष नूं, पर अंत समय जिहड़ी सजा सी ओह भगतां दी रखिया होई। हरनाक्ष वर्गिआं नूं वी परमात्मा ने अपने दर तों नकार दिता है।
1: गुरमुखां नूं प्रतीत है हर जीओ, मनमुख भरम भुलाया।
0: दो तरह दे मनुख होए ने, इकना नूं सब सोझी आई, एक फिरदे बेपरवाह, एक गुरमुख ने एक मनमुख ने। गुरमुख जिन्हां दा मुख गुरु वाले पासे है, मनमुख जिन्हां दा मुख मन वाले पासे है। बंदा इको ही है, देखण विच दोनों इको वर्गे लगदे ने। एक ना दा मुख गुरु वाले पासे, एक ना दा मुख मन वाले पासे। जिहड़े गुरमुख ने ओह कुछ करदे ने जो गुरु कह रहे है, जो गुरु कहिंदा खाओ ओह खांदे ने, जो गुरु कहिंदा पाओ ओह पाउंदे ने। मनमुख कहिंदे ने खाओ पियो मौजा करो, जो मेरा मन करदा मैं ओह करांगा, जो मेरा मन करदा मैं ओह खावांगा, मैं ओह पावांगा। जिहड़े कहिंदे ने मैं अपनियां मन भौंदियां करन वाले माया वेड़ी मनमुख बंदे ने, ओह मन भौंदा खांदे ने ते मन भौंदा पाउंदे ने। ਜਿਹੜੇ ਗੁਰਮੁਖ ਨੇ ਉਹ ਗੁਰੂ ਨੂੰ ਜਿਹੜਾ ਪਾਉਂਦਾ ਹੈ ਉਹੀ ਖਾਂਦੇ ਨੇ, ਤੇ ਜਿਹੜਾ ਗੁਰੂ ਨੂੰ ਪਾਉਂਦਾ ਹੈ ਉਹੀ ਪਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਆਪਣੇ ਗੁਰੂ ਦੇ ਉੱਤੇ ਪ੍ਰਤੀਤ ਯਕੀਨ ਵਿਸ਼ਵਾਸ, ਵਿਸ ਵਿਸਦੇ ਗੁਰ ਤਾਂ ਮਨ ਮਾਨੇ, ਉਹਨਾਂ ਦਾ ਯਕੀਨ ਆਪਣੇ ਗੁਰੂ ਤੇ ਟਲ ਹੋ ਜਾਂਦਾ ਹੈ। ਤੇ ਜਿਹੜੇ ਮਨਮੁਖ ਮਾਇਆ ਵੇੜੀ ਬੰਦੇ ਨੇ ਉਹ ਥੋੜਾ ਦਿਨ ਆਉਂਦੇ ਨੇ ਗੁਰਦੁਆਰੇ ਮੱਥਾ ਟੇਕਦੇ ਨੇ, ਥੋੜਾ ਦਿਨ ਆਉਂਦੇ ਨੇ ਝਾੜੂ ਫੇਰਦੇ ਨੇ, 10 ਦਿਨ ਪਾਠ ਕਰ ਲਿਆ, 20 ਦਿਨ ਸੇਵਾ ਕਰ ਲਈ, ਵੇਖਿਆ ਨਹੀਂ ਗੱਲ ਬਣੀ, ਚਲੋ ਚੱਲੀਏ ਕਿਸੇ ਹੋਰ ਡੇਰੇ ਤੇ ਚੱਲ ਜਾਂਦੇ ਆ, ਕਿਸੇ ਹੋਰ ਥਾਂ ਤੇ ਚੱਲ ਜਾਂਦੇ ਆ। ਜਿਹੜੇ ਗੁਰਮੁਖ ਨੇ ਉਹ ਗੁਰੂ ਦਾ ਦਰ ਨਹੀਂ ਛੱਡਦੇ। ਉਹ ਤਾਂ ਇਹ ਗੱਲ ਕਹਿੰਦੇ ਨੇ ਕਿ ਤੁਮੇ ਛਾਡ ਕੋਈ ਅਵਰ ਨਾ ਧਿਆਉ, ਮਹਾਰਾਜ ਮੈਂ ਤੈਨੂੰ ਛੱਡ ਕੇ ਹੋਰ ਕਿਸੇ ਨੂੰ ਨਹੀਂ ਧਿਆਵਾਂਗਾ। ਮਨਮੁਖ ਮਾਇਆ ਵੇੜੀ ਬੰਦਾ ਵੀਰਵਾਰ ਵਾਲੇ ਦਿਨ ਕਿਸੇ ਪੀਰ ਦੀ ਜਗ੍ਹਾ ਤੇ ਵੀ ਚੱਲ ਜਾਂਦਾ ਹੈ, ਉਹ ਕਿਤੇ ਖੀਰ ਚੜਾਉਣ ਵੀ ਚੱਲ ਜਾਂਦਾ ਹੈ, ਉਹ ਕਿਸੇ ਦੇਵੀ ਦੇਵਤਿਆਂ ਨੂੰ ਮੰਨਣ ਵਾਸਤੇ ਵੀ ਤੁਰ ਜਾਂਦਾ ਹੈ, ਉਹ ਜਠੇਰੇ ਵੀ ਪੂਜੀ ਜਾਂਦਾ ਹੈ, ਉਹ ਗੁਰੂ ਨੂੰ ਵੀ ਮੱਥਾ ਟੇਕੀ ਜਾਂਦਾ ਹੈ। ਇਸ ਕਰਕੇ ਉਹਨਾਂ ਦੀ ਗੁਰੂ ਤੇ ਪ੍ਰਤੀਤ ਨਹੀਂ ਹੈ, ਗੁਰੂ ਤੇ ਯਕੀਨ ਨਹੀਂ ਹੈ।
1: ਹਰ ਜੀ ਇਹ ਤੇਰੀ ਵਡਿਆਈ,
0: ਹਰ ਜੀ ਇਹ ਤੇਰੀ ਵਡਿਆਈ। ਇਹ ਵਡਿਆਈ ਵਡਪਣਾ ਹੈ ਮਹਾਰਾਜ ਸੱਚੇ ਪਾਤਸ਼ਾਹ। ਕੀ ਵਡਿਆਈ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨ ਆਈ।
0: ਭਗਤ ਜਿਹੜੇ ਤੇਰੇ ਦਰ ਤੇ ਆਉਂਦੇ ਨੇ ਤੇਰੀ ਸ਼ਰਨ ਵਿੱਚ ਰਹਿੰਦੇ ਨੇ, ਉਹ ਜੇ ਦੁੱਖ ਦੇ ਤਾਂ ਤੁਝੇ ਹਰਾਦੇ, ਸੁੱਖ ਵੀ ਤੁਝੇ ਧਿਆਈ। ਉਹ ਜੇ ਦੁੱਖ ਆ ਗਏ, ਜੇ ਸੁੱਖ ਆ ਜਾਏ, ਜ਼ਿੰਦਗੀ ਦੇ ਵਿੱਚ ਉਹ ਗੁਰੂ ਦਾ ਦਰ ਨਹੀਂ ਛੱਡਦੇ। ਜੇ ਭੁੱਖ ਆ ਜਾਵੇ ਤਾਂ ਵੀ ਗੁਰੂ ਦਾ ਦਰ ਨਹੀਂ ਛੱਡਦੇ। ਜੇ ਸੁੱਖ ਆ ਜਾਵੇ ਤਾਂ ਵੀ ਗੁਰੂ ਦਾ ਦਰ ਛੱਡ ਕੇ ਪੱਬਾਂ ਕਲੱਬਾਂ ਵਿੱਚ ਨਹੀਂ ਜਾਂਦੇ, ਉਹ ਗੁਰੂ ਦੇ ਦਰ ਤੇ ਰਹਿੰਦੇ, ਤੇਰੀ ਸ਼ਰਨ ਵਿੱਚ ਰਹਿੰਦੇ। ਤੁਮ ਸ਼ਰਨਾਈ ਆਇਆ ਠਾਕੁਰ, ਤੁਮ ਸ਼ਰਨਾਈ ਆਇਆ। ਉਹ ਗੁਰੂ ਦੀ ਸ਼ਰਨ ਤੋਂ ਬਾਹਰ ਨਹੀਂ ਜਾਂਦੇ। ਮਾਇਆ ਵੇੜੀ ਮਨੁੱਖ ਬੰਦੇ ਜਿਹੜੇ ਨੇ ਉਹ ਥਾਂ ਥਾਂ ਤੇ ਭਟਕਦੇ ਫਿਰਦੇ ਹਨ। ਹੇ ਵਾਹਿਗੁਰੂ ਜੀ, ਭਗਤ ਤੇਰੇ ਉਹੀ ਨੇ ਜਿਹੜੀ ਤੇਰੀ ਸ਼ਰਨ ਵਿੱਚ ਰਹਿੰਦੇ ਹਨ। ਵਿਸ਼ਰਾਮ ਦੇ ਕਰਕੇ ਸਮਝਾਉਂਦੇ ਹਨ,
1: ਭਗਤਾਂ ਨੂੰ ਜਮ ਜੋਹ ਨਾ ਸਾਕਾ, ਕਾਲ ਨਾ ਨੇੜੇ ਜਾਈ।
0: ਭਗਤਾਂ ਨੂੰ ਜਮ ਜੋਹ ਨਾ ਸਾਕੇ, ਜਾਮੁਣਾ ਵੱਲ ਵੇਖਦਾ ਤੱਕ ਵੀ ਨਹੀਂ ਹੈ। ਜਿਹੜੇ ਭਗਤ ਨੇ ਬਾਣੀ ਪੜਨ ਵਾਲੇ ਨੇ, ਅਫਰ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦ ਨੇੜ ਨਾ ਆਈ। ਜਿੱਥੇ ਵਾਹਿਗੁਰੂ ਵਾਹਿਗੁਰੂ ਹੁੰਦਾ ਹੋਵੇ ਜੰਮ ਦਾ ਕੀ ਮਤਲਬ ਆ ਉੱਥੇ ਆ ਜਾਵੇ, ਜੰਮ ਦੀ ਕੀ ਜ਼ਰੂਰਤ ਹੈ ਕਿ ਉੱਥੇ ਆ ਜਾਵੇ। ਸਤਿਗੁਰੂ ਜੀ ਕਹਿੰਦੇ ਕਾਲ ਨਾ ਨੇੜੇ ਆਏ, ਕਾਲ ਦਾ ਭਾਵ ਹੈ ਆਤਮਕ ਤੌਰ ਤੇ ਉਹ ਭਗਤ ਸਦੀਵੀ

ਤੋਹਫਾ ਜਿਹੜਾ ਹੈ ਸਾਡੇ ਕੋਲ ਜਿਹੜੀ ਸਾਰਿਆਂ ਤੋਂ ਸੋਹਣੀ ਤੇ ਸੁੰਦਰ ਚੀਜ਼ ਹੁੰਦੀ ਹੈ ਅਸੀਂ ਆਪਣੇ ਮਿੱਤਰ ਨੂੰ ਦਿੰਦੇ ਹਾਂ, ਇਹ ਮੈਂ ਤੇਰੇ ਵਾਸਤੇ ਤੋਹਫਾ ਲੈ ਕੇ ਆਇਆ। ਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖ ਪਿਆਰਿਆ ਤੂੰ ਮੇਰੇ ਦਰ ਤੇ ਆਇਆ, ਮੇਰੇ ਕੋਲ ਜਿਹੜੀ ਸਾਰਿਆਂ ਤੋਂ ਸੋਹਣੀ ਤੇ ਕੀਮਤੀ ਚੀਜ਼ ਹੈ ਮੈਂ ਤੈਨੂੰ ਦੇਣੀ ਚਾਹੁੰਦਾ ਹਾਂ, ਕੇਵਲ ਰਾਮ ਨਾਮ ਮਨ ਵਸਿਆ। ਕਹਿੰਦੇ ਮੇਰੇ ਕੋਲ ਕੇਵਲ ਤਾਂ ਕੇਵਲ ਰਾਮ ਦਾ ਨਾਮ ਹੈ, ਇਹਨੂੰ ਮਨ ਵਿੱਚ ਵਸਾਉਣਾ ਕਰ, ਇਸ ਨਾਮ ਦੇ ਨਾਲ ਹੀ ਤੇਰੀ

0: ਆਤਮਾ ਰਹਿੰਦਾ ਕਿੱਥੇ ਆ, ਵਾਹਿਗੁਰੂ ਰਹਿੰਦਾ ਕਿੱਥੇ ਆ, ਉਹ ਭਗਤਾਂ ਦੇ ਅੰਦਰ ਰਹਿ ਰਿਹਾ, ਭਗਤਾਂ ਦੇ ਵਿੱਚ ਟਿਕਾਣਾ। ਭਗਤ ਕੌਣ ਹੈ? ਭਗਤ ਤੇਰੇ ਮਨ ਭਾਵਦੇ, ਦਰਸੋਹਣ ਕੀਰਤ ਗਾਵਦੇ, ਸੇ ਭਗਤ ਸੇ ਭਗਤ ਭਲੇ ਜਨ, ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ। ਅਨੰਦ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਜਿਹੜੇ ਭਗਤ ਨੇ ਬਹੁਤਾ ਗੱਲਾਂ ਨਹੀਂ ਕਰਦੇ ਸੰਸਾਰੀਆਂ ਵਾਲੀਆਂ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹ ਗੁਰੂ ਗੁਰੂ ਕਰਦੇ ਨੇ, ਬਾਣੀ ਪੜ੍ਹਦੇ ਨੇ, ਵਿਹਲੇ ਸਮੇਂ ਵਿੱਚ ਸਿਮਰਨ ਕਰਦੇ ਨੇ, ਉਹਨਾਂ ਦੀ ਚਾਲ ਨਿਰਾਲੀ ਹੈ। ਚਾਲ ਨਿਰਾਲੀ ਦਾ ਭਾਵ ਇਹ ਨਹੀਂ ਕਿ ਉਹ ਮਟਕ ਮਟਕ ਕੇ ਤੁਰਦੇ ਨੇ, ਚਾਲ ਨਿਰਾਲੀ ਦਾ ਭਾਵ ਹੈ ਉਹ ਸੰਸਾਰੀਆਂ ਵਾਂਗ ਨਹੀਂ ਜਿਉਂਦੇ, ਉਹਨਾਂ ਦਾ ਜਾਗਣਾ ਸੰਸਾਰੀਆਂ ਵਰਗਾ ਨਹੀਂ, ਉਹਨਾਂ ਦਾ ਉੱਠਣਾ ਸੰਸਾਰੀਆਂ ਵਰਗਾ ਨਹੀਂ, ਉਹਨਾਂ ਦਾ ਖਾਣਾ ਸੰਸਾਰੀਆਂ ਵਰਗਾ ਨਹੀਂ, ਉਹਨਾਂ ਦਾ ਪਾਣਾ ਸੰਸਾਰੀਆਂ ਵਰਗਾ ਨਹੀਂ। ਚਾਲ ਨਿਰਾਲੀ, ਬਿਖਮ ਮਾਰਗ ਚੱਲਣਾ, ਉਹ ਰੇਤ ਆਹਾਰ ਕਰ ਰੋੜਾ ਕੀ ਗੁਰਕਰੀ ਵਿਛਾਈ, ਉਹ ਇਸ ਤਰ੍ਹਾਂ ਦੀ ਕਸ਼ਟਮਈ ਜੀਵਨ ਜਿਉਂਦੇ ਨੇ। ਉਹ ਆਹਾਰ ਵੀ ਬੜਾ ਸਿੰਪਲ ਤੇ ਸਧਾਰਨ ਖਾਣੇ ਖਾਂਦੇ ਨੇ, ਸਧਾਰਨ ਖਾਂਦੇ ਨੇ, ਸਧਾਰਨ ਪਾਉਂਦੇ ਨੇ, ਉੱਚਾ ਸੋਚਦੇ ਨੇ। ਰੋਜ਼ ਅਰਦਾਸ ਵਿੱਚ ਕਿਹਾ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਦਾ ਮਨ ਨੀਵਾਂ ਹੋਵੇ, ਮਤ ਉੱਚੀ ਹੋਵੇ। ਅੱਜ ਕੀ ਹੋ ਗਿਆ ਹੈ? ਮਤ ਨੀਵੀਂ ਹੁੰਦੀ ਜਾ ਰਹੀ ਹੈ ਤੇ ਮਨ ਜਿਹੜਾ ਹੈ ਉਹ ਉੱਚਾ ਹੁੰਦਾ ਜਾ ਰਿਹਾ। ਗੁਰੂ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ, ਭਗਤਾਂ ਵਿੱਚ ਆਪ ਵਰਤਦਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤਾਂ ਦੇ ਵਿੱਚ ਆਪ ਵਰਤ ਰਿਹਾ ਹੈ।
1: ਮੈਂ ਉਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ।
0: ਇਹ ਮਾਇਆ ਵੀ ਮਹਾਰਾਜ ਸੱਚੇ ਪਾਤਸ਼ਾਹ ਤੂੰ ਆਪ ਹੀ ਪੈਦਾ ਕੀਤੀ ਹੈ। ਇੱਕ ਨਾ ਨੂੰ ਮਾਇਆ ਦੇ ਵਿੱਚੋਂ ਕੱਢ ਲੈਣਾ ਹੈ, ਇੱਕ ਨਾ ਮਾਇਆ ਵਿੱਚ ਨਿਵਾਸ, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਨਾ ਨੂੰ ਤੂੰ ਮਾਇਆ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਤੋਂ ਨਿਰਲੇਪ ਰੱਖ ਲੈਂਦਾ, ਇੱਕ ਪਰਿਵਾਰ ਵਿੱਚ ਖਚਤ ਹੋ ਜਾਂਦਾ। ਸਾਰੀ ਜ਼ਿੰਦਗੀ ਬੰਦਾ ਪਰਿਵਾਰ ਦੇ ਵਿੱਚ ਲਾਉਂਦਾ, ਡਿਊਟੀਆਂ ਕਰਨੀਆਂ ਸਾਡਾ ਨੈਤਿਕ ਫਰਜ਼ ਬਣਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ, ਇੱਕ ਉਹ ਨੇ ਜਿਹੜੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਤੋਂ ਨਿਰਲੇਪ ਨੇ, ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਨਿਰਲੇਪ ਨੇ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਕੋਈ ਐਸਾ ਭਗਤ ਸਦਾਏ, ਐਸਾ ਭਗਤ ਚਾਹੀਦਾ ਜਦੋਂ ਕੋਈ ਮਾਣ ਵੀ ਹੋਵੇ ਪਰ ਨਿਮਾਣਾ ਬਣ ਕੇ ਰਵੇ, ਤਾਣ ਵੀ ਹੋਵੇ ਨਿਤਾਣਾ ਬਣ ਕੇ ਰਵੇ। ਐਸਾ ਭਗਤ ਚਾਹੀਦਾ, ਐਸਾ ਪ੍ਰਵਾਨ ਹੈ ਸਾਡੇ ਕੋਲ, ਸਾਡੇ ਤਾਂ ਪੱਲੇ ਕੁਛ ਨਹੀਂ, ਅਸੀਂ ਫਿਰ ਵੀ ਆਕੜ ਆਕੜ ਕੇ ਤੁਰੇ ਫਿਰਦੇ ਹਾਂ, ਮੇਰੇ ਵਰਗਾ ਹੋਰ ਕੋਈ ਨਹੀਂ ਹੈ ਜੀ। ਸਤਿਗੁਰੂ ਜੀ ਕਹਿ ਰਹੇ ਨੇ, ਹੇ ਭਾਈ ਉਹ ਅਕਾਲ ਪੁਰਖ ਪਰਮਾਤਮਾ, ਇਹ ਤੇਰੀ ਮਾਇਆ ਪੈਦਾ ਕੀਤੀ ਹੋਈ ਹੈ ਤੇ ਤੂੰ ਆਪ ਹੀ ਇਹਦੇ ਵਿੱਚ ਵਰਤ ਰਿਹਾ ਹੈ।
1: ਹਉਮੈ ਮਾਰ ਮਨੁਸਾ ਮਨਹਿ ਸੁਮਾਣੀ, ਗੁਰ ਕੈ ਸ਼ਬਦ ਪਛਾਤਾ।
0: ਗੁਰ ਕੈ ਸ਼ਬਦ ਪਛਾਤਾ, ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਇਸ ਗੱਲ ਨੂੰ ਸਮਝਣਾ ਹੈ। ਹਉਮੈ ਮਾਰ, ਬੰਦੇ ਦੇ ਅੰਦਰੋਂ ਹਉਮੈ ਮਾਰਨੀ ਬੜੀ ਵੱਡੀ ਔਖੀ ਗੱਲ ਹੈ। ਮੈਂ ਮਰ ਜਾਵੇ, ਜਦੋਂ ਇਹਦੇ ਅੰਦਰੋਂ ਮੈਂ ਮਰ ਜਾਏਗੀ, ਉਹ ਤੂੰ ਇਹਦੇ ਅੰਦਰ ਆ ਜਾਏਗਾ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿੰਨਾ ਚੱਕਰ ਬੰਦਾ ਮੈਂ ਕਰਦਾ ਉਹ ਬਾਹਰ ਹੋ ਕੇ ਬਹਿ ਜਾਂਦਾ। ਜਦੋਂ ਬੰਦਾ ਤੂੰ ਤੂੰ ਕਰਨ ਲੱਗ ਪੈਂਦਾ ਹੈ, ਮੈਂ ਬਾਹਰ ਚੱਲ ਜਾਂਦੀ ਹੈ। ਅੱਜ ਮੈਂ ਕੀਤਾ, ਮੈਂ ਦੀ ਤਾਂ ਸਾਰੀ ਲੜਾਈ ਹੈ। ਕੀ ਘਰ, ਕੀ ਪਰਿਵਾਰ, ਕੀ ਸੰਸਥਾਵਾਂ, ਕੀ ਸਭ ਕੁਝ, ਧਿਆਨ ਮਾਰ ਕੇ ਦੇਖ ਲਓ, ਮੈਂ ਮੇਰੀ ਦੀ ਲੜਾਈ ਹੈ। ਤੂੰ ਤੇਰੇ, ਜਿਹੜੇ ਮੈਂ ਕਰਦੇ ਮਰ ਗਏ, ਜਿਨ੍ਹਾਂ ਨੇ ਤੂੰ ਤੂੰ ਕੀਤਾ ਉਹ ਤਰ ਗਏ। ਤੂੰ ਤੂੰ ਕਰੀਏ, ਤੂੰ ਤੂੰ ਕਰਤਾ ਤੂੰ ਪਿਆ, ਨਿਜਮੈਂ ਰਹਾ ਨਾ ਹੋਂ, ਮੇਰੇ ਵਿੱਚ ਮੈਂ ਖਤਮ ਹੋ ਗਈ ਹੈ।
1: ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰਿ ਕਾ ਨਾਮ ਪਿਆਰਾ।
0: ਅਚਿੰਤ, ਉਹਨਾਂ ਨੂੰ ਕੋਈ ਚਿੰਤਾ ਵੀ ਨਹੀਂ ਰਹਿੰਦੀ। ਅਚਿੰਤ ਉਹ ਕੰਮ ਜਿਹੜੇ ਸਾਡੇ ਚਿੱਤ ਚੇਤੇ ਵਿੱਚ ਵੀ ਨਹੀਂ ਹੁੰਦੇ, ਉਹ ਵੀ ਪ੍ਰਮਾਤਮਾ ਕਰ ਦਿੰਦਾ। ਕਿਨ੍ਹਾਂ ਦੇ? ਜਿਨ ਹਰਿ ਕਾ ਨਾਮ ਪਿਆਰਾ, ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਨ੍ਹਾਂ ਨੂੰ ਨਾਮ ਪਿਆਰਾ ਲੱਗੇ, ਦੇਖੋ ਨਾਮਦੇਵ ਉਹਦੀ ਛੱਪੜੀ ਬਣਾ ਦਿੱਤੀ, ਧੰਨੇ ਦੀਆਂ ਗਊਆਂ ਚਾਰ ਦਿੱਤੀਆਂ ਉਹਨਾਂ ਦੇ ਨਾਮ, ਜਿਨ੍ਹਾਂ ਨੂੰ ਨਾਮ ਪਿਆਰਾ ਸੀ। ਪਾੜ ਪੜੋਸਨ ਪੂਛ ਲੈ ਨਾਮਾਂ ਕਾ ਪਹਿਚਾਣ ਛਬਾਈ ਹੋ। ਕਿਵੇਂ ਬਣ ਗਈ ਛੱਪੜੀ? ਕਿਵੇਂ ਸਭ ਕੁਝ ਹੋ ਗਿਆ ਜਿਹੜੇ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਪਿਆਰਾ ਲੱਗਦਾ ਹੈ ਉਹਨਾਂ ਦੇ ਅਚਿੰਤ ਕੰਮ ਕਰ ਦਿੰਦੇ ਨੇ ਉਹਨਾਂ ਨੂੰ ਤੇ ਕਹਿ ਦਿੰਦੇ ਨੇ ਗੁਰੂ ਸਾਹਿਬ ਜੀ ਮੇਰੇ ਪੁੱਤਰਾ ਤੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਜਿਵੇਂ ਬਾਪ ਆਪਣੇ ਧੀਆਂ ਪੁੱਤਰਾਂ ਨੂੰ ਜਿਹੜੇ ਆਗਿਆਕਾਰੀ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਗੁਰੂ ਨਾਨਕ ਦੇ ਘਰ ਵਿੱਚ ਵੀ ਐਸਾ ਹੈ ਜਿਹੜੇ ਗੁਰੂ ਨਾਨਕ ਦੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਭਗਤ ਨੇ ਉਹਨਾਂ ਨੂੰ ਮਹਾਰਾਜ ਪਕਾਰ ਪਕਾਰ ਕੇ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜਾਣ ਤੋਂ ਪਾਹੀਆਂ ਤਿੰਨਾਂ ਪੀਰੋ ਜੀ ਦੇ ਪੁੱਤਰਾ ਮੈਂ ਤੇ ਜਿਹੜੇ ਸਮੁੰਦਰਾਂ ਦੇ ਵਿੱਚ ਜੀਵ ਪੈਦਾ ਕਰ ਦਿੱਤੇ ਨੇ ਮੈਂ ਉਹਨਾਂ ਨੂੰ ਵੀ ਰੋਜੀ ਦਿੰਦਾ ਤੂੰ ਧਰਤੀ ਤੇ ਤੁਰਿਆ ਫਿਰਦਾ ਤੈਨੂੰ ਰੋਜੀ ਦਾ ਕਾਹਦਾ ਫਿਕਰ ਪੈ ਗਿਆ ਅਚਿੰਤ ਕੰਮ ਕਰੇ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਐਸੇ ਕਾਰਜ ਜਿਹੜੇ ਚਿੱਤ ਚੇਤੇ ਵੀ ਨਹੀਂ ਸਨ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਪਰਮਾਤਮਾ ਉਹਨਾਂ ਦੇ ਕਾਰਜ

0: ਗੁਰ ਪ੍ਰਸਾਦ ਸਦਾ ਮਨ ਵਸਿਆ। ਮਨ ਵਿਚ ਵਸ ਜਾਵੇ, ਮਨ ਵਿਚ ਟਿਕ ਜਾਵੇ, ਨਾਮ ਸੁਣਿਆ ਇਧਰੋਂ ਇਧਰੋਂ ਨਿਕਲ ਗਿਆ। ਮਨ ਵਿਚ ਤਾਂ ਵਸਾਇਆ ਹੀ ਨਹੀਂ, ਮਨ ਵਿਚ ਲੈ ਕਰਕੇ ਤਾਂ ਅਸੀਂ ਆਏ ਹੀ ਨਹੀਂ। ਜਿਨ੍ਹਾਂ ਦੇ ਮਨ ਵਿਚ ਵਸਦਾ ਹੈ ਆਪਣੇ ਯਤਨਾਂ ਕਰਕੇ ਨਹੀਂ ਗੁਰ ਪ੍ਰਸਾਦ। ਮਹਾਰਾਜ ਤੇਰੀ ਕਿਰਪਾ ਹੋਵੇ, ਤੇਰੀ ਮਿਹਰ ਹੋਵੇ, ਇਹ ਨਾਮ ਹਿਰਦੇ ਵਿਚ ਵਸ ਜਾਵੇ, ਸਭ ਕਾਜ ਸਵਾਰਨ ਹਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਾਰੇ ਕਾਜ ਸਵਾਰ ਦਿੰਦੇ ਨੇ, ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
1: ਕੀ ਰੀਸ ਕਰੇ ਸੋ ਬਗੁੱਚਾ, ਜਿਨ ਹਰ ਪ੍ਰਭ ਹੈ ਰਖਵਾੜਾ।
0: ਹੁਣ ਨਾਮ ਜਪਣ ਵਾਲਿਆਂ ਦੀ ਰੀਸ, ਸੇਵਾ ਕਰਨ ਵਾਲਿਆਂ ਦੀ ਰੀਸ, ਵਾਹਿਗੁਰੂ ਦਾ ਜਪ ਤਪ ਕਰਨ ਵਾਲਿਆਂ ਦੀ ਰੀਸ ਜਿਹੜੀ ਕਰਦੇ ਨੇ, ਉਹਨਾਂ ਦੀ ਕੀ ਗੱਲ ਕਰਨੀ ਆ। ਸਤਿਗੁਰੂ ਜੀ ਕਹਿ ਰਹੇ ਨੇ ਜਿਨ ਹਰ ਪ੍ਰਭ ਹੈ ਰਖਵਾਰਾ, ਜਿਨ੍ਹਾਂ ਦਾ ਰਖਵਾਰਾ ਪਰਮਾਤਮਾ ਹੈ, ਜਿਨ੍ਹਾਂ ਦੇ ਵੱਲ ਵਾਹਿਗੁਰੂ ਹੈ, ਉਹਨਾਂ ਦੀਆਂ ਲੱਖ ਵਾਹਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ। ਜਾਮ ਗੁਰੂ ਹੋਏ ਵੱਲ ਧਨੇ ਕਿਆ ਘਰ ਬਦੀਜੇ, ਜਾਮ ਗੁਰੂ ਹੋਏ ਵੱਲ ਲੱਖ ਵਾਹੇ ਕਿਆ ਕੀਜੇ। ਇੱਕ ਪਾਸੇ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਦਾ ਘੇਰਾ ਹੈ, ਇੱਕ ਪਾਸੇ ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ 40 ਸਿੰਘਾਂ ਦੇ ਨਾਲ ਹੈ। ਆਖਿਆ ਮਹਾਰਾਜ ਤੁਹਾਡੇ ਨਾਲ 40 ਨੇ, ਉਧਰ 10 ਲੱਖ ਨੇ। ਆਖਿਆ ਇਹਨਾਂ 10 ਲੱਖ ਵਾਲਿਆਂ ਦੀ ਗੱਲ ਜੇ ਕਰੀਏ, ਇੱਧਰ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੀ। ਜਿਹਦੇ ਵੱਲ ਗੁਰੂ ਹੋਵੇ ਲੱਖ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ। ਅੱਜ ਇਸ ਗੱਲ ਦੀ ਧਿਆਨ, ਇਸ ਗੱਲ ਦੀ ਵਿਚਾਰ ਕਰਨੀ ਹੈ। ਗੁਰੂ ਸਾਡੇ ਵੱਲ ਹੋਵੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਮਹਾਰਾਜ ਸੱਚੇ ਪਾਤਸ਼ਾਹ ਤੂੰ ਤਾਂ ਮੇਰੇ ਵੱਲ ਹੈ, ਪਰ ਗੁਰੂ ਪੁੱਛਦੇ ਨੇ ਤੂੰ ਕਿਹਦੇ ਵੱਲ ਹੈ। ਮੈਂ ਧੀਆਂ ਪੁੱਤਰਾਂ ਵੱਲ ਹਾਂ, ਮੈਂ ਫਲਾਨੇ ਵੱਲ ਹਾਂ, ਮੈਂ ਉਹਦੇ ਵੱਲ ਹਾਂ, ਮੈਂ ਉਹਦੇ ਵੱਲ ਹਾਂ, ਮੈਂ ਉਹਦੇ ਵੱਲ ਹਾਂ। ਉਹ ਬੰਦਾ ਬੰਦਿਆਂ ਦੇ ਵੱਲ ਹੋਈ ਜਾਂਦਾ ਹੈ, ਗੁਰੂ ਵਾਲੇ ਗੁਰੂ ਵੱਲ ਨਹੀਂ ਹੁੰਦਾ। ਜਿੱਦਣ ਗੁਰੂ ਵੱਲ ਹੋ ਗਏ, ਇਹ ਬੰਦੇ ਸੰਸਾਰ ਦੇ ਸਾਰੇ ਤੁਹਾਡੇ ਮਗਰ ਮਗਰ ਤੁਰੇ ਫਿਰਨੇ ਨੇ। ਭਾਈ ਜੋਗੇ ਨੂੰ ਪੁੱਛਿਆ ਸੀਗਾ ਤੇਰਾ ਨਾਮ ਕੀ ਹੈ ਮਹਾਰਾਜ ਨੇ, ਭਾਈ ਜੋਗੇ ਨੂੰ ਉਹਨਾਂ ਨੇ ਆਖਿਆ ਮਹਾਰਾਜ ਮੇਰਾ ਨਾਮ ਜੋਗਾ। ਤੇ ਪੁੱਛਿਆ ਸੀ ਤੂੰ ਕਿਹਦੇ ਜੋਗਾ, ਉਹਨੇ ਆਖਿਆ ਸੀ ਮਹਾਰਾਜ ਮੈਂ ਤੁਹਾਡੇ ਜੋਗਾ। ਗੁਰੂ ਗੋਬਿੰਦ ਸਿੰਘ ਨੇ ਆਖਿਆ ਜਾ ਫਿਰ ਜੋਗਿਆ, ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਅਸੀਂ ਪੁੱਤਰਾਂ ਜੋਗੇ, ਅਸੀਂ ਦੋਤਿਆਂ ਜੋਗੇ, ਅਸੀਂ ਪੜਪੋਤਰਿਆਂ ਜੋਗੇ, ਅਸੀਂ ਫਲਾਨਿਆਂ ਜੋਗੇ, ਅਸੀਂ ਢਿਮਕਣਿਆਂ ਜੋਗੇ, ਸਾਡੇ ਕੋਲ ਤਾਂ ਗੁਰੂ ਜੋਗਾ ਸਮਾਂ ਵੀ ਨਹੀਂ ਰਹਿ ਗਿਆ। 24 ਘੰਟਿਆਂ ਦਾ ਧਿਆਨ ਮਾਰ ਕੇ ਵੇਖ ਲਈਏ, ਸਾਡੇ ਕੋਲ ਤਾਂ ਵਾਹਿਗੁਰੂ ਦੇ ਕੋਲ ਨਾਮ ਜਪਣ ਵਾਸਤੇ ਜਪਜੀ ਸਾਹਿਬ ਪੜਨ ਜੋਗਾ ਸਮਾਂ ਨਹੀਂ, ਸਾਡੇ ਕੋਲ ਤਾਂ ਰਹਿ ਰਾਸ ਦੇ ਪਾਠ ਕਰਨ ਜੋਗਾ ਸਮਾਂ ਨਹੀਂ, ਸਾਡੇ ਕੋਲ ਤਾਂ ਨਿਤਨੇਮ ਕਰਨ ਜੋਗਾ ਸਮਾਂ ਨਹੀਂ। ਜੇ ਸਾਡੇ ਕੋਲ ਜਪਜੀ ਸਾਹਿਬ ਦਾ ਪਾਠ ਕਰਨ ਜੋਗਾ ਸਮਾਂ ਨਹੀਂ ਤੇ ਗੁਰੂ ਨਾਨਕ ਸਾਡੇ ਜੋਗੇ ਕਿਵੇਂ ਹੋ ਸਕਣਗੇ। ਜੇ ਸਾਡੇ ਕੋਲ ਖੰਡੇ ਬਾਟੇ ਦੀ ਪੌਲ ਛਕਣ ਦਾ ਸਮਾਂ ਜੋਗਾ ਨਹੀਂ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਆਸ਼ੀਰਵਾਦਾਂ ਕਿਵੇਂ ਪ੍ਰਾਪਤ ਕਰਾਂਗੇ, ਕੁਛ ਨਹੀਂ ਸਾਡੇ ਕੋਲ। ਅਸੀਂ ਕਹਿੰਦੇ ਗੁਰੂ ਸਾਹਿਬ ਜੀ ਤੁਸੀਂ ਸਾਡੇ ਜੋਗੇ ਹੋਵੋ, ਅਸੀਂ ਜਿਹੜੇ ਮਰਜ਼ੀ ਜੋਗੇ ਹੋ ਜਾਈਏ। ਮਹਾਰਾਜ ਕਹਿੰਦੇ ਇੱਦਾਂ ਗੱਲ ਨਹੀਂ ਬਣਨੀ। ਇਸ ਕਰਕੇ ਸਤਿਗੁਰੂ ਜੀ ਸਾਹਿਬ ਗੱਲ ਕਰ ਰਹੇ ਨੇ ਹਰ ਪ੍ਰਭ ਹੈ ਰਖਵਾਰਾ, ਪਰਮਾਤਮਾ ਉਹਨਾਂ ਦੀ ਰੱਖਿਆ ਕਰਦਾ ਹੈ।
1: ਜਿਨ ਸਤਿਗੁਰ ਸੇਵ ਕਨਾ ਨਾ ਪਾਇਆ, ਮਨ ਮੁਖ ਭਾਉ ਕਮੇ ਬਿਲ ਲਾਈ।
0: ਜਿਨ੍ਹਾਂ ਨੇ ਆਪ ਕੁਛ ਵੀ ਨਾ ਕਰਨਾ ਹੋਵੇ, ਜਿਨ੍ਹਾਂ ਨੇ ਆਪ ਕੱਖ ਵੀ ਨਾ ਕਰਨਾ ਹੋਵੇ, ਉਹ ਜਿਹੜੇ ਨਾਮ ਜਪਦੇ ਉਹਨਾਂ ਦੀਆਂ 20-20 ਗੱਲਾਂ ਕਰਦੇ ਨੇ। ਮਸਤ ਰਿਹਾ ਕਰੋ, ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ। ਤੁਸੀਂ ਜਾਓਗੇ ਗੁਰਦੁਆਰੇ, ਉਹ ਸੁੱਤੇ ਹੋਣਗੇ ਮੰਜਿਆਂ ਤੇ, ਕਈ ਜਾਣਗੇ ਚਾਹ ਪੀਣ ਗਏ ਆ ਜੀ, ਉੱਥੇ ਲੰਗਰ ਛਕਣ ਜਾਂਦੇ ਆ ਜੀ। ਹੁਣ ਤੈਨੂੰ ਸੁੱਤੇ ਪਏ ਮੰਜਿਆਂ ਤੇ ਆ ਕੇ ਥਾਲ ਵਿੱਚ ਭੋਜਨ ਪਰੋਸ ਕੇ ਕੌਣ ਦੇ ਦੇ, ਜਿਹੜੇ ਜਾਣਗੇ ਛਕਣਗੇ ਵੀ। ਉਹਨਾਂ ਨੇ ਭੌਂਕਣਾ ਹੀ ਹੈ, ਭੌਂਕ ਮੂਏ ਬਿਲ ਲਾਈ। ਹਾਥੀ ਜਿਹੜਾ ਆਪਣੀ ਚਾਲ ਤੁਰਿਆ ਰਹਿੰਦਾ, ਤੁਸੀਂ ਦੇਖਿਆ ਕਈ ਵਾਰੀ ਪਿੰਡ ਵਿੱਚ ਹਾਥੀ ਆਉਂਦਾ, ਉਹ ਆਪਣੀ ਚਾਲ ਦੇ ਵਿੱਚ ਤੁਰਿਆ ਜਾਂਦਾ। ਜਿਹੜੇ ਕੁੱਤੇ ਆ ਨਾ, ਕੁੱਤੇ ਉਹ ਮਗਰ ਮਗਰ ਭੌਂਕਦੇ ਰਹਿੰਦੇ ਆ। ਇਹ ਕੁੱਤੇ ਬਿਰਤੀ ਵਾਲੇ ਮਨੁੱਖ ਜਿਹੜੇ ਆ, ਇਹਨਾਂ ਦਾ ਸੁਭਾਅ ਹੈ ਭੌਂਕਣਾ। ਇਹ ਤੁਹਾਡੇ ਤੇ ਕੋਈ ਨਾ ਕੋਈ ਐਲੀਗੇਸ਼ਨ ਲਾਉਂਦੇ ਰਹਿਣਗੇ, ਕੋਈ ਨਾ ਕੋਈ ਦੋਸ਼ ਲਾਉਂਦੇ ਰਹਿਣਗੇ। ਇਸ ਕਰਕੇ ਨਾ ਕੁੱਤਿਆਂ ਦੀ ਪਰਵਾਹ ਨਹੀਂ ਕਰਨੀ, ਉਸ ਹਾਥੀ ਦੀ ਮਸਤ ਚਾਲ ਵਾਂਗ ਗੁਰੂ ਦੇ ਦਰ ਵਾਲੇ ਪਾਸੇ ਤੁਰੇ ਰਹਿਣਾ, ਸੇਵਾ ਕਰਦੇ ਰਹਿਣਾ। ਕਈ ਤਾਂ ਕਿਸੇ ਨੂੰ ਮਾੜਾ ਜਾ ਕੋਈ ਬੋਲ ਬੋਲ ਦੇਵੇ ਉੱਥੇ ਬਾਲਟੀ ਰੱਖ ਲੈਂਦਾ, ਆਹ ਲਾਜ ਤੋਂ ਲਾ ਕਰਕੇ ਮੈਂ ਸੇਵਾ ਛੱਡੀ, ਆਹ ਲਾਜ ਤੋਂ ਲਾ ਕੇ ਮੈਂ ਬੇਲਣਾ ਛੱਡਿਆ, ਅੱਜ ਤੋਂ ਲਾ ਕਰਕੇ ਮੈਂ ਗੁਟਕਾ ਛੱਡਾ, ਮੈਨੂੰ ਤੇ ਫਲਾਨੇ ਨੇ ਇੰਨੀ ਗੱਲ ਕਹਿ ਦਿੱਤੀ। ਕਹਿੰਦੇ ਨਹੀਂ, ਮਨਮੁੱਖ ਮਾਇਆ ਵੇੜੀ ਬੰਦੇ ਭੌਂਕਣਗੇ, ਉਹਨਾਂ ਨੇ ਊਲ ਜਲੂਲ ਬੋਲਣਾ ਹੈ, ਹਾਥੀ ਆਪਣੀ ਕਦੇ ਚਾਲ ਨਹੀਂ ਛੱਡਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਮਨਮੁੱਖ ਬੰਦੇ ਜਿਹੜੇ ਨੇ ਉਹ ਭੌਂਕ ਮੂਹੇ ਬਿਲਲਾਈ, ਉਹ ਭੌਂਕ ਭੌਂਕ ਕੇ ਥੱਕ ਜਾਂਦੇ ਨੇ, ਅੰਤ ਵਿੱਚ ਉਹਨਾਂ ਦੀ

0: ਦੁੱਖ ਸਮਾਈ।
1: ਬਹੁਤੇ ਬੰਦੇ ਸੰਸਾਰ ਵਿਚ ਦੁਖੀ ਇਸ ਕਰਕੇ ਕਿ ਸਾਡਾ ਗੁਆਂਢੀ ਕਿਉਂ ਸੁਖੀ ਹੈ। ਸਾਡੇ ਬਹੁਤੇ ਦੁੱਖਾਂ ਦਾ ਕਾਰਨ ਇਹ ਹੈ ਕਿ ਫਲਾਨਾ ਬੰਦਾ ਸੁਖੀ, ਸਾਡਾ ਗੁਆਂਢ ਸੁਖੀ ਕਿਉਂ ਹੈ। ਅਸੀਂ ਇਹ ਨਹੀਂ ਵੇਖਦੇ ਕਿ ਉਹਨੇ ਕਿੰਨੀ ਮਿਹਨਤ ਕਰਕੇ ਕਿੰਨੀ ਵੱਡੀ ਕੋਠੀ ਬਣਾ ਲਈ ਆ ਤੇ ਮੈਂ ਮੰਜੇ ਤੇ ਸੁੱਤਾ ਪਿਆ ਹੀ ਕੜੀ ਜਾਂਦਾ ਕਿ ਇਹਦਾ ਏਡਾ ਵੱਡਾ ਘਰ ਹੋ ਗਿਆ। ਇਹ ਨਹੀਂ ਵੇਖਦੇ ਕਿ ਉਹਨੇ ਕਿੰਨੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਚੰਗੀਆਂ ਪੋਸਟਾਂ ਲਵਾ ਦਿੱਤਾ। ਅਸੀਂ ਉਹਨਾਂ ਦੇ ਬੱਚਿਆਂ ਦੀ ਤਰੱਕੀ ਵੇਖ ਕਰਕੇ ਸੜੀ ਜਾਂਦੇ ਹਾਂ ਕਿ ਉੱਚੀ ਉੱਚੀ ਪਦਵੀਆਂ ਤੇ ਚੱਲ ਗਏ ਨੇ। ਸਤਿਗੁਰੂ ਜੀ ਕਹਿੰਦੇ ਐਸਾ ਨਹੀਂ ਹੈ। ਆਵੈ ਜਾਵੈ ਠੌਰ ਨਾ ਪਾਵੈ, ਦੁੱਖ ਨਾ ਦੁੱਖ ਸਮਾਈ। ਆਵੈ ਜਾਵੈ ਉਹ 84 ਲੱਖ ਜੂਨਾਂ ਦੇ ਚੱਕਰਾਂ ਵਿੱਚ ਪਏ ਰਹਿਣਗੇ, ਆਉਂਦੇ ਜਾਂਦੇ ਰਹਿਣਗੇ। ਉਹ ਕਦੇ 84 ਤੋਂ ਮੁਕਤ ਨਹੀਂ ਹੋਣਗੇ। ਇਸ ਤਰ੍ਹਾਂ ਦੇ ਬੰਦੇ, ਕਿਸੇ ਦੀ ਚੁਗਲੀ ਕਰਨ ਵਾਲੇ, ਕਿਸੇ ਦੀ ਨਿੰਦਿਆ ਕਰਨ ਵਾਲੇ, ਠੀਕ ਹੈ ਅਸੀਂ ਖੰਡੇ ਬਾਟੀ ਦੀ ਪੌੜ ਛੱਕ ਲਈ, ਅਸੀਂ ਬਾਣੀ ਪੜ੍ਹ ਲਈ, ਮੈਂ ਕਹਿ ਦਿੱਤਾ ਮੈਂ ਸ਼ਰਾਬ ਛੱਡ ਦਿੱਤੀ, ਚੰਗੀ ਗੱਲ, ਨਸ਼ਾ ਤੇ ਕਿਸੇ ਵਾਸਤੇ ਵੀ ਨਹੀਂ ਚੰਗਾ। ਮੈਂ ਕਹਿ ਦਿੱਤਾ ਮੈਂ ਵੈਸ਼ਨੋ ਹੋ ਗਿਆ, ਮੈਂ ਸਭ ਕੁਝ ਛੱਡ ਦਿੱਤਾ, ਠੀਕ ਹੈ

0: मैं निंदा छड़ देवा मैं लोभ छड़ देवा काम क्रोध मैं गुस्सा छड़ देवा माड़ा जा भी कोई बंदा मेनू कोई गल कवे मैं तो ओदे गल पैण नू फिरदा हाथ विच गुटका भी हुंदा है ते तू तू मैं ते भी उतरे आउंदा है महाराज मेनू इन्हां बिमारियां तू बचाओ पातशाह जी दा पावन बचन भी है काची दे मोह फुन बांधी सठ कठोर कुचील को ज्ञानी तावत परमत रहन नहीं पावत पार ब्रह्म की गत नहीं जानी जोबन रूप माया मद माता विचरित बिकल बडो बिमानी पर धन पर अपवाद नार निंदा ये मीठी ये महे हितानी बल बंच छप करत उपावा पेखत सुनत प्रभ अंतर जामी सील धर्म दया सुच नास्त सहनशीलता नहीं रह गई अज साडे विच पेशेंस नहीं रह गया सील नहीं रह गया धर्म नहीं रह गया सील धर्म दया नहीं रह गई सुच नहीं रह गई पवित्रता नहीं रह गई बाहर पोचा पाची ते बहुत कर ली पर अंदरला खलारा ही नहीं समझा जा रहा गुरु साहब जी कह रहे सील धर्म दया सुच नास्त यह तो मेरे अंदरों दौड़ ही गई ने है नहीं दैवी गुण मेरे अंदर रहे नहीं आयो दी सील धर्म दया सुच नास्त आयो शरण दीन के दानी कारण कर्म समर्थ श्री तर राख लियो नानक के स्वामी महाराज सचे पातशाह ए जेड़े माया वेड़ी मनुख ने ए दुख दे विच ही अपनी सारी जिंदगी कट जांदे हन
1: गुरमुख होवै सो अमृत पीवै सहज साज समाई
0: गुरमुख जेड़े हुंदे ने जिन्हां मुख गुरु वाल हुंदा है सो अमृत पीवै ओ अमृत नूं पींदे ने इथे अमृत का भाव है स्पिरिचुअल फूड इथे अमृत का भाव है कि वह सादगी वाला भोजन खाते ने अमृत पीवो सदा चिर जीवो महाराज सचे पातशाह जी कहते माया वेड़ी मनमुख बंदिया अमृत जहर वर्गा लगता है जे उन्हां लागे अमृत की गल करिए भी गल्लां करते ने भी गल्लां करते ने नशे वाले पासे जाना वे दौड़ दौड़ के जाते ने अमृत कौड़ा मिख्या बिख्या मिठी साकत की बेदे नानो डिठी गुरु साहब जी कहते जे लंबा समा जिंदगी जीना चाहना है जे लंबी जिंदगी जीना चाहता है तंदुरुस्ती वाली जीवन जीना चाहता है अमृत पी महाराज पातशाह जी कहते ये निदान है ये खजाना है आओ जिन्हां जिन्हां ने महाराज नूं ये दात बख्शिश की है ओ पातशाह जी कहते हैं भागा वाले हैं ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਂਦੇ ਹਨ
1: ਮਨ ਸਤਿਗੁਰ ਸੇਵ ਜਨਮ ਨਾ ਛੋੜਾ ਜੇ ਅਨੇਕ ਕਰਮ ਕਰੈ ਅੱਧ ਕਾਈ
0: ਜਿਹੜੀ ਬੰਦੇ ਜਿਹੜੇ ਅਨੇਕ ਧਾਰਮਿਕ ਕਰਮ ਕਾਂਡ ਕਰਦੇ ਨੇ ਅਨੇਕਾਂ ਤਰ੍ਹਾਂ ਦੇ ਧਾਰਮਿਕ ਕਰਮ ਕਾਂਡ ਕਰਦੇ ਨੇ ਆਹ ਹੁਣ ਸ਼ਰਾਧਾਂ ਦੀ ਗੱਲ ਚੱਲ ਰਹੀ ਹੈ ਅਸੀਂ ਉਹਨਾਂ ਦੇ ਵਿੱਚ ਸਿੱਖ ਵੀ ਸ਼ਾਮਿਲ ਹੋ ਜਾਗੇ ਗੁਰੂ ਨਾਨਕ ਸਾਹਿਬ ਨੇ ਤੇ ਉਹਨਾਂ ਨੂੰ ਜਾ ਕੇ ਕਿਹਾ ਕਿ ਤੁਸੀਂ ਕੀ ਕਰਦੇ ਹੋ ਉਹ ਕਹਿੰਦੇ ਪਿੱਤਰਾਂ ਨੂੰ ਪਾਣੀ ਦਿੰਦੇ ਆ ਮਹਾਰਾਜ ਨੇ ਕਿਹਾ ਉਹਨਾਂ ਨੇ ਕਿਹਾ ਤੁਸੀਂ ਕਿੱਧਰ ਨੂੰ ਪਾਣੀ ਝੱਟੀ ਜਾਂਦੇ ਹੋ ਕਹਿੰਦੇ ਅਸੀਂ ਕਰਤਾਰਪੁਰ ਖੇਤਾਂ ਨੂੰ ਦਿੰਦੇ ਆ ਕਰਤਾਰਪੁਰ ਕਿੱਡੀ ਦੂਰ ਹੈ 400 ਮੀਲ ਤੇ ਸੂਰਜ ਨੂੰ ਜਿੱਥੇ ਤੁਸੀਂ ਪਾਣੀ ਦਿੰਦੇ ਹੋ ਕਰੋੜਾਂ ਮੀਲ ਕਹਿੰਦੇ ਕਰਤਾਰਪੁਰ 400 ਮੀਲ ਤੇ ਕਿਵੇਂ ਪਹੁੰਚ ਜਾਏਗਾ ਕਹਿੰਦੇ ਜੇ ਮੇਰਾ ਨਹੀਂ ਪਹੁੰਚ ਸਕਦਾ ਤੇ ਤੁਹਾਡਾ ਕਰੋੜਾਂ ਮੀਲ ਕਿਵੇਂ ਪਹੁੰਚ ਜਾਏਗਾ ਦੇਖਾ ਦੇਖੀ ਅੱਜ ਸਿੱਖ ਧਰਮ ਦੇ ਵਿੱਚ ਵੀ ਇਹ ਸਰਾਧ ਜਿਹੜੇ ਨੇ ਪ੍ਰਫੁੱਲਤ ਹੁੰਦੇ ਜਾ ਰਹੇ ਕੀ ਹੈ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਈ ਸਤਿਗੁਰ ਜੀ ਇਹ ਗੱਲ ਕਹਿ ਰਹੇ ਨੇ ਕਿ ਹੇ ਭਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋੜੇ ਜੇ ਅਨੇਕ ਕਰਮ ਕਰੇ ਅਧਕਾਈ ਇਹ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ ਧਰਮ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੇ ਕਰਮ ਕਾਂਡ ਪਖੰਡ ਕਰਨ ਦੀ ਲੋੜ ਨਹੀਂ ਹੈ
1: ਵੇਦ ਪੜ੍ਹੇ ਤੈ ਵਾਦ ਵਖਾਣ ਹੈ ਬਿਨ ਹਰ ਪਦ ਗਵਾਈ
0: ਧਰਮ ਗ੍ਰੰਥਾਂ ਨੂੰ ਪੜ੍ਹਦਾ ਪੜ੍ਹ ਪੜ੍ਹ ਕੇ ਫਿਰ ਵਾਦ ਵਿਵਾਦ ਵਿੱਚ ਪੈਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਬਿਨ ਹਰ ਪਤ ਗਵਾਈ ਪਰਮਾਤਮਾ ਦੇ ਨਾਮ ਤੋਂ ਬਗੈਰ ਸਤਿਗੁਰੂ ਜੀ ਕਹਿੰਦੇ ਤੇਰੀ ਇੱਜ਼ਤ ਤੂੰ ਆਪਣੀ ਆਪ ਹੀ ਗਵਾ ਲਈ ਹੈ
1: ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਾਜ ਛੂਟ ਹੈ ਗੁਰ ਸਰਣ ਆਈ
0: ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਸਤਿਗੁਰੂ ਜੀ ਕਹਿੰਦੇ ਉਹ ਸੱਚੀ ਬਾਣੀ ਦਾ ਅਧਿਐਨ ਕੀਤਾ ਉਹਨਾਂ ਨੇ ਆਪਣੇ ਨਾਮ ਨੂੰ ਪਵਿੱਤਰ ਕਰ ਲਿਆ ਤੇ ਮੁੱਖੋਂ

ਵਾਹਿਗੁਰੂ ਵਾਹਿਗੁਰੂ ਪਜ ਛੂਟ ਹੈ ਗੁਰ ਸਰਣਾਈ। ਜਿਹੜੇ ਗੁਰੂ ਦੀ ਸ਼ਰਨ ਵਿਚ ਆਏ, ਜਿਨ੍ਹਾਂ ਨੇ ਗੁਰੂ ਜਪਿਆ, ਉਹਨਾਂ ਦੀ ਖਲਾਸੀ।

0: ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ, ਦਰ ਸਾਚੇ ਸਚਿਆਰਾ ਉਹ ਸੱਚੇ ਨੇ ਤੇ ਪਰਮਾਤਮਾ ਦੇ ਘਰ ਵਿੱਚ ਵੀ ਉਹ ਸੱਚੇ ਹਨ।
1: ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ।
0: ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ

ਉਹਨਾਂ ਦੀ ਸੋਭਾ ਜੁਗ ਜੁਗ ਹੋਈ ਜਿਹੜੇ ਕੋਠੀਆਂ ਵੱਡੀਆਂ ਵੱਡੀਆਂ ਬਣਾ ਕੇ ਗਏ, ਜਿਹੜੇ ਵੱਡੇ ਵੱਡੇ ਪਲਾਟ ਖਰੀਦ ਕੇ ਗਏ, ਜਿਹੜੇ ਬੈਂਕਾਂ ਵਿੱਚ ਮਾਇਆ ਛੱਡ ਕੇ ਗਏ, ਉਹਨਾਂ ਦੀ ਨਹੀਂ। ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਗੁਰੂ ਗੁਰੂ ਕੀਤਾ, ਉਹਨਾਂ ਦੀ ਜੁਗ ਜੁਗ ਸੋਭਾ ਹੋਈ ਹੈ। ਕੋਈ ਨਾ ਮੇਟਣ ਹਾਰਾ, ਅੱਜ ਉਹਨਾਂ ਦੇ ਨਾਮ ਨੂੰ ਕੋਈ ਮੇਟ ਸਕਦਾ, ਉਹਨਾਂ ਨੂੰ ਕੋਈ ਭੁੱਲ ਸਕਦਾ।

ਹਾਰੇ ਜਾਵਾਂ, ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ। ਨਾਨਕ ਤਿੰਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਜਿਨ੍ਹਾਂ ਨੇ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ, ਮੈਂ ਬਲਿਹਾਰ ਜਾਵਾਂ, ਮੈਂ ਸਦਕੇ ਜਾਵਾਂ। ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ, ਤਨਾ ਕੇ ਲੈਣ ਜੋ ਤੇਰਾ। ਜਿਹੜੇ ਨਾਮ ਲੈਣਗੇ, ਮੈਂ ਸਦਕੇ ਜਾਵਾਂ, ਬਲਿਹਾਰ ਜਾਵਾਂ। ਸ਼ਬਦ ਅਰਥ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਸਾਧ ਬਖਸ਼ਣ ਯੋਗ ਹੈ। ਗੁਰੂ ਸਮਤ ਬਖਸ਼ਿਸ਼ ਕਰੇ, ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਕੋਟਾਨ ਕੋਟਨ ਧੰਨਵਾਦ। ਰੱਬ ਵਰਗੀਆਂ ਪਿਆਰੀਆਂ ਸਿੱਖ ਸੰਗਤਾਂ ਦਾ ਧੰਨਵਾਦ। ਮਾਨਯੋਗ ਸਿੰਘ ਸਾਹਿਬ ਗਿਆਨੀ, ਅਮਰਜੀਤ ਸਿੰਘ ਜੀ ਹੱਡਗ੍ਰੰਥੀ ਸਾਹਿਬ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਸਮੁੱਚੇ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ। ਆਓ ਆਖਰੀ ਸ਼ਬਦ ਪੜ੍ਹ

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
4: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old Geelong Road, Hoppers Crossing, Very B Toyota, the smart choice.
7: Star Studio 18 and Panorama Studios Production present.
8: Main bete ke liye justice chahiye.
9: Mujhe justice nahi, badla chahiye.
7: Drishyam the conclusion, starring Ajay Devgan, Tabu, Shreya Saran, Jaydeep Alawat and many more.
10: Is baar khatra kab, kaise aur kahan se aayega, batana mushkil hai.
7: The end we've been waiting for. Drishyam the conclusion in cinema 2nd October.
10: Kyunki kahani abhi khatam nahi hui hai. Aakhri hissa baki hai.
7: Overseas release by Zee Studios.
11: Aap sun rahe hain Punya Darshan.
12: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ।

ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਵੈਰੀ ਵੈਰੀ ਗੁੱਡ ਮਾਰਨਿੰਗ ਟੂ ਐਵਰੀ ਵਨ, ਜੋ ਜੋ ਵੀ ਇਸ ਵਕਤ ਉੱਠ ਚੁੱਕੇ ਨੇ, ਦਿਨ ਸ਼ੁਰੂਆਤ ਕਰ ਚੁੱਕੇ ਨੇ, ਕੰਮਾਂ ਕਾਰਾਂ ਵੱਲ ਪੈ ਚੁੱਕੇ ਨੇ। ਵੀਕਐਂਡ ਸਾਡੇ ਲੱਗ ਗਏ ਜੀ। ਤਰੀਕ ਹੈ ਅੱਜ 2 ਅਕਤੂਬਰ 2026, ਦਿਨ ਸ਼ੁੱਕਰਵਾਰ, ਅਤੇ ਅੱਜ ਦੇ ਸ਼ੁੱਕਰਵਾਰ ਦਾ ਤੁਹਾਡਾ ਸਾਰਥੀ

ਤੁਹਾਡਾ ਸਾਥੀ, ਮੈਂ ਹਾਂ ਕ੍ਰਿਸ਼ਨਾ, ਰੇਡੀਓ ਹਾਂਜੀ ਸਟੂਡੀਓ ਮੈਲਬਨ ਤੋਂ। ਉਮੀਦ ਕਰ ਰਿਹਾ ਤੁਸੀਂ ਸਭ ਵਧੀਆ ਵਧੀਆ ਹੋਵੋਗੇ। ਕੱਲ੍ਹ ਮੀਂਹ ਨੇ ਬਹੁਤ ਤੰਗ ਕੀਤਾ ਵੀ ਸਾਰਿਆਂ ਨੂੰ ਸੁਣਨ 'ਚ ਆਇਆ। ਉਮੀਦ ਕਰਦੇ ਹਾਂ ਸਾਰੇ ਸੇਫ ਹੋਵੋਗੇ। ਅੱਜ ਦੇ ਹਾਂਜੀ ਮੈਲਬਨ ਦੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ, ਜਿਸ ਤਰ੍ਹਾਂ ਕਰੀਦੀ ਹੈ, ਉਸ ਵਲੀ, ਉਸ ਦਾਤਾ, ਉਸ ਪਰਮਾਤਮਾ ਨੂੰ ਯਾਦ ਕਰਕੇ ਜਿਸ ਨੇ ਇਹ ਖੂਬਸੂਰਤ ਜ਼ਿੰਦਗੀ ਦਿੱਤੀ। ਤਾਂ ਆਓ ਦੋਸਤੋ, ਪਹਿਲਾਂ ਆਪਾਂ ਸ਼ਬਦ ਕੀਰਤਨ ਸੁਣਦੇ ਹਾਂ, ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ।

ਰੇਡੀਓ ਹਾਂਜੀ 1674 'ਤੇ ਤੁਹਾਡਾ ਸਵਾਗਤ ਹੈ ਜੀ। ਅ ਵੈਰੀ ਗੁੱਡ ਮੋਰਨਿੰਗ ਟੂ ਐਵਰੀ ਵਨ। ਸਮਾਂ ਹੋ ਚੁੱਕਾ ਜੀ ਆਪਣੇ ਅੱਜ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਦਾ, ਹਾਂਜੀ ਮੈਲਬਨ ਦੇ ਇਸ ਸੁੰਦਰ ਜਿਹੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ। ਉਮੀਦ ਕਰਦੇ ਹਾਂ ਚਾਹ ਕੌਫੀ ਪੀਲੀ ਹੋਏਗੀ, ਤੁਸੀਂ ਹੁਣ ਤੱਕ ਆਪਣਾ ਰੱਬ ਨੂੰ ਸ਼ਬਦ ਕੀਰਤਨ ਸੁਣ ਲਿਆ ਹੋਏਗਾ। ਅਤੇ ਹੁਣ ਆਪਾਂ ਝਾਤ ਮਾਰਦੇ ਹਾਂ ਕਿ ਮੌਸਮ ਦਾ ਸੂਰਤ ਹਾਲ ਕੀ ਹੈ। ਕੱਲ੍ਹ ਜਿਸ ਤਰ੍ਹਾਂ ਜੇ ਤੁਸੀਂ ਮੈਲਬਨ ਰਹਿੰਦੇ ਹੋ ਤਾਂ ਤੁਹਾਨੂੰ ਪਤਾ ਲੱਗਾ ਹੀ ਹੋਣਾ ਹੈ ਕਿ ਸਾਊਥ ਮੈਲਬਨ ਹੋਵੇ ਜਾਂ ਸਿਟੀ ਜਾਂ ਫਿਰ ਹੋਣ ਕਾਫੀ ਸਾਰੇ ਸਬਰਬਸ, ਫਲੱਡਿੰਗ ਬਹੁਤ ਜ਼ਿਆਦਾ ਪਾਸੇ ਰਹੀ ਹੈ। ਬਹੁਤੀਆਂ ਗੱਡੀਆਂ ਟੋ ਕਰਨੀਆਂ ਪਈਆਂ। ਕੱਲ੍ਹ ਮੀਂਹ ਨੇ ਤਾਂ ਕਿਹਾ ਕਿ ਬਈ ਬਸ ਜਾਂ ਤਾਂ ਅੱਜ ਮੈਂ ਨਹੀਂ ਹਾਂ ਅਤੇ ਤੂੰ ਨਹੀਂ ਬਈ। ਅਤੇ ਅੱਜ ਦਾ ਵੀ ਜੀ ਸੇਫਟੀ ਜ਼ਰੂਰੀ ਹੈ ਕਿਉਂਕਿ ਅੱਜ ਵੀ 90% ਚਾਂਸ ਮੀਂਹ ਦੇ ਹੀ ਦਿਖਾਏ ਜਾ ਰਹੇ ਨੇ। ਇੱਕ ਪਾਸੇ ਤਾਂ ਇਹ ਗੱਲ ਹੈ ਕਿ 90% ਚਾਂਸ ਮੀਂਹ ਦੇ ਨੇ, ਦੂਸਰਾ ਇਹ ਵੀ ਹੈ ਕਿ ਜਿਹੜਾ ਮੀਂਹ ਦੀ ਕੁਆਲਿਟੀ ਹੈ, ਮਤਲਬ ਕਿ ਕਿੰਨਾ ਕੁ ਪਏਗਾ, ਉਹ ਵੀ ਹਾਈ ਦਿਖਾਇਆ ਜਾ ਰਿਹਾ ਜੀ। ਉੱਦਾਂ ਜੇ ਆਪਾਂ ਮੌਸਮ ਵੱਲ ਵੇਖੀਏ ਤਾਂ 12 ਡਿਗਰੀ ਫਿਲਹਾਲ ਦਾ ਮੌਸਮ ਹੈ ਅਤੇ ਇਸ ਤੋਂ ਡਾਊਨ ਨਹੀਂ ਜਾਏਗਾ ਅਤੇ ਮੈਕਸੀਮਮ ਵੀ 16-17 ਡਿਗਰੀ ਤੱਕ ਹੀ ਰਹੇਗਾ। ਸਿਡਨੀ ਵੀ ਕੁਛ ਇਸ ਤਰ੍ਹਾਂ ਹੀ ਹੈ ਜੀ, ਅੱਜ ਮੀਂਹ ਦੇ ਆਸਾਰ ਨੇ ਉੱਥੇ ਵੀ। ਫਿਲਹਾਲ ਦਾ ਮੌਸਮ ਉੱਥੇ ਦਾ 18 ਡਿਗਰੀ, ਜਿਸ ਤੋਂ ਡਾਊਨ ਇਹ ਜਾਊਗਾ ਨਹੀਂ ਅਤੇ 25 ਡਿਗਰੀ ਤੱਕ ਮੈਕਸੀਮਮ ਜਾਊਗਾ। ਬ੍ਰਿਸਬੇਨ ਅਤੇ ਪਰਥ ਦੋਨੋਂ ਪਾਸੇ ਧੁੱਪਾਂ ਲੱਗੀਆਂ। ਬ੍ਰਿਸਬੇਨ ਇਸ ਵਕਤ 16 ਡਿਗਰੀ ਸੈਲਸੀਅਸ ਦਾ ਤਾਪਮਾਨ ਹੈ ਜਿਹੜਾ ਮੈਕਸੀਮਮ ਟੂ ਮੈਕਸੀਮਮ 26 ਤੱਕ ਜਾਊਗਾ। ਉੱਧਰ ਪਰਥ 10 ਡਿਗਰੀ ਹੈ ਜਿਹੜਾ ਮੈਕਸੀਮਮ 24 ਡਿਗਰੀ ਤੱਕ ਜਾਏਗਾ ਜੀ। ਉੱਧਰ ਐਡੀਲੇਡ ਅਤੇ ਕੈਨਬਰਾ ਦੋਨਾਂ 'ਚ ਅੱਜ ਪੂਰਾ ਦਿਨ ਮੀਂਹ ਦੇ ਆਸਾਰ ਨੇ। ਐਡੀਲੇਡ ਦੀ ਗੱਲ ਕਰੀਏ ਤਾਂ ਐਡੀਲੇਡ ਦਾ ਫਿਲਹਾਲ ਦਾ ਤਾਪਮਾਨ 13.5 ਡਿਗਰੀ ਹੈ ਜੋ ਕਿ ਮੈਕਸੀਮਮ 18 ਡਿਗਰੀ ਤੱਕ ਜਾਏਗਾ। ਉੱਧਰ ਕੈਨਬਰਾ 'ਚ 14 ਡਿਗਰੀ ਹੈ ਜੀ ਤਾਪਮਾਨ, ਜਿਹੜਾ ਮੈਕਸੀਮਮ 18 ਤੱਕ ਜਾਏਗਾ। ਹੋਬਾਰਡ 'ਚ ਅੱਜ ਧੁੱਪਾਂ ਲੱਗੀਆਂ ਪਰ ਮੌਸਮ ਬਾਕੀ ਸਾਰਿਆਂ ਨਾਲੋਂ ਠੰਡਾ, 7 ਡਿਗਰੀ ਹੈ ਫਿਲਹਾਲ ਅਤੇ ਮੈਕਸੀਮਮ ਜੀ 16 ਡਿਗਰੀ ਤੱਕ ਜਾਏਗਾ ਦੁਪਹਿਰ ਦੇ 2-4 ਦੇ ਵਿੱਚ। ਡਾਰਵਿਨ ਦਾ ਮੌਸਮ ਹਮੇਸ਼ਾ ਦੀ ਤਰ੍ਹਾਂ ਗਰਮਾ ਗਰਮ, 24.5 ਡਿਗਰੀ ਮੌਸਮ ਹੈ ਜੀ ਫਿਲਹਾਲ ਦਾ, ਜੋ 34 ਡਿਗਰੀ ਤੱਕ ਕਿਹਾ ਜਾ ਰਿਹਾ ਕਿ ਅੱਜ ਦੇ ਦਿਨ ਜਾ ਸਕਦਾ। ਇਹ ਸੀਗੇ ਸੀ ਅੱਜ ਦੇ ਮੌਸਮ ਦੇ ਸੂਰਤ ਹਾਲ ਅਤੇ ਟ੍ਰੈਫਿਕ ਕੀ ਕਹਿੰਦਾ ਮੈਲਬਨ ਦਾ ਉਹ ਤੁਹਾਨੂੰ ਦੱਸਦੇ ਹਾਂ ਜੀ। ਜੀ ਬਿਲਕੁਲ, 11 ਮਿੰਟ ਪਹਿਲਾਂ ਦੀ ਜੀ ਅਪਡੇਟ ਹੈ ਕਿ 2 ਈਸਟ ਬਾਊਂਡ ਲੇਨਾਂ ਜਿਹੜੀਆਂ ਨੇ ਗ੍ਰੀਨ ਗਲੀ ਰੋਡ 'ਤੇ ਸਨਸ਼ਾਈਨ ਐਵਨਿਊ ਤੋਂ, ਉਹ ਬੰਦ ਨੇ ਕਿਉਂਕਿ ਉੱਥੇ ਫਲੱਡਿੰਗ ਹੈ। ਇਸ ਕਰਕੇ ਜਿਹੜੀ ਡਰਾਈਵਿੰਗ ਕੰਡੀਸ਼ਨ ਉਸ ਹਿਸਾਬ ਨਾਲ ਹੀ ਸਾਰੇ ਕਹਿ ਰਹੇ ਨੇ ਕਿ ਡਰਾਈਵ ਕਰੋ। ਕੀਲਰ ਡਾਊਨਸ ਦੀ ਜਿਹੜੀ ਗ੍ਰੀਨ ਗਲੀ ਰੋਡ ਫਿਲਹਾਲ ਉਹਦੀਆਂ ਲੇਨਸ ਜਿਹੜੀਆਂ ਨੇ ਈਸਟ ਵੱਲ ਨੂੰ ਜਾਂਦੀਆਂ ਹੋਈਆਂ ਉਹ ਬੰਦ ਨੇ ਬਿਕੋਜ਼ ਆਫ ਫਲੱਡਿੰਗ ਜੀ। ਉੱਧਰ ਹੀ ਜੀ ਸਿਟੀ ਬਾਊਂਡ ਵੀ ਕਹਿੰਦੇ ਨੇ ਕਿ ਲੇਨ ਕਲੋਜ਼ ਹੈ ਹੋਮ ਫਰੀਵੇ ਤੋਂ ਕੂਪਰ ਸਟਰੀਟ 'ਤੇ ਕਿਉਂਕਿ ਕੋਲੀਜਨ ਹੋਈ ਉੱਥੇ। ਐਮਰਜੈਂਸੀ ਕਰੂਜ਼ ਸਾਈਟ 'ਤੇ ਨੇ ਫਿਲਹਾਲ। ਜਿਹੜੀ ਸਪੀਡ ਲਿਮਿਟ ਸੈੱਟ ਹੈ ਉਹ ਹੈਗੀ ਹੈ ਜੀ 40 ਡਿਗਰੀ ਦੇ ਹਿਸਾਬ ਨਾਲ। ਬਾਕੀ ਕਿਹਾ ਜਾ ਰਿਹਾ ਕਿ ਬਈ ਸਿਡਨੀ ਰੋਡ ਨੂੰ ਅਵੋਇਡ ਹੀ ਕਰੋ ਜੇ ਕਰ ਸਕਦੇ ਹੋ ਅੱਜ। ਅਤੇ ਉੱਧਰ ਸਾਰੀਆਂ ਜੀ ਵੈਸਟ ਬਾਊਂਡ ਲੇਨਾਂ ਜਿਹੜੀਆਂ ਸਾਇਰਸ ਰੋਡ ਤੋਂ ਚੱਲਦੀਆਂ ਨੇ ਫੋਰਸਿਥ ਰੋਡ ਵੱਲ ਨੂੰ, ਉੱਥੇ ਕੋਲੀਜਨ ਹੋਇਆ, ਕਾਫੀ ਮੇਜਰ ਕੋਲੀਜਨ ਦਿਖਾਇਆ ਜਾ ਰਿਹਾ ਜੀ। ਅਤੇ ਉਸ ਕਰਕੇ ਟ੍ਰੈਫਿਕ ਨੂੰ ਡਾਇਵਰਟ ਕਰਿਆ ਜਾ ਰਿਹਾ ਜੀ। 40 ਦੀ ਸਪੀਡ ਰੱਖੀ ਗਈ ਹੈ ਪਰ ਉਹਦੀ ਨਾਲੋ ਨਾਲ ਇੱਕ ਅਪਡੇਟ ਇਹ ਵੀ ਆਈ ਹੈ ਕਿ ਇਟ ਇਜ਼ ਆਲ ਰਾਈਟ, ਚਲੋ ਗੁੱਡ ਹੈ ਜੀ। ਟਰਗਨੀਨਾ ਦੇ ਅੰਦਰ ਜਿਹੜਾ ਕੋਲੀਜਨ ਹੋਇਆ ਸੀ ਜਿਸ ਕਰਕੇ ਲੇਨਸ ਬੰਦ ਸੀਗੀਆਂ ਉਹ ਫਿਲਹਾਲ ਚੱਲਦੀਆਂ ਪਈਆਂ। ਇਹ ਸੀਗੇ ਜੀ ਕੁਛ ਮੇਜਰ ਟ੍ਰੈਫਿਕ ਦੇ ਹਾਲ ਜੋ ਆਪਾਂ ਜੇ ਕਹੀਏ ਤਾਂ ਮੇਨ ਅਪਡੇਟ ਇਹੀ ਹੈ ਕਿ ਕੀਲਰ ਡਾਊਨ ਤੋਂ ਜਿਹੜੀ ਗ੍ਰੀਨ ਗਲੀ ਰੋਡ ਹੈ ਫਿਲਹਾਲ ਉਹ ਫਲੱਡਿੰਗ ਦੇ ਕਾਰਨ ਬੰਦ ਹੈ, ਸੋ ਉੱਧਰੋਂ ਜਾਣਾ ਅਵੋਇਡ ਕਰਿਓ। ਅਤੇ ਉੱਧਰ ਜੀ ਨਿਊ ਸਾਊਥ ਵੇਲਸ ਵਾਲੇ ਪਾਸੇ ਬਹੁਤਾ ਕੁਛ ਹੈ ਨਹੀਂ ਹੈ ਜੀ ਦੱਸਣ ਲਈ। ਇਹਨਾਂ ਦੇ ਬੰਦੇ ਥੋੜ੍ਹਾ ਨਾ ਫੀਲ ਗੁੱਡ ਨਹੀਂ ਕਰਦੇ ਮੇਰੇ ਖਿਆਲ ਨਾਲ ਦੱਸਣਾ ਕਿ ਟ੍ਰੈਫਿਕ ਦਾ ਸੂਰਤ ਹਾਲ ਕੀ ਹੈ। ਉਹ ਕਹਿੰਦੇ ਸਿਡਨੀ ਵਾਲਿਓ ਆਪੇ ਹੀ ਆਈਡੀਆ ਲਾ ਲਓ ਕੀ ਹੋ ਰਿਹਾ। ਅਤੇ ਜੀ ਮੈਟਰੋ ਕਹਿ ਰਹੀ ਹੈ ਕਿ ਕ੍ਰੇਗੀਬਰਨ ਲਾਈਨ, ਕ੍ਰੈਨਬਰਨ ਲਾਈਨ, ਪੈਕਨਮ ਲਾਈਨ, ਸਨਬਰੀ ਲਾਈਨ, ਫਰੈਂਕਸਟਨ ਲਾਈਨ, ਦੁਬਾਰਾ ਰਿਪੀਟ ਕਰ ਦਿੰਦਾ ਜੀ ਕਿ ਕ੍ਰੇਗੀਬਰਨ, ਕ੍ਰੈਨਬਰਨ, ਪੈਕਨਮ, ਸਨਬਰੀ ਅਤੇ ਫਰੈਂਕਸਟਨ ਇਹ ਕੈਂਸਲ ਨੇ ਜੀ ਲਾਈਨਾਂ। ਅੱਗੋਂ ਜੀ ਸੈਂਡਰਿੰਗਮ ਲਾਈਨ ਵੀ ਕੈਂਸਲ ਹੈ ਜੀ।
ਬਾਕੀ ਸਾਰੇ ਪਾਸੇ ਗੁੱਡ ਸਰਵਿਸ ਹੈ, ਜੇ ਕੋਈ ਬੱਚੀਆਂ ਹੋਣ ਤਾਂ ਉੱਥੇ ਸਾਰੀ ਠੀਕ ਹੈ ਜੀ, ਗੁੱਡ ਸਰਵਿਸ ਹੈ। ਪਰ ਸੈਂਡਰਿੰਗਮ ਤੋਂ ਲੈ ਕੇ ਕ੍ਰੈਨਬਰਨ, ਪੈਕਨਮ, ਸਨਬਰੀ ਅਤੇ ਕ੍ਰੇਗਬਰਨ ਦੀ ਲਾਈਨਸ ਆਰ ਨੋਟ ਵਰਕਿੰਗ ਟੂਡੇ। ਬਾਕੀ ਜੇ ਤੁਹਾਡਾ ਇਹ ਪੱਕਾ ਰੂਟ ਹੈ, ਤੁਸੀਂ ਇੱਕ ਵਾਰੀ ਆਪਣਾ ਵੀ ਜੋ ਵੀ ਐਪਲੀਕੇਸ਼ਨਸ ਵਗੈਰਾ ਯੂਜ਼ ਕਰਦੇ ਹੋਵੋਗੇ, ਹੈ ਨਾ, ਉਹਨਾਂ ਨੂੰ ਯੂਜ਼ ਕਰਕੇ ਵੇਖ ਕੇ ਹੀ ਆਪਣਾ ਟ੍ਰਿਪ ਅੱਜ ਦਾ ਜਿਹੜਾ ਵੀ ਹੈ ਉਸਨੂੰ ਪਲੈਨ ਕਰਿਓ। ਉੱਧਰ ਵੀ ਲਾਈਨ ਵਾਲੇ ਕਹਿੰਦੇ ਨੇ ਕਿ ਬੈਂਡੀਗੋ, ਜਲੋਂਗ ਅਤੇ ਗਿਪਸਲੈਂਡ ਇਜ਼ ਆਲ ਰਾਈਟ, ਪਰ ਬੈਲਰੈਟ 24 ਬੱਸਿਸ ਰਿਪਲੇਸ ਕਰ ਰਹੀਆਂ ਜੀ ਟ੍ਰੇਨ ਨੂੰ, ਅਤੇ ਸਿਮੌਰ ਲਾਈਨ 'ਚ ਵੀ ਜਿਸ ਤਰ੍ਹਾਂ ਸਾਨੂੰ ਪਤਾ ਕਾਫੀ ਸਮੇਂ ਤੋਂ ਬੱਸਿਸ ਕਰ ਰਹੀਆਂ ਨੇ ਜੀ ਰਿਪਲੇਸ ਇਹ ਵਾਲੀ ਲਾਈਨਸ ਨੂੰ। ਸੋ ਇੱਧਰੋਂ ਵੀ ਜੇ ਕੋਈ ਪੈਸੈਂਜਰ ਹੈ ਰੋਜ਼ ਦਾ, ਜਾਂ ਫਿਰ ਜੇ ਰੋਜ਼ ਦਾ ਨਹੀਂ ਹੈ ਤਾਂ ਅੱਜ ਹੀ ਜਾਣਾ ਅਤੇ ਸੁਣਦੇ ਪਏ ਹੋ ਤਾਂ ਇੱਕ ਵਾਰੀ ਆਪਣੀ ਆਪਣੀ ਐਪਲੀਕੇਸ਼ਨਾਂ 'ਤੇ ਵੀ ਜੋ ਵੀ ਲਾਈਨ ਦੀ ਹੋਏਗੀ ਜਾਂ ਫਿਰ ਗੂਗਲ ਮੈਪ ਵਗੈਰਾ 'ਤੇ ਤੁਸੀਂ ਵੀ ਇੱਕ ਵਾਰੀ ਚੈੱਕ ਕਰ ਲੈਣਾ ਜੀ ਕਿਸ ਵੀ ਤਰ੍ਹਾਂ ਦਾ ਆਪਣਾ ਟ੍ਰਿਪ ਪਲੈਨ ਕਰਨ ਤੋਂ ਪਹਿਲਾਂ। ਉੱਧਰ ਜੇ ਚੱਲੀਏ ਜੀ ਏਸ਼ੀਅਨ ਗੇਮਸ ਦੇ ਬਾਰੇ ਗੱਲਾਂ ਬਾਤਾਂ ਕਰਨ, ਅਤੇ ਹਿਸਟਰੀ ਹੋਈ ਹੈ ਜੀ ਕਿ ਕੱਲ੍ਹ 4x400 ਦੀ ਰਿਲੇ ਇੰਡੀਅਨ ਵਿਮੈਨ ਨੇ ਗੋਲਡ ਜਿੱਤ ਲਿੱਤਾ ਐਥਲੈਟਿਕਸ ਦੇ ਅੰਦਰ ਜੀ, ਬਹੁਤ ਬਹੁਤ ਮੁਬਾਰਕਾਂ। ਚਾਈਨਾ ਦੀ ਟੀਮ ਕਾਫੀ ਅੱਗੇ ਚੱਲਦੀ ਪਈ ਸੀ, ਅਖੀਰਲੇ 100 ਮੀਟਰ ਦੇ ਅੰਦਰ ਜਿਹੜੀ ਰਨਰ ਸੀਗੀ ਇੰਡੀਆ ਵੱਲੋਂ ਲਾਸਟ, ਉਹਨਾਂ ਨੇ ਲੀਡ ਆਪਣੀ ਬਣਾਈ ਅਤੇ ਇੰਡੀਆ ਨੂੰ ਗੋਲਡ ਮੈਡਲ ਮਿਲਿਆ। ਫਿਲਹਾਲ ਇੰਡੀਆ ਦੀ ਰੈਂਕਿੰਗ ਜਿਹੜੀ ਹੈ ਜੀ ਉਹ 8ਵੀਂ ਹੈ ਮੈਡਲ ਟੇਬਲ 'ਤੇ ਇਸ ਵਾਰ ਦੇ ਏਸ਼ੀਅਨ ਗੇਮਸ 2026 'ਚ, ਜਿਹਦੇ ਅੰਦਰ ਇੰਡੀਆ ਨੇ ਟੋਟਲ ਕੁੱਲ ਮਿਲਾ ਕੇ 64 ਮੈਡਲ ਜਿੱਤੇ, 10 ਗੋਲਡ ਨੇ ਉਹਦੇ ਵਿੱਚੋਂ ਜੀ, 22 ਸਿਲਵਰ ਅਤੇ 32 ਬ੍ਰੋਂਜ਼ ਮੈਡਲ। ਅਤੇ ਹਮੇਸ਼ਾ ਦੀ ਤਰ੍ਹਾਂ ਰੈਸਲਿੰਗ ਦੇ ਅੰਦਰ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਅਤੇ ਬੋਕਸਿੰਗ ਦੇ ਅੰਦਰ ਇੰਡੀਆ ਦਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ। ਸਾਰੇ ਜਿੱਤਣ ਵਾਲਿਆਂ ਨੂੰ, ਉਹਨਾਂ ਦੀ ਟੀਮਸ ਨੂੰ, ਉਹਨਾਂ ਦੇ ਸਟਾਫ ਨੂੰ, ਉਹਨਾਂ ਦੇ ਸਪੋਰਟਸ ਸਟਾਫ ਨੂੰ ਮੁਬਾਰਕਾਂ। ਅਤੇ ਕੱਲ੍ਹ ਸੈਮੀਫਾਈਨਲ ਵੀ ਜਿਹੜਾ ਖੇਡਿਆ ਗਿਆ ਜੀ ਕ੍ਰਿਕਟ ਦਾ ਏਸ਼ੀਅਨ ਗੇਮਸ ਦਾ, ਅਤੇ ਮੈਚ ਇਸ ਤਰ੍ਹਾਂ ਦਾ ਹੀ ਸੀ ਕਿ ਸ਼ਾਇਦ ਇੰਡੀਆ ਦੀ ਓਪੋਨੈਂਟ ਟੀਮ ਦੀ ਇੱਛਾ ਨਹੀਂ ਸੀ, ਉਹਨਾਂ ਦਾ ਮਨ ਸੀ ਕਿ ਜਪਾਨ ਘੁੰਮਿਆ ਜਾਵੇ, ਕਿਉਂਕਿ ਇੰਡੀਆ ਨੇ ਜਿਹੜੀਆਂ 169 ਦੌੜਾਂ ਬਣਾਈਆਂ ਉਸਦੇ ਜਵਾਬ 'ਚ ਸ਼੍ਰੀ ਲੰਕਾ ਪੂਰੇ 10 ਓਵਰ ਵੀ ਨਹੀਂ ਖੇਡ ਪਾਈ ਅਤੇ 45 ਰਨਾਂ 'ਚ ਆਊਟ ਹੋ ਗਈ। ਕਿਹਾ ਜਾ ਰਿਹਾ ਕਿ ਇੰਡੀਆ ਦੇ ਇਹ ਜਿਹੜੇ ਮੈਚਸ ਨੇ ਇੱਥੇ ਆਸਟ੍ਰੇਲੀਆ ਦੇ ਅੰਦਰ ਕੋਈ ਬ੍ਰੌਡਕਾਸਟਰ ਦੇ ਥਰੂ ਤੁਸੀਂ ਵੇਖ ਨਹੀਂ ਸਕਦੇ ਹੋ। ਸ਼੍ਰੀਲੰਕਾ ਦੇ ਜਿਹੜੇ 45 ਰਨ ਬਣੇ ਉਹਦੇ ਅੰਦਰ ਮੇਜਰ ਗੱਲ ਇਹ ਸੀ ਕਿ ਉਹਨਾਂ ਨੇ ਰਨ ਆਊਟ ਕਾਫੀ ਕਰਵਾਏ ਆਪਣੇ। ਅਭਿਸ਼ੇਕ ਸ਼ਰਮਾ ਨੇ ਇੱਕੋ ਹੀ ਓਵਰ ਕਰਾਇਆ ਜੀ ਅਤੇ ਉਸਦੇ ਅੰਦਰ ਵੀ 2 ਵਿਕਟਾਂ ਲੈ ਗਿਆ ਬਈ ਮੁੰਡਾ। ਅਤੇ ਇੰਡੀਆ ਵੱਲੋਂ ਮੇਨ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕਰਕੇ ਵਿਖਾਇਆ ਇਸ਼ਾਨ ਕਿਸ਼ਨ ਨੇ, ਜਿੰਨੇ 169 ਮਗਰ 80 ਦੌੜਾਂ ਉਹਨਾਂ ਦੀ ਇਕੱਲਿਆਂ ਦੀਆਂ ਸੀਗੀਆਂ। ਅਤੇ ਬਾਕੀ ਵੈਭਵ ਸੂਰਿਆਵੰਸ਼ੀ ਨੇ ਸੈਕਿੰਡ ਹਾਈਐਸਟ ਸਕੋਰ ਇੰਡੀਆ ਲਈ ਕੀਤਾ, 38 ਦੌੜਾਂ ਬਣਾਈਆਂ ਉਹਨਾਂ ਨੇ। ਅਤੇ ਉੱਧਰ ਜੇ ਆਪਾਂ ਸ਼੍ਰੀਲੰਕਾ ਦਾ ਸਕੋਰ ਕਾਰਡ ਦੇਖੀਏ ਤਾਂ ਕੁਛ ਖਾਸ ਦੇਖਣ ਲਾਇਕ ਹੈ ਨਹੀਂ, 0-0-0-0, ਬਸ ਇੱਕ ਨੂਵਿੰਦੂ ਫਰਨੈਂਡੋ ਹੀ ਨੇ ਜਿਨ੍ਹਾਂ ਨੇ 2 ਛੱਕੇ ਮਾਰੇ ਅਤੇ 15 ਰਨ ਬਣਾਏ ਜੀ, ਅਤੇ 45 'ਤੇ ਆਲ ਆਊਟ ਹੋ ਗਈ। ਅਭਿਸ਼ੇਕ ਸ਼ਰਮਾ ਨੇ 2 ਰਨ ਦੇ ਕੇ 2 ਵਿਕਟਾਂ ਦਿੱਤੀਆਂ, ਜਸਪ੍ਰੀਤ ਬੁਮਰਾਹ ਨੇ ਪਹਿਲੇ ਹੀ ਓਵਰ ਦੇ ਅੰਦਰ 2 ਵਿਕਟਾਂ ਲਿੱਤੀਆਂ, 2 ਓਵਰਾਂ 'ਚ 7 ਰਨ ਦਿੱਤੇ। ਅਕਸਰ ਪਟੇਲ ਨੇ ਵੀ 1 ਰਨ ਆਊਟ ਕੀਤਾ ਅਤੇ 3 ਓਵਰਾਂ 'ਚ 1 ਮੇਡਨ 8 ਰਨ ਅਤੇ 2 ਵਿਕਟਾਂ ਲਿੱਤੀਆਂ। ਹੁਣ ਜੀ ਅਸੀਂ ਚੱਲਦੇ ਹਾਂ ਤੁਹਾਡੇ ਵਧੀਆ ਵਧੀਆ ਮੈਸੇਜਸ ਵੱਲ ਅਤੇ ਵੇਖਦੇ ਹਾਂ ਸਾਨੂੰ ਸਾਡੀ ਹਾਂਜੀ ਫੈਮਿਲੀ ਨੇ ਮੈਸੇਜਸ ਭੇਜਤੇ ਕਿ ਨਹੀਂ ਭੇਜਤੇ ਆ ਜੀ। ਅਤੇ ਜੀ ਮਾਨ ਸਾਹਿਬ ਪਿੰਡ ਡੀਨ ਸਾਈਡ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਸ਼ਾਨਦਾਰ ਅਤੇ ਸਵੇਰ ਸੁੰਦਰ ਹੋਵੇ, ਅਤੇ ਕਹਿੰਦੇ ਨੇ ਕਿ ਸਾਰਿਆਂ ਦਾ ਜਿਹੜਾ ਅੱਜ ਦਾ ਕੰਮ ਹੈ ਵਧੀਆ ਵਧੀਆ ਸਾਰਿਆਂ ਦੇ ਕੰਮ ਕਾਰ ਬਣਨ। ਥੈਂਕ ਯੂ ਜੀ, ਥੈਂਕ ਯੂ ਗੁਰਜੰਟ ਸਿੰਘ ਸਿੱਧੂ ਜੀ ਸਾਰਿਆਂ ਨੂੰ ਗੁੱਡ ਮੋਰਨਿੰਗ ਭੇਜਦੇ ਨੇ, ਉੱਧਰੋਂ ਗੁਰਦੀਪ ਦਿਓਲ ਜੀ ਵੀ ਸਾਰਿਆਂ ਨੂੰ ਗੁੱਡ ਮੋਰਨਿੰਗ ਭੇਜਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਭੇਜਦੇ ਨੇ ਜੀ ਵੁਲ ਗੁਲਗਾ ਤੋਂ ਜੀ, ਬਹੁਤ ਬਹੁਤ ਧੰਨਵਾਦ। ਇਕਬਾਲ ਸੈਣੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਅਤੇ ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਵਧੀਆ ਅਤੇ ਖੁਸ਼ੀਆਂ ਭਰਿਆ ਹੋਵੇ ਏਡੀ ਲੇਟ ਤੋਂ ਜੀ, ਬਹੁਤ ਬਹੁਤ ਧੰਨਵਾਦ। ਉੱਧਰੋਂ ਧੁੰਨਾ ਜੂਲਰਸ ਮੋਗੇ ਵਾਲੇ ਤੋਂ ਲਵਜੋਤ ਧੁੰਨਾ 'ਚ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਇੱਧਰ ਗੁਰਵਿੰਦਰ ਸੰਧੂ ਜੀ ਸਾਡੇ ਨਾਲ ਦੇਸੀ ਮਹੀਨੇ ਦੀ ਸਾਂਝ ਪਾਉਂਦੇ ਨੇ, ਅੱਜ ਹੈ ਜੀ 16 ਅੱਸੂ ਸ਼ੁੱਕਰਵਾਰ 2 ਅਕਤੂਬਰ 2026। ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ
ਧੰਨਵਾਦ ਜੀ। ਅਤੇ ਇੱਧਰੋਂ ਕਰਨ ਕੇ ਪੀ ਜੀ ਵੀ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਕਹਿੰਦੇ ਨੇ ਹੈਵ ਅ ਗ੍ਰੇਟ ਵੀਕੈਂਡ, ਪਲੇ ਸੇਫ ਜੀ। ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ। ਅਤੇ ਉੱਧਰੋਂ ਰਾਕੇਸ਼ ਕੁਮਾਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਕਹਿੰਦੇ ਨੇ ਕਿ ਸਾਰੇ ਸਰੋਤਿਆਂ ਦੀ ਸਿਹਤ ਅਤੇ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ। ਹੱਸਦੇ ਵਸਦੇ ਰਹਿਣ, ਸਭ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸੰਪੂਰਨ ਹੋਣ। ਪਰ ਤੋਂ ਬਹੁਤ ਬਹੁਤ ਧੰਨਵਾਦ ਜੀ। ਗੁਰਜੀਤ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਅਤੇ ਇੱਧਰੋਂ ਮਨਿੰਦਰ ਕੌਰ ਰੱਖੜਾ ਜੀ ਵੀ ਸਾਰਿਆਂ ਨੂੰ ਗੁੱਡ ਮੋਰਨਿੰਗ ਭੇਜਦੇ ਨੇ, ਇੱਕ ਵਾਈਟ ਐਂਡ ਔਰੇਂਜ ਕਲਰ ਦਾ ਫਲਾਵਰ ਭੇਜ ਕੇ ਜੀ। ਥੈਂਕ ਯੂ ਜੀ, ਥੈਂਕ ਯੂ। ਪਰਮਜੋਤ ਸਿੰਘ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇੱਧਰੋਂ ਹਰਮਨ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਕਹਿੰਦੇ ਨੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਤੰਦਰੁਸਤੀ ਬਖਸ਼ੇ, ਸਾਰਿਆਂ ਦਾ ਆਉਣ ਵਾਲਾ ਵੀਕਐਂਡ ਵਧੀਆ ਰਹੇ ਜੀ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਇੱਧਰੋਂ ਰਮਨਦੀਪ ਕੌਰ ਹਸੀਜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਵੈਰੀ ਗੁੱਡ ਮੋਰਨਿੰਗ ਟੂ ਆਲ, ਕਹਿੰਦੇ ਨੇ, ਕਹਿ ਰਹੇ ਨੇ ਸ਼ੋਅ ਨੂੰ ਇੰਜੋਏ ਕਰ ਰਹੇ ਅਤੇ ਐਡੀ ਲੇਟ ਤੋਂ ਸਾਰਿਆਂ ਨੂੰ ਗੁੱਡ ਮੋਰਨਿੰਗ ਭੇਜਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਭੈਣ ਜੀ। ਅਤੇ ਇੱਧਰੋਂ ਅਸੀਂ ਜੇ ਦੂਸਰੇ ਮੈਸੇਜਸ ਵੱਲ ਵੀ ਜੀ ਝਾਤ ਮਾਰੀਏ ਛੇਤੀ ਛੇਤੀ। ਅਤੇ ਜੀ ਮੈਸੇਜਸ, ਜੱਸੋਵਾਲ ਸਾਹਿਬ ਹਮੇਸ਼ਾ ਹੀ ਤਰ੍ਹਾਂ ਸਾਡੇ ਨਾਲ ਇੱਕ ਪਿਆਰਾ ਜਿਹਾ ਥੋਟ ਆਫ ਦਾ ਡੇ, ਵਿਚਾਰ ਭੇਜਦੇ ਨੇ ਜੀ ਕਿ ਕਿਸਮਤ ਵੀ ਉਸ 'ਤੇ ਮਿਹਰਬਾਨ ਹੁੰਦੀ ਹੈ ਜੋ ਖੁਦ ਕੁਛ ਕਰਨ ਦੀ ਹਿੰਮਤ ਰੱਖਦਾ ਹੋਵੇ। ਸ਼ੁਭ ਸਵੇਰ, ਥੈਂਕ ਯੂ ਸੋ ਮੱਚ। ਇਹ ਮੈਨੂੰ ਵੀ ਸੁਣਨ ਦੀ ਬਹੁਤ ਜ਼ਰੂਰਤ ਸੀ ਜੱਸੋਵਾਲ ਸਾਹਿਬ, ਥੈਂਕਸ ਫੋਰ ਦਾ ਮੋਟੀਵੇਸ਼ਨ ਮਾਈ ਫਰੈਂਡ। ਅਤੇ ਅੰਮ੍ਰਿਤਪਾਲ ਸਿੰਘ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਵਾਹਿਗੁਰੂ ਸਭਨਾਂ 'ਤੇ ਮੇਰ ਭਰਿਆ, ਹੱਥ ਰੱਖਣ ਸਭ ਦਾ ਦਿਨ ਵਧੀਆ ਗੁਜ਼ਰੇ। ਸ਼ੁਭ ਸਵੇਰ, ਥੈਂਕ ਯੂ ਜੀ, ਥੈਂਕ ਯੂ। ਅਤੇ ਉੱਧਰੋਂ ਭੋਲਾ ਹੰਸ ਜੀ ਵੀ ਫੁੱਲਾਂ ਦਾ ਗੁਲਦਸਤਾ ਭੇਜਦੇ ਨੇ ਅਤੇ ਉਹਦੇ 'ਤੇ ਲਿਖ ਕੇ ਭੇਜਦੇ ਨੇ ਜੀ, ਗੁੱਡ ਮੋਰਨਿੰਗ, ਹੈਵ ਅ ਨਾਈਸ ਡੇ। ਤੁਹਾਨੂੰ ਵੀ ਜੀ ਬੈਕ ਟੂ ਬੈਕ ਇਹੀ ਵਾਲਾ ਫੁੱਲਾਂ ਦਾ ਗੁਲਦਸਤਾ ਅਤੇ ਹੈਪੀ ਹੈਪੀ ਮੋਰਨਿੰਗ ਜੀ। ਅਤੇ 000 ਵਾਲੇ ਮਿਸਟਰ ਬਜਾਜ, ਉਹ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਸਾਰਿਆਂ ਦਿਨ ਵਧੀਆ ਵਧੀਆ ਹੋਵੇ ਪੂਰੇ ਪਰਿਵਾਰ ਵੱਲੋਂ। ਬਹੁਤ ਬਹੁਤ ਧੰਨਵਾਦ ਜੀ। ਉੱਧਰੋਂ ਰਸ਼ਪਾਲ ਸਿੰਘ ਡਾਰੀ ਅਤੇ ਕਮਲਜੀਤ ਕੌਰ ਡਾਰੀ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਹਰਚੰਦ ਸਿੰਘ ਢਿੱਲੋਂ ਜੀ ਹਰੇ ਹਰੇ ਕ੍ਰਿਸ਼ਨਾ ਜੀ ਕਹਿੰਦੇ ਨੇ ਰਿਆਸਤ ਅਤੇ ਬੈਰਿਕ ਦੇ ਪਾਣੀਆਂ ਤੋਂ। ਕਹਿੰਦੇ ਨੇ ਰੇਡੀਓ ਹਾਂਜੀ ਦੀ ਪੂਰੀ ਟੀਮ ਅਤੇ ਸਾਰੇ ਸਰੋਤਿਆਂ ਦੀ ਸਵੇਰ ਬਹੁਤ ਸ਼ੁਭ ਹੋਵੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਭਨਾਂ ਉੱਤੇ ਮੇਰ ਭਰਿਆ, ਹੱਥ ਸਦਾ ਬਣਾਈ ਰੱਖਣ। ਬਹੁਤ ਬਹੁਤ ਧੰਨਵਾਦ ਜੀ। ਉੱਧਰੋਂ ਕਰਮ ਜੀ ਕਹਿੰਦੇ ਨੇ ਕਿ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਕੱਲ੍ਹ ਦਾ ਜਿਹੜਾ ਡਿਨਰ ਸੀ ਉਹ ਸੀ ਕੜਾਹੀ ਪਨੀਰ ਸਬਜ਼ੀ। ਓਹੋ, ਇਹ ਤਾਂ ਭੈਣ ਜੀ ਸਾਡਾ ਸੇਮ ਪਿੰਚ ਹੋ ਗਿਆ ਜੀ। ਕੜਾਹੀ ਪਨੀਰ ਦੀ ਸਬਜ਼ੀ ਵਿਦ ਆਟਾ ਮਿਕਸ ਮੱਕੀ, ਆਟਾ ਐਡ ਅਜਵਾਇਨ ਰੋਟੀ, ਵੈਰੀ ਗੁੱਡ, ਐਂਡ ਯੋਗਟ ਐਂਡ ਗ੍ਰੀਨ ਸੈਲਡ। ਵਾਹ ਵਾਹ ਵਾਹ ਵਾਹ ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਉੱਧਰੋਂ ਰੁਪਿੰਦਰ ਸਿੰਘ ਜੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਭ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਇੱਧਰੋਂ ਸੰਦੀਪ ਸਿੰਘ ਦੱਤਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਥੈਂਕ ਯੂ ਐਵਰੀ ਵਨ, ਬਹੁਤ ਬਹੁਤ ਧੰਨਵਾਦ ਤੁਹਾਡੇ ਇੰਨੇ ਵਧੀਆ ਵਧੀਆ ਪੋਜ਼ਿਟਿਵ ਅਤੇ ਖੁਸ਼ਨੁਮਾ ਮੈਸੇਜਸ ਭੇਜਣ ਲਈ ਸਵੇਰੇ ਸਵੇਰੇ। ਉਮੀਦ ਕਰਦੇ ਹਾਂ ਤੁਹਾਡਾ ਦਿਨ ਸਾਰਿਆਂ ਦਾ, ਜਿਨ੍ਹਾਂ ਦੇ ਮੈਸੇਜ ਆਏ ਨੇ ਅਤੇ ਜਿਹੜੇ ਸੁਣ ਰਹੇ ਨੇ ਅਤੇ ਜਿਹੜੇ ਨਹੀਂ ਸੁਣ ਰਹੇ ਅਤੇ ਜਿਨ੍ਹਾਂ ਦੇ ਮੈਸੇਜ ਨਹੀਂ ਵੀ ਆਏ, ਉਹਨਾਂ ਸਾਰਿਆਂ ਦਾ ਦਿਨ ਬਹੁਤ ਬਹੁਤ ਵਧੀਆ ਰਹੇ। ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਅਤੇ ਫਿਰ ਛੇਤੀ ਆ ਕੇ ਅੱਜ ਦੇ ਹਾਂਜੀ ਮੈਲਬਰਨ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਸਿਲਸਿਲੇਵਾਰ ਅੱਗੇ ਵਧਾਵਾਂਗੇ।

0: Ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
1: Attention please, dil kehta hai kar jana hai. Flight search karke thak gaye. Switch karo Hi-Fi Travel se. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hifitravels.com.au te.
2: Wow, teri sabji di khushbu ate taste vich kuch ta kamal hai. Mainu vi dass de secret.
3: Amrit, ek kamal hai Gold Leaf Dairy de pure New Zealand tea da. New Zealand vich free range grass fed gawan de dudh to tayar. Na ta is vich oil, na hi koi color, hormones ya antibiotics. Bilkul प्योर है कि प्लास्टिक दे डब्बियां च नहीं बल्कि ग्लास कंटेनर च पैक हुंदा है
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
4: यार तू इत्थे इनी छेती आके पक्का भी हो गया की जुगाड़ लाया है
5: जुगाड़ नहीं ए है 8 सालां तो भी वद्दा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजास पीआर यूएस विजिटर वीजा ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
6: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ ਬੀਵਾਈਡੀ ਕਾਰ ਲੈ ਆਓ ਸ਼ਾਨਦਾਰ ਡਰਾਈਵਰਵੇ ਆਫਰਸ ਦੇ ਨਾਲ ਬੀਵਾਈਡੀ ਸੀਲਾਇਨ 7 ਪ੍ਰੀਮੀਅਮ ਸਿਰਫ $54,990 ਬੀਵਾਈਡੀ ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ ਬੀਵਾਈਡੀ ਸ਼ਾਰਕ 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਔਨ ਅਸ

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
3: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakdi hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hi-fi-travels.com.au te.
4: Wow, teri sabji de khushbu ate taste vich kuch ta kamal hai. Mainu vi dass de secret.
5: Amrit, eh kamal hai Gold Leaf Dairy de pure New Zealand tea da. New Zealand vich free-range grass-fed gaawan de dudh to taiyar. Na ta is vich oil, na hi koi color, hormones ya antibiotics. Bilkul ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ ਕੰਡੀਸ਼ਨ

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਦੋਸਤੋ ਹੁਣ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਸੁਣਨ ਦਾ। ਤੇ ਅੱਜ ਦੀ ਕਹਾਣੀ ਦਾ ਨਾਮ ਹੈ ਜੀ ਇਬਾਦਤ, ਤੇ ਤੁਸੀਂ ਸੁਣੋਗੇ ਰਣਜੋਤ ਸਿੰਘ ਜੀ ਦੀ ਆਵਾਜ਼ 'ਚ। ਅਗਲੀ ਆਵਾਜ਼ ਰਣਜੋਤ ਸਿੰਘ ਜੀ ਦੀ ਕਹਾਣੀ ਇਬਾਦਤ ਦੇ ਨਾਲ।
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਚਿਹਰੇ 'ਤੇ ਮੁਸਕਰਾਹਟ ਹੋਵੇਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸਾਰਾ ਦਿਨ ਸੱਜੀ ਰਹੇ, ਇਹ ਮੁਸਕਰਾਹਟ ਚਿਹਰੇ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਬਣੀ ਰਹੇ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਸਵੇਰੇ ਸਵੇਰੇ ਦੇ ਸਮੇਂ ਜਿਹੜਾ ਤੁਹਾਨੂੰ ਮਿਲਦਾ, ਉਹ ਤੁਹਾਡਾ ਜੇ ਖਿੜਿਆ ਚਿਹਰਾ ਵਹਿੰਦਾ ਤਾਂ ਉਹਦਾ ਵੀ ਦਿਨ ਬਣ ਜਾਂਦਾ। ਇਹ ਖੁਸ਼ੀ ਹਾਸੇ ਇਹ ਕਹਿੰਦੇ ਨੇ ਐਸੀ ਲਾਗ ਹੈ ਜਿਹੜੀ ਅੱਗੇ ਤੋਂ ਅੱਗੇ ਲੱਗਣੀ ਚਾਹੀਦੀ ਹੈ। ਕਈ ਵਾਰੀ ਤੁਹਾਡਾ ਖਿੜਿਆ ਚਿਹਰਾ ਵੇਖ ਕੇ ਕਿਸੇ ਦੂਸਰੇ ਦਾ ਸਾਰਾ ਦਿਨ ਬਣ ਜਾਂਦਾ, ਉਹਦੇ ਦੁੱਖ ਦੂਰ ਹੋ ਜਾਂਦੇ ਨੇ, ਉਹਦੇ ਮੱਥੇ ਦੀਆਂ ਤਿਊੜੀਆਂ ਚਲੀਆਂ ਜਾਂਦੀਆਂ ਨੇ। ਆਓ ਫਿਰ ਅੱਗੇ ਵੱਧਦੇ ਹਾਂ, ਕਿਸੇ ਦੂਸਰੇ ਦੇ ਲਈ ਵੀ ਕੁਛ ਕਰਦੇ ਹਾਂ, ਕਿਉਂਕਿ ਇਨਸਾਨ ਤਾਂ ਉਹੀ ਜਿਹੜਾ ਕਿਸੇ ਦੂਸਰੇ ਦੇ ਵੀ ਕੰਮ ਆਵੇ। ਇਹ ਤੋਂ ਸੌਖਾ ਤਰੀਕਾ ਨਹੀਂ ਕਿਸੇ ਦੇ ਕੰਮ ਆਉਣ ਦਾ, ਕਿਸੇ ਦੇ ਕੋਲ ਜਾਣਾ ਨਹੀਂ, ਕਿਸੇ ਨੂੰ ਕੁਛ ਕਹਿਣਾ ਨਹੀਂ, ਕਿਸੇ ਨੂੰ ਆਵਾਜ਼ ਨਹੀਂ ਮਾਰਨ ਦੀ ਲੋੜ। ਜ਼ਰੂਰੀ ਨਹੀਂ ਕਿ ਕਿਸੇ ਨਾਲ ਤੁਹਾਡੀ ਜਾਣ ਪਛਾਣ ਹੋਵੇ, ਕੋਈ ਸਰੋਕਾਰ ਹੋਵੇ, ਜ਼ਰੂਰੀ ਸਿਰਫ ਇਹ ਆ ਕਿ ਇਸ ਰੱਬ ਦੀ ਦਿੱਤੀ ਬਖਸ਼ਿਸ਼ ਦੀ ਵਰਤੋਂ ਕਰਨੀ। ਇਹਦੇ ਨਾਲ ਤੁਸੀਂ ਆਪ ਵੀ ਖੁਸ਼ ਰਹਿੰਦੇ ਹੋ, ਤੁਹਾਡਾ ਵੀ ਦਿਨ ਬਣ ਜਾਂਦਾ ਅਤੇ ਤੁਹਾਨੂੰ ਵੇਖਣ ਵਾਲੇ ਦਾ ਵੀ। ਅਤੇ ਕਈ ਵਾਰੀ ਤੁਹਾਡੇ ਚਿਹਰੇ 'ਤੇ ਜਦੋਂ ਪੱਕੀ ਮੁਸਕਰਾਹਟ ਰਹਿਣ ਲੱਗ ਪੈਂਦੀ ਹੈ, ਤੁਹਾਡੀਆਂ ਸਾਂਝਾਂ ਇਹੋ ਜਿਹੇ ਲੋਕਾਂ ਦੇ ਨਾਲ ਬਣਦੀਆਂ ਕਿ ਤੁਹਾਡੀ ਜ਼ਿੰਦਗੀ ਬਾਕਮਾਲ ਹੋ ਜਾਂਦੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਇੱਕ ਵਾਰੀ ਇੱਕ ਇੱਕ ਬਜ਼ੁਰਗ ਵਿਅਕਤੀ ਜਿਹੜਾ ਅਕਸਰ ਹੀ ਗੌਤਮ ਬੁੱਧ ਦੇ ਕੋਲ ਆਉਂਦਾ ਸੀ, ਵੱਡਾ ਭਗਤ ਸੀ ਉਹ ਗੌਤਮ ਬੁੱਧ ਦਾ। ਗੌਤਮ ਬੁੱਧ ਦੇ ਕੋਈ ਵੀ ਉਪਦੇਸ਼ ਸੁਣ ਕੇ ਆਉਂਦਾ, ਅੱਗੇ ਜ਼ਰੂਰ ਲੋਕਾਂ ਤੱਕ ਪਹੁੰਚਾਉਂਦਾ, ਦੂਜਿਆਂ ਨਾਲ ਆ ਕੇ ਗੱਲ ਕਰਦਾ, ਹਰ ਇੱਕ ਨੂੰ ਪ੍ਰੇਰਿਤ ਕਰਦਾ ਕਿ ਤੁਸੀਂ ਵੀ ਗੌਤਮ ਦੇ ਕੋਲ ਜਾਇਆ ਕਰੋ, ਜੇਕਰ ਤੁਹਾਨੂੰ ਤੁਹਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਦਾ, ਤੁਹਾਡੇ ਕਾਰੋਬਾਰ 'ਚ ਕੋਈ ਬਰਕਤ ਨਹੀਂ ਪੈਂਦੀ, ਘਰ 'ਚ ਕਲੇਸ਼ ਰਹਿੰਦਾ, ਤੁਹਾਡਾ ਵੀ ਮਨ ਜੇਕਰ ਨਹੀਂ ਟਿਕਦਾ, ਤੁਹਾਨੂੰ ਵੀ ਸੱਚ ਦੀ ਜੇਕਰ ਭਾਲ ਹੈ, ਮਨ ਦੀ ਸ਼ਾਂਤੀ ਦੇ ਲਈ, ਮਨ ਦੀ ਤਸੱਲੀ ਦੇ ਲਈ ਇੱਕ ਵਾਰੀ ਗੌਤਮ ਦੇ ਕੋਲ ਜ਼ਰੂਰ ਆਇਆ ਕਰੋ। ਗੌਤਮ ਦੇ ਤਾਂ ਦਰਸ਼ਨ ਦੀਦਾਰੇ ਕਰਕੇ ਹੀ ਬੜੇ ਦੁੱਖ ਦੂਰ ਹੋ ਜਾਂਦੇ ਆ। ਅਕਸਰ ਹੀ ਦੂਜਿਆਂ ਨੂੰ ਪ੍ਰੇਰਿਤ ਕਰਦਾ, ਪਰ ਉਹਦਾ ਆਪਣਾ ਪੁੱਤ ਉਹਦੀ ਕੋਈ ਨਾ ਸੁਣਦਾ, ਉਹਦਾ ਆਪਣਾ ਨੌਜਵਾਨ ਪੁੱਤ ਉਹਨੂੰ ਉਹ ਹਮੇਸ਼ਾ ਕਹਿੰਦਾ ਕਿ ਮੇਰੇ ਨਾਲ ਚੱਲ, ਕਾਲ ਮੇਰੇ ਨਾਲ ਚੱਲਿਆ ਕਰ, ਜਦੋਂ ਨਾ ਹੀ ਕਾਲ ਹੋਵੇ ਉਹ ਕਿੱਥੇ ਜਾਵੇ ਗੌਤਮ ਦੇ। ਉਹ ਬਿਲਕੁਲ ਜਾਣਾ ਪਸੰਦ ਨਹੀਂ ਸੀ ਕਰਦਾ, ਇਸ ਚੀਜ਼ ਕਰਕੇ ਬੜੀ ਵਾਰੀ ਘਰ ਦੇ ਵਿੱਚ ਤਲਖੀ ਵੀ ਹੋਈ। ਕਈ ਵਾਰੀ ਦਬਕੇ ਦੇ ਨਾਲ ਡਾਂਟ ਡਪਟ ਕੇ ਵੀ ਉਹਨੂੰ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਕੰਨ ਦੇ ਉੱਤੇ ਜੂ ਨਾ ਸਰਕੇ। ਜਦੋਂ ਉਹ ਦਾਨ ਪੁੰਨ ਕਰਦਾ ਤਾਂ ਉਦੋਂ ਵੀ ਕਹਿੰਦਾ ਕਾਲ ਮੇਰੇ ਨਾਲ ਚੱਲ। ਗੱਲ ਕਾਹਦੀ ਕਿ ਅਨਾਥ ਮੰਡਲ ਨਾਂ ਦਾ ਇਹ ਵਿਅਕਤੀ, ਜਿਹਨੇ ਬਥੇਰੇ ਯਤਨ ਕਰਕੇ ਵੇਖ ਲਏ ਪਰ ਉਹਦਾ ਪੁੱਤ ਨਾ ਤਾਂ ਉਹਦੇ ਦਾਨੀ ਸੁਭਾਅ ਨੂੰ ਮੰਨਣ ਨੂੰ ਫਿਰੇ ਅਤੇ ਨਾ ਹੀ ਗੌਤਮ ਦੇ ਕੋਲ ਜਾਵੇ। ਆਖਿਰਕਾਰ ਇੱਕ ਦਿਨ ਉਹਨੂੰ ਇੱਕ ਤਰਕੀਬ ਸੁੱਝੀ, उन्हें अपने पुत्र नूं आवाज मारी ते कहा, जे तू गौतम बुद्ध दे जाएगा तो मैं तेनों 100 रुपया दूंगा। जां जो भी उदों दी उस समय दे हिसाब दे नाल कोई करंसी चलदी ही, कोई मोहरां चलदियां ही, सिक्के चलदे ही, वह देन की गल कही। ये उम्र उदां दी हुंदी है जदों पैसे धेले की लोड़ बहुत हुंदी। नौजवान ने फैसला किया कि 100 एवें मिल जाना, जान च की है, हर्ज की है। हो उन्हें गया बैठा, मन दे विच विचार चली जांदे ने बैठे दे कि पता नहीं उन्हें 100 देना भी है कि नहीं देना, एवें बहाने जिहदे नाल भेज दिता। फिर सोचता चल कोई गल नहीं, गां ते ना ना कहण वाला हो, यह रोज रोज की किच किच ते मुक्कू। फिर प्यो मैनू भी कहण वाला नहीं कोई काम, जे उन्हें अज मेरी ना पूरी की, अपना वादा ना पूरा किया तो फिर मेरे तो भी की आस रखता। यो ही सोचा सोचता घर वापस आया, आके जो 100 मंगया तो प्यो ने पहले ही तैयार रख्या है, कढ़ के हाथ फड़ा दिता। बड़ा हैरान होया, बस इन्ना की काम, सिर्फ जाना तो वापस आ जाना तो 100 रुपया मिलेगा, ये तो काम बहुत वधिया। कहन लगा कल भी मिलेगा, इदा तो मैं रोज जा सकता। प्यो हस के पास्यों दी लंघ गया, कल दी कल वेखांगे। अगले दिन प्यो ने फिर दोबारा आवाज मारी ते कहा, मैनू ये दस कल तू की सुने, गौतम कोलों की सिख गया। पर उन्हूं कुछ नहीं पता क्योंकि उहदा ध्यान ही नहीं सी, उहदा ध्यान तो सिर्फ इस पासे ही कि प्यो 100 दऊगा जां उहने बहाना ही मारिया, वह तो सिर्फ उत्थे हाजिर सी, दसण लई कुछ नहीं मिलिया प्यो नूं। इहदे विच कोई हैरानी वाली गल नहीं, मैनू पता सी तू इसे तरह ना करना। हुण मेरी गल ध्यान दे नाल सुन, अज जेकर तू जाएगा तो तैनूं मैं 1000 रुपया दऊंगा या 1000 सिक्के दऊंगा, मोहरां दऊंगा, पर शर्त एक कि तू आके मैनू सारा कुछ दसना। अज तू कली कली याद करनी है वह गल। पुत दे कन्न खड़े हो गए, 1000 तो उन्हां समयां दे विच बहुत ज़्यादा सी, मैनू तो होर कुछ करन दी भी लोड़ नहीं। प्यो बाहरों कमा के लिआउंदा तो मैनू सिर्फ उत्थे जाण दे लई कमाई मिलनी शुरू हो जाणी, ये तो वधिया और सौदा की हो सकदा। बिना सोचे समझे हाँ कर दित्ती, कल भी तो गए सी, अज भी जाने आ, थोड़ा ध्यान दे नाल सुन लांगे। कहिंदे ने जाके अज उह गौतम दे सामणे बह गया, कली कली चीज़ बड़े ध्यान दे नाल सुननी शुरू कर दित्ती क्योंकि पता वा प्यो ने जाके पुछना, प्यो नूं मैं दसना। बहुत ध्यान दे नाल सुनता रहा, अपने दिमाग दे विच उन्हूं याद करन दी कोशिश करता रहा। इन्ने ध्यान दे नाल सुनिया, अज उह वापस नहीं आया। प्यो नूं फिकर हो गई, मुंडा कित्थे गया, लभदा लभाउंदा। जदों गौतम दे टिकाणे ते पुज्जा तां पुत उत्थे बैठा, कहण लगा तूं आया नहीं घर, घर तेरी मां परेशान है, तेनूं इस लई पैसे थोड़ी देने सी ते तूं हुण इत्थे ही रह पवें। चल तेरे पैसे तेरे मैं देना, उठ चल मेरे नाल। अखां तां चुकियां प्यो वल बिटर बिटर वेखी जावे, पर नाल नहीं तुरिया। प्यो फिर बोलिया, चल मैं कल तो नहीं कहिंदा आउण दे लई, तेरी मां बड़ी परेशान है, चल घर नूं। पर वो फिर नहीं तुरिया। अज वो वाला पुत नहीं सी रहा, अज वह बदल गया है। अज प्यो नूं वेख के लग रहा है कि अज मैं अपने पुत नूं नहीं किसी होर नूं मिल रहा, तो पुत नूं लग रहा है ਕਿੱਦਾਂ ਦਾ ਪਿਓ ਆ, ਇਹਨੇ ਤਾਂ ਮੈਨੂੰ ਇੱਥੇ ਭੇਜ ਦਿੱਤਾ, ਆਪ ਹੀ ਇੰਨੇ ਚਿਰ ਦਾ ਆਉਂਦਾ, ਇਹਨੂੰ ਉਹ ਕਿਉਂ ਨਹੀਂ ਪਤਾ ਲੱਗਾ ਜਿਹੜਾ ਅੱਜ ਮੈਨੂੰ ਪਤਾ ਲੱਗਾ। ਜਿਹੜੀਆਂ ਗੱਲਾਂ ਬੁੱਧ ਕੋਲੋਂ ਮੈਂ ਸੁਣ ਕੇ ਸਿੱਖ ਕੇ ਅੱਜ ਇੱਥੇ ਹੀ ਰਹਿ ਪਿਆ, ਮੇਰਾ ਪਿਓ ਤਾਂ ਇੰਨੇ ਚਿਰ ਦਾ ਆਉਂਦਾ, ਇਹਦੇ 'ਤੇ ਅਸਰ ਕੋਈ ਕਿਉਂ ਨਹੀਂ, ਉਹ ਮਨ ਹੀ ਮਨ ਸੋਚੀ ਜਾਂਦਾ ਅਤੇ ਪਿਓ ਬੋਲੀ ਜਾਂਦਾ। ਹਾਰ ਕੇ ਕਹਿਣ ਲੱਗਾ, ਚੱਲ ਠੀਕ ਹੈ, ਚੱਲ ਮੇਰਾ ਪੁੱਤ, ਮੈਂ ਕੱਲ੍ਹ ਤੋਂ ਤੈਨੂੰ ਕਹਿੰਦਾ ਹੀ ਨਹੀਂ ਆਉਣ ਦੇ ਲਈ, ਤੂੰ ਵੱਧ ਸਿੱਕੇ ਲੈਣੇ ਵੱਧ ਲੈ ਲਈ, ਚੱਲ ਦੇਰ ਬਹੁਤ ਹੋ ਗਈ ਹੈ। ਅੱਗੋਂ ਪੁੱਤ ਕਹਿਣ ਲੱਗਾ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਂ ਤਾਂ ਸਗੋਂ ਇਹ ਕਹਿਣਾ ਸੀ ਜਿਹੜਾ ਕੱਲ੍ਹ ਤੁਸੀਂ ਮੈਨੂੰ 100 ਦਿੱਤਾ ਸੀ ਉਹ ਫਲਾਂ ਫਲਾਂ ਥਾਂ ਦੇ ਉੱਤੇ ਪਿਆ, ਉਹ ਵੀ ਜਾ ਕੇ ਉੱਥੋਂ ਚੁੱਕ ਲਿਓ, ਪੈਸੇ ਮੈਂ ਕਰਨੇ ਕੀ, ਅੱਜ ਜੋ ਮੈਂ ਸੁਣਿਆ ਉਹਦੇ ਵਿੱਚ ਪੈਸਾ ਤਾਂ ਕਿਤੇ ਆਉਂਦਾ ਹੀ ਨਹੀਂ, ਪੈਸੇ ਦੀ ਤਾਂ ਜ਼ਰੂਰਤ ਹੀ ਨਹੀਂ ਮੈਨੂੰ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਨੂੰ ਐਡੀ ਜ਼ਰੂਰਤ ਕਿਉਂ ਲੱਗਦੀ ਰਹੀ। ਪਿਓ ਦੀ ਫਿਕਰ ਹੋਰ ਵੱਧ ਗਈ, ਭੱਜਾ ਭੱਜਾ ਬੁੱਧ ਕੋ ਗਿਆ, ਕਹਿਣ ਲੱਗਾ ਜੀ ਇਹਨੂੰ ਕਹੋ ਮੇਰੇ ਨਾਲ ਘਰ ਨੂੰ ਜਾਵੇ। ਬੁੱਧ ਨੇ ਕਿਹਾ ਤੇਰਾ ਘੱਲੇ ਆਇਆ ਸੀ, ਹੁਣ ਤਾਂ ਬਈ ਉਹਦੀ ਮਰਜ਼ੀ ਆ, ਉਹਨੇ ਕਿਹੜੇ ਘਰ ਜਾਣਾ। ਜਦੋਂ ਉਹਦਾ ਮਨ ਕੀਤਾ ਉਹਨੇ ਆਪ ਹੀ ਚੱਲ ਆਉਣਾ। ਗੱਲ ਕਾਹਦੀ ਕਿ ਹਰ ਰੋਜ਼ ਜਾਂ ਲੰਮੇ ਸਮੇਂ ਤੋਂ ਵਿਚਾਰ ਸੁਣਨ ਦਾ ਉਹਦੇ ਪਿਓ ਦੇ ਉੱਤੇ ਓਨਾ ਅਸਰ ਨਹੀਂ ਹੋਇਆ ਜਿੰਨਾ ਅੱਜ ਇੱਕ ਦਿਨ ਦਾ ਉਹਦੇ ਪੁੱਤ ਦੇ ਉੱਤੇ ਹੋ ਗਿਆ। ਅਧਿਆਤਮਕ ਪੱਖ ਤੋਂ ਹਟ ਕੇ ਜੇ ਵੇਖੀਏ ਤਾਂ ਕਹਾਣੀ ਦੇ ਵਿੱਚੋਂ ਆਪਾਂ ਇਹ ਵੀ ਸਿੱਖ ਸਕਦੇ ਹਾਂ ਕਿ ਜੇਕਰ ਤੁਹਾਨੂੰ ਲੱਗਦਾ ਹੋਵੇ ਕੋਈ ਬਹੁਤ ਚਿਰਾਂ ਤੋਂ ਕਿਸੇ ਸਫ਼ਰ ਦੇ ਉੱਤੇ ਚੱਲਿਆ, ਕਿਸੇ ਨੇ ਬੜੇ ਚਿਰ ਦਾ ਕਾਰੋਬਾਰ ਸ਼ੁਰੂ ਕੀਤਾ, ਨੌਕਰੀ ਦੇ ਵਿੱਚ ਬੜਾ ਕਿਸੇ ਨੂੰ ਪੁਰਾਣਾ ਤਜਰਬਾ, ਪੜ੍ਹਾਈ ਲਿਖਾਈ ਦੇ ਵਿੱਚ ਉਹਨੇ ਬਹੁਤ ਪਹਿਲਾਂ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਦੇ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਮੁਹਾਰਤ ਹੈ ਅਤੇ ਤੁਹਾਨੂੰ ਲੱਗਦਾ ਹੋਵੇ ਪਤਾ ਨਹੀਂ ਕਦੋਂ ਇਹਦੇ ਨਾਲ ਰਲਾਂਗੇ, ਇਹਦੇ ਸਫ਼ਰ ਹੀ ਬੜਾ ਲੰਮਾ। ਕਈ ਵਾਰੀ ਆਪਾਂ ਸੋਚ ਸੋਚ ਕੇ ਐਵੇਂ ਜਾਂਦੇ ਹੀ ਨਹੀਂ ਉਸ ਰਾਹ, ਸੱਚ ਆ ਕਿ ਉਹਦਾ ਇੱਕ ਆਪਣਾ ਸਫ਼ਰ ਆ, ਤੁਹਾਡਾ ਆਪਣਾ ਸਫ਼ਰ ਹੈ। ਬੜੇ ਚਿਰ ਦਾ ਵੀ ਕੋਈ ਰੱਬ ਦੇ ਰਾਹ ਦੇ ਉੱਤੇ ਤੁਰਿਆ ਤਾਂ ਜ਼ਰੂਰੀ ਨਹੀਂ ਹੈ ਉਹਦੇ ਅੰਦਰ ਕੁਛ ਪੈ ਰਿਹਾ ਹੋਵੇ, ਉਹ ਬਾਹਰ ਪੈ ਪੈ ਕੇ ਡੁੱਲੀ ਜਾਂਦਾ। ਬਹੁਤੇ ਤਾਂ ਇਸੇ ਕਰਕੇ ਤੁਰੇ ਫਿਰਦੇ ਕਿਉਂਕਿ ਲੋਕਾਂ ਦੇ ਵਿੱਚ ਅਕਸ ਵਧੀਆ ਬਣਦਾ, ਲੋਕਾਂ ਦੇ ਵਿੱਚ ਇਮੇਜ ਵਧੀਆ ਬਣਾ ਕੇ ਰੱਖਣੀ ਹੁੰਦੀ ਹੈ। ਲੋਕ ਫਿਰ ਸੋਚਦੇ ਨੇ ਧਰਮੀ ਕਰਮੀ ਬੰਦਾ, ਇਹਦੇ ਨਾਲ ਆਪਾਂ ਵਪਾਰ ਕਰ ਸਕਦੇ ਹਾਂ, ਇਹਦੇ ਨਾਲ ਸਾਂਝ ਆਪਾਂ ਰੱਖ ਸਕਦੇ ਹਾਂ। ਪਰ ਸੱਚ ਇਹ ਕਿ ਜੇਕਰ ਕੋਈ ਤਨੋ ਮਨੋ ਕਰੇ ਤਾਂ ਬਹੁਤਾ ਸਮਾਂ ਨਹੀਂ ਲੱਗਦਾ। ਗੱਲ ਇਹ ਹੈ ਕਿ ਕੋਈ ਧਿਆਨ ਲਾਵੇ ਸਹੀ ਕਿਸੇ ਪਾਸੇ ਵੀ, ਉਹ ਰੱਬ ਵੱਲ ਲਾ ਲਓ, ਆਪਣੇ ਕੰਮ ਕਾਜ ਵੱਲ ਲਾ ਲਓ, ਪੜ੍ਹਾਈ ਵੱਲ ਲਾ ਲਓ, ਧਿਆਨ ਤਾਂ ਥੋੜ੍ਹੇ ਸਮੇਂ ਦਾ ਵੀ ਤੁਹਾਨੂੰ ਬਹੁਤ ਕੁਛ ਦੇ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: वाह वाह, बीट मेनू बहुत वधिया लगदी है नोनिया जी, आई रियली रियली लाइक दिस बीट, इट्स अमेजिंग अमेजिंग।
1: जय जी शक्ल बनाई है ना, मेनू लगदा उल्टी होने वाली है।
0: टू गुड, ओ यार थैंक यू सो मच। रेडियो हांजी 1674 ते थोड़ा स्वागत है जी। टाइम हो चुका है हा हा ही हु, बच्चों की गल्लां ते हसन दा, बुजारता बुझन दा, लाफ्टर थैरेपी का टाइम हो चुका है। तो मेरे नाल लाफ्टर थैरेपी ते साडे सब तो तगड़े अंबेसडर ऑफ लाफ्टर जी, सारिआं नूं मैं सारे हांजी परिवार नूं दसना चाहना, दे शुड बी ऑल प्राउड कि नोनिया जी नूं UN वल्लों बेस्ट लाफ्टर पर्सन दा अवार्ड दिता गया। लाफ्टर पर्सन, नॉट बेस्ट लाफिंग पर्सन, बेस्ट लाफ्टर पर्सन दा अवार्ड दिता गया। अर्चना पूरन सिंह दूसरे पासे सुनन चाह रहे, कह रहे ने कि यह जेड़ा अवार्ड दिता गया ये रिग्ड है, नोनिया जी ने अपने कोई कॉन्टैक्ट्स यूज किए ने। तो आइए असी जानते हैं नोनिया जी से कि असल में क्या है सूरत हाल। नोनिया जी आप ऑन एयर हैं।
1: थैंक यू वेरी मच कृष्णा जी, हैव अ वेरी नाइस डे टू यू एंड सत श्री अकाल, आदाब सलाम नमस्ते सारे जणिआं दा। दिन बहुत सोहना चढ़े तो बहुत सोहना लंघे, डेफिनेटली लंघूगा जी, क्योंकि असी आस्ते अरदास ही सिर्फ और सिर्फ बेहतर दी करदे आ। और कृष्णा जी ने अज जिहड़ी मैनू टाइटल दिता है, आई एम सो लव्ड विद दैट टाइटल, ते मैं हुण जाके अर्चना सिंह जी नाल ना जाके हुण जरा ट्विटर ते पंगे लैनी आ कि हाउ डेयर यू,
0: हाउ डेयर यू,
1: हाउ डेयर यू।
0: तू व्लॉग भी बनाएंगी, हसेंगी भी, ऐसे कुछ ना करिए।
1: सो आज 2nd of October, यानी कि अक्टूबर का महीना, यानी फोर्थ क्वार्टर शुरू हो गया साल दा।
0: फोर्थ क्वार्टर शुरू हो गया, 90 डेज टू गो,
1: साल गॉन, ऑलमोस्ट गॉन।
0: सही गल है,
1: जिन्होंने टेक्स्ट टुक्स नहीं भरे हो पा लो।
0: ओ यार हां मैंने याद आ गया, वैसे वैसे रख दे थोड़े टैक्सेशन का ख्याल।
1: ਵੀ ਦੇਖੋ ਕਹਿੰਦੇ ਹੁੰਦੇ ਨੇ ਜਿਹੜੀਆਂ ਜੀਨਸ ਚ ਆਦਤਾਂ ਹੁੰਦੀਆਂ ਉਹ ਜਾਂਦੀਆਂ ਨਹੀਂ ਆ।
0: ਨਹੀਂ ਨਹੀਂ ਮੈਂ ਅੱਜ ਹੀ ਕਾਲ ਕਰਦਾ।
1: ਫਸਟ ਆਫ ਜੁਲਾਈ ਤੋਂ ਬਾਅਦ ਨਾ ਪੈਨਿਕ ਹੋਣਾ ਸ਼ੁਰੂ ਹੋ ਜਾਂਦਾ ਕਿ ਯੂ ਹੈਵ ਟੂ ਪ੍ਰਪੇਅਰ ਦਾ ਪੇਰੋਲ, ਯੂ ਹੈਵ ਟੂ ਡੂ ਡੂ ਡੂ ਡੂ, ਕੋਈ ਪਤਾ ਨਹੀਂ ਕਿਹੜੇ ਟਾਈਮ ਤੁਹਾਨੂੰ ਸਬਮਿਟ ਕਰਨੇ ਪੈ ਜਾਣ। ਸੋ ਇਟਸ ਓਕੇ, ਟੇਕ ਇਟ ਈਜ਼ੀ, ਫਰਾਈਡੇ ਆ, ਮਸਤੀ ਦਾ ਦਿਨ ਆਪਾਂ ਕਰਨਾ। ਫਰਾਈਡੇ ਇਜ਼ ਅ ਫਨ ਡੇ, ਫਨ ਫੈਂਟੈਸਟਿਕ ਫਰਾਈਡੇ ਵਿਦ ਫਰਾਈਡ ਰਾਈਸ, ਜਿਹੜੇ ਕ੍ਰਿਸ਼ਨਾ ਜੀ ਨੇ ਖਾਧੇ ਕੱਲ ਰਾਤ।
0: ਸੌਰੀ, ਇਟ ਵਾਸ ਨੂਡਲਸ,
1: ਇਟ ਵਾਸ ਨੂਡਲਸ, ਯਾ ਫ੍ਰਾਈਡ
0: ਨੂਡਲ ਐਂਡ ਮਨਚੂਰੀਅਨ, ਐਂਡ ਇਟ ਵਾਸ ਵੈਰੀ ਮਚ ਸੌਸੀ।
1: ਓਹੋ
0: ਗਲਾ ਖਰਾਬ ਹੋ ਗਿਆ ਮੇਰਾ ਗਾਇਸ।
1: ਓਹ ਚਲੋ ਕੋਈ ਗੱਲ ਨਹੀਂ, ਬ੍ਰੇਕ ਲਵਾਂਗੇ ਨਾ, ਮੈਂ ਕੁੱਟ ਦੂੰਗੀ
0: ਮੰਮੀ ਯਾਰ। ਗਲਤ ਗੱਲ ਹੈ ਯਾਰ, ਮੈਂ ਜਦੋਂ ਕੰਮ ਸ਼ੁਰੂ ਕੀਤਾ ਮੇਰੇ ਬੌਸ ਨੇ ਕਿਹਾ ਸੀ ਇਟਸ ਵੈਰੀ ਸੇਫ, ਇੱਕ ਹੀ ਹੋਸਟਾਈਲ ਹੁੰਦਾ ਜਾ ਰਿਹਾ। ਨੇਸ਼ਨ ਵਾਂਟਸ ਟੂ ਨੋ,
1: ਨਾਓ ਯੂ ਬਿਕਮਿੰਗ ਅ ਪਾਰਟ ਆਫ ਫੈਮਿਲੀ ਨਾ।
0: ਅੱਛਾ ਹਾਂ, ਦੇਖੋ ਜਦੋਂ ਪਰਿਵਾਰ, ਜਦੋਂ ਪਰਿਵਾਰ ਤਾਂ ਹਲਕਾ ਜਿਹਾ ਟੌਕਸਿਕ ਹੁੰਦਾ ਹੀ ਹੈ ਗਾਇਸ, ਦੇਖੋ
1: ਐਗਜ਼ੈਕਟਲੀ, ਆਉਂਦੇ ਆਉਂਦੇ ਜਾਂਦੇ ਗਿੱਚੀ ਚ ਜੜਿਆ ਜਾਂਦਾ ਹੀ ਆ,
0: ਹਲਕਾ ਜਿਹਾ ਤਾਂ
1: ਪਿਆਰ ਪਿਆਰ ਹੀ ਕਿਹਾ ਜਾਂਦਾ ਹੈ
0: ਜੀ ਬਿਲਕੁਲ। ਪਿਆਰ ਪਿਆਰ ਹੈ ਤੇ ਜੀ, ਅਸੀਂ ਪਿਆਰ ਨੂੰ ਅੱਗੇ ਵਧਾਉਂਦੇ ਹਾਂ ਤੇ ਅਸੀਂ ਕਾਲਰ ਲੈਣੇ ਸ਼ੁਰੂ ਕਰਦੇ ਹਾਂ, ਤੇ ਸਾਡਾ ਪਹਿਲਾ ਕਾਲਰ ਜਿਹੜਾ ਹੋਏਗਾ ਨਾ ਉਹ ਹੋਏਗਾ, ਇੱਕ ਮਿੰਟ ਪਹਿਲੇ ਮਿਊਜ਼ਿਕ ਛੱਡਦਾ ਹੈ,
1: ਛੱਡਦਾ ਮਿਊਜ਼ਿਕ,
0: ਮੈਨੂੰ ਪੈਨਲ ਉੱਪਰ ਕਰਨਾ ਬੜਾ ਵਧੀਆ ਲੱਗਦਾ। ਇੱਕ ਵਾਰੀ ਹੋਰ ਦੇਖਿਆ,
1: ਬਹੁਤ ਸਾਰਾ ਦੇਖੋ ਬੱਚੇ ਆ ਗਏ ਨੇ,
0: ਦੇਖੋ ਰੀਅਲੀ ਸੋਰੀ। ਐਂਡ ਆਪਾਂ ਪਹਿਲਾ ਕਾਲਰ ਲਵਾਂਗੇ, ਸਾਡਾ ਪਹਿਲਾ ਕਾਲਰ ਹੈ ਜਿਹਨੇ ਸਭ ਤੋਂ ਪਹਿਲਾਂ ਕਾਲ ਵੀ ਕੀਤੀ ਹੈ ਯਾਰ, ਇਹਦਾ ਨਾਮ ਹੈ ਅਰਨਵ। ਅਰਨਵ ਤੁਸੀਂ ਔਨ ਏਅਰ ਹੋ।
1: ਮੈਨੂੰ ਨਾ

0: go back to one serial I used to watch.
1: ਕਸੌਟੀ ਜ਼ਿੰਦਗੀ ਕੀ?
0: ਨੋ ਨੋ ਨੋ ਨੋ ਨੋ ਨੋ,
1: ਕਹਾਣੀ ਘਰ ਘਰ ਕੀ?
0: ਯਾਰ ਹੀਰੋ ਦਾ ਨਾਮ ਅਰਨਵ ਸਿੰਘ ਸੀਗਾ,
1: ਸੌਰੀ ਫਿਰ।
2: ਮੇਰੇ ਮੰਮਾ ਵੀ ਉਹ ਦੇਖਦੇ ਸੀ।
0: ਅੱਛਾ, ਤਾਂ ਹੀ ਥੋੜਾ ਨਾਮ ਰੱਖਿਆ
1: ਅਰਨਵ।
0: ਓ ਯੈਸ, ਸੋ ਮੰਮੀ ਵੀ ਵਰਨ ਸੋਪਤੀ ਦੇ ਫੈਨ ਨੇ, ਮੈਂ ਵੀ ਵਰਨ ਸੋਪਤੀ ਦੀ ਫੈਨ ਆ।
1: ਵਰਨ ਸੋਪਤੀ ਵਾਲਾ
0: ਅਰਨਵ ਦਾ ਰੋਲ ਪਲੇ ਕੀਤਾ ਸੀ।
1: ਓਕੇ ਓਕੇ, ਵਾਹ ਵਾਹ ਬਈ, ਸਾਡੇ ਹੀਰੋ।
0: ਯੈਸ,
1: ਕਿੱਦਾਂ ਫਿਰ ਛੁੱਟੀਆਂ? ਬਾਏ ਬਾਏ ਟਾਟਾ ਹੋ ਰਹੀਆਂ ਸੁਣਨ ਚ ਆਇਆ। ਐਕਸਾਈਟਡ ਟੂ ਗੋ ਟੂ ਸਕੂਲ?
0: ਨਾਸ਼ਤਾ
1: ਨੁਸ਼ਤਾ ਕਰ ਲਿਆ ਫਿਰ ਕਿ ਨਹੀਂ?
2: ਹਾਂਜੀ।
0: ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕ ਮੈਨ ਹੈਲਦੀ ਵੈਲਦੀ ਐਂਡ ਵਾਈਜ਼।
1: ਯੈਸ,
0: ਜਲਦੀ ਜਲਦੀ ਜਿਹੜੇ ਉੱਠਦੇ ਨੇ।
1: ਐਂਡ ਆਈ ਲਾਈਕ ਰਾਜਮਾ ਵਿਦ ਰਾਈਸ।
0: ਮੈਨੂੰ ਕੋਈ ਕਿਸੇ ਦੇ ਹੱਥ ਦੇ ਪਸੰਦ ਆਉਂਦੇ ਨੇ। ਆਈ ਇਵਨ ਕਾਂਟ ਟੋਲਰੇਟ, ਮੇਰੇ ਸਾਰੇ ਨੇ ਕਹਿੰਦੇ ਤੇਰੇ ਰਾਜਮਾ, ਹੱਥ ਦੇ ਰਾਜਮਾ ਵਧੀਆ ਨੇ। ਆਈ ਕਾਂਟ ਇਵਨ ਟੋਲਰੇਟ ਮਾਈ ਓਨ ਰਾਜਮਾ ਰੈਸਪੀ।
1: ਚਲੋ ਸਾਡਾ ਸਵਾਦ ਨਾ ਖਰਾਬ ਕਰੋ, ਮੈਨੂੰ ਸਵੇਰੇ ਸਵੇਰੇ ਨੈਗੇਟਿਵਿਟੀ ਨਹੀਂ ਚਾਹੀਦੀ ਹੈ ਨਾ ਅਰਨਵ, ਸਾਨੂੰ ਤਾਂ ਪਸੰਦ ਆ ਨਾ
0: ਛੋਲੇ ਭਟੂਰੇ।
1: ਅਰਨਵ ਭਟੂਰੇ ਥਿਕ ਹੁੰਦੇ ਤਾਂ ਕਰਕੇ ਨਾ। ਹਾਂ, ਟੇਸਟ ਪੈਲੇਟ ਮੇਰਾ ਰਲਦਾ। ਮੈਂ ਵੀ ਕਈ ਵਾਰੀ ਭਟੂਰੇ ਨਾ, ਮੈਨੂੰ ਵੀ ਹੁੰਦਾ ਯਾਰ ਨਹੀਂ ਯਾਰ ਟੂ ਥਿਕ। ਪੂੜੀਆਂ ਵਧੀਆ ਲੱਗਦੀਆਂ ਹੋਣਗੀਆਂ ਹਨਾ ਅਰਨਵ,
0: ਕਰੰਚੀ ਜਿਹੀਆਂ ਪੂੜੀਆਂ ਹੁੰਦੀਆਂ ਨੇ ਨਾਲ ਖੱਟੀ ਖੱਟੀ ਜਿਹੜੀ ਆਲੂ ਵਾਲੀ ਸਬਜ਼ੀ ਹੁੰਦੀ ਹੈ ਤਰੀ ਵਾਲੀ।
1: ਓ ਯੈਸ ਯੈਸ ਯੈਸ, ਰਿਸੀ ਮਿਸੀ। ਹਾਂ, ਓ ਯਮ, ਕੀ ਬਾਤ ਹੈ ਹਨਾ।
0: ਅੱਜ ਅਰਨਵ ਨੇ ਕੀ ਕੀਤਾ ਬ੍ਰੇਕਫਾਸਟ? ਕੀ ਖਾਦਾ? ਆਈ ਮੀਨ
2: ਆਮ ਬ੍ਰੈਡ ਆਮਲੇਟ।
0: ਓ ਯਮ, ਮੰਮੀ ਨੇ ਆਮਲੇਟ ਚ ਕੀ ਕੀ ਪਾਇਆ ਸੀਗਾ?
1: ਆਮਲੇਟ ਚ ਅੰਡਾ ਹੀ ਪਏਗਾ?
0: ਨਹੀਂ, ਸਬਜ਼ੀਆਂ
2: ਵੀ ਪਾਈ,
0: ਅਨੀਅਨ ਵੀ ਪੈਂਦੀਆਂ, ਮਿਰਚਾਂ ਵੀ ਪੈਂਦੀਆਂ ਨੇ, ਸ਼ਿਮਲਾ ਮਿਰਚਾਂ ਵੀ ਪੈਂਦੀਆਂ ਨੇ, ਧਨੀਆ ਵੀ ਪੈਂਦਾ ਆ, ਟਮਾਟਰ ਵੀ ਪੈਂਦੇ ਨੇ, ਚੀਜ਼ ਵੀ ਪੈਂਦਾ ਆ।
1: ਤੁਹਾਡੇ ਵਾਲੇ ਚ ਕੀ ਕੀ ਪਿਆ ਸੀ ਮੈਨੂੰ ਇਹ ਦੱਸੋ?
2: ਮੇਰੇ ਵਾਲੇ ਚ ਕੰਡੇ ਪਈ ਤੇ ਮਿਰਚ ਪਈਆਂ ਹੀ।
1: ਮਨਾਲੀ ਵੀ ਆਉਂਦੀ ਹੋਏਗੀ, ਇਸ ਤਰ੍ਹਾਂ ਦੀ ਕੋਈ ਗੱਲ ਥੋੜੀ ਨਾ ਹੁੰਦੀ
0: ਹੈ। ਮੈਲਬਨ ਚ ਆਉਂਦੀ ਹੈ, ਮੈਲਬਨ ਚ ਵੀ ਸ਼ਿਮਲਾ ਮਿਰਚ।
1: ਅਰਨਵ, ਸੋਚਿਆ ਕਰੀ ਸ਼ਿਮਲਾ ਮਿਰਚ ਨੂੰ ਸ਼ਿਮਲਾ ਮਿਰਚ ਕਿਉਂ ਕਹਿੰਦੇ ਆ?
0: ਮੈਨੂੰ ਪਤਾ ਲੱਗ ਗਿਆ, ਖੁਸ਼ੀ ਕੁਮਾਰੀ ਐ ਬੋਲਦੀ ਹੁੰਦੀ ਸੀ। ਨੈਨਵ ਜੀ,
1: ਇਹ ਕੌਣ? ਖੁਸ਼ੀ ਕੁਮਾਰੀ
0: ਉਹਦੀ ਹੀਰੋਇਨ, ਹੀਰੋ ਡਰਾਮੇ ਚ।
1: ਮੈਂ ਯਾਰ ਸੀਰੀਅਲ ਥੋੜੀ ਸੁਣਨਾ। ਅਰਨਵ ਯਾਰ, ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਕੀ ਸੁਣਾਓਗੇ ਸਾਨੂੰ? ਇਹਨਾਂ ਨੇ ਤਾਂ ਐਪੀਸੋਡ ਸ਼ੁਰੂ ਕਰ ਦੇਣਾ ਇੱਥੇ।
2: ਇੱਕ ਬਾਜ਼ਾਰ ਹੈ
1: ਤੇ ਉਹ ਲੈ ਸੀਰੀਅਲ ਹੀ ਸੁਣ ਲੈਂਦੇ, ਫਿਰ ਸੀਰੀਅਲ ਹੀ ਸੁਣ ਲੈਂਦੇ ਹੈ।
0: ਚਲੋ ਲੈ ਆਓ ਜੀ। ਤੁਸੀਂ ਇੰਨੇ ਔਖੇ ਔਖੇ ਕੰਮ ਕਿਉਂ ਸਵੇਰੇ ਸਵੇਰੇ ਕਰਦੇ ਹੋ?
1: ਨਹੀਂ ਨੋਨੀਆ ਜੀ, ਮੈਂ ਤਿਆਰੀ ਕੀਤੀ ਹੋਈ ਹੈ ਕੱਲ ਪੂਰੀ। ਦੇਖਿਓ ਅੱਜ ਆਨਸਰ ਸਾਰੇ ਸਾਰੇ ਸੌਰੀ ਹੀ ਆ ਬਸ।
0: ਜੀ
1: ਜੀ,
2: ਰਾਹ ਵਿੱਚ ਡੱਬਾ ਚੁੱਕਿਆ ਨਾ ਜਾਵੇ ਚਕਾਏ ਮੇਰੇ ਰੱਬਾ।
1: ਰਾਹ ਵਿੱਚ ਡੱਬਾ ਚੁੱਕਿਆ ਨਾ ਜਾਵੇ ਚਕਾਏ ਮੇਰੇ ਰੱਬਾ।
0: ਗੋਹੇ ਦਾ ਡੱਬਾ, ਗੋਹੇ ਦਾ ਟੋਕਰਾ?
1: ਓ ਯਾਰ
2: ਨਹੀਂ
0: ਨਹੀਂ,
1: ਇਹ ਤਾਂ ਕੋਈ ਗੱਲ ਨਾ ਹੋਈ ਨਾ ਸੱਜਣਾ।
0: ਡੱਬਾ ਚਪਾਈ ਰੱਬਾ, ਰਾਹ ਵਿੱਚ ਡੱਬਾ ਚੱਕਿਆ ਨਾ ਜਾਵੇ ਚਕਾਈ ਰੱਬਾ।
1: ਅੱਬਾ ਡੱਬਾ ਜੱਬਾ,
0: ਅੱਬਾ ਡੱਬਾ ਜੱਬਾ,
1: ਇਹੀ ਆਨਸਰ?
2: ਨਹੀਂ।
1: ਓ ਯਾਰ,
0: ਮੈਨੂੰ ਪਤਾ ਲੱਗ ਗਿਆ ਸਕੂਲ।
1: ਹੈਲੋ, ਹੈਲੋ, ਪਲੀਜ਼ ਮਾਫ ਕਰਨਾ ਜੀ, ਨੰਬਰ
0: ਜਿੰਨਾ ਦਾ ਹੈਗਾ ਦੂਸਰਾ, ਪਲੀਜ਼ ਮਿਊਟ ਕਰ ਲਓ,
1: ਮਿਊਟ ਕਰ ਲਓ।
0: ਅਸੀਂ ਅਰਨਵ ਜੀ ਨਾਲ ਗੱਲ ਕਰ ਰਹੇ ਹਾਂ।
1: ਅਰਨਵ, ਅਰਨਵ, ਹਾਂ ਤੁਸੀਂ, ਅਰਨਵ ਤੁਸੀਂ ਮਿਊਟ ਕਰ ਲੈਣਾ।
0: ਸਕੂਲ ਬੈਗ, ਸਕੂਲ ਬੈਗ, ਅਰਨਵ ਸਕੂਲ ਬੈਗ। ਸਕੂਲ ਦੇ ਦਿਨਾਂ ਦੀ ਯਾਦ ਆ ਗਈ।
1: ਵੈਰੀ ਗੁੱਡ ਅਰਨਵ।
0: ਕਿਆ
2: ਸਕੂਲ ਬੈਗ ਨਹੀਂ ਹੈ?
1: ਸਕੂਲ ਬੈਗ ਨਹੀਂ ਹੈ? ਫਿਰ ਕੀ ਹੋ ਸਕਦਾ ਯਾਰ, ਸਾਨੂੰ ਖੁਸ਼ ਤਾਂ ਨਾ ਕਰਦਾ ਇਸ ਤਰ੍ਹਾਂ। ਦੇਖੋ ਅੱਜ ਕੱਲ ਤੇ ਗੱਲ, ਅਸੀਂ ਤਾਂ ਸਮਾਰਟ ਫੀਲ ਕਰਨਾ ਸ਼ੁਰੂ ਹੋ ਗਏ ਸੀ ਨਾ ਲਾਈਫ ਦੇ ਅੰਦਰ।
0: ਅਰਮਾਨਾ ਤੇ ਤੁਸੀਂ ਬਹੁਤ ਪਾਣੀ ਫੇਰਿਆ ਬੜੇ ਸੋਹਣੇ ਤਰੀਕੇ ਨਾਲ ਅਰਨਵ ਜੀ।
1: ਮੈਂ ਦੱਸਾਂ ਫਿਰ ਕੀ ਆ, ਮੈਂ ਦਵਾਂ ਜਵਾਬ ਕੀ ਆ?
0: ਦੱਸੋ।
2: ਹਾਂਜੀ
1: ਇਹ ਆ ਜੀ ਖੂਹ।
2: ਹਾਂਜੀ
1: ਮੈਨੂੰ ਅਚਾਨਕ ਆਮਦ ਹੋਈ ਆ, ਮੈਂ ਅੱਖਾਂ ਬੰਦ ਕੀਤੀਆਂ, ਮੈਂ ਖੋਲੀਆਂ, ਮੇਰੇ ਸਾਹਮਣੇ ਸਕਰੀਨ ਆ ਗਈ, ਮੇਰੇ ਸਾਹਮਣੇ ਸਕਰੀਨ ਆਈ ਆ ਤੇ ਮੈਂ ਕਿਹਾ ਯਾਰ ਇਸ ਸਕਰੀਨ ਤੇ ਕੀ ਲਿਖਿਆ ਪਿਆ? ਤੇ ਕਾਫੀ ਸਾਰੇ ਲੋਕਾਂ ਨੇ ਕਿਹਾ ਕਿ ਉਹ ਇਹ ਅਨਪੜ੍ਹ ਗਵਾਰ, ਤੈਨੂੰ ਕੁਛ ਨਹੀਂ ਆਉਂਦਾ, ਅਸੀਂ ਦੱਸਦੇ ਹਾਂ।
0: ਨੋ ਨੋ ਨੋ ਨੋ, ਨੈਵਰ ਸੇ ਐਨੀ ਨੈਗੇਟਿਵ ਵਰਡ ਅਬਾਊਟ ਯੂ।
1: ਓਹੋ ਯਾਰ ਕਿਤੇ ਨਾ।
0: ਨੋ ਨੋ, ਦਿਸ ਇਜ਼ ਅ ਮੈਟਰ ਆਫ ਪ੍ਰੈਕਟਿਸ।
1: ਅੱਛਾ ਠੀਕ ਹੈ, ਸਾਰੇ ਕਹਿੰਦੇ ਸਮਾਰਟੈਸਟ ਆਫ ਆਲ ਟਾਈਮ ਕ੍ਰਿਸ਼ਨਾ, ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਗੁਰਨਿਸ਼ਾ ਤੇ ਅੰਮ੍ਰਿਤ ਭੈਣ ਜੀ ਨੇ ਸਾਨੂੰ ਭੇਜਿਆ ਜੀ ਖੂਹ, ਐਂਡ ਥੈਂਕ ਯੂ ਅਰਨਵ ਫੋਰ ਦਿਸ ਵਧੀਆ ਵਧੀਆ ਬੁਝਾਰਤ।
0: ਵਧੀਆ ਵਧੀਆ ਦਿਨ ਹੋਵੇ ਤੁਹਾਡਾ। ਵੈਰੀ ਮਚ, ਹੈਵ ਅ ਨਾਈਸ ਡੇ ਸੋਹਣੇ ਪੁੱਤੂ।
1: ਡੱਬੇ
0: ਮੰਗੂ ਹੁੰਦੀ ਹੈ ਨਾ ਇੱਕ।
1: ਅੱਛਾ ਓਕੇ,
0: ਰਾਹ ਵਿੱਚ ਡੱਬਾ ਚੱਕਿਆ ਨਾ ਜਾਵੇ, ਚੱਕਾਈ ਮੇਰੇ।
1: ਮੈਂ ਐਕਚੁਅਲੀ ਮੈਂ ਮੇਨ ਪ੍ਰੋਬਲਮ ਤਾਂ ਭੁੱਲ ਹੀ ਗਿਆ ਨਾ ਕਿ ਬੁਝਾਰਤ ਦੇ ਅੰਦਰ ਲੌਜਿਕ ਇੰਨਾ ਜ਼ਿਆਦਾ ਨਹੀਂ ਲਾਣਾ ਹੁੰਦਾ। ਠੀਕ ਹੈ ਬਈ,
0: ਮੈਂ ਲੌਜਿਕ ਨਹੀਂ ਲਾਉਣਾ,
1: ਮੈਂ ਡੱਬਾ ਚੱਕਿਆ ਕਿੱਦਾਂ ਜਾਣਾ? ਮੈਂ ਟਾਂਗਾ ਟੂੰਗਾ ਸੋਚੀ ਜਾਂਦਾ, ਮੈਂ ਕਿ ਪਤਾ ਕਿਹੜੀ ਚੀਜ਼ ਹੋ
0: ਗਈ। ਮੈਂ ਤਾਂ ਦੂਜਾ ਸੋਚਿਆ, ਮੈਂ ਕਿਹਾ ਅੱਜ ਕੱਲ੍ਹ ਤਾਂ ਜੈੱਟ ਆ ਗਏ ਨੇ, ਡੱਬੇ ਵਾਲਾ ਸਿਸਟਮ ਹੀ ਚੱਕਿਆ ਗਿਆ।
1: ਚਲੋ ਬਈ, ਜੋ ਹੈ ਸੋ
0: ਕੈਂਟੀਨ ਤੋਂ, ਕੈਂਟੀਨ ਤੋਂ ਤੁਹਾਨੂੰ ਖਾਣਾ ਮਿਲ ਜਾਂਦਾ ਹੈ, ਉਹ ਵੀ ਡੱਬੇ ਵਾਲਾ ਸਿਸਟਮ ਚੱਕਿਆ ਗਿਆ ਕਿ ਤੁਹਾਨੂੰ ਲੰਚ ਬਾਕਸ ਚੱਕਣਾ ਹੀ ਚੱਕਣਾ ਹੈ।
1: ਹਾਂ,
0: ਦੈਟਸ ਵਾਈ ਸਿਟ ਸਕੂਲ ਦਾ ਬਸਤਾ ਹੋ ਸਕਦਾ ਹੈ।
1: ਹਾਂ, ਸਕੂਲ ਦਾ ਬਸਤਾ ਇਹ ਚੇਂਜ ਕਰ ਦਿੰਦੇ ਆਪਾਂ। ਦੇਖੋ ਸਮੇਂ ਦੇ ਨਾਲ ਨਾਲ ਬਜ਼ੁਰਗ ਲੋਕ ਚੀਜ਼ਾਂ ਚੇਂਜ ਕਰਾਉਂਦੇ ਰਹਿੰਦੇ ਨੇ, ਤੇ ਗਾਇਸ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ, ਬਹੁਤ ਮਾਣ ਵਾਲੀ ਗੱਲ ਹੈ ਕਿ UN ਨੇ ਨੋਨੀਆ ਜੀ ਨੂੰ ਬੈਸਟ ਬਜ਼ੁਰਗ ਆਫ 2026 ਦਾ ਅਵਾਰਡ ਦਿੱਤਾ। ਕਹਿੰਦੇ ਕਿ ਤੁਸੀਂ ਹੀ ਸਿਆਣੇ ਹੋ, ਕਿਉਂਕਿ ਤੁਸੀਂ ਹੀ ਸਿਆਣੇ ਹੋ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ।
1: ਤੁਹਾਡੀ ਹੀ ਗੱਲ ਮੰਨੀ ਜਾਇਆ ਕਰੇਗੀ ਜੀ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਮਚ ਜੀ।
1: ਤੇ ਹੁਣ ਆਪਾਂ ਅਗਲਾ ਕਾਲਰ ਲੈਣੇ ਆ ਔਨ ਦੈਟ ਨੋਟ, ਪਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਮੈਂ ਕਰਨਾ ਕੀ ਹੈ ਨਾ, ਇਹ ਸਾਡਾ ਅਗਲਾ
0: ਕਾਲਰ ਜੀ, ਅੱਜ ਮਸਤੀ ਚ ਲੱਗਦੇ ਹੋ।
1: ਸਾਡਾ ਅਗਲਾ ਕਾਲਰ ਹੈ ਜੀ ਮੰਨਤ ਐਂਡ ਫਤਿਹ।
0: ਬਹੁਤ ਵਧੀਆ ਸੋਹਣੇ ਪੁੱਤੂ, ਹੋਰ ਬ੍ਰੇਕਫਾਸਟ ਹੋ ਗਿਆ ਕਿ ਹਲੇ ਨਹੀਂ ਹੋਇਆ?
2: ਪਿੱਛੇ
1: ਆਵਾਜ਼ ਆਉਂਦੀ ਪਈ ਹੈ ਬੈਗ ਤੇ ਤੁਹਾਡੀ ਹੈ?
2: ਨਹੀਂ।
1: ਸਾਰੇ ਕਾਲਰਸ ਨੂੰ ਪਲੀਜ਼ ਬੇਨਤੀ ਹੈ ਜੀ ਕਿ ਮਿਊਟ ਤੇ ਕਰ ਲੈਣ ਆਪਣਾ ਆਪਣਾ ਨੰਬਰ। ਚਲੋ ਹਾਂਜੀ ਜੀ ਮੰਨਤ, ਹੁਣ ਤੁਸੀਂ ਕਰ ਸਕਦੇ ਹੋ। ਹੈਲੋ,
2: ਅੱਜ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਕਿ ਅਸੀਂ ਨਾ ਅੱਜ ਮੇਰੇ ਕਜ਼ਨਸ ਦੇ ਘਰੇ ਜਾਣਾ ਵਾ, ਮੇ ਬੀ ਉਹ ਸੌਂਦੇ ਹੋਣ ਕਿਉਂਕਿ ਯਾ ਤੇ ਮੇ ਬੀ ਤੇ ਮੇਰੇ ਫੇਵਰਿਟ ਫੇਵਰਿਟ ਫੇਵਰਿਟ ਕਜ਼ਨ ਦੇ ਅਸੀਂ ਡਿਨਰ ਕਰਨਾ ਅੱਜ।
1: ਵੈਰੀ ਗੁੱਡ,
0: ਡਿਨਰ ਚ ਕੀ ਬਣਾਉਂਦੇ ਹੁੰਦੇ ਨੇ
2: ਪਤਾ ਨਹੀਂ
0: ਯਾਰ, ਦੱਸ ਦੋ ਨਾ, ਅਸੀਂ ਵੀ ਆ ਜਾਵਾਂਗੇ।
1: ਨਹੀਂ ਸਗੋ ਐਲੀਮੈਂਟ ਆਫ ਸਰਪ੍ਰਾਈਜ਼ ਤਾਂ ਹੋਣਾ ਚਾਹੀਦਾ ਹਨਾ।
0: ਬ੍ਰੇਕਫਾਸਟ ਕੀ ਖਾਣਾ ਫਿਰ ਅੱਜ?
1: ਮਾਜ਼ਰਤ, ਮੈਂ ਕਈ ਵਾਰੀ ਥੋੜਾ ਇਧਰ ਉਧਰ ਚਲਾ ਜਾਂਦਾ।
0: ਸ਼ੁਕਰ ਕਰੋ ਤੁਸੀਂ ਡੰਡੇ ਨੀ ਗਿਆ।
1: ਹਾਂ ਡੰਡੇ, ਇਹ ਵੀ ਗੱਲ ਠੀਕ ਹੈ।
0: ਜੋ ਸਕੂਲ ਚ ਹੁੰਦੇ ਸੀ ਉਦੋਂ ਹੁੰਦੇ ਰੋਜ਼ ਖਾਓ ਡੰਡੇ।
1: ਤੁਸੀਂ ਮੈਨੂੰ ਹੁਣੇ ਤਾਂ ਕਿਹਾ ਪੋਜ਼ਿਟਿਵ ਗੱਲਾਂ ਕਰਨੀਆਂ। ਹਾਂ ਮੰਨਤ,
2: ਨਾਲੇ ਜਿਹੜੇ ਮੇਰੇ ਸਭ ਤੋਂ ਮੋਸਟ ਫੇਵਰੇਟ ਕਜ਼ਨ ਨੇ ਉਹਨਾਂ ਦਾ ਨਾਮ ਹੈਗਾ ਕ੍ਰਿਸ਼ਵੀਰ, ਉਹ ਅਡਲਟ ਨੇ ਪਰ ਮੈਂ ਉਹਨਾਂ ਦੀ ਏਜ ਨਹੀਂ ਦੱਸਣੀ।
1: ਅੱਛਾ,
0: ਇਟਸ ਓਕੇ ਵੀਰ ਜੀ, ਇਜ਼ ਵੀਰ ਜੀ, ਫਰੈਂਡ ਇਜ਼ ਫਰੈਂਡ, ਕਜ਼ਨ ਇਜ਼ ਕਜ਼ਨ।
1: ਵੈਰੀ ਗੁੱਡ ਯਾਰ, ਤੇ ਤੁਹਾਨੂੰ ਬੈਸਟ ਕੀ ਲੱਗਦਾ ਆਪਣੇ ਕਜ਼ਨਸ ਦੇ ਅੰਦਰ ਜੋ ਤੁਹਾਨੂੰ ਇੰਨੇ ਵਧੀਆ ਲੱਗਦੇ, ਕੀ ਸਭ ਤੋਂ ਵਧੀਆ ਕੀ ਲੱਗਦਾ ਉਹਨਾਂ ਦੇ ਅੰਦਰ?
2: ਵੀ ਜਿਹੜੇ ਕ੍ਰਿਸ਼ ਵੀਰ ਨੇ ਉਹ ਅਡਲਟ ਬਣ ਕੇ ਵੀ ਉਹ ਬਾਲਾ ਆਏ ਸ਼ੋ ਆਫ ਨਹੀਂ ਕਰਦੇ ਵੀ ਹਾਏ ਮੈਂ ਅਡਲਟ ਸੀ ਨਿੱਕੀ ਨਿੱਕੀ ਜਵਾਕ ਹਾਂ ਉਹ ਸਾਡੇ ਨਾਲ ਵੀ ਥੋੜੇ ਆ ਖੇਡਦੇ ਆ
0: That's really Good. nice.
1: ਆ ਚੀਜ਼ ਹੋਣੀ ਚਾਹੀਦੀ ਹੈ ਨਾ
0: Yes. Very I think good. this is Krish or Krishna ਵਾਲੇ ਵੀਰੇ ਜਿਹੜੇ ਸਾਰੇ ਵਧੀਆ ਹੁੰਦੇ ਨੇ ਨਾ
1: ਵਾਹ ਹੈ ਨਾ ਇਦਾਂ ਹੀ ਹੈ ਲੈ ਮੰਨਤ ਹਾਸੀ ਪਏ ਹਾਂ ਹੀ ਕਰ ਦਿੰਦੇ ਮਾੜੀ ਗੱਲ ਹੈ ਯਾਰ
0: ਦੇਖੋ ਬੱਚੇ ਮੰਨ ਕੇ ਸੱਚੇ
1: ਬੱਚੇ ਮੰਨ ਕੇ ਸੱਚੇ ਵਾਹ ਬਈ ਵਾਹ
0: ਚਲ ਅੱਜ ਕੀ ਸੁਣਾਉਂਗੇ ਮੰਨਤ ਜੀ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਓਕੇ
2: ਮੈਨੂੰ ਪਤਾ ਅੱਜ ਬੋਲ ਹੀ ਰਹੇ ਆ ਇਹ ਜਿਹੜਾ ਚੁਟਕਲਾ ਮੈਂ ਆਪ ਬਣਾਇਆ ਸੀਗਾ ਰਾਤ ਪਈ ਪਈ ਨਾ
1: ਓਏ ਵਾਹ ਬਈ ਵਾਹ ਸਾਡੀ ਕਮੇਡੀਅਨ
2: ਸਟੋਰੀ ਤੇ ਬੇਸਡ ਆ
1: ਲਓ ਜੀ ਲਓ ਸੁਣਾਓ
0: ਡਿਸਕਲੇਮਰ ਲਾ ਦੋ
2: ਇੱਕ ਵਾਰ ਦੋ ਟੂਰਿਸਟ ਆਉਂਦੇ ਆ ਮੈਲਬਨ ਸਿਟੀ ਵਿੱਚ ਤੇ ਉਹਨਾਂ ਨੇ ਨਾ ਬੜੀ ਆਉਂਦੀ ਨਿੱਕੀ ਜਿਹੀ ਉਹਨਾਂ ਨੇ ਸਸਤੀ ਗੱਡੀ ਲੈ ਕੇ ਬੜੀ ਡੈਕੋਰੇਟ ਕੀਤਾ ਸਟਿੱਕਰ ਭਰਤੀ ਉਹਨਾਂ ਨੇ ਤੇ ਫਲਿੰਟ ਤੇ ਜਦੋਂ ਫਲਿੰਡਰਸ ਸਟਰੀਟ ਤੱਕ ਉਹ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ ਫਿਰ ਪੁਲਿਸ ਉਹਨਾਂ ਨੂੰ ਕਹਿੰਦੇ ਤੁਸੀਂ ਕੌਣ ਹੋ ਤੁਸੀਂ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਕਹਿੰਦੇ ਵੀ ਆਰ ਟੈਰਰਿਸਟ ਜਿਹੜਾ ਉਹਦੇ ਨਾਲ ਬੈਠਾ ਸੀਗਾ ਉਹਨੇ ਥੱਪੜ ਮਾਰ ਕੇ ਡਰਾਈਵਰ ਦੇ ਚੰਗੀ ਤੇਰਾ ਪੁਲਿਸ ਨੂੰ ਕਿਹਾ ਨੋ ਨੋ ਵੀ ਆਰ ਟੂਰਿਸਟ
1: ਇਹ ਤਾਂ ਪੰਗਾ ਪੈ ਜਾਣਾ ਸੀਗਾ ਵੈਰੀ ਗੁੱਡ ਮੰਨਤ ਇੰਨਾ ਵਧੀਆ ਲਿਖਿਆ ਤੁਸੀਂ ਤੇ
0: ਵੈਰੀ ਨਾਈਸ ਗੁੱਡ ਮੰਨਤ ਆਮ ਫੈਨ ਆਫ ਯੂਰ ਰਾਈਟਿੰਗ ਪੁੱਤੂ
1: ਵੈਰੀ ਗੁੱਡ
2: ਥੈਂਕ ਯੂ
1: ਮੰਨਤ ਤੁਸੀਂ ਕਰੇ ਇਸ ਤਰ੍ਹਾਂ ਕਰੋ ਹੁਣ ਤੁਸੀਂ ਇੰਨਾ ਵਧੀਆ ਕੀਤਾ ਨਾ ਓਵਰ ਦਾ ਵੀਕਐਂਡ ਤੁਸੀਂ 5 ਜਾਂ 6 ਪ੍ਰਿਪੇਅਰ ਕਰਿਆ ਕਰੋ ਜੋਕਸ ਹਨਾ ਕਿੰਨਾ ਵਧੀਆ ਸੀ ਵੈਰੀ ਗੁੱਡ ਵੈਰੀ ਨਾਈਸ ਥੈਂਕ
2: ਯੂ ਹੁਣ ਤੁਸੀਂ ਪਤਾ ਨਾ ਵੀ ਗੱਲ ਕਰ ਲਓ
1: ਕਰਾਓ ਜੀ ਕਰਾਓ
2: ਬਦਾਮ ਖਾ ਲਿਆ ਸੀ ਪਿਓ ਤੇ ਫਿਰ ਮੈਂ
1: ਜਿਵੇਂ
2: ਮਨ ਦੀਦੀ ਕਹਿੰਦੇ ਵੀ ਦੀਦੀ ਫੇਵਰੇਟ ਨੇ ਕਜ਼ਨ ਮੇਰੇ ਵੀ ਫੇਵਰੇਟ ਨੇ ਪਰ ਮੇਰੇ ਕੋਲ ਇੱਕ ਹੋਰ ਫੇਵਰੇਟ ਨੇ
1: ਓਏ ਵਾਹ ਦੋ ਦੋ
2: ਉਹਨਾਂ ਦਾ ਨਾਮ ਸੀਰਤ ਦੀਦੀ
0: ਸੀਰਤ ਦੀਦੀ ਵਾਹ ਜੀ ਵਾਹ ਲੱਕੀ ਲੱਕੀ ਤੁਸੀਂ ਤੁਹਾਡੇ ਕੋਲ ਵੀਰਾ ਜੀ ਵੀ ਹੈਗੇ ਦੀਦੀ ਵੀ ਹੈਗੇ
2: ਉਹ ਵੀ ਬਹੁਤ ਵੱਡੇ ਆ ਉਹ ਵੀ 14 ਇਅਰਸ 올ਡ ਨੇ
0: ਓਹ 14 ਇਅਰਸ
1: ਤਾਂ ਕਾਫੀ ਐਡੇ
0: ਐਡੇ ਵੱਡੇ
1: ਕਾਫੀ ਵੱਡੇ ਯਾਰ ਉਹ ਤੇ ਹਨਾ ਜਦੋਂ ਫਤਿਹ ਤੁਸੀਂ ਇੰਨੇ ਵੱਡੇ ਹੋ ਗਏ ਸੋਚਿਆ ਕੀ ਕਰੋਗੇ 14 ਇਅਰਸ ਦੇ ਜਦੋਂ ਹੋਗੇ ਕੀ ਕਰੋਗੇ ਬੜਾ ਰਿਸਪੌਂਸਿਬਲ ਏਜ ਹੁੰਦੀ ਹੈ ਕੁਛ ਨਹੀਂ ਕਰਨਾ
2: ਬਸ
0: ਜੋ ਵੀ ਖੇਡੋ ਬਸ ਫਰਕ ਇੰਨਾ ਹੈ ਕਿ ਜਦੋਂ ਵਿਆਹ ਹੋਣਾ ਨਾ ਉਦੋਂ ਭੁੱਲਣਾ ਨੀ ਨੂਨੀ ਆਂਟੀ ਨੂੰ ਸਮਝੇ ਫਿਰ ਮੈਂ ਭੰਗੜਾ ਪਾਉਣਾ ਮੰਨ ਦੀਦੀ ਵੀ ਛੋਟੀ ਜੀ ਸੀਗੀ ਹਲੇ ਵੀ ਛੋਟੇ ਹੀ ਹੋ ਇਦੋ ਵੀ ਛੋਟੇ ਸੀਗੇ
1: ਓਕੇ
2: ਦੀਦੀ 6 ਸਾਲਾਂ ਦੇ ਸੀ ਮੈਂ 3 ਬਸ
0: ਹਾਂ ਉਦੋਂ ਤੁਹਾਨੂੰ ਹਲੇ ਠੀਕ ਤਰ੍ਹਾਂ ਬੋਲਣਾ ਵੀ ਨੀ ਸੀ ਆਉਂਦਾ ਤੁਹਾਨੂੰ ਅੰਕਲ ਨੇ ਬੋਲਣਾ ਸਿਖਾਇਆ ਇਹਨੂੰ ਚੁਟਕਲਾ ਰਿਮੈਂਬਰ
2: ਨਹੀਂ ਨਹੀਂ ਨਹੀਂ ਨਹੀਂ ਮੰਨੇ ਜੀ ਜੀ ਮੰਨੇ ਜੀ ਚਾਰ ਦੇ ਸੀ ਮੈਂ ਇੱਕ ਦਾ ਹੀ
1: ਅੱਛਾ ਬੱਲੇ ਇੱਕ ਦੀ ਉਮਰ ਚ ਚੁਟਕਲਾ ਬੋਲ ਲਿਆ
0: ਮੈਂ ਕਿਹਾ ਪੁੱਛੋ ਨਾ ਫੋਨ ਤੇ ਬਹੁਤ ਖਰੂ ਪਾ ਦਿੰਦੇ ਸੀ ਪਿੱਛੇ
1: ਵੈਰੀ ਗੁੱਡ ਵੈਰੀ ਗੁੱਡ ਫਤਿਹ ਕੀ ਸੁਣਾਓਗੇ ਅੱਜ ਸਾਨੂੰ
2: ਅੱਜ ਮੈਂ ਸੁਣਾਉਂਗਾ ਇੱਕ ਬੋਲੀ
0: ਓਕੇ
2: ਮਾਮੀ ਸਾਡੀ ਪੋਲੀ ਪਾਲੀ ਮਾਮਾ ਸਾਡਾ ਚੰਟ ਮਾਮੀ ਸਾਡੀ ਭੋਲੀ ਪਾਲੀ, ਮਾਮਾ ਸਾਡਾ ਚੰਟ, ਮਾਮੀ ਚੁੱਪ ਕੀਤੀ, ਮਾਮਾ ਛੱਡੇ
0: ਕਰੰਟ, ਮਾਮੀ ਚੁੱਪ ਕੀਤੀ, ਮਾਮਾ ਛੱਡੇ ਕਰੰਟ, ਕਰੰਟ ਲੱਗਿਆ ਯਾਰ।
1: ਇਹ ਹਰ ਹਫਤੇ ਆਪਾਂ ਮਾਮੇ ਮਾਮੀਆਂ ਨੂੰ ਕਰੰਟ ਕਿਉਂ ਲਾ ਰਹੇ ਹਾਂ ਗਾਇਸ? ਇਹ ਨਾਨਕਿਆਂ ਪ੍ਰਤੀ ਇਹ ਕਿਹੜਾ ਸੀ ਵੈਂਡੇਟਾ, ਕਿਹੜਾ ਪ੍ਰੋਪਾਗੈਂਡਾ ਸ਼ੁਰੂ ਕੀਤਾ? ਉਹ ਫਤਿਹ ਯਾਰ, ਕੱਲ ਮੈਚ ਵੇਖਿਆ, ਕੱਲ ਸ਼੍ਰੀਲੰਕਾ ਕਹਿੰਦੇ 45 ਰਨ ਤੇ ਆਊਟ ਕਰਤੀ ਇੰਡੀਆ ਨੇ। ਕੱਲ ਤੇ ਮੈਂ ਮੈਚ ਵੇਖਿਆ, ਬੜਾ ਔਖਾ ਸੌਖਾ ਹੋ ਕੇ ਉਹ ਤੇ ਉਹ ਇੱਥੇ ਸੀਗਾ ਨੀ ਕਿਤੇ,
2: ਟਾਈਮ ਜ਼ੋਨ ਗਏ ਸੀ ਉਹਦੇ ਟਾਈਮ।
1: ਓਏ ਉੱਥੇ ਬੋਲਿੰਗ ਕੀਤੀ ਫਿਰ?
2: ਟਾਈਮ ਜ਼ੋਨ ਬੋਲਿੰਗ ਨਹੀਂ ਹੁੰਦੀ,
1: ਟਾਈਮ ਜ਼ੋਨ ਬੋਲਿੰਗ ਨਹੀਂ ਹੁੰਦੀ,
0: 10 ਪਿੰਨ ਬੋਲਿੰਗ ਨਹੀਂ ਹੁੰਦੀ ਉੱਥੇ?
1: ਮੈਂ ਕਿਹੜੇ ਟਾਈਮ ਜ਼ੋਨ ਜਾਈ ਜਾ ਰਿਹਾ ਯਾਰ।
0: ਨਹੀਂ ਨਹੀਂ ਸਮ ਟਾਈਮ,
1: ਅੱਛਾ ਕਈਆਂ ਚ ਹੁੰਦੀ ਹੈ, ਕਈਆਂ ਚ
0: ਨਹੀਂ ਨਹੀਂ ਵੀ ਹੁੰਦੀ
2: ਹੈ, ਹੁੰਦੀ ਆ ਪਰ ਅਸੀਂ ਕੀਤੀ ਨਹੀਂ।
1: ਅੱਛਾ ਤੁਸੀਂ ਨਹੀਂ ਕੀਤੀ? ਓਕੇ ਓਕੇ,
0: ਪਰ ਇਟਸ ਰੀਲੀ ਗੁੱਡ ਵਨ, ਆਈ ਲਵ।
1: ਮੈਨੂੰ ਵੀ
2: ਮੰਮਾ ਨੇ ਇੱਕ ਮੈਨੂੰ ਟੋਏ ਵਾਲੀ ਲੈਂਬਰਗਿਨੀ ਲੈ ਕੇ ਦਿੱਤੀ ਤੇ ਦੱਸਾਂ ਕਿ ਉਹ ਸੇਮ ਸ਼ਾਪ ਚ ਨਿੱਕੇ ਨਿੱਕੇ ਟਰੱਕ $600 ਦੇ।
1: ਓਏ
0: ਮਾਈ ਗੋਡ, $600
1: ਇੰਨੇ ਦਾ ਤਾਂ ਕਹਿਣਾ ਸੀ ਵੱਡਾ ਜਾਂਦਾ, ਤੁਸੀਂ ਐਵੇਂ ਨਿੱਕੇ ਨਿੱਕੇ ਵਿੱਚ ਹੀ ਜਾਂਦੇ ਹੋ, 300 ਹੋਰ ਪਾਓ ਵੱਡਾ ਜਾਂਦਾ। ਅੱਛਾ
2: ਇੰਨੇ
1: ਪਰਮੇਸ਼ਵਰ
2: ਖੂਨ
1: ਟੋਰਚ
0: ਗੱਡੀਆਂ
2: ਬਹੁਤ ਜਿਆਦਾ ਗੱਡੀਆਂ ਨੇ, ਬਹੁਤ ਜਿਆਦਾ ਸੁਪਰ ਕਾਰਸ।
0: ਫਿਰ ਤੇਰੀ ਬਰਾਤ ਚ ਸਾਰੇ ਲੈ ਕੇ ਚੱਲਾਂਗੇ ਆਪਾਂ, ਠੀਕ ਆ? ਮੈਂ ਲੈਂਬਰਗਿਨੀ ਚ ਬੈਠੂੰਗੀ ਤੇਰੇ ਨਾਲ।
1: ਤੁਸੀਂ ਨਾ ਹੁਣ ਇੱਕ ਫਤਿਹ, ਇੱਕ ਆਹ ਤੁਹਾਨੂੰ ਲੱਭਣਾ ਪੈਣਾ ਮਾਡਲ, ਇਹ ਸਭ ਤੋਂ ਤਕੜੀ ਸੁਪਰ ਕਾਰ ਹੁੰਦੀ ਸੀ, ਮੈਂ ਬਹੁਤ ਚਲਾਈ ਆ, ਮਾਰੂਤੀ ਸੁਜ਼ੂਕੀ ਜ਼ੈਨ VX ਗੋਲਡਨ ਖਾਲਾ ਸ਼ੂਗਦੇ ਜਾਂਦੇ।
2: ਮੈਂ ਲੈਣੀ ਸੁਜ਼ੂਕੀ, ਮੈਂ ਤਾਂ ਮਕਲੇਰਨ, ਫਰਾਰੀ ਤੇ ਲੈਂਬਰਗਿਨੀ।
1: ਯਾ ਠੀਕ ਆ ਭਰਾ,
0: ਬਸ ਜੋ ਕੋਈ ਵੀ ਗੱਡੀ ਲਏਗਾ, ਜਿਹੜੀ ਕਾਰ ਚ ਤੂੰ ਬੈਠੇਗਾ ਨਾ, ਮੈਂ ਤੇਰੇ ਨਾਲ ਬਹਿਣਾ ਆ,
1: ਬਸ ਗੱਲ ਖਤਮ,
0: ਜੋ ਤੂੰ ਬਰਾਤ ਲੈ ਕੇ ਜਾਣੀ ਆ,
1: ਡਨ ਹੋ ਗਿਆ।
2: ਮੈਂ ਲੈਂਬਰਗਿਨੀ ਵੈਟਰੋ SVJ ਮੇਰੀ ਡ੍ਰੀਮ ਕਾਰ।
0: ਓਕੇ, ਗੋਡ ਬਲੈਸ ਯੂ, ਤੈਨੂੰ ਉਹੀ ਕਾਰ
1: ਚ ਆਹੀ ਮਿਲਣੀ ਆ
0: ਤੈਨੂੰ।
1: ਰੰਗ ਸੋਚ ਲਓ, ਬਸ ਇਹ ਨਾ ਹੋਵੇ ਉਸ ਦਿਨ ਆਪਾਂ ਸ਼ੋਰੂਮ ਗਏ ਹੋਈਏ ਤੇ ਤੁਸੀਂ ਰੰਗ ਕਰਕੇ ਐਵੇਂ ਕਨਫਿਊਜ਼ ਹੋ ਜਾਓ। ਤੁਸੀਂ ਰੰਗ ਬਸ ਵਿਜ਼ੂਅਲਾਈਜ਼ ਕਰੋ ਕਿਹੜਾ ਹੋਊਗਾ, ਉਹੀ ਮਿਲੂਗੀ।
2: ਲਾਈਮ ਗ੍ਰੀਨ
1: ਜੀ ਮੇਰੇ ਪਰਮੇਸ਼ਵਰ ਮੇ,
0: ਗ੍ਰੀਨ ਇਜ਼ ਮਾਈ ਫੇਵਰਿਟ ਟੂ।
1: ਹਾਂ, ਪੋਜ਼ਿਟਿਵ ਕਲਰ ਹੁੰਦਾ ਨਾਲੇ,
0: ਗ੍ਰੀਨ ਕਲਰ ਆਫ ਗਰੋਥ।
1: ਹਾਂ ਨਹੀਂ, ਪਰ ਇਹ ਪਤਾ ਕਿਹੜਾ ਗ੍ਰੀਨ ਕਹਿ ਰਿਹਾ, ਜਿਹੜਾ ਨਿਓਨ ਨਹੀਂ ਹੁੰਦਾ ਉਹ ਹੈ
0: ਨਾ, ਆਈ ਲਵ ਦੈਟ ਵਨ,
1: ਅਫਲਾਤੂਨ,
2: ਗ੍ਰੀਨ ਨਿਓਨ ਵਰਗਾ ਹੀ ਹੁੰਦਾ।
0: ਹਾਂ, ਹਮੇਸ਼ਾ ਜਦੋਂ ਮੇਰੀ ਬੋਟਲ ਦਾ, ਅੱਜ ਨਹੀਂ ਮੈਂ ਲੈ ਕੇ ਆਈ, ਮੇਰੀ ਬੋਟਲ ਨਿਓਨ ਗ੍ਰੀਨ ਕਲਰ ਦੀ ਹੁੰਦੀ ਹੈ ਨਾ, ਬਲਕੀ ਰਤ ਜੀ ਕਹਿੰਦੇ ਨੇ ਮੈਨੂੰ ਸ਼ੌਕ ਲੱਗਦਾ ਤੁਹਾਡੀ ਬੋਟਲ ਲਾ ਕੇ
2: ਦੇਖ ਕੇ। ਸ਼ੂ ਵੀ ਨੇ ਮੇਰੇ ਕੋਲੇ, ਸ਼ੂ ਵੀ ਨੇ, ਮੀ
1: ਟੂ ਨਿਓਨ ਗ੍ਰੀਨ। ਹਾਂ ਵੈਰੀ ਗੁੱਡ, ਤੁਸੀਂ ਦੋਨੋਂ ਸੇਮ ਏਜ ਗਰੁੱਪ ਦੇ ਤਾਂ ਹੈਗੇ, ਤੁਹਾਡਾ ਬਣਦਾ ਹੋਵੇ।
0: ਹਲੇ ਤੱਕ ਮੇਰਾ ਅਬਸੈਸ਼ਨ ਗਿਆ ਨਹੀਂ ਹੈ ਕਲਰ ਸ਼ੂਜ਼, ਨਿਓਨ ਗ੍ਰੀਨ, ਨਿਓਨ ਔਰੇਂਜ, ਪਰਪਲ, ਯੈਲੋ, ਰੈਡ।
1: ਵਾਹ, ਅੱਛਾ ਔਰੇਂਜ ਵੀ ਹੈ ਮੈਨੂੰ। ਮੈਂ ਨਾ ਬਹੁਤ ਆਹ 3-4 ਸਾਲ ਪਹਿਲਾਂ ਮੈਂ ਲੈ ਕੇ ਆਇਆ ਬਲੈਕ ਤੇ ਰੈਡ, ਤੇ ਮੈਂ ਪਾ ਹੀ ਨਹੀਂ ਰਿਹਾ, ਮੈਂ ਕਿਹਾ ਰੈਡ ਹੈ ਇਹਦੇ ਅੰਦਰ, ਹੈ ਨਾ ਕਿ ਬੜਾ ਵੀਅਰਡ ਲੱਗਦਾ। ਪਹਿਲੇ ਆਈ ਯੂਜ਼ ਟੂ ਵੇਅਰ, ਸ਼ੂਜ਼ ਤਾਂ ਅੱਛੇ ਲੱਗਦੇ ਰੈਡ, ਪਤਾ ਨਹੀਂ ਅਚਾਨਕ ਹੀ ਹੁਣ ਮਨ ਜਿਹਾ ਨਹੀਂ ਰਿਹਾ, ਦਿਲ ਪਹਿਲਾਂ ਜਿਹਾ ਨਹੀਂ ਰਿਹਾ ਗਾਇਸ, ਕਠੋਰ ਹੋ ਗਿਆ,
0: ਕਠੋਰ ਹੋ ਗਿਆ।
1: ਵੇਖੇ ਦੁਨੀਆ ਦੇ ਰੰਗ, ਇਹ
0: ਕੁਛ ਹੋਰ ਹੋ ਗਿਆ,
1: ਕੁਛ ਹੋਰ ਹੋ ਗਿਆ। ਥੈਂਕ ਯੂ ਹੈਲਪ ਕਰਨ ਲਈ UN ਨੇ ਗਾਇਸ, ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜਾਣ ਕੇ ਖੁਸ਼ੀ ਹੋ ਗਈ। 2026 ਦਾ ਮੋਸਟ ਹੈਲਪਫੁਲ ਪਰਸਨ ਨੋਨੀਆ ਪੀ ਦਿਆਲ ਨੂੰ ਚੁਣਿਆ।
0: Thank you very much, Krishna ji.
1: Donald Trump ne kya hai ki a award rigged hai, sab tara helpful ho ne
0: hun kehne mainu milna chahiye Nobel Prize.
1: Oh dekho, oh aadmi Nobel Prize magar sari duniya de andar peace hi khatam karta, kehnda
0: mainu do
1: yaar. Idhar bacche hunde na mahalle de andar ki apni wicket leke aange, bat leke aange, pehli ball te out honge te bat vi naal le jange, tusi bas rubber di ball naal hi reh jande ho, fir hath naal khidi jande pe. ਚਲੋ ਆਪਾਂ ਫਿਰ ਇੱਦਾਂ ਕਰਦੇ ਹਾਂ, ਆਪਾਂ ਅਗਲੇ ਕਾਲਰ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਫਿਰ ਹੈ
2: ਤੁਹਾਨੂੰ
1: ਪਤਾ ਮੋਗੈਂਬੋ ਮੇਰਾ ਮਾਮਾ ਹੈ।
0: ਯਾਰ ਠੀਕ ਹੈ, ਮੈਂ ਭਾਵਨਾ ਸਮਝ ਆਉਣੀ ਆ ਆਉਂਦੀ ਆ, ਪਰ ਆਪਣੇ ਮੰਮ ਦੇ ਭਾਈ ਨੂੰ ਤਾਂ ਇੱਦਾਂ ਨਾ ਕਹੋ ਨਾ।
1: ਨਹੀਂ ਨਹੀਂ ਉੱਚ ਹੈ ਨਾ, ਯਾਦ ਹੈ ਨਾ, ਲੈ ਉਹ ਕਿੰਨਾ ਕਿੰਨੀ ਵਧੀਆ ਚੀਜ਼ ਆ, ਕਹਿੰਦਾ ਕ੍ਰਾਈਮ, ਕਹਿੰਦਾ ਮੋਗੈਂਬੋ ਮੇਰੇ ਮਾਮਾ ਜੀ ਇਤਨਾ ਕੁਛ ਕਰਕੇ ਲਾਈਫ ਮੈਂ ਮੈਨੇ ਕੁਛ ਨਹੀਂ ਕਿਹਾ। ਮੈਂ ਕਿਆ ਫਿਲਮ ਹੈ ਯਾਰ, ਕਿੱਦਾਂ ਐਸ਼ਲੀਨ ਠੀਕ ਠਾਕ ਕੀ ਤਵਨੀਤ ਹੈ?
2: ਮੈਂ ਠੀਕ ਹਾਂ, ਮੈਂ ਤਵਨੀਤ
1: ਠੀਕ ਹੈ। ਥੋੜਾ ਜਾ ਹੈਗਾ, ਕੋਈ ਨੀ ਦੇਖ ਲਈ ਫਿਰ ਅੰਦਾਜ਼ ਆਪਣਾ ਆਪਣਾ ਕਿ ਨਹੀਂ ਦੇਖੀ ਹਜੇ?
2: ਦੇਖ
1: ਲਈ ਸੀ, ਵਧੀਆ ਸੀ ਕਿ ਨਹੀਂ?
0: ਸਲਮਾਨ ਖਾਨ ਹੁੰਦੇ ਨੇ, ਇੱਕ ਟਪੋਰੀ ਜਿਹਾ ਟਾਈਪ ਦਾ ਹੁੰਦਾ, ਇੱਕ ਬਹੁਤ ਹੀ ਸੋਬਰ ਜਿਹਾ ਹੁੰਦਾ ਹੈ।
1: ਉਹ ਸੀਤਾ ਗੀਤਾ ਇਨ ਰਿਵਰਸ ਹੈ ਬੇਸਿਕਲੀ। ਗੁੱਡ ਗੁੱਡ ਗੁੱਡ, ਹੋਰ ਸੁਣਾਓ ਫਿਰ, ਕਰ ਲਿਆ ਨਾਸ਼ਤਾ ਪਾਣੀ?
2: ਨਹੀਂ ਮੰਮਾ ਹਰੇ ਬਣਾ
0: ਬਣਾ ਰਹੇ ਨੇ ਮਮਾ। ਓਕੇ
2: ਨੇ ਮਮਾ ਹਰੇ ਬਨਾਨਾ।
1: ਓਕੇ
2: ਮਮਾ ਨੇ ਰੈਡੀ ਕਰ ਲਿਆ ਉਹ ਹਰੇ, ਜਸਟ
0: ਮੈਨੂੰ ਲੱਗਿਆ ਤੁਸੀਂ ਕਹਿ ਰਹੇ ਮਮਾ ਹਲੇ ਈਟਿੰਗ ਬਨਾਨਾ।
1: ਅੱਛਾ ਹਾਂ, ਤਾਂ ਫਿਰ ਦੇਖੋ ਮਾਤਾ ਜੀ ਨੂੰ ਤਾਂ ਸ਼ਕਤੀ ਚਾਹੀਦੀ ਨਾ, ਪੋਟਾਸ਼ੀਅਮ ਖਾਣਗੇ ਫਿਰ ਖਾਣਾ ਬਣਾਣਗੇ।
2: ਹਾਂਜੀ
0: ਹਾਂਜੀ,
1: ਗੁੱਡ ਗੁੱਡ ਗੁੱਡ,
2: ਪਹਿਲਾਂ ਅਸੀਂ ਗੱਲ ਕਰਦੀ ਫਿਰ ਅਸੀਂ ਖਾਓਗੇ।
0: ਓਕੇ ਗੁੱਡ ਗੁੱਡ, ਹਾਂਜੀ ਹਾਂਜੀ ਹਾਂਜੀ,
1: ਫਿਰ ਕੀ ਸੁਣਾਉਂਗੇ ਅੱਜ ਮੈਨੂੰ? ਵਧੀਆ ਵਧੀਆ
2: ਬੋਲੀ।
0: ਓ ਗੁੱਡ, ਫਰਾਈਡੇ ਅੱਜ ਬੋਲੀ ਬਣਦੀ ਆ।
2: ਹਾਂਜੀ
0: ਜੀ,
2: ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਪਾਣੀ ਪੀਂਦਾ ਨਲਕੇ ਤੋਂ, ਪਾਣੀ ਪੀਂਦਾ ਨਲਕੇ ਤੋਂ, ਡਰਦਾ ਨੀ ਡਰਦਾ ਮੇਰੇ ਦਬਕੇ ਤੋਂ, ਡਰਦਾ ਨੀ
1: ਕ੍ਰਾਂਤੀਕਾਰੀ ਬੋਲੀ ਸੁਣੀ ਹੈ, ਡਰਦਾ ਮੇਰੇ ਦਬਕੇ ਤੋਂ। ਮੈਂ ਦੇਖੋ ਵੈਸੇ ਇਹ ਗੱਲ ਤੇ ਹੈ, ਦਬਕਾ ਤੇ ਹੈ ਤੁਹਾਡਾ ਵੈਸੇ, ਤਾਂ ਮੇਰੇ ਗੱਲ ਤੇ ਸੱਚ ਆ। ਉਹਨਾਂ ਦਾ ਬਣਦਾ ਬੱਚੇ, ਉਹਨਾਂ ਦਾ ਕੰਮ ਹੈ ਐਜ਼ ਅ ਮਦਰ, ਉਹਨਾਂ ਨੂੰ ਕਰਨਾ ਪਏਗਾ। ਅੰਦਰੋਂ ਦਿਲੋਂ ਨਹੀਂ ਚਾਹੁੰਦੇ ਉਹ ਇਹ ਸਭ ਕਰਨਾ, ਇਹ ਸਮਾਜ ਨੇ ਇੱਦਾਂ ਦੀ ਨਾ ਚੀਜ਼ਾਂ ਬਣਾਈਆਂ ਕਿ ਮਾਵਾਂ ਨੂੰ ਇਹ ਸਭ ਕਰਨਾ ਪੈਂਦਾ।
0: ਪਲੀਜ਼ ਡੋਨਟ ਟ੍ਰਾਈ ਟੂ ਬੀ ਅ ਮਮ, ਯੂ ਆਰ ਨਾਟ ਅ ਮਮ, ਆਸਕ ਯੂਰ ਮਮ।
1: ਇਹ ਵੀ ਗੱਲ ਠੀਕ ਹੈ ਨਾ,
0: ਯੂ ਆਰ ਬੇਬੀ, ਯੂ ਆਰ ਜਸਟ ਅ ਬੇਬੀ,
1: ਜਸਟ ਅ ਬੇਬੀ।
0: ਯੈਸ,
2: ਮੈਂ 11 ਇਅਰਸ ਓਲਡ ਹੈ ਕਿ
1: ਓਏ, ਤੁਸੀਂ ਤਾਂ ਵੱਡੇ ਹੋ ਗਏ ਹੋ ਯਾਰ, ਕਾਫੀ ਤੁਮ ਨਹੀਂ ਗੁੱਡ
0: ਬਿਗ ਬਿਗ ਗਰਲ।
1: ਵੈਰੀ ਗੁੱਡ, ਤੁਹਾਡਾ ਬਰਥਡੇ ਕਦੋਂ ਹੁੰਦਾ?
2: ਮੈਂ ਡਿਸ਼ੂ ਡਿਸ਼ੂ ਕਰ ਲੈਂਦੇ,
1: ਡਿਸ਼ੂ ਡਿਸ਼ੂ ਕਰ ਲੈਂਦੇ ਨੇ,
0: ਕੀ ਪਤਾ ਨਹੀਂ।
1: ਵਾਹ ਵਾਹ ਵਾਹ, ਬਰਥਡੇ ਕਦੋਂ ਹੁੰਦਾ ਤੁਹਾਡਾ ਤੁਮਨੀਤ?
2: 11th ਮਈ।
1: ਓਏ
0: 11th ਮਈ,
1: 11th ਮਈ ਨੂੰ 11 ਇਅਰਸ ਹੋ ਗਏ ਹੈ,
0: ਕੀ ਪਤਾ ਨਹੀਂ
1: ਜੀ, ਦੈਟ ਇਜ਼ ਸੋ ਵਾਓ।
0: ਯੂ نو ਵਨ ਕਿਡ ਆਈ ਨੋ, ਸ਼ੀ ਇਜ਼ ਬੋਰਨ ਔਨ 12th ਆਫ ਮਈ।
1: ਓ ਵਾਹ, ਕੀ ਬਾਤ ਹੈ, ਵੈਰੀ ਗੁੱਡ। ਯੈਸ
2: ਬੱਲੇ
0: ਸਾਰੇ ਮੇ ਬੋਰਨ ਗਰਲਸ ਨੇ।
1: ਵਾਹ,
2: ਤੇ ਮਾਧੁਰੀ ਦਿਸ਼ਮ
1: 15th ਮੈਂ ਮਾਧੁਰੀ ਦੀਕਸ਼ਿਤ ਦੀ ਫਿਲਮ ਦੇਖੀ ਕੋਈ ਕਦੀ?
2: ਬੇਟਾ
1: ਬੇਟਾ
0: ਦੇਖੀ ਓ ਦੈਟਸ ਵੈਰੀ ਨਾਈਸ ਮੂਵੀ
1: ਤੁਸੀਂ ਫਿਰ ਅੱਜ ਪਤਾ ਕਿਹੜੀ ਵੇਖਣੀ ਹੈ ਤੁਸੀਂ ਅੱਜ ਵੇਖਣੀ ਹੈ ਰਾਮ ਲਖਨ
0: ਓ
1: ਵੈਰੀ ਨਾਈਸ ਬਹੁਤ ਕੈਂਟ ਫਿਲਮ ਹੈ
0: ਯੈਸ
1: ਤੇਰਾ ਨਾਮ ਅੱਜ ਅੱਜ ਸੁਣਾਵਾਂਗੇ ਗਾਣਾ ਸੁਣਾਵਾਂਗੇ ਤੁਹਾਨੂੰ ਅੱਜ ਇਹ ਵਾਲਾ ਗਾਣਾ ਅੱਜ ਡਨ ਹੋ ਗਿਆ
0: ਯੈਸ
1: ਵੀਰਾ ਕਦੋਂ ਹੋਇਆ ਬੋਰਨ ਸਟਾਰਟਿੰਗ ਆਫ ਈਅਰ ਹੋ ਗਿਆ ਹਨਾ ਤੇ ਐਸ਼ਲੀਨ
0: ਪਰ
1: ਡੈਡਾ ਲਈ ਗਿਫਟ ਗੁਫਟ ਲਿਆਂਦਾ ਕਿ ਨਹੀਂ ਹਜੇ ਹਜੇ ਨੀ ਹਜੇ ਹਜੇ ਸਲਾਹ ਹੋਊਗੀ ਬਈ ਪੰਚਾਇਤ ਬੈਠੂ ਕੀ ਲੈ ਕੇ ਆਣਾ
0: ਇਹ ਤਾਂ ਥੋੜੇ ਦਿਨ ਚ ਤਾਂ ਬਰਥਡੇ ਆ ਕਦੋਂ
1: ਕਦੋਂ ਸ਼ੱਕਰ ਕਰਨੀ ਹੈ ਦਾਸ ਆਪਣਾ ਮੂੰਹ ਲੈ ਕੇ ਆ ਜਾਏਗਾ ਕੇਕ ਖਾਣ ਲਈ
0: ਮੈਂ ਸਬਜ਼ੀਆਂ ਨਾਲ ਕੇਕ ਬਣਾ ਦੇਣਾ ਕੁਛ
1: ਜੀ ਤਵਨੀਤ
2: ਕ੍ਰਿਸ਼ਨਾ ਵੀਰ ਜੀ ਕਹਿੰਦੇ ਸੀ ਮੈਂ ਆਲੂ ਵਾਲੇ ਪਰੌਂਠੇ ਖਾਣੇ ਤੇ ਫਿਰ ਉਹਨਾਂ ਦੇ ਮੰਮਾ ਆਏ ਕਹਿੰਦੇ ਹੁਣ ਤੁਸੀਂ ਆਲੂ ਵਾਲੇ ਪਰੌਂਠੇ ਖਾਣੇ ਜਦੋਂ ਮੈਂ ਬਣਾਏ ਸੀ ਤੁਸੀਂ ਕਹਿੰਦੇ ਮੈਂ ਵੀ ਖਾਣੇ ਮੋਢੇ ਨਾਲ ਮੋਟਾ ਹੋ ਜਾਂਦਾ ਤੇ ਫਿਰ ਉਹਨਾਂ ਦੇ ਮੰਮਾ ਕਹਿੰਦੇ ਨਹੀਂ ਤੂੰ ਉਹਦੇ ਨਾਲ ਨੀ ਮੋਟਾ ਹੁੰਦਾ ਤੂੰ ਸੁੱਪੀ ਚੀਜ਼ਾਂ ਖਾ ਕੇ ਮੋਟਾ
1: ਇਹ ਗੱਲ ਸਹੀ ਹੈ ਮੈਂ ਜੇ ਕੱਲ ਰਾਤ ਹੀ ਸਟੂਪਿਡ ਚੀਜ਼ਾਂ ਖਾਧੀਆਂ ਤਵਨੀਤ ਐਂਡ ਸੱਚੀ ਗੱਲ ਹੈ ਜਦੋਂ ਮੈਂ ਖਾ ਰਿਹਾ ਮੈਨੂੰ ਤੁਹਾਡੀ ਯਾਦ ਆਈ ਮੈਂ ਕਿ ਮੰਮੀ ਤਾਂ ਡਾਂਟਦੇ ਸੀ ਤਵਨੀਤ ਵੀ ਡਾਂਟ ਰਹੀ ਸੀ ਨਹੀਂ ਹਾਂ ਨਹੀਂ ਹੁਣ
2: ਸਟੂਪਿਡ ਚੀਜ਼ ਨਹੀਂ ਖਾਣੀ
1: ਮੈਂ ਰੁਕ ਨਹੀਂ ਪਾਉਂਦਾ ਤਵਨੀਤ ਕੀ ਚੱਕਰ ਹੈ ਮੈਨੂੰ ਦੱਸੋ ਮੈਂ ਕਿੱਦਾਂ ਨਾ ਖਾਇਆ ਕਰਾਂ
0: ਡਾਂਟਿਆ ਕਰੋ ਵੀਰੇ ਨੂੰ ਸੇ ਵੀਰੇ ਨੋ ਡੋਨਟ ਈਟ ਇਟ ਨਹੀਂ ਖਾਣਾ ਹੈਗਾ
1: ਮੈਂ ਸਾਰੇ ਵੀਰੇ ਸਮਾਜ ਤੋਂ ਦੂਜੀ ਤਰਫੋਂ ਮੈਂ ਸੋਰੀ ਮੰਗਦਾ
0: ਹੁਣ
1: ਕੌਣ ਗੱਲ ਕਰੂਗਾ ਬਾਈ
2: ਸਰਦਾਰ ਜੀ
1: ਕਰਾਓ
0: ਜੀ ਸਰਦਾਰ ਜੀ
3: ਠੀਕ ਆ, ਤੁਹਾਡਾ ਕੀ ਹਾਲ ਹੈ?
0: ਅਜੀ ਬਹੁਤ ਵਧੀਆ ਆ
1: ਵੀਰਾ। ਮੈਂ ਸੁਣਿਆ ਤੁਸੀਂ ਬੜਾ ਮਤਲਬ ਘਰ ਦੇ ਅੰਦਰ ਸਿਸਟਮ ਕੀਤਾ
0: ਪਿਆ, ਚੱਕਮਾ
1: ਸਾਰੇ ਡਰ ਰਹੇ ਨੇ, ਸਾਰੇ ਤੰਗ ਹੋਏ ਪਏ ਨੇ ਤੁਹਾਡੇ ਤੋਂ।
0: ਐਂਡ ਹੀ ਇਜ਼ ਪ੍ਰਾਊਡ ਆਫ।
1: ਅੱਛਾ, ਕਹਿੰਦੇ ਬਸ ਹੁਕਮ ਹੀ ਵੀਰੇ ਦਾ ਚੱਲਦਾ, ਹੋਰ ਕਿਸੇ ਦਾ ਚੱਲਦਾ ਹੀ ਨਹੀਂ। ਸਹੀ ਗੱਲ ਆ।
3: ਤੁਸੀਂ ਕੀ ਖਾਦਾ?
1: ਆਈ ਲਵ ਯੂ ਯਾਰ ਬੱਚੇ। ਤੁਹਾਡਾ ਟੈਰਰ ਹੋਣਾ ਚਾਹੀਦਾ, ਇੱਧਰ ਟੈਰਰ ਤਾਂ ਹੋਣਾ ਚਾਹੀਦਾ ਮੁੰਡਿਆਂ ਦਾ,
0: ਹੋਣਾ ਚਾਹੀਦਾ। ਯੈਸ
1: ਹਾਂਜੀ। ਮੈਂ ਨਾ ਖਾਦੀ ਹੈ ਬਨਾਨਾ ਬ੍ਰੈਡ ਤੇ ਨਾਲ ਪੀਤੀ ਹੈ ਚਾਹ।
3: ਬਨਾਨਾ ਬ੍ਰੈਡ ਯਮੀ।
0: ਨਾ ਨਾ ਨਾ ਨਾ, ਬਨਾਨਾ ਬਨਾਨਾ ਬਨਾਨਾ।
1: ਹਲਕੀ ਜੀ ਨਾ ਮੈਂ ਪਰ ਨਾ ਮੈਂ ਰਸਤੇ ਚ ਕਹਿ ਰਿਹਾ ਸੀਗਾ ਉਹ ਬੀਬੀ ਨੂੰ ਜਿਹੜੀ ਬਣਾ ਕੇ ਦੇ ਰਹੀ ਸੀ ਕਿ ਹਲਕਾ ਜਿਹਾ ਟੋਸਟ ਕਰਨਾ, ਉਹ ਕਾਲੀ ਚ ਸੀ, ਉਹਨੇ ਤਾਂ ਜ਼ਿਆਦਾ ਥੋੜੀ ਟੋਸਟ ਕਰਤੀ, ਬਟ ਸਟਿਲ ਇਟ ਵਾਜ਼ ਗੁੱਡ।
0: ਆਹ,
1: ਸਟਿਲ ਵਧੀਆ ਸੀ, ਗੁੱਡ ਸੀ।
0: ਆਲਰਾਈਟ। ਨਾ ਆਈ ਡੋਨਟ ਲਾਈਕ ਜਿਹੜੀ ਕੈਫੇ ਚੋਂ ਜਿਹੜੇ ਆ ਡਰਾਈਵ ਥਰੂ ਚੋਂ ਹੁੰਦੀਆਂ ਨੇ ਨਾ, ਆਈ ਡੋਨਟ ਲਾਈਕ, ਆਈ ਲਾਈਕ ਫਰੈਸ਼ ਬਨਾਨਾ ਬ੍ਰੈਡ।
1: ਨਹੀਂ ਉਹ ਚਲੋ ਮਤਲਬ ਉਹ ਤਾਂ ਗੱਲ ਹੈ ਹੀ ਆ, ਮਤਲਬ ਉਹ ਤਾਂ ਹੈ ਹੀ, ਮਤਲਬ ਜਿਸ ਹੁਣ ਜੇ ਕੋਈ ਮੇਰੀ ਜੇਬ ਚ ਪੈਸੇ ਹੋਣਗੇ ਤੇ ਮੇਰੇ ਕੋਲ ਆਪਸ਼ਨ ਹੋਏਗਾ ਲੈਂਬੋਰਗਿਨੀ ਖਰੀਦਣ ਦਾ, ਤੇ ਮੈਂ ਫਿਰ ਜ਼ੈਨ ਵੀਐਕਸ ਨਹੀਂ ਲੈਣ ਜਾਊਂਗਾ, ਓਬਵੀਅਸ ਜੀ ਗੱਲ। ਪਰ ਜਦੋਂ ਹੁਣ ਮੌਕੇ ਤੇ ਸਾਹਮਣੇ ਜ਼ੈਨ ਹੀ ਹੈ ਤੇ ਕਿਤੇ ਪਹੁੰਚਣਾ ਤੇ ਫੇਰ ਤੇ ਦੇਖੋ ਨਾ, ਸ਼ੁਕਰਾਨਾ ਨਹੀਂ ਹੈ ਤੁਹਾਡੇ ਅੰਦਰ ਗਾਇਸ। ਹੁਣ ਯੂਐਨ ਵੱਲੋਂ,
0: ਆਈ ਲਾਈਕ ਇਟ, ਆਈ ਲਾਈਕ ਇਟ, ਹੁਣ ਯੂਐਨ ਵੱਲੋਂ ਤੁਹਾਨੂੰ ਮਿਲੂਗਾ ਬੀ ਪੋਜ਼ਿਟਿਵ ਪਰਸਨ ਦਾ ਅਵਾਰਡ।
1: ਪਲੀਜ਼ ਬੀ ਪੋਜ਼ਿਟਿਵ ਰਹੇ, ਇਹ ਅਵਾਰਡ ਨੋਨੀਆ ਜੀ ਨੂੰ ਮਿਲਿਆ ਯੂਐਨ ਵੱਲੋਂ।
0: ਨਾ ਮੈਂ ਤਾਂ ਉਹ ਪੋਜ਼ਿਟਿਵ,
1: ਉਹ ਪੋਜ਼ਿਟਿਵ ਮੈਂ ਵੀ। ਹਾਂ ਵੀਰਾ,
0: ਜਿਹੜੇ ਕੈਫੇ ਚ ਹੁੰਦੇ ਨੇ, ਉਹਨਾਂ ਨੂੰ ਜਦੋਂ ਤੱਕ ਤੁਸੀਂ ਡੀਫਰੋਸਟ ਕਰਕੇ ਕਰਦੇ ਹੋ ਨਾ।
1: ਅੱਛਾ,
0: ਆਈ ਡੋਨਟ ਲਾਈਕ ਦੈਟ।
1: ਨਹੀਂ 7-Eleven ਦੀ ਤਾਂ ਮੈਨੂੰ ਹੌਟ ਚਾਕਲੇਟ ਬੜੀ ਸਵਾਦ ਲੱਗਦੀ ਵੀਰਾ, ਪੀਤੀ ਕਦੀ ਹੌਟ ਚਾਕਲੇਟ? ਖਾਣਗੇ ਨਾ, ਕਿਉਂ ਇੰਨਾ ਤੰਗ ਕਰਦੇ ਹੋ ਦੀਦੀਆਂ ਨੂੰ? ਮਾੜੀ ਗੱਲ ਹੈ ਯਾਰ, ਤੰਗ ਕਰਦੇ ਹੋ
3: ਦੀਦੀਆਂ?
1: ਅੱਛਾ, ਡੈਡਾ ਵੀ ਕਰਦੇ, ਜਸਟੀਫਾਈਡ ਹੈ ਵੀ
3: ਫਿਰ ਤਾਂ। ਆਈ
0: ਫੀਲ ਸਿੰਪਥੀ ਫੋਰ ਡੈਡਾ।
1: ਬੱਲੇ ਬੱਲੇ, ਕੀ ਸੁਣਾਓਗੇ ਸਾਨੂੰ ਵੀਰਾ ਆਤੰਕ ਤੋਂ ਇਲਾਵਾ?
3: ਮੈਂ ਸੁਣਾਉਗੀ ਇੱਕ ਬੋਲੀ।
1: ਓਕੇ,
3: ਬੱਲੇ ਬੱਲੇ ਵੇ ਕਿਸ਼ਰਾ ਵੀ ਜੀ, ਪਿਆ ਦਿਸਲਾਇਆ ਸ਼ਾਵਾ ਸ਼ਾਵਾ, ਜਿਸ ਸਾਡੇ ਪਿਆ ਦੀ ਚਲਾਇਆ, ਕਿਸ਼ਰਾ ਵੀ ਜੀ ਦੀ ਚਲਾਇਆ,
1: ਵਾਹ ਵਾਹ, ਜਿੰਦਾਬਾਦ ਵੀਰ ਜੀ, ਜਿੰਦਾਬਾਦ,
0: ਕਾਲੀਆਂ ਨਿਕਲਾਈਆਂ,
1: ਵੈਰੀ ਗੁੱਡ,
3: ਬੱਲੇ
1: ਬੱਲੇ,
0: ਕਾਲੀ ਲਾਈ
1: ਹੋਈ ਹੈ,
0: ਦੈਟਸ ਵਾਈ ਆਈ ਵਾਜ਼ ਲਾਫਿੰਗ
1: ਮੋਰ। ਤੁਸੀਂ ਕੈਮਰਾ ਫਿੱਟ ਕੀਤਾ ਸਾਡੇ ਸਟੂਡੀਓ ਚ ਹੈ ਵੀਰਾ, ਵੈਰੀ ਗੁੱਡ ਯਾਰ।
0: ਮੁੱਛਾਂ ਮੁੱਛਾਂ ਪਰ ਚੂਹੇ ਵਾਲੀਆਂ ਨੀ, ਮੁੱਛਾਂ ਥੈਂਕ ਯੂ ਕੱਟ ਨੇ।
1: ਥੈਂਕ ਯੂ ਕੱਟ ਕੀ ਹੁੰਦਾ ਬਈ? ਅੱਛਾ, ਵਾਹ, ਕਿਆ ਬਾਤ ਹੈ, ਥੈਂਕ ਯੂ ਕੱਟ ਮੁੱਛਾਂ। ਮੈਂ ਅਗਲੀ ਵਾਰੀ ਉਹਨੂੰ ਕਹੂੰਗਾ ਆਪਣੇ ਬਾਰਬਰ ਨੂੰ, ਉਹਨੂੰ ਇੰਗਲਿਸ਼ ਨੀ ਸਮਝ ਆਉਂਦੀ, ਉਹਨੂੰ ਥੈਂਕ ਯੂ ਕੱਟ ਕਹਿਣਾ, ਮੈਂ ਕਹਿੰਦਾ ਜਾ ਦਫਾ ਤੂੰ। ਥੈਂਕ ਯੂ ਵੀਰਾ, ਕਰਾਓ ਜੀ ਫਿਰ ਦੀਦੀ ਨਾਲ
0: ਜੀ। ਬੇਟਾ,
3: ਜਦੋਂ ਤੁਸੀਂ ਕਿਸੇ ਦਿਨ ਆਏ ਨੀ ਸੀ, ਜਦੋਂ ਅੰਕਲ ਜੀ ਆਏ ਸੀ, ਮੈਂ ਤੁਹਾਨੂੰ ਫਾਈਨ ਕੀਤਾ ਸੀ।
0: ਓਹੋ,
1: ਹਾਂ ਹਾਂ, ਮੈਂ ਰਸੀਦ ਦੇਣੀ ਭੁੱਲ ਗਿਆ।
0: ਓ ਮਾਈ ਗੋਡ, ਰੀਲੀ?
3: ਮੈਂ ਤੁਹਾਨੂੰ ਇੱਕ ਜੱਫੀ,
0: ਏਈ, ਨੋ, ਆਈ ਵਾਂਟ 5 ਜੱਫੀਆਂ।
3: ਓਕੇ
0: ਓਕੇ, ਆਈ ਐਮ ਹੈਪੀ ਨਾਓ, ਆਈ ਐਮ ਹੈਪੀ,
1: ਵੈਰੀ ਗੁੱਡ,
0: ਥੈਂਕ ਯੂ।
3: ਸਤਿ ਸ਼੍ਰੀ ਅਕਾਲ ਛੋਟੀ ਪੁੱਤੂ
0: ਜੀ, ਛੋਟੀ ਦੀਦੀ ਨਾਲ ਕਰਾ,
1: ਦੀਦੀ ਨਾਲ ਗੱਲ ਕਰਾਓ ਬਈ।
0: ਸਸਿਕਾ,
3: ਅੰਕਲ ਜੀ ਤੇ ਆਂਟੀ ਜੀ,
1: ਸਸਿਕਾ, ਛੋਟੀ ਦੀਦੀ ਜੀ,
3: ਆਂਟੀ ਜੀ,
1: ਕਿਵੇਂ ਹੋ? ਠੀਕ ਠਾਕ?
3: ਹਾਂਜੀ ਦਾਦਾ ਕੀ ਹਾਲ ਹੈ?
4: ਮੇਰਾ ਵਧੀਆ ਵਧੀਆ,
0: ਬਹੁਤ ਵਧੀਆ। ਸੁਣੇ
4: ਦੀਦੀ ਕਹਿੰਦੀ ਕਿ ਤੁਸੀਂ ਚਿਪਮੰਕ ਹੋ, ਚਿਪਮੰਕ ਹੋ ਤੁਸੀਂ?
3: ਮੈਂ
4: ਅੱਛਾ, ਉਹ ਕਹਿੰਦੇ ਕਿ ਦੋਨੋਂ ਵੀਰਾ ਤੇ ਛੋਟੀ ਭੈਣ ਦੋਨੋਂ ਚਿਪਮੰਕ ਨੇ, ਇਕੱਠੇ ਇਕੱਠੇ ਰਹਿੰਦੇ ਆ।
3: ਮੰਮਾ ਨੇ ਪਾਇਆ।
4: ਅੱਛਾ, ਮੈਨੂੰ ਬੜੇ ਵਧੀਆ ਲੱਗਦੇ ਚਿਪਮੰਕਸ।
0: ਯੈਸ,
4: ਤੁਸੀਂ ਵੇਖਿਆ ਕਾਰਟੂਨ ਚਿਪਮੰਕ ਦੇਖਿਆ?
3: ਹਾਂਜੀ
4: ਹਾਂ। ਹੈ ਨਾ, ਕੀ ਨਾਮ ਉਹਨਾਂ ਦਾ, ਕੀ ਕਹਿੰਦੇ ਆ?
3: ਐਲਵਿਨ ਐਂਡ ਦ ਚਿਪਮੰਕਸ।
4: ਐਲਵਿਨ ਐਂਡ ਚਿਪਮੰਕਸ, ਹਾਂ ਹਾਂ ਹਾਂ।
0: ਹੁਣ ਮੈਂ ਕਾਫੀ ਕਾਫੀ ਦੇਰ ਹੋ ਗਈ, ਮੈਂ ਸਹੇਲੀਆਂ ਫਿਲਮਾਂ ਦੇਖਣੀਆਂ, ਥੋੜੀ ਘਟਾਈਆਂ ਹੋਈਆਂ।
4: ਹਾਂ, ਮਤਲਬ ਮੈਂ ਜਦੋਂ ਲਾਸਟ ਦੇਖਿਆ ਤਦ 3D ਨਹੀਂ ਆਉਂਦੇ ਹੁੰਦੇ ਸੀਗੇ, ਹੈ ਨਾ? ਯੂਜੂਅਲ ਜਿਹੜਾ ਕਾਰਟੂਨ ਸੀਗਾ ਉਹ ਆਉਂਦਾ ਹੁੰਦਾ ਸੀ।
0: ਮੇਰਾ ਆਲ ਟਾਈਮ ਫੇਵਰਿਟ ਇਜ਼ ਟੌਮ ਐਂਡ ਜੈਰੀ ਐਂਡ ਰੋਡ ਰਨਰ।
4: ਰੋਡ ਰਨਰ, ਹਾਂ
3: ਟੌਮ ਐਂਡ ਜੈਰੀ।
4: ਓ ਤੁਸੀਂ ਤੁਸੀਂ ਲੂਨੀ ਟੂਨਸ ਦੇਖੇ ਆ? ਅਸ਼ਲੀਨ, ਬਗਸ ਬਨੀ, ਓਹੋ ਮੰਮੀ ਨੂੰ ਕੋ ਲੱਭਣ ਅੱਜ, ਉਹ ਬਹੁਤ ਘੈਂਟ ਹੁੰਦੇ ਆ।
0: ਓ ਯੈਸ, ਦੇ ਵੈਰੀ ਫਨੀ।
3: ਕਿਹੜੀ ਕਿਹੜੀ?
4: ਲੂਨੀ ਟੂਨਸ, ਬਗਸ ਬਨੀ, ਰੋਡ ਰਨਰ,
0: ਯੈਸ,
4: ਹੋਰ ਕੌਣ ਹੁੰਦਾ ਸੀਗਾ ਉਹਦੇ ਅੰਦਰ? ਟਵੀਟੀ ਦਾ
0: ਬਰਡ, ਟਵੀਟੀ ਦਾ ਬਰਡ,
4: ਬਹੁਤ ਵਧੀਆ ਹੁੰਦੇ ਸੀਗੇ। ਹਾਂ, ਉਹ ਜ਼ਰੂਰ ਵੇਖਿਓ, ਉਹ ਬਹੁਤ ਘੈਂਟ ਆ।
0: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ?
3: ਇੱਕ ਬੋਲੀ।
0: ਓਕੇ,
4: ਲਿਆਓ ਜੀ ਲਿਆਓ।
3: ਵੈਨ ਤੇ ਜਾ ਕੇ ਜੀਜਾ ਆਇਆ, ਵੈਨ ਤੇ ਜਾ ਕੇ ਜੀਜਾ ਆਇਆ, ਪਾ ਕੇ ਕਾਲੇ ਬੂਟ, ਵਿਜੇ ਜੀ ਦੇ ਉੱਛਾ ਕਲਕ ਤੇਰੇ ਪੂਛ, ਬੱਲੇ ਬੱਲੇ ਸ਼ਾਬਾਸ਼।
4: ਵੈਰੀ ਗੁੱਡ, ਕਿਆ ਬਾਤ ਹੈ ਬਈ,
0: ਕਿਆ ਬਾਤ, ਕਿਆ ਬਾਤ।
4: ਥੈਂਕ ਯੂ ਅਸ਼ਲੀਨ, ਥੈਂਕ ਯੂ
0: ਵੈਰੀ ਮਚ। ਸੋਨੀ ਬੁੱਤੂ, ਹੈਵ ਅ ਵੈਰੀ ਨਾਈਸ ਡੇ।
3: ਮੁੱਛਾ ਬੱਲੇ ਬੱਲੇ,
4: ਹਾਂ ਮੁੱਛਾ ਬੱਲੇ ਬੱਲੇ, ਪੂਛ ਬੱਲੇ ਬੱਲੇ, ਮੁੱਛਾ ਹੀ ਬੱਲੇ ਬੱਲੇ। ਵੈਰੀ ਗੁੱਡ,
3: ਪੂਛ ਜਾਲੀ ਜਾਲੀ
4: ਜਾਲੀ
0: ਜਾਲੀ ਜਾਲੀ,
4: ਪੂਛ ਜਾਲੀ ਜਾਲੀ, ਕਾਲੀ ਕਾਲੀ।
3: ਜੇ ਤੁਸੀਂ ਕੱਲ ਮੂਵੀ ਕੇ ਸੀ ਆਪਣਾ ਅੰਦਾਜ਼, ਆਪਣਾ ਆਪਣਾ, ਔਰ ਇਟਸ ਪ੍ਰਾਈਮ ਮਾਸਟਰ ਗੋਗੋ ਸੀ,
4: ਹੈ ਨਾ? ਕੈਂਡ ਸੀਗਾ ਨਾ ਬਹੁਤ ਜ਼ਿਆਦਾ।
0: ਯੈਸ,
4: ਉਹ ਬੜਾ ਵਧੀਆ, ਇੱਕ ਉਹ ਵੀ ਬਹੁਤ ਵਧੀਆ ਹੁੰਦਾ, ਰਾਬਰਟ, ਜੂਸ ਕਿਉਂ ਨਹੀਂ ਪੀ ਰਹੇ ਤੁਮ, ਉਹ ਵੀ ਬੜਾ ਵਧੀਆ ਹੈਗਾ ਬੰਦਾ।
0: ਰਾਬਰਟ ਮੋਨਾ ਕੋ ਬੋਲੋ ਸਾਈਕਲ ਪੇ ਜਾ ਕੇ ਸੋਨਾ ਲੈ ਆਏ,
3: ਉਹਦਾ ਨਾਮ ਰੋਬਰਟ ਹੈ।
4: ਰੋਬਰਟ ਹੈ,
0: ਰੋਬਰਟ।
4: ਤੁਹਾਨੂੰ ਇੱਕ ਹੋਰ ਫਿਲਮ ਦੱਸਦੀ ਹੁਣ, ਤੁਸੀਂ ਅੱਜ ਸ਼ਾਮੀ ਦੇਖਣੀ ਹੈ ਫੇਰ ਤੋਂ ਇੱਕ ਹੋਰ ਫਿਲਮ, ਠੀਕ ਹੈ? ਮੰਮੀ ਨੂੰ ਕਹਿ ਦਿਓ ਹੁਣ ਲੱਭ ਲੈਣ, ਠੀਕ ਹੈ? ਓਕੇ ਪੁੱਤੂ,
3: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਬਾਏ ਬਾਏ।
4: ਸਤਿ ਸ਼੍ਰੀ ਅਕਾਲ ਬਈ, ਇਹ ਸੀਗੇ ਤਵਨੀਤ ਐਂਡ ਸਿਬਲਿੰਗਸ। ਮੈਨੂੰ ਇਹ ਬੜਾ ਵਧੀਆ ਲੱਗਦਾ ਨਾ, ਤਵਨੀਤ ਐਂਡ ਸਿਬਲਿੰਗਸ। ਇਹ ਵੱਡੇ ਹੋ ਕੇ ਨਾ ਇਹਨਾਂ ਨੂੰ ਇਹ ਫਿਲਮ ਬਣਾਉਣੀ ਚਾਹੀਦੀ, ਰਿਐਲਿਟੀ, ਹੈ ਨਾ, ਉਹ ਰੀਅਲ ਇਸਟੇਟ ਕਰਿਆ ਕਰਨ, ਕਿੰਨਾ ਘੈਂਟ ਲੱਗੇਗਾ। ਪਤਾ ਲੱਗੇ ਸਾਨੂੰ ਤਵਨੀਤ ਪਲੋਟ ਵੇਚ ਰਹੀ ਹੈ, ਕਹਿਣਾ ਤੂੰ ਤੂੰ ਮੈਨੂੰ ਦੱਸੇਗਾ ਮੁੱਛੋ ਵਾਲੀ। ਅੱਛਾ ਨਹੀਂ, ਉਹ ਤਾਂ ਵੀਰ ਨੇ ਦੱਸਿਆ ਨਾ ਤਵਨੀਤ, ਸੋਰੀ। ਤੇ ਹੁਣ ਜੀ ਅਗਲੇ ਕਾਲਰ ਤੋਂ ਪਹਿਲਾਂ ਮੈਂ, ਦੇਖੋ ਲਾਈਫ ਮੇ ਮਸਤੀ ਜ਼ਰੂਰੀ ਹੈ,
0: ਬਹੁਤ ਜ਼ਰੂਰੀ ਹੈ।
4: ਐਂਡ ਸਾਡੇ ਨਾਲ ਅਗਲੇ ਕਾਲਰ ਨੇ ਜੀ 169
0: ਸਤਿ ਸ਼੍ਰੀ ਅਕਾਲ,
5: ਸ਼੍ਰੀ ਅਕਾਲ ਕ੍ਰਿਸ਼ਨਾ ਜੀ ਐਂਡ ਨੋਨੀਆ ਜੀ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
5: ਵਧੀਆ ਵਧੀਆ, ਜਿਹੜਾ ਤੁਸੀਂ ਹੱਸੇ ਸੀ ਨਾ ਉਦੋਂ
4: ਕਿਹੜੇ ਤੇ?
0: ਮੈਂ ਤਾਂ ਹੱਸਦੀ ਨੀ, ਯਾਦ ਹੋ ਕਿਹੜੀ ਕਿਹੜੀ ਸਦੀ ਚ ਹੱਸੀ ਸੀ?
4: ਤੁਸੀਂ ਢਿੱਲੋ ਸਾਹਿਬ, ਮੈਂ ਨਾ ਸ਼ਾਇਦ ਆਈਡੀਆ ਲਗਾ ਰਿਹਾ ਕਿ ਤੁਸੀਂ ਨਾ ਨੇਚਰ ਦੇ ਬਹੁਤ ਕਲੋਜ਼ ਹੋ, ਲਿਖ ਕੇ ਭੇਜਦੇ ਨਾ ਕਿ ਰਿਆਸਤ ਦੇ ਬੈਰਿਕ ਦੇ ਪਾਣੀਆਂ ਤੋਂ ਰਲਾਇਆ ਵੀ ਕੁੱਕਾ ਬਰਾ ਦੇ ਨਾਲ। ਵੈਰੀ ਨਾਈਸ, ਵੈਰੀ ਨਾਈਸ।
5: ਹਾਂਜੀ ਹਾਂਜੀ, ਤੇ ਹੋਰ ਕੀ ਸੀ, ਮੈਂ ਕਾਫੀ ਛੋਟੇ ਹੁੰਦੇ ਪੜ੍ਹਿਆ ਸੀ, ਜਿਹੜੀ ਤੁਸੀਂ ਸ਼ਿਮਲਾ ਮਿਰਚ ਬਾਰੇ ਪੜ੍ਹਿਆ, ਪੁੱਛਿਆ ਸੀ ਨਾ ਵੀ ਇਹਨੂੰ ਸ਼ਿਮਲਾ ਮਿਰਚ ਕਿਉਂ ਕਹਿੰਦੇ ਆ?
0: ਹਾਂਜੀ,
5: ਜਦੋਂ ਮੈਂ ਨਿਗਾਹ ਜਿਹਾ ਵਿਦਿਆਰਥੀ ਹੁੰਦਾ ਹੈ ਨਾ ਉਦੋਂ
0: ਜੀ,
5: ਤੇ ਉਦੋਂ ਪੜ੍ਹਿਆ ਸੀ ਕਿ ਜਿਹੜੇ ਬ੍ਰਿਟਿਸ਼ ਕੋਲੋਨਾਈਜ਼ਰ ਆਏ ਸੀ ਨਾ ਆਪਣੇ ਇੰਡੀਆ ਚ
0: ਜੀ,
5: ਉਹਨਾਂ ਨੇ ਉੱਥੇ ਠੰਡੇ ਵੈਦਰ ਦੇ ਵਿੱਚ ਸਬਜ਼ੀਆਂ ਗਰੋ ਕੀਤੀਆਂ ਸੀ, ਤਾਂ ਉੱਥੇ ਇਹ ਪਹਾੜੀਆਂ ਦੇ ਉੱਤੇ ਲਾਈ ਗਈ ਸੀ ਮਿਰਚ, ਪਹਿਲਾਂ ਨਾਂ ਤਾਂ ਸ਼ਿਮਲਾ ਮਿਰਚ ਰੱਖਿਆ ਗਿਆ ਸੀ।
4: ਓਕੇ, ਵਾਹ, ਥੈਂਕ ਯੂ, ਥੈਂਕ ਯੂ ਬਾਈ ਜੀ,
5: ਜੇ ਮੈਂ ਗਲਤ ਨਹੀਂ ਆ ਤੇ ਸਰਚ ਮਾਰ ਕੇ ਵੇਖ ਲਓ, ਜੇ ਮੈਂ ਗਲਤ ਨਹੀਂ ਆ ਤੇ ਮੈਨੂੰ ਇੰਨਾ ਕੁ ਯਾਦ ਆ ਕਿ ਉਹਨਾਂ ਨੇ ਉੱਥੇ ਵੈਜੀਟੇਬਲ ਗਰੋ ਕੀਤੀਆਂ ਸੀ ਜਿਹਦੇ ਵਿੱਚ ਨਾਮ ਮੁੜ ਕੇ ਸ਼ਿਮਲਾ ਮਿਰਚ ਪੈ ਗਿਆ, ਉੱਥੇ ਇਹ ਗਰੋਹ ਕੀਤੀ ਗਈ ਸ਼ਿਮਲੇ ਦੇ ਪਹਾੜੀਆਂ ਚ,
0: ਪਹਾੜੀਆਂ ਚ। ਓਕੇ,
1: ਗੁੱਡ ਗੁੱਡ ਗੁੱਡ। ਸਰਚ ਕਿਉਂ ਕਰਨਾ ਤੁਸੀਂ ਦੱਸਤਾ, ਅੱਜ ਕੱਲ ਤਾਂ ਸਰਚ ਕਰਕੇ ਵੀ ਤਾਂ ਪਤਾ ਨਹੀਂ ਕੁਛ ਨਿਕਲ ਕੇ ਆਉਂਦਾ।
0: ਅੱਜ ਕੱਲ ਗੂਗਲ ਨੇ ਨਾ ਸਾਰਾ ਚਾਮ ਖਤਮ ਕੀਤਾ ਪਿਆ ਆ,
1: ਮੈਨੂੰ ਕੋਈ ਬੰਦਾ ਮਿਲਿਆ ਉਹ ਸ਼ਿਮਲਾ ਮਿਰਚ ਖਾ ਰਿਹਾ ਹੋਵੇਗਾ, ਮੈਂ ਕਹੂੰਗਾ ਰੁੱਕ, ਢਿੱਲੋਂ ਸਾਹਿਬ ਨੇ ਦੱਸਿਆ ਕਿਉਂ ਹੈ, ਉਹ ਕਹੇਗਾ ਭਰਾ ਮੈਨੂੰ ਖਾ ਤੇ ਲੈਣ ਦੇ, ਰੁੱਕ ਪਹਿਲੇ ਸੁਣ
0: ਸੁਣ। ਵਾਹ ਜੀ ਵਾਹ ਢਿੱਲੋਂ ਸਾਹਿਬ।
5: ਜਿਹੜੇ ਇਹ ਬੱਚੇ ਆ ਨਾ, ਇਹ ਬੱਚੇ ਵਾਕਈ ਬੜਾ ਗਦਰ ਮਚਾਉਂਦੇ ਜਾਪਦੇ, ਤਿੰਨੇ ਬੱਚੇ ਜਿਹੜੇ, ਤਿੰਨੇ ਭੈਣ ਭਰਾ ਨਾ,
0: ਤਵਨੀਤ ਐਂਡ ਸਿਬਲਿੰਗਸ,
5: ਬੜਾ ਗਦਰ ਮਚਾਉਂਦੇ
0: ਗਦਰ।
1: ਮੈਨੂੰ ਗਦਰ,
0: ਮੈਨੂੰ ਐਂ ਲੱਗਣ ਲੱਗਿਆ ਇੱਥੇ ਹੁਣ ਨਲਕਾ ਪੱਟਣਗੇ।
5: ਜਿਹੜੀ ਤੁਸੀਂ ਗੱਲ ਕੀਤੀ ਨਾ ਜੈਨ ਦੀ, ਜੈਨ ਕਾਰ ਦੀ ਸਰਦਾਰੀ ਸੀ, ਉਹਦੇ ਨਾਲ ਦੀ ਕਾਰ ਮੁੜ ਕੇ ਮਾਰਕੀਟ ਚ ਆਈ ਵੀ ਨੀ।
1: ਹਾਂ ਨਹੀਂ, ਇਹ ਗੱਲ ਸਹੀ ਆ ਵਾਕਈ।
5: ਰਹਿੰਦੀ
1: ਦੁਨੀਆ ਤੱਕ ਨਾ ਰਹੇਗਾ ਜ਼ੈਨ ਵੀ ਐਕਸ ਦਾ,
5: ਗੋਲਡ ਵਾਕਿਆ ਹੀ ਗੋਲਡ, ਲਾਈਟ ਗੋਲਡ, ਡਾਰਕ ਗੋਲਡ।
0: ਯਾਤਰੀ
5: ਹੋਟਲ ਦੇ ਵਿੱਚੋਂ ਅੱਖਾਂ ਮਲਦਾ ਪੌੜੀਆਂ ਉਤਰ ਕੇ ਠਾਂ ਰਿਸੈਪਸ਼ਨ ਵੱਲ ਨੂੰ ਆਉਣ ਡਿਆ ਸੀ
0: ਜੀ,
5: ਜਿਹੜਾ ਰਿਸੈਪਸ਼ਨ ਤੇ ਬੰਦਾ ਬੈਠਾ ਉਹ ਕਹਿੰਦਾ ਓ ਹੋ ਹੋ ਹੋ, ਲੱਗਦਾ ਪੂਰੀ ਨੀਂਦ ਤੁਸੀਂ ਅੱਜ ਲੈ ਕੇ ਉੱਠੇ ਹੋ ਹੈ, ਤਾਂ ਅੱਖਾਂ ਨਹੀਂ ਖੁੱਲ ਰਹੀਆਂ, ਤੁਸੀਂ ਫੁੱਲ ਤੇ ਨੀਂਦ ਨੂੰ ਇੰਜੋਏ ਕੀਤਾ। ਉਹਦਾ ਕਹਦਾ ਭਰਾਵਾ ਮੈਂ ਸਾਰੀ ਰਾਤ ਅੱਖਾਂ ਹੀ ਨੀ ਬੰਦ ਕਰ ਪਾਇਆ। ਉਹ ਕਹਿੰਦਾ ਓ ਹੋ ਹੋ, ਇਹ ਤਾਂ ਤੂੰ ਬਹੁਤ ਵੱਡੀ ਗਲਤੀ ਕੀਤੀ, ਅੱਗੇ ਤੋਂ ਅੱਖਾਂ ਬੰਦ, ਅੱਖਾਂ ਖੋਲ ਕੇ ਸੌਣ ਦੀ ਗਲਤੀ ਨਹੀਂ ਕਰਨਾ।
1: ਕਸਟਮਰ ਸਰਵਿਸ ਜ਼ਰੂਰੀ ਹੈ ਬਾਈ। ਵੱਡੀ ਗੱਲ ਪਤਾ ਕੀ ਹੈ, ਇਹ ਚੀਜ਼ ਦੀ ਨਾ ਉਮੀਦ ਵੀ ਰੱਖੀ ਜਾ ਸਕਦੀ ਹੈ, ਮੇਨ ਗੱਲ ਇਹ। ਥੈਂਕ ਯੂ ਜੀ, ਥੈਂਕ ਯੂ ਸਰ।
0: ਸੇਮ ਟੂ ਯੂ ਟਿਲੋ ਸਾਹਿਬ, ਹੈਵ ਅ ਨਾਈਸ ਡੇ।
1: ਵਾਹ ਬਈ ਵਾਹ ਨਾ, ਇਹ ਦੇਖੋ ਜਿੰਨਾ ਕਸਟਮਰ ਕੇਅਰ ਹੋ ਗਿਆ ਨਾ, ਫੈਸਿਲਿਟੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਲੋਕਾਂ ਨੂੰ ਹਮੇਸ਼ਾ ਵਧੀਆ ਵਧੀਆ ਸਹੀ ਤਰੀਕੇ ਨਾਲ ਹੀ ਗੱਲ ਕਰਨਾ ਐਂਡ ਆਲ ਦੈਟ, ਇਹ ਕੋਈ ਵੱਡੀ ਗੱਲ ਨਹੀਂ ਹੈ ਸਰ, ਆਪ ਪਲੀਜ਼ ਆਖੇ ਬੰਦ ਕਰਕੇ ਸੋਇਆ ਕਰੇ ਹਨਾ, ਇਹ ਕੁਛ ਨਹੀਂ ਹੋ ਸਕਦਾ ਬਈ।
0: ਮੇਰੇ ਦਿਮਾਗ 'ਚ ਕੁਛ ਅੜਿਆ ਹੋਇਆ ਇਦੋਂ ਪਹਿਲਾਂ, ਉਹ ਮੇਰੇ ਦਿਮਾਗ ਨੂੰ ਉਹ ਫਟਣ ਵਾਲਾ ਗਾ ਕਰੇ, ਮੈਂ ਸੁਣਾਉਣਾ।
1: ਨਹੀਂ ਨਹੀਂ ਪਲੀਜ਼ ਪਲੀਜ਼।
0: ਜਿੱਦਾਂ ਉਹਨਾਂ ਨੇ ਕਿਹਾ ਨਾ ਮਾਦਰੀ ਡਿਸ਼ੂ,
1: ਮਾਦਰੀ ਡਿਸ਼ੂ, ਹਾਂ ਠੀਕ ਹੈ, ਬੇਚਾਰਾ ਡਾਕਟਰ ਨੇ ਇੰਨੇ ਟੈਂਸ਼ਨ ਚ ਪਾ
0: ਦਿੱਤਾ। ਇਟਸ ਵੈਰੀ ਵੈਰੀ ਓਲਡ ਸਟੋਰੀ ਬਟ ਆਮ ਗੋਇੰਗ ਟੂ ਟੈਲ। ਵੀ ਮੈਟ ਇੱਕ ਫੈਮਿਲੀ ਨੂੰ ਮਿਲੇ, ਉਹ ਸ਼੍ਰੀਲੰਕਨ ਸੀਗੇ, ਤੇ ਉਹ ਕਹਿੰਦੇ ਯੂ ਨੋ ਮਾਦਰੀ ਡਿਸਕੀ, ਮੈਂ ਸੋਚਿਆ ਮਾਦਰੀ ਡਿਸਕੀ, ਵਾਟ ਇਜ਼ ਮਾਦਰੀ ਡਿਸਕੀ, ਸ਼ੀ ਡਾਂਸ ਵੈਰੀ ਵੈਲ ਮਾਦਰੀ ਡਿਸਕੀ। ਸ਼੍ਰੀਲੰਕਨ ਲਈ ਮਾਦਰੀ ਡਿਸਕੀ
1: ਹੈ, ਸ਼੍ਰੀਲੰਕਨ ਬੜੇ ਪਿਆਰੇ ਲੋਕ ਨੇ। ਮੈਂ ਨਾ ਮਤਲਬ ਮੈਂ ਕਿਤੇ ਨਾ ਫਲਾਵਰ ਸ਼ਾਪ ਸੀਗੀ ਕੋਈ ਪ੍ਰੈਸਟਨ ਚ, ਤੇ ਮੈਂ ਫਲਾਵਰਸ ਉੱਥੋਂ ਖਰੀਦੇ ਆ, ਤੇ ਉਹ ਕਹਿੰਦਾ ਕਿ ਤੂੰ ਕੁਛ ਕਾਰਡ ਵਗੈਰਾ ਲਿਖਣਾ, ਮੈਂ ਕਿਹਾ ਹਾਂ ਮੈਂ ਲਿਖ ਲਵਾਂਗਾ। ਉਹਨੇ ਨਾ ਦੇਖ ਲਿਆ ਕਿ ਮੈਂ ਨਾ ਨਾਮ ਆਪਣਾ ਲਿਖਿਆ ਹੈ ਨਾ ਫਰੋਮ ਕ੍ਰਿਸ਼ਨਾ, ਓ ਯੂ ਆਰ ਕ੍ਰਿਸ਼ਨਾ, ਯਾ ਦਿਸ ਇਜ਼ ਕਲੋਜ਼ ਟੂ ਰਾਮਾ, ਮੈਂ ਕਿਹਾ ਹਾਂ ਠੀਕ ਹੈ। ਕਹਿੰਦਾ ਦੇ ਅੱਛਾ, ਉਹ ਨਾ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਬੰਦਾ ਥੋੜਾ ਟੈਨਸ਼ਨ ਚ ਹੁੰਦਾ, ਉਹ ਕਹਿੰਦਾ ਕਹਿੰਦੇ ਕਿ ਤੁਹਾਡਾ ਜਿਹੜਾ ਗੋਡ ਸੀ ਉਹਨੇ ਆ ਕੇ ਸ਼੍ਰੀਲੰਕਾ ਚ ਰਾਜਾ ਮਾਰਿਆ ਸੀਗਾ। ਮੈਂ ਕਿਹਾ ਦੇਖੋ ਬਾਈ ਜੀ, ਮੈਂ ਕਿਹਾ ਸਾਡਾ ਆਪਸ ਚ ਮੈਂ ਕਿਹਾ ਕੋਈ ਰੌਲਾ ਨੀ,
0: ਮੈਂ ਫੁੱਲ ਲੈਣੇ ਸੀਗੇ, ਤੁਹਾਨੂੰ ਪੈਸੇ ਦਿੱਤੇ, ਮੈਨੂੰ ਜਾਣ ਦਿਓ।
1: ਉਹ ਹੱਸਣਾ ਸ਼ੁਰੂ ਹੋ ਗਿਆ, ਕਹਿੰਦਾ ਨਹੀਂ ਉਹ ਤਾਂ ਮੈਂ ਸਮਝਦਾ। ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਟਰੂ ਟੂ ਕਰੈਕਟਰ ਆ, ਮੈਂ ਕਿਹਾ ਕਿਸੇ ਨੂੰ ਤਾਂ ਲੱਗੇ ਕਿ ਯਾਰ ਕਿੱਧਰ ਲੋਕ ਆਉਂਦੇ ਦੁਕਾਨ ਤੇ। ਮੈਂ ਕਿਹਾ ਨਹੀਂ, ਮੈਂ ਕਿਹਾ ਦੇਖੋ ਮੇਰਾ ਕੋਈ ਰੌਲਾ ਨੀ ਤੁਹਾਡੇ ਨਾਲ, ਪਲੀਜ਼ ਟੇਕ ਮਨੀ ਬ੍ਰਦਰ, ਪਲੀਜ਼ ਟੇਕ ਮਨੀ।
0: ਪ੍ਰੈਸਟਨ ਮਾਰਕੀਟ ਗਏ ਸੀ,
1: ਟੈਨਸ਼ਨ ਹੀ ਵਾਹਤੀ ਬੰਦੇ ਨੂੰ,
0: ਤਾਂ ਉੱਥੇ ਉੱਥੇ ਇੱਕ ਸ਼੍ਰੀਲੰਕਨ ਟੇਕਅਵੇ ਵੀ ਵੈਰੀ ਯਮੀ ਡਰਮਸ ਕਰਕੇ
1: ਅੱਜ
0: ਕ੍ਰਿਸ਼ਨਾ ਜੀ ਨੇ ਬੈਡ ਦੇ ਦੂਸਰੇ ਬੜੇ ਪਾਸੇ ਉੱਠ ਖੜੇ ਨੇ,
1: ਬੜੀ ਰੀਨ ਰੀਨ ਉਹ ਨਹੀਂ ਯਾਰ, ਇਹ ਵਾਲੀ ਲਾਈਨ ਤੋਂ ਮੈਨੂੰ ਪਤਾ ਨਹੀਂ ਲੱਗਦਾ, ਬੜੀ ਰੀਇਨਕਾਰਨੇਸ਼ਨ ਜੀ ਹੋਈ ਹੈ ਤੁਹਾਡੀ ਕਰਜ਼ ਫਿਲਮ ਸਟਾਈਲ ਹੈ,
0: ਰੀਇਨਕਾਰਨੇਸ਼ਨ
1: ਕਿਵੇਂ ਸਾਡੇ ਰਿਸ਼ੀ ਕਪੂਰ ਸਾਹਿਬ ਠੀਕ ਠਾਕ?
0: ਨੋ ਨੋ ਨੋ ਨੋ, ਹੀ ਇਜ਼ ਆਰ ਧਰਮਿੰਦਰ।
1: ਅੱਛਾ ਅੱਛਾ,
0: ਯੈਸ
1: ਵਾਹ ਕੀ ਬਾਤ ਹੈ,
0: ਯੈਸ ਰੇਡੀਓ ਰੇਡੀਓ ਹਾਂਜੀ ਦੇ ਓਨ ਗਰੋਨ ਧਰਮਿੰਦਰ
1: ਜੀ, ਓਨ ਗਰੋਨ। ਹਾਂ
6: ਕ੍ਰਿਸ਼ਨਾ ਜੀ,
1: ਜੀ ਭਾਈ
6: ਮੈਂ ਧਰਮਿੰਦਰ ਹੈ ਨਾ, ਆਹ ਤੁਹਾਡੇ ਸਾਹਮਣੇ ਬੜਿਆ ਲਾਫਿੰਗ ਬੁੱਧਾ ਹੈ।
1: ਓ ਬੱਲੇ ਵਾਹ ਵੈਰੀ ਗੁੱਡ
0: ਲਾਲ ਜੀ, ਤੁਹਾਡੀ ਪੇਮੈਂਟ ਤੁਹਾਨੂੰ ਘਰੇ ਪਹੁੰਚ ਜੂਗੀ,
1: ਇਹਦੇ ਲਈ ਪੇਮੈਂਟ ਕਰਨੀ ਸੀ ਤੁਸੀਂ ਮੈਨੂੰ ਕਹਿ ਦਿੰਦੇ, ਇਹਨੇ ਤਾਂ ਬੰਦਾ ਬਿਹਾਰ ਚ ਕਰ ਦਿੰਦਾ।
0: ਨਹੀਂ ਉਹ ਤੁਹਾਡੇ ਤਾਂ ਬਿਹਾਰ ਚ ਕਹਾ ਲਈ ਦੀ ਹੈ ਨਾ, ਦੂਜਿਆਂ ਤੋਂ ਪੈਸੇ ਦੇਣੇ ਪੈਂਦੇ ਨੇ।
1: ਇਸ ਤੋਂ ਪਹਿਲਾਂ ਲਾਲ ਜੀ ਤੁਸੀਂ ਕੋਈ ਗੱਲ ਕਰੋ ਹੈ ਨਾ, ਮੈਂ ਇਹ ਦੱਸਣਾ ਚਾਹੂੰਗਾ ਤੁਹਾਨੂੰ, ਕੋਈ ਇਹਦਾ ਰਿਲੇਸ਼ਨ ਨਹੀਂ ਵੈਸੇ ਲਾਈਫ ਦੇ ਅੰਦਰ ਕਿਸੇ ਚੀਜ਼ ਦਾ, ਪਰ ਦਿੱਲੀ ਜੁਵੈਲਰਸ ਵਾਲੇ ਨਵਪ੍ਰੀਤ ਜੀ ਨੇ ਸਾਨੂੰ ਅੱਜ ਦੱਸਤਾ ਕਿ ਅੱਜ ਦਾ ਗੋਲਡ ਦਾ ਰੇਟ $185 ਪਰ ਗ੍ਰਾਮ ਹੈ। ਹਾਂਜੀ ਹੁਣ ਤੁਸੀਂ ਜਿਹੜੀ ਗੱਲ ਕਰਨੀ ਕਰ
0: ਲਾਲਾ, ਮੇਰੀ ਮਾਂ ਕੇ ਕੰਗਨ ਦੇ ਦੇ ਲਾਲਾ,
6: ਕੋਈ ਨੀ
1: ਅਵਾਰਡ ਦਿੱਤਾ ਵਾਰਨ ਬਫੇ ਕੋਮਾ ਚ ਨੇ। ਜੀ ਲਾਲ ਜੀ,
6: ਇੱਕ ਬੀਬੀ ਦੇ ਕਿੰਨੀਆਂ ਉਪਾਧੀਆਂ,
1: multifaceted, multi-talented,
0: multi-titled,
1: multi-titled.
6: ਜਿਹੜਾ ਆਪਣੇ ਨਾ ਸੈਮੀ ਸਾਲ ਜਾ ਰਹੇ ਨਾ
0: ਜੀ,
6: ਤੇ ਕੁੱਤਾ ਪਾ ਜਾਂਦਾ ਤੇ ਘਬਰਾਉਂਦੇ ਨੀ, ਉਹਨਾਂ ਤਿੰਨਾਂ ਦੇ ਟਿਕਟੋਕ ਵੀਡੀਓ ਬਣਾਉਂਦੇ, ਲੁੱਕ ਐਟ ਮਾਈ ਫੋਲੋਅਰ।
1: ਓਏ ਯਾਰ
6: ਆਪਣੇ ਨਾ ਜਸਵਾਲ ਸਹਿਮੀ ਸਾਹਿਬ ਨਾ ਲੋਨ ਹੋ ਜਾਂਦਾ ਨਾ, ਜਿਵੇਂ ਇੰਟਰਸਟ ਰੇਟ ਵੱਧ ਗਿਆ ਹਨਾ, ਤੇ ਦੋ ਕੁ ਮਹੀਨੇ ਦੀ ਕਿਸ਼ਤਾਂ ਉਹ ਇੰਨੀ ਮਿਸ ਹੋ ਜਾਂਦੀਆਂ ਹਨਾ, ਤੇ ਆਪਣਾ ਕਿਸ ਤਰ੍ਹਾਂ ਨਾਲ ਘਰ ਆਉਂਦੇ ਹਨਾ, ਤੇ ਸਹਿਮੀ ਸਾਹਿਬ ਨਾ ਨਹਾ ਦਿੰਦੇ, ਤੇ ਸਹਿਮੀ ਸਾਹਿਬ ਨੂੰ ਪਤਾ ਵੀ ਆਪਣਾ ਵੀ ਕਿਸ਼ਤ ਲੈਣ ਲੱਗ ਗਏ, ਸਹਿਮੀ ਸਾਹਿਬ ਗਏ ਮਤਲਬ ਫੜਨਾ ਬਾਹਰ ਦੇ ਬਾਹਰ ਆਪਣਾ ਨਾ ਆਪਣਾ ਬਾਬੇ ਜੇ ਘੁੰਮ ਰਹੇ ਹਨਾ,
0: ਬਾਬੇ
6: ਸਹਿਮੀ ਸਾਹਿਬ ਦਾ ਆਪਣਾ ਕੱਪੜੇ ਪਾ ਗਏ, ਕੱਪੜੇ ਪਾ ਕੇ ਉਹਨਾਂ ਬਾਬੇ ਮਿਲ ਜਾਂਦੇ ਹਨਾ, ਵੀ ਪਤਾ ਲੱਗੇ ਇਹਨਾਂ ਨੂੰ ਨਾਲੇ ਨਾਲੇ ਇੱਕ ਬਾਬਾ ਜਸੋਵਾਲ ਦਾ ਸਹਿਮੀ ਸਾਹਿਬ ਗੱਦੇ ਹੱਥ ਆਉਂਦਾ ਕਹਿੰਦਾ ਭਾਈ ਤੁਹਾਡਾ ਕਿੰਨਾ ਲੋਨ ਹੈ।
1: ਜਸਵਾਲ ਭਾਈ ਨੂੰ ਸੋਚਣਾ ਵੀ ਇਸ ਤਰ੍ਹਾਂ ਕਿ ਬਾਬਾ ਕੈਸਾ ਫਕੀਰ ਹੈ, ਫਕੀਰੀ ਤੋਂ ਝਲਕ ਨਹੀਂ ਰਹੀ ਹੈ।
6: ਅਨੀਤਾ ਨਾ ਕੱਲ ਅਨੀਤਾ ਨਾ ਮੇਰਾ ਚਸ਼ਮਾ ਦੇਖਣ ਲੱਗ ਪਈ, ਕਹਿੰਦੇ ਚਸ਼ਮਾ ਦਿਖਾਇਆ ਆਪਣਾ, ਕਹਿੰਦੇ ਮੈਂ ਦੇਖਣਾ ਕਿੱਦਾਂ ਦਿਖਦਾ, ਮੈਂ ਲਾਇਆ
0: ਕੱਲ ਜੋ ਪਹਿਨਾ ਮੈਨੇ ਉਸਕਾ ਚਸ਼ਮਾ। ਹਾਂ ਤਾਂ ਕਰੋ
1: ਯਾਰ,
0: ਕੱਲ ਜੋ ਪਹਿਨਾ ਮੈਨੇ ਉਸਕਾ ਚਸ਼ਮਾ, ਤੋ ਸਮਝ ਆਇਆ ਕਿ ਮੈਂ ਕਿਤਨੀ ਖੂਬਸੂਰਤ ਹੂੰ ਉਸਕੀ ਨਜ਼ਰ ਮੇਂ।
1: ਵਾਹ ਕੀ ਬਾਤ ਹੈ ਗਾਇਸ, ਮੀਟਰ ਬਹਿਰ ਕਾਫੀਆ ਰਦੀਫ ਸਾਰੇ ਫਾਹਾ ਲਾ ਚੁੱਕੇ ਨੇ, ਇਸ ਤੋਂ ਜ਼ਿਆਦਾ ਆਇਰੋਨਿਕ ਨਹੀਂ ਹੋ ਸਕਦਾ ਜੀ। ਦਿਸ ਇਜ਼ ਦਾ ਬੈਸਟ ਅਸੀਂ ਅੱਜ ਲਈ ਤੁਹਾਨੂੰ ਦੇ ਸਕਦੇ ਹਾਂ।
0: ਲਾਲ ਜੀ ਅੱਜ ਤੁਹਾਨੂੰ ਪਿਛਲੀ ਵਾਰੀ ਵੀ ਤੁਸੀਂ ਲਾਰਾ ਲਾ ਗਏ, ਤੁਸੀਂ ਕਿਹਾ ਹਾਂ ਆਵਾਂਗੇ ਤੇ ਤੁਸੀਂ ਆਏ ਨਹੀਂ।
6: ਉਹ ਪਿਛਲੀ ਵਾਰ ਮੈਨੂੰ ਕੰਮ ਪੈ ਗਏ, ਜ਼ਰੂਰੀ ਕੰਮ ਪੈ ਗਏ।
0: ਓਕੇ ਮਨਦੀਪ ਜੀ ਤੁਹਾਨੂੰ ਖੁੱਲਾ ਚੈਲੰਜ ਦੇ ਕੇ ਗਏ ਹੋਏ ਨੇ ਅੱਜ, ਕਹਿੰਦੇ ਮੈਂ ਕਵਿਤਾ ਸੁਣਾਉਣੀ ਆ ਤੇ ਲਾਲ ਜੀ ਨੂੰ ਕਿਹੋ ਕਿ ਕੁਝ ਲਿਖ ਕੇ ਰੱਖਣ।
1: ਵਾਹ ਅੱਛਾ,
6: ਪਹਿਲਾਂ ਉਹਨਾਂ ਦੀ ਕਵਿਤਾ ਸੁਣ ਲਾਂਗੇ ਕੀ ਸੁਣਾਉਂਦੇ ਆ।
1: ਹਾਂ ਇਹ ਵੀ ਠੀਕ ਹੈ, ਤੁਸੀਂ ਵੀ ਜਿਹੜਾ ਕਤਲ ਕਰਨਾ ਸੁਣ ਕੇ ਕਰੋ। ਪਹਿਲੇ ਕੀ ਕਰਨਾ,
0: ਨੋ ਆਮ ਫੈਨ ਆਫ ਲਾਲ ਜੀ ਦਾ, ਵੇ ਹੀ ਰਾਈਟ ਗਾਣਾ ਨਾ, ਬਸ ਐ ਖੜੇ ਖੜੇ ਗਾਣਾ ਬਣਾ ਦਿੰਦੇ ਨੇ ਬਸ।
1: ਲਾਲ ਜੀ ਦਾ ਮੈਂ ਉਹ ਪਰਵਾਨੇ ਤੇ ਜਿਹੜਾ ਉਹਨੇ ਭੈਂ ਭੈਂ ਵਾਲਾ ਕੀਤਾ ਹੈਗਾ ਨਾ, ਬਾਊ ਬਾਊ ਵਾਲਾ, ਉਹ ਇੰਨਾ ਘੈਂਟ ਸੀ ਨਾ, ਬਹੁਤ ਸਿਰਾ ਸੀ।
0: ਆ ਬਾਊ ਤੋਂ ਪਹਿਲਾਂ ਜਿਹੜਾ ਸ਼ਬਦ ਕਿਹਾ ਨਾ, ਮੈਨੂੰ ਗਾਲ ਲੱਗੀ ਸੀ।
1: ਨਹੀਂ ਨਹੀਂ ਉਹਨਾਂ ਨੇ ਉਹ ਚ ਬੋਲਦੇ ਕਿ ਮੈਨੂੰ ਸ਼ੇਰ ਨਹੀਂ ਯਾਦ ਆ ਰਿਹਾ ਲਾਲ ਜੀ ਦਾ, ਪਰ ਲਾਲ ਜੀ ਦਾ ਸਾਹਮਣੇ
0: ਲਾਲ ਜੀ
1: ਆਪ ਹੀ ਤੁਹਾਨੂੰ ਯਾਦ ਹੈ ਨਹੀਂ। ਇੱਕ ਤਾਂ ਰਾਈਟਰ ਇੰਨੇ ਮਤਲਬ ਹੈਵੀ ਨੇ ਨਾ, ਇਹਨਾਂ ਨੂੰ ਪਿਛਲੇ ਹੀ ਆਪਣੀ ਲਿਖੀ ਲਿਖਤ ਯਾਦ ਨਹੀਂ ਹੋਣੀ।
0: ਯੈਸ
1: ਲਾਲ ਜੀ, ਅੱਜ ਇੱਦਾਂ ਕਰੋ ਕਾਲ ਕਰਕੇ ਉਹੀ ਵਾਲਾ ਸੁਣਾਇਓ ਸਾਨੂੰ ਪੀਸ, ਡਨ ਹੋ ਗਿਆ?
6: ਠੀਕ ਹੈ ਠੀਕ ਹੈ,
1: ਚਲੋ ਥੈਂਕ ਯੂ ਜੀ, ਥੈਂਕਸ ਫॉर
0: ਕਾਲਿੰਗ, ਹੈਵ ਅ ਨਾਈਸ ਡੇ, ਮਿਲਦੇ ਹਾਂ ਬਾਅਦ ਚੋਂ, ਬਾਏ ਬਾਏ।
1: ਜੀ ਇਹ ਸੀਗੇ ਸਾਡੇ ਨਾਲ ਲਾਲ ਜੀ, ਤੇ ਹੁਣ ਸਮਾਂ ਹੋ ਚੁੱਕਾ ਹੈ। ਦੇਖੋ ਗਾਇਸ, ਤੁਹਾਡੇ ਮੈਸੇਜ ਬੜੇ ਪਿਆਰੇ ਪਿਆਰੇ ਆਏ ਹੋਏ ਨੇ, ਮੈਂ ਆ ਕੇ ਪੜ੍ਹਾਂਗਾ ਪੱਕੀ ਗੱਲ ਆ, ਪਰ ਮੈਨੂੰ ਨਾ ਹੁਣ ਭੱਜਣਾ ਪੈਣਾ, ਕਿਉਂਕਿ ਜੇ ਮੈਂ ਭੱਜਿਆ ਨਹੀਂ ਨਾ ਫਿਰ ਬਹੁਤ ਸਾਡੇ ਜਿਹੜੇ ਆ ਨਾ ਉਹ ਵੀ ਮੇਰੇ ਨਾਲ ਸੈਨੀ ਦਿਓਲ ਬਣ ਸਕਦੇ ਆ। ਠੀਕ ਹੈ, ਟਾਈਮ ਥੋੜ੍ਹਾ ਓਵਰ ਹੋ ਗਿਆ ਗਾਇਸ, ਮੈਂ ਯੂੰ ਹੀ ਗਿਆ ਔਰ ਖਬਰੋਂ ਕੋ ਲੇਕਰ ਯੂੰ ਹੀ ਆਇਆ। ਸੁਣਤੇ ਰਹੇ ਰੇਡੀਓ ਹਾਂਜੀ 1674 AM।

0: ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਦੋਸਤੋ। ਹੁਣ ਸਮਾਂ ਹੋ ਚੁੱਕਾ ਹੈ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਦਿਨ ਹੈ ਸ਼ੁੱਕਰਵਾਰ, ਤਰੀਕ ਹੈ 2 ਅਕਤੂਬਰ 2026 ਤੇ ਆਓ ਖਬਰਾਂ ਸੁਣੀਏ ਗੌਤਮ ਕਪਿਲ ਜੀ ਤੋਂ ਜੋ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ, ਆਸਟ੍ਰੇਲੀਆ ਦੀਆਂ ਤੇ ਖੇਡ ਜਗਤ ਤੋਂ ਖਾਸ ਤੌਰ ਤੇ। ਅੱਜ ਕਾਫੀ ਖਬਰਾਂ ਨੇ ਔਰ ਚੰਗੀਆਂ ਖਬਰਾਂ ਨੇ ਆਸਟ੍ਰੇਲੀਆ ਤੇ ਭਾਰਤ ਦੇ ਲਿਹਾਜ਼ ਦੇ ਨਾਲ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਸ਼ੁਰੂਆਤ ਕੱਲ੍ਹ ਦੇ ਦਿਨ ਤੁਹਾਡੇ ਨਾਲ, ਬਲਕਿ ਕੁਛ ਦਿਨ ਪਹਿਲਾਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਹੁਣ ਇਰਾਕ ਦੇ ਵਿੱਚੋਂ ਨਿਕਲ ਰਿਹਾ। 23 ਸਾਲ ਬਾਅਦ 30 ਸਪਤੰਬਰ 2026 ਨੂੰ ਅਮਰੀਕਾ ਨੇ ਇਰਾਕ ਨੂੰ ਖਾਲੀ ਕਰ ਦਿੱਤਾ। ਕਈ ਮੀਡੀਆ ਅਦਾਰਿਆਂ ਨੇ ਇਹਨਾਂ ਨੂੰ ਇਰਾਕ ਦੀ ਆਜ਼ਾਦੀ ਦੇ ਨਾਲ ਜੋੜ ਕੇ ਦੱਸਿਆ, ਪਰ ਇਸ ਦਰਮਿਆਨ ਇਰਾਕ ਦਾ ਜੋ ਹਾਲਾਤ ਅਮਰੀਕਾ ਨੇ ਕੀਤਾ ਹੈ ਉਸਨੂੰ ਲੈ ਕੇ ਹੁਣ ਕੁਝ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ। ਇੰਡੀਪੈਂਡੈਂਟ ਰਿਪੋਰਟਸ ਨੇ US ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ, ਜੋ ਕਿ ਇਰਾਕ ਦੇ ਵਿੱਚੋਂ ਨਿਕਲਣ ਵਾਲੇ ਤੇਲ ਦੇ ਉੱਤੇ ਸਾਰੀ ਦੀ ਸਾਰੀ ਨਿਗਾਹ ਰੱਖਦਾ ਸੀ, ਉਹਨਾਂ ਦੀ ਰਿਪੋਰਟ ਦੇ ਮੁਤਾਬਕ ਸਾਲ 2024 ਦੇ ਵਿੱਚ, ਕਿਉਂਕਿ ਇਰਾਕ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਆਇਲ ਐਕਸਪੋਰਟਰ ਹੈ ਅਤੇ ਓਪੈਕ ਕੰਟਰੀਜ਼ ਦਾ ਸਭ ਤੋਂ ਵੱਡਾ OPEC, ਜਿਨ੍ਹਾਂ ਨੂੰ ਪੈਟਰੋਲੀਅਮ ਐਕਸਪੋਰਟਰ ਕੰਟਰੀਜ਼ ਕਹਿ ਲਿਆ ਜਾਂਦਾ, ਪ੍ਰੋਡਿਊਸਰ ਕੰਟਰੀਜ਼ ਕਹਿ ਲਿਆ ਜਾਂਦਾ, ਇਰਾਕ ਦੀ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਹੀ ਤੇਲ ਦੇ ਜ਼ਰੀਏ ਹੈ। ਔਰ ਅਮਰੀਕਾ ਨੇ ਸਾਲ 2003 ਦੇ ਵਿੱਚ ਜਦੋਂ ਤੋਂ ਇਰਾਕ ਦੇ ਉੱਤੇ ਹਮਲਾ ਕੀਤਾ ਸੀ, ਇਹ ਕਹਿ ਕੇ ਕਿ ਉਹ ਇਰਾਕ ਦੇ ਵਿੱਚ ਸਭ ਕੁਝ ਠੀਕ ਕਰ ਦੇਣਗੇ, ਸਦਾਮ ਹਸੈਨ ਨੂੰ ਮਾਰ ਗਿਰਾਇਆ ਸੀ, ਉਸਦੀ ਸਰਕਾਰ ਨੂੰ ਹਟਾ ਦਿੱਤਾ ਸੀ ਤੇ ਉੱਥੇ ਆਪਣਾ ਡੇਰਾ ਜਮਾ ਲਿਆ ਸੀ। ਤੇ 2014 ਦੇ ਵਿੱਚ ਅਮਰੀਕੀ ਫੌਜ ਇੱਕ ਵਾਰ ਤਾਂ ਬਗਦਾਦ ਤੋਂ ਵਾਪਸ ਹੋਣ ਦੇ ਲਈ ਚਲੀ ਵੀ ਗਈ ਸੀ, ਪਰ ਬਾਅਦ ਦੇ ਵਿੱਚ ਫਿਰ ISIS ਵਰਗੀ ਜਿਹੜੀ ਅੱਤਵਾਦੀ ਜਥੇਬੰਦੀ ਹੈ ਉਸਦੇ ਖਿਲਾਫ ਇਰਾਕ ਸਰਕਾਰ ਦੀ ਮਦਦ ਦਾ ਬਹਾਨਾ ਲਗਾ ਕੇ ਫਿਰ ਤੋਂ ਉੱਥੇ ਹੀ ਬੈਠ ਗਈ। ਇਸ ਤੋਂ ਬਾਅਦ ਅਮਰੀਕਾ ਨੇ ਇਰਾਕ ਦੇ ਵਿੱਚੋਂ ਤੇਲ ਕੱਢਿਆ, ਜੰਮ ਕੇ ਤੇਲ ਕੱਢਿਆ, ਔਰ ਇੰਨਾ ਤੇਲ ਕੱਢਿਆ ਕਿ ਅਮਰੀਕਾ ਨੇ ਇਰਾਕ ਦਾ ਤੇਲ ਹੀ ਇੱਕ ਕਿਸਮ ਦੇ ਨਾਲ ਮੁਕਾਣ ਵਰਗਾ ਕਰ ਦਿੱਤਾ। ਔਰ ਇਰਾਕ ਦੇ ਤੇਲ ਦੇ ਉੱਤੇ ਅਮਰੀਕਾ ਦੇ ਕਬਜ਼ੇ ਦਾ ਅਸਰ ਇਹ ਵੀ ਪਿਆ ਕਿ ਇਰਾਕ ਦੀ ਉਹ 65 ਜਿਹੜੀ ਹੈ ਉਹ ਪੈ ਕੰਟਰੀਜ਼ ਦੇ ਵਿੱਚ ਉਹ ਵੀ ਨਹੀਂ ਰਹੀ। RT ਯਾਨੀ ਕਿ ਰਸ਼ੀਅਨ ਟੈਲੀਵਿਜ਼ਨ ਜਿਹੜਾ ਇੱਕ ਅਦਾਰਾ ਹੈ ਉਸਦੀ ਰਿਪੋਰਟ ਦੇ ਮੁਤਾਬਕ ਨਿਊਯਾਰਕ ਫੈਡ ਦੇ ਵਿੱਚ ਇੱਕ ਅਲੱਗ ਤੋਂ ਖਾਤਾ ਵੀ ਖੋਲ ਦਿੱਤਾ ਗਿਆ, DFI ਨਾਮ ਦਾ, ਡਿਵੈਲਪਮੈਂਟ ਫੰਡ ਫਾਰ ਇਰਾਕ। ਯਾਨੀ ਕਿ ਕਹਿਣ ਨੂੰ ਤਾਂ ਇਹ ਇਰਾਕ ਦੇ ਵਿੱਚ ਜਿਹੜਾ ਪੁਨਰ ਨਿਰਮਾਣ ਸੀ, ਵਿਕਾਸ ਸੀ, ਉਸ ਦੇ ਲਈ ਸੀ, ਪਰ ਅਸਲ ਦੇ ਵਿੱਚ ਇਸ ਦਾ ਮੁੱਖ ਕੰਮ ਨਿਊਯਾਰਕ ਦੇ ਫੈਡਰਲ ਰਿਜ਼ਰਵ ਬੈਂਕ ਦੇ ਜ਼ਰੀਏ ਹੁੰਦਾ ਸੀ, ਜਿੱਥੇ ਜਾ ਕੇ ਇਰਾਕ ਦੇ ਤੇਲ ਦਾ ਪੈਸਾ ਜਮ੍ਹਾਂ ਹੁੰਦਾ ਸੀ। ਇਸ ਫੰਡ ਦਾ ਇੱਕ ਮਕਸਦ ਇਹ ਵੀ ਸੀ ਕਿ ਸਦਾਮ ਹੁਸੈਨ ਦੇ ਕਾਰਜਕਾਲ ਦੇ ਦਰਮਿਆਨ ਪੁਰਾਣੇ ਕਰਜ਼ੇ ਤੇ ਮੁਕੱਦਮਿਆਂ ਤੋਂ ਇਰਾਕ ਦੇ ਤੇਲ ਨੂੰ ਮਿਲਣ ਵਾਲੇ ਪੈਸਿਆਂ ਨੂੰ ਬਚਾਇਆ ਜਾ ਸਕੇ। ਤਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਇੱਕ ਐਗਜ਼ੈਕਟਿਵ ਆਰਡਰ ਦੇ ਉੱਤੇ ਹਸਤਾਖਰ ਵੀ ਕੀਤੇ ਸੀ, ਜਿਸ ਤੋਂ ਬਾਅਦ ਹਰ ਇੱਕ ਅਮਰੀਕੀ ਰਾਸ਼ਟਰਪਤੀ ਉਸ ਨੂੰ ਅੱਗੇ ਵਧਾਉਂਦਾ ਗਿਆ। ਇਹ ਫੰਡ ਅੱਗੇ ਚੱਲ ਕੇ ਨਿਊਯਾਰਕ ਫੈਡਰਲ ਰਿਜ਼ਰਵ ਦੇ ਵਿੱਚ ਤੇ ਸੈਂਟਰਲ ਬੈਂਕ ਆਫ ਇਰਾਕ ਦਾ ਮੁੱਖ ਖਾਤਾ ਵੀ ਬਣ ਗਿਆ, ਜੋ ਕਿ ਅੱਜ ਤੱਕ ਜਾਰੀ ਹੈ। ਵੈਸੇ ਤਾਂ ਅਮਰੀਕਾ ਨੇ ਹੁਣ ਇਰਾਕ ਦੇ ਵਿੱਚੋਂ ਆਪਣੀਆਂ ਫੌਜਾਂ ਦੀ ਵਾਪਸੀ ਦੀ ਗੱਲ ਕਹੀ ਹੈ, ਪਰ ਮੰਨਿਆ ਜਾ ਰਿਹਾ ਇਸ TV ਚੈਨਲ ਦੀ ਰਿਪੋਰਟ ਦੇ ਮੁਤਾਬਕ ਕਿ ਤੇਲ ਇਰਾਕ ਦੀ ਕਮਾਈ ਦਾ ਲਗਭਗ 90% ਹਿੱਸਾ ਪਾਉਂਦਾ ਸੀ, ਔਰ ਇਰਾਕ ਦੀ ਇਸੀ 90% ਕਮਾਈ ਦੇ ਉੱਤੇ ਅਮਰੀਕਾ ਦਾ ਕਬਜ਼ਾ ਹੋ ਕੇ ਰਹਿ ਗਿਆ। ਮੰਨਿਆ ਵੀ ਜਾ ਰਿਹਾ ਕਿ ਡਾਲਰ ਦੀ ਸਪਲਾਈ ਦੇ ਉੱਤੇ ਸਖ਼ਤ ਪਾਬੰਦੀਆਂ ਦੀ ਵਜ੍ਹਾ ਦੇ ਚੱਲਦਿਆਂ ਇਰਾਕ ਦੇ ਵਿੱਚ ਇੱਕ ਪੈਰਲਰ ਬਲੈਕ ਮਾਰਕੀਟ ਵੀ ਬਣ ਕੇ ਰਹਿ ਗਈ ਸੀ। ਡੋਨਾਲਡ ਟਰੰਪ ਨੇ ਆਪਣੇ ਦੂਸਰੇ ਕਾਰਜਕਾਲ ਦੇ ਦਰਮਿਆਨ ਇਰਾਨ ਦੇ ਖਿਲਾਫ਼ ਦਬਾਅ ਵਾਲੀ ਨੀਤੀ ਬਣਾਈ, ਜਿਸ ਦੇ ਚੱਲਦਿਆਂ ਇਰਾਕ ਵੀ ਇਸ ਦੇ ਵਿੱਚ ਪਿਸਦਾ ਰਿਹਾ, ਕਿਉਂਕਿ ਤਹਿਰਾਨ ਯਾਨੀ ਕਿ ਇਰਾਨ ਦਾ ਰਾਜਧਾਨੀ ਸ਼ਹਿਰ ਇਸ ਦਾ ਇਸਤੇਮਾਲ ਆਪਣੀ ਆਰਥਿਕ ਜ਼ਰੂਰਤਾਂ ਦੇ ਲਈ ਕਰਦਾ ਰਿਹਾ। ਇਸ ਦਰਮਿਆਨ ਇਰਾਨ ਦੇ ਖਿਲਾਫ਼ ਸ਼ੁਰੂ ਹੋਈ ਜੰਗ ਨੇ ਬਗਦਾਦ ਦੇ ਉੱਤੇ ਹੋਰ ਦਬਾਅ ਜਿਹੜਾ ਵਧਾ ਦਿੱਤਾ। ਹੁਣ ਇਰਾਕ ਦੇ ਵਿੱਚੋਂ ਕੱਢਣ ਲਾਇਕ ਕੋਈ ਤੇਲ ਵੀ ਐਡਾ ਖਾਸ ਨਹੀਂ ਰਹਿ ਗਿਆ ਔਰ ਨਿਚੋੜਨ ਲਾਇਕ ਕੁਛ ਰਹਿ ਨਹੀਂ ਗਿਆ। ਵੈਸੇ ਫਿਰ ਵੀ ਇੱਕ ਅੰਦਾਜ਼ਾ ਲਗਾਇਆ ਗਿਆ ਹੈ ਕਿ ਸਾਲ 2023 ਦੇ ਅੰਕੜਿਆਂ ਦੇ ਮੁਤਾਬਕ ਇਰਾਕ ਦੇ ਕੁੱਲ ਲਗਭਗ 145 ਅਰਬ

कच्चे तेल का भंडार सी जो कि मध्य पूर्व के कुल तेल भंडार का 17% और पूरी दुनिया का 9% है। इराक वर्गे एक बड़े जमीनी खेतर के उत्ते जिथे हाले भी तेल दे जड़े तेल का काम किया जा रहा है। सुधाई का काम तो खैर अमरीका या दूसरे मुल्क होंगे पर कच्चा तेल इतों कढ़िया जा रहा है। ज्यादातर तेल भंडार इसके दक्षणी खेत्र बसरा बगदाद ते उत्तर पूर्वी खेत्र किरकुक दे विच मौजूद ने। IMF यानी कौमांतरी मुद्रा फंड के मुताबिक 2023 दे विच इराक की कुल सरकारी कमाई का 90% तेल नू एक्सपोर्ट करके ही कमाया गया सी। और ऊर्जा खपत के मामले दे विच इराक मध्य पूर्व दे विच ईरान साउदी अरब ते UAE तो बाद चौथा बड़ा ऊर्जा उपभोक्ता देश भी है। यानी कि इत्थे दी कुल ऊर्जा लोड़ां दे लई जिहड़ी नैचुरल गैस है ते तेल है इसे दे उत्ते सारा दा सारा जीवन निर्भर है। क्योंकि इत्थे ना तां हाइड्रो प्रोजेक्ट ने ना ही सोलर प्रोजेक्ट इन्नी वड्डी गिनती च ने। सो इत्थे जो भी फ्यूल दी सप्लाई है जां फ्यूल दा उत्पादन है उसे दे चलदे इस देश दीआं लोड़ां पूरीआं हुंदीआं ने। पर आखिर असल दे विच हुण सवाल पुछण वाला कोई नहीं रह गया ते अमरीका नूं तां सवाल खैर किवें ही कीते जाण। उधर फ्रांस दे राजधानी शहर पैरिस सने अजकल देश दे कई शहरां दे विच स्कूल सुलग रहे ने जल रहे ने। हाई स्कूलां दे विद्यार्थियों की तरफ तो नाकाबंदी की जा रही है। थां थां दे उत्ते आगजनी दीआं घटनावां तोड़ फोड़ चल रही ने। स्कूली विद्यार्थियों का विरोध प्रदर्शन पिछले 5 दिनों तो चल रहा है। विद्यार्थियों ने स्कूलों के बाहर सड़कों के उत्ते कूड़े के डब्बे इलैक्ट्रिक बाइक जला के रख दित्तियां ने। कई थां दे उत्ते बैरीकेड भी लगा दिते गए ने। फ्रांस की सिक्ख्या व्यवस्था खस्ता हाल ते संस्थावां दे विच संसाधना की कमी नूं लैके यह प्रदर्शन शुरू होए सी पर हुण हिंसक किवें हो गए इस दे उत्ते जवाब तलाशे जा रहे ने। नकाबपोश प्रदर्शनकारी देश भर के अलग अलग शहरां दे विच इस वक्त तबाही मचा रहे ने। कई स्कूलां नूं अग दे हवाले भी किया जा चुके हैं। इत्थों तक कि अध्यापकां ते पुलिस अधिकारियों नूं भी निशाने दे विच लिया जा रहा है। लिल नाम का एक शहर है फ्रांस दे विच जिथे प्रदर्शनकारियों ने स्कूल दे बाहर अग लगा दित्ती। मास्क पहने हुए हुडी पहने हुए जिहड़े नौजवान सी उन्होंने जिहड़े कूड़े दे डब्बे सी और साइकलां सी ई बाइक्स सी उस नूं भी अग लगा दित्ती। स्कूल दे मेन एंट्री गेट दे बाहर बैरीकेड खड़े कर दिते। विद्यार्थियों दा यह प्रदर्शन ए दावा कर रहे है या सरकार तो ए मांग कर रहे है कि फ्रांस दे विच ओवरलोड जेड़ा है सिख्या दा जेड़ा एक स्ट्रक्चर है एक सिस्टम है जिस तरीके दे नाल सिख्या उत्थे दित्ती जांदी है उस नूं घट किता जावे ते मानसिक सेहत वर्गे मुद्दयां दे उत्ते भी पढ़ाई ਕੀਤੀ ਜਾਵੇ। ਪੜ੍ਹਾਈ ਦਾ ਸ਼ੈਡਿਊਲ ਜਿਹੜਾ ਉਹ ਓਵਰਲੋਡਿਡ ਦੱਸ ਕੇ ਵਿਦਿਆਰਥੀਆਂ ਦੀ ਤਰਫ ਤੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਵੈਸੇ ਕੁਝ ਇੱਕ ਪ੍ਰਦਰਸ਼ਨਾਂ ਦੇ ਵਿੱਚ ਅਧਿਆਪਕ ਵੀ ਵਿਦਿਆਰਥੀਆਂ ਦਾ ਸਾਥ ਦੇ ਰਹੇ ਨੇ। ਕਈ ਥਾਵਾਂ ਦੇ ਉੱਤੇ ਅਧਿਆਪਕ ਵੀ ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਖੜੇ ਹੋਏ ਨੇ। ਔਰ ਖਾਸ ਤੌਰ ਦੇ ਉੱਤੇ ਵੋਲਟੇਅਰ ਸਕੂਲ ਜਿੱਥੇ ਜਿਹੜੇ ਆਪਾਂ ਅੱਜ ਬੱਚੇ ਸਿੱਖਿਆ ਹਾਸਲ ਕਰਦੇ ਨੇ ਉਸਦੇ ਅਧਿਆਪਕ ਜਿਹੜੇ ਬੱਚਿਆਂ ਦੇ ਹੱਕ ਦੇ ਲਈ ਉੱਥੇ ਖੜੇ ਹੋਏ ਤੇ ਕਿਹਾ ਗਿਆ ਕਿ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਲਈ ਬਣਦੇ ਘੰਟੇ ਵੀ ਨਹੀਂ ਮਿਲਦੇ ਹੈਗੇ ਔਰ ਸਕੂਲ ਦੇ ਵਿੱਚ ਸਿੱਖਿਆ ਦੇ ਨਾਲੋਂ ਦੂਸਰੇ ਕੰਮਾਂ ਦਾ ਬੋਝ ਜ਼ਿਆਦਾ ਹੈ। ਵੈਸੇ ਫਰਾਂਸ ਦੇ ਵਿੱਚ ਹਿੰਸਕ ਹੋ ਚੁੱਕੇ ਪ੍ਰਦਰਸ਼ਨਾਂ ਦੇ ਦਰਮਿਆਨ ਹੁਣ ਤੱਕ 600 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਫਰਾਂਸ ਦੇ ਪ੍ਰਧਾਨ ਮੰਤਰੀ ਸੈਬੈਸਟੀਅਨ ਲਕਾਰਨੂ ਨੇ ਤੇ ਇਸ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਔਰ ਬਹਿਸ ਕਰਨ ਦੇ ਲਈ ਉਹਨਾਂ ਦੇ ਨਾਲ ਖੱਬੇ ਪੱਖੀ ਨੇਤਾ ਜੀਨ ਲੋਕ ਮਿਲਾਂਸ਼ਾ ਨੇ। ਅਗਲੇ ਸਾਲ ਮਹੱਤਵਪੂਰਨ ਰਾਸ਼ਟਰਪਤੀ ਚੋਣਾਂ ਵੀ ਹੋਣੀਆਂ ਨੇ ਫਰਾਂਸ ਦੇ ਵਿੱਚ ਔਰ ਇਸੇ ਕਰਕੇ ਇਹ ਪ੍ਰਦਰਸ਼ਨ ਜਿਹੜੇ ਨੇ ਉਹਨਾਂ ਚੋਣਾਂ ਦੇ ਉੱਤੇ ਵੀ ਅਸਰ ਪਾਉਂਦੇ ਦਿਖਾਈ ਦਿੰਦੇ ਨੇ। ਉੱਥੇ ਹੀ ਦੁਬਈ ਤੋਂ ਤੇਲਵੀਵ ਜਾ ਰਹੀ ਦੁਬਈ ਫਲਾਈ ਦੀ ਜਿਹੜੀ ਫਲਾਈ ਦੁਬਈ ਦੀ ਜਿਹੜੀ ਇੱਕ ਜਹਾਜ਼ ਦੀ ਘਟਨਾ ਕੱਲ੍ਹ ਦੇ ਦਿਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਖਬਰਾਂ ਦੇ ਬੁਲੇਟਿਨ ਦੇ ਵਿੱਚ ਹੁਣ ਉਸ ਦੀ UAE ਦੀ ਤਰਫ ਤੋਂ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। UAE ਜਿੱਥੋਂ ਇਹ ਫਲਾਈਟ ਚੱਲੀ ਸੀ ਦੁਬਈ ਤੋਂ ਇਜ਼ਰਾਈਲ ਦੇ ਸ਼ਹਿਰ ਤੇਲਵੀਵ ਜਾਣਾ ਸੀ ਔਰ UAE ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰਨ ਦੇ ਲਈ ਇੱਕ ਸੁਤੰਤਰ ਜਾਂਚ ਟੀਮ ਬਣਾਈ ਗਈ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਦੇ ਮੁਤਾਬਕ UAE ਦੇ ਅਟਾਰਨੀ ਜਨਰਲ ਡਾਕਟਰ ਹਮਦ ਅਲ ਸ਼ਮਸੀ ਨੇ ਕੁਝ ਅਧਿਕਾਰੀਆਂ ਦੇ ਨਾਲ ਰਲ ਕੇ ਇੱਕ ਟੀਮ ਬਣਾਈ ਹੈ। ਫਲਾਈ ਦੁਬਈ ਦੀ ਉਸ ਫਲਾਈਟ ਦੇ ਵਿੱਚ ਕੋਕਪਿਟ ਦੇ ਅੰਦਰ ਜਿਹੜਾ ਵਿਵਾਦ ਹੋਇਆ ਸੀ
ਉਸ ਤੋਂ ਬਾਅਦ ਸਥਿਤੀ ਤੇ ਕਾਬੂ ਪਾਉਣ ਦੇ ਲਈ ਫਲਾਈ ਦੁਬਈ ਦੇ ਕਰੂ ਮੈਂਬਰਾਂ ਨੇ ਦਖਲਅੰਦਾਜ਼ੀ ਕੀਤੀ ਸੀ। ਔਰ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਜਹਾਜ਼ UAE ਦੇ ਵਿੱਚ ਰਜਿਸਟਰਡ ਹੈ, UAE ਦਾ ਝੰਡਾ ਲੈ ਕੇ ਉੱਡ ਰਿਹਾ ਹੈ। ਅਜਿਹੇ ਦੇ ਵਿੱਚ ਜਿਹੜੇ ਲਾਗੂ ਕਾਨੂੰਨਾਂ ਦੇ ਤਹਿਤ ਇਸ ਦੀ ਘਟਨਾ ਦੀ ਜਾਂਚ UAE ਦੇ ਕੋਲ ਹੀ ਹੋਣੀ ਚਾਹੀਦੀ ਹੈ। ਹਾਲਾਂਕਿ ਇਜ਼ਰਾਈਲ ਆਪਣੇ ਤੌਰ ਦੇ ਉੱਤੇ ਇਸ ਦੀ ਜਾਂਚ ਦੀ ਗੱਲ ਕਰ ਰਿਹਾ ਸੀ। ਉਧਰ ਸਾਊਦੀ ਅਰਬ ਦੀ ਵਿੱਚ ਵੀ, ਕਿਉਂਕਿ ਇਸ ਜਹਾਜ਼ ਨੂੰ ਉੱਥੇ ਲੈਂਡ ਕਰਵਾਇਆ ਗਿਆ ਸੀ ਐਮਰਜੈਂਸੀ ਦੇ ਵਿੱਚ, ਇਸ ਕਰਕੇ ਸਾਊਦੀ ਅਰਬ ਦੀ ਤਰਫ ਤੋਂ ਇੱਕ ਸੁਤੰਤਰ ਜਾਂਚ ਆਪਣੇ ਤੌਰ ਦੇ ਉੱਤੇ ਸ਼ੁਰੂ ਕੀਤੀ ਗਈ ਸੀ। ਪਰ UAE ਦਾ ਕਹਿਣਾ ਕਿ ਇਸ ਦਾ ਕਿਸੇ ਹੋਰ ਦੇਸ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਜਾਂਚ ਦੇ ਜੋ ਸੰਕੇਤ ਮਿਲਦੇ ਨੇ ਉਸ ਤੋਂ ਦੁਬਈ ਤੋਂ ਤੇਲ ਵੀ ਜਾ ਰਹੀ ਇਸ ਫਲਾਈਟ ਦੇ ਵਿੱਚ ਕੁਝ ਐਸੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ ਜਿਸ ਦੇ ਤਹਿਤ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਪਾਇਲਟ ਨੇ ਆਪਣੇ ਕੋ ਪਾਇਲਟ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਸੀ, ਉਸ ਹਮਲਾਵਰ ਪਾਇਲਟ ਦੇ ਵਿਚਾਰ ਜਿਹੜੇ ਸੀ ਉਹ ਇਸਲਾਮਿਕ ਕੱਟੜਪੰਥ ਤੋਂ ਪ੍ਰਭਾਵਿਤ ਸੀ, ਉਸਦਾ ਬ੍ਰੇਨ ਵਾਸ਼ ਕੀਤਾ ਗਿਆ ਸੀ। ਇਹ ਦਾਅਵਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕੀਤਾ। ਬੁੱਧਵਾਰ ਦੇ ਦਿਨ ਯਾਤਰਾ ਸ਼ੁਰੂ ਹੋਣ ਤੋਂ ਕਰੀਬ 2 ਘੰਟੇ ਬਾਅਦ ਫਲਾਈ ਦੁਬਈ ਦਾ ਜਹਾਜ਼ ਕਰੀਬ 17,000 ਫੁੱਟ ਤੱਕ ਥੱਲੇ ਚਲਾ ਗਿਆ ਸੀ, ਲਗਭਗ 5,200 ਮੀਟਰ। ਇਹ ਉਚਾਈ ਬਣ ਜਾਂਦੀ, ਉਚਾਈ ਕਾਹਦੀ, ਗਿਰਾਵਟ ਹੀ ਬਣ ਜਾਂਦੀ। ਇਸ ਤੋਂ ਬਾਅਦ ਯਾਤਰੀਆਂ ਤੇ ਕਰੂ ਮੈਂਬਰਸ ਨੇ ਹਮਲਾਵਰ ਨੂੰ ਕਾਬੂ ਦੇ ਵਿੱਚ ਲਿਆ, ਜਹਾਜ਼ ਦਾ ਕੰਟਰੋਲ ਵਾਪਸ ਲਿਆ। ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਹੋਏ ਨੇਤਨਯਾਹੂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਦੇ ਵਿੱਚ ਬਹੁਤ ਵੱਡੀ ਸੰਭਾਵਨਾ ਲੱਗਦੀ ਹੈ ਕਿ ਹਮਲਾਵਰ ਜੋ ਕਿ ਓਮਾਨ ਦਾ ਨਾਗਰਿਕ ਹੈ ਉਹ ਜਹਾਜ਼ ਨੂੰ ਕ੍ਰੈਸ਼ ਕਰਵਾਉਣ ਵਾਲਾ ਸੀ। ਦੱਸ ਦਈਏ ਕਿ ਜਹਾਜ਼ ਦੇ ਵਿੱਚ ਕੋ ਪਾਇਲਟ ਤੋਂ ਫਿਲਹਾਲ ਜਿਹੜੇ ਬਾਕੀ ਦੇ ਮੌਜੂਦ ਪਾਇਲਟ ਸੀ ਉਹਨਾਂ ਤੋਂ ਵੀ ਸਾਊਦੀ ਅਰਬ ਦੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਦਕਿ ਇਸ ਹਮਲੇ ਨੂੰ ਰੋਕਣ ਦੇ ਲਈ ਇਸ ਪੂਰੇ ਘਟਨਾ ਦਾ ਜਿਹੜਾ ਹੀਰੋ ਬਣੇ ਨੇ ਭਾਰਤੀ ਮੂਲ ਦੇ ਜਿਹੜੇ ਪਾਇਲਟ ਸੀ ਇਸ ਦੇ ਕੈਪਟਨ ਸੁਮਿਤ ਮਛਾਰ, ਉਹਨਾਂ ਦੀ ਹਾਲਤ ਜਿਹੜੀ ਹੁਣ ਠੀਕ ਦੱਸੀ ਜਾ ਰਹੀ ਹੈ, ਪਰ ਹਸਪਤਾਲ ਦੇ ਵਿੱਚ ਹਾਲੇ ਵੀ ਭਰਤੀ ਨੇ, ਜੋ ਕਿ ਇਸ ਹਮਲੇ ਦੇ ਵਿੱਚ ਇਸ ਹਮਲਾਵਰ ਕੋ ਪਾਇਲਟ ਦੇ ਸ਼ਿਕਾਰ ਬਣ ਗਏ ਸੀ। ਨੇਤਨਯਾਹੂ ਨੇ ਇਹ ਵੀ ਕਿਹਾ ਕਿ ਜਹਾਜ਼ ਦੇ ਵਿੱਚ ਸਾਰੇ ਹੀ ਜਿਹੜੇ ਸੀ ਉਹ ਜ਼ਿਆਦਾਤਰ ਇਜ਼ਰਾਈਲੀ ਨਾਗਰਿਕ ਸੀ, ਇਸ ਕਰਕੇ ਇਸਲਾਮਿਕ ਰੁਝਾਨਾਂ ਤੇ ਬੈਕਗ੍ਰਾਉਂਡ ਤੋਂ ਨਾਲ ਜੁੜਿਆ ਹੋਇਆ ਜਿਹੜਾ ਕੱਟੜਪੰਥੀ ਵਿਚਾਰਾਂ ਵਾਲਾ ਇਹ ਪਾਇਲਟ ਸੀ, ਇਹ ਇਸ ਜਹਾਜ਼ ਨੂੰ ਕ੍ਰੈਸ਼ ਕਰਾਉਣ ਦੇ ਮਕਸਦ ਦੇ ਨਾਲ ਹੀ ਇਸ ਨੂੰ ਥੱਲੇ ਲੈ ਕੇ ਆ ਰਿਹਾ ਸੀ। ਉੱਥੇ ਅਮਰੀਕਾ ਦੇ ਟੈਨੇਸੀ ਸੂਬੇ ਦੇ ਵਿੱਚ ਮੌਤ ਦੀ ਸਜ਼ਾ ਝੱਲ ਰਹੀ ਕੈਦੀ ਤੱਕ ਜਾਨਲੇਵਾ ਇੰਜੈਕਸ਼ਨ ਦਿੱਤੇ ਗਏ। ਮੌਤ ਦੀ ਸਜ਼ਾ ਜਦੋਂ ਅਮਰੀਕਾ ਦੇ ਵਿੱਚ ਦਿੱਤੀ ਜਾਂਦੀ ਹੈ ਤਾਂ ਇਸ ਕਿਸਮ ਦੇ ਜਾਨਲੇਵਾ ਇੰਜੈਕਸ਼ਨ ਦਿੱਤੇ ਜਾਂਦੇ ਨੇ। ਪਰ ਕੈਦੀ ਕ੍ਰਿਸਟਾ ਪਾਈਕ ਨੂੰ ਇੱਕ ਨਹੀਂ ਬਲਕਿ 2 ਇੰਜੈਕਸ਼ਨ ਦੇਣ ਦੇ ਬਾਵਜੂਦ ਵੀ ਉਹ ਜ਼ਿੰਦਾ ਹੈ। ਇਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਸਦੇ ਵਕੀਲ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ। ਪਾਈਕ ਦੀ ਸਜ਼ਾ ਰੋਕਣ ਦੇ ਲਈ ਹੁਣ ਉਸਦੀ ਕਾਨੂੰਨੀ ਟੀਮ ਨੇ ਆਖਰੀ ਸਮੇਂ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਪਾਈਕ ਬੇਹੋਸ਼ ਹੋ ਗਈ ਹੈ ਪਰ ਉਸਦੇ ਦਿਲ ਦੀ ਧੜਕਣ ਦੀ ਜਾਂਚ ਹਲੇ ਵੀ ਚੱਲ ਰਹੀ ਹੈ, ਕਿਉਂਕਿ ਦਿਲ ਦੀ ਧੜਕਣ ਚੱਲ ਰਹੀ ਹੈ ਔਰ ਉਸਦੇ ਖਰਾਟੇ ਸੁਣਾਈ ਦੇ ਰਹੇ ਨੇ। ਪਾਈਕ ਦੇ ਵਕੀਲ ਨੇ ਦੱਸਿਆ ਹੈ ਕਿ 50 ਸਾਲ ਦੀ ਇਸ ਮਹਿਲਾ ਕੈਦੀ ਕ੍ਰਿਸਟਾ ਪਾਈਕ ਨੂੰ ਹੁਣ ਪੈਂਟ੍ਰੋਬਰਟਿਲ ਦੇ 2 ਸਿਰਿੰਜ ਦਿੱਤੇ ਜਾਣ ਤੋਂ ਬਾਅਦ ਵੀ ਹਸਪਤਾਲ ਦੇ ਵਿੱਚ ਜਿਉਂਦੀ ਬਚੀ। ਉਸ ਕੈਦੀ ਦਾ ਕਥਿਤ ਤੌਰ ਦੇ ਉੱਤੇ ਇਲਾਜ ਚੱਲ ਰਿਹਾ। ਪਾਈਕ ਨੂੰ 1996 'ਚ 19 ਸਾਲ ਦੀ ਕੋਲੀਨ ਸਲੇਮਰ ਦੀ ਹੱਤਿਆ ਦੇ ਰੂਪ ਦੇ ਵਿੱਚ ਜਾਂ ਉਸ ਇਲਜ਼ਾਮ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਸਜ਼ਾ ਨੂੰ ਰੋਕਣ ਦੇ ਲਈ ਆਖਰੀ ਸਮੇਂ ਤੱਕ ਕਾਨੂੰਨੀ ਲੜਾਈ ਚੱਲ ਰਹੀ ਹੈ। ਨਤੀਜਾ ਇਹ ਹੋਇਆ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ ਹੁਣ ਘਾਤਕ ਇੰਜੈਕਸ਼ਨ ਦੇਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਔਰ ਪਾਈਕ ਦੀ 18 ਸਾਲ ਦੀ ਸਜ਼ਾ ਸੀ ਜਿਸ ਦੇ ਵਿੱਚ ਉਸਨੇ ਆਪਣੇ ਉਸ ਵਕਤ ਤਤਕਾਲੀ ਪ੍ਰੇਮੀ ਟੈਡਰਿਲ ਸ਼ਿਪ ਦੇ ਨਾਲ ਰਲ ਕੇ 19 ਸਾਲ ਦੀ ਸਲੇਮਰ ਦੀ ਹੱਤਿਆ ਕੀਤੀ ਸੀ। ਉਸ ਇਲਜ਼ਾਮ ਦੇ ਵਿੱਚ ਉਹ ਸਜ਼ਾ ਭੁਗਤ ਚੁੱਕੀ ਹੈ ਔਰ ਇਸ ਦਰਮਿਆਨ ਹੁਣ ਸਲੇਮਰ ਦੀ ਮਾਂ ਦੀ ਤਰਫ ਤੋਂ ਪਾਈਕ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਹੱਕ ਦੇ ਵਿੱਚ NBC ਨਿਊਜ਼ ਨੂੰ ਇਹ ਗੱਲ ਕਹੀ ਸੀ ਕਿ ਉਸਨੂੰ ਸਜ਼ਾ ਦਿੱਤੇ ਜਾਣ ਵੇਲੇ ਕੋਈ ਗੜਬੜ ਹੋਈ ਹੈ। ਸਜ਼ਾਏ ਮੌਤ ਦੀ ਇਹ ਕੋਸ਼ਿਸ਼ ਨੈਸ਼ਵਿਲ ਦੇ ਰਿਵਰਬੈਂਡ ਮੈਕਸਿਮਮ ਸਿਕਿਉਰਿਟੀ ਸੈਂਟਰ ਦੇ ਵਿੱਚ ਹੋਈ ਸੀ ਔਰ ਬੁੱਧਵਾਰ ਦੀ ਰਾਤ 8 ਵਜੇ ਅਮਰੀਕੀ ਸਮੇਂ ਦੇ ਮੁਤਾਬਕ ਇਹ ਮੌਤ ਦੀ ਸਜ਼ਾ ਦਿੱਤੀ ਗਈ ਸੀ। ਪਰ ਖਬਰ ਏਜੰਸੀ AP ਦੀ ਰਿਪੋਰਟ ਦੇ ਮੁਤਾਬਕ ਪਾਈਕ ਨੂੰ ਮਾਰਨ ਵਾਲੇ ਪੈਂਟ੍ਰੋਬਾਟਿਲ ਨਾਮ ਦੀ ਜਿਹੜੀ ਇਹ ਦਵਾ ਦੀਆਂ 2 ਖੁਰਾਕਾਂ ਦਿੱਤੀਆਂ ਗਈਆਂ ਸੀ ਉਸਨੂੰ ਹੁਣ ਬੰਦ ਕਰ ਦਿੱਤਾ ਗਿਆ ਔਰ ਇਸ ਦੀ ਅਲੱਗ ਤੋਂ ਇੱਕ ਪੜਤਾਲ ਕੀਤੀ ਜਾ ਰਹੀ ਹੈ। ਪਰ ਫਿਲਹਾਲ ਉਸਦੀ ਹੁਣ ਮੌਤ ਦੀ ਸਜ਼ਾ ਰੁਕੇਗੀ ਨਹੀਂ ਰੁਕੇਗੀ ਇਹ ਨਹੀਂ ਕਿਹਾ ਜਾ ਸਕਦਾ।
ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਖਬਰ ਸੁਪਰੀਮ ਕੋਰਟ ਦੇ ਨਾਲ ਜੁੜੀ, ਜਿੱਥੇ 2008 ਦੇ ਵਿੱਚ ਅਹਿਮਦਾਬਾਦ ਦੇ ਅੰਦਰ ਲੜੀਵਾਰ ਹੋਏ ਬੰਬ ਧਮਾਕਿਆਂ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਗਏ ਇੰਡੀਅਨ ਮੁਜਾਹਿਦੀਨ ਦੇ ਮੈਂਬਰ ਅਹਿਮਦ ਬਾਵਾ ਉਰਫ ਅਬੂ ਬਕਰ ਬਰਲੇਵੀ ਬਰੇਲਵੀ ਦੀ ਮੌਤ ਦੀ ਸਜ਼ਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਇਹਨਾਂ ਧਮਾਕਿਆਂ ਦੇ ਵਿੱਚ 56 ਵਿਅਕਤੀ ਮਾਰੇ ਗਏ ਸੀ। ਜਸਟਿਸ ਵਿਕਰਮ ਨਾਥ ਤੇ ਏਜੇ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਗੁਜਰਾਤ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਹੇਠਲੀ ਅਦਾਲਤ ਦਾ ਰਿਕਾਰਡ ਵੀ ਤਲਬ ਕੀਤਾ ਹੈ। ਦੱਸ ਦਈਏ ਕਿ ਕਥਿਤ ਦੋਸ਼ੀ ਅਬੂ ਅਹਿਮਦ ਬਾਵਾ ਜਿਹੜਾ ਹੈ ਉਸਨੇ ਗੁਜਰਾਤ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਵਿੱਚ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਇਹ ਹਮਲਾ ਵਾਪਰਿਆ ਸੀ ਸਾਲ 2008 ਦੇ ਵਿੱਚ, ਜਦੋਂ ਅਹਿਮਦਾਬਾਦ ਦੇ ਅੰਦਰ 70 ਮਿੰਟਾਂ ਦੇ ਵਿੱਚ ਹੀ 21 ਧਮਾਕੇ ਕੀਤੇ ਗਏ ਸੀ ਅਲੱਗ ਅਲੱਗ ਥਾਵਾਂ ਦੇ ਉੱਤੇ। ਇਹਨਾਂ ਅਲੱਗ ਅਲੱਗ ਧਮਾਕਿਆਂ ਦੇ ਵਿੱਚ 56 ਲੋਕਾਂ ਦੀ ਮੌਤ ਹੋਈ ਸੀ, 200 ਤੋਂ ਵੱਧ ਲੋਕ ਜ਼ਖਮੀ ਹੋਏ ਸੀ। ਜਿੱਥੇ ਪੀੜਤਾਂ ਨੂੰ ਇਲਾਜ ਦੇ ਲਈ ਲਿਜਾਇਆ ਗਿਆ ਸੀ ਉਹਨਾਂ ਹਸਪਤਾਲਾਂ ਦੇ ਵਿੱਚ ਵੀ ਧਮਾਕੇ ਕੀਤੇ ਗਏ। ਹਾਈ ਕੋਰਟ ਨੇ 7 ਜੁਲਾਈ ਨੂੰ ਇੰਡੀਅਨ ਮੁਜਾਹਿਦੀਨ ਦੇ ਦੋਸ਼ੀ ਠਹਿਰਾਏ ਗਏ 38 ਕਾਰਕੁਨਾਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਸੀ ਤੇ 11 ਹੋਰ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਵੀ ਕਾਇਮ ਰੱਖੀ ਸੀ। ਵਿਸ਼ੇਸ਼ ਅਦਾਲਤ ਨੇ ਫਰਵਰੀ 2022 ਦੇ ਵਿੱਚ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸੇ ਮਾਮਲੇ 'ਚ 35 ਕੇਸ ਦਰਜ ਕੀਤੇ ਗਏ ਸੀ ਤੇ 78 ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਚਲਾਇਆ ਗਿਆ ਸੀ, ਜਿਨ੍ਹਾਂ ਦੇ ਵਿੱਚੋਂ 49 ਨੂੰ ਦੋਸ਼ੀ ਠਹਿਰਾਇਆ ਗਿਆ। ਅਦਾਲਤ ਨੇ ਗੁਜਰਾਤ ਸਰਕਾਰ ਨੂੰ ਧਮਾਕਿਆਂ ਦੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਵਾਲਿਆਂ ਨੂੰ 10-10 ਲੱਖ ਰੁਪਏ ਤੇ ਗੰਭੀਰ ਜ਼ਖਮੀਆਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਹਦਾਇਤ ਵੀ ਕੀਤੀ ਸੀ। ਉੱਥੇ ਕਾਂਗਰਸ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਦੁਹਰਾਉਂਦਿਆਂ ਹੋਇਆਂ ਦੇਸ਼ ਵਿਆਪੀ ਵਿਖਾਵਿਆਂ ਦੀ ਚੇਤਾਵਨੀ ਦਿੱਤੀ। ਅੱਜ ਦੇ ਦਿਨ ਤੋਂ ਇਹ ਸ਼ੁਰੂ ਹੋ ਰਹੇ ਨੇ। ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਜੇ ਮੰਗ ਪੂਰੀ ਨਾ ਹੋਈ ਤਾਂ ਅਕਤੂਬਰ ਦੇ ਅਖੀਰ ਦੇ ਵਿੱਚ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਇੱਕ ਵੱਡਾ ਅੰਦੋਲਨ ਕੀਤਾ ਜਾਏਗਾ। ਮੁੰਬਈ ਦੇ ਵਿੱਚ ਪ੍ਰੈਸ ਕਲੱਬ ਦੇ ਅੰਦਰ ਗੱਲਬਾਤ ਕਰਦਿਆਂ ਦੀਪਕੇ ਨੇ ਕਿਹਾ ਕਿ ਸੀਜੇਪੀ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੇ ਵਾਸਤੇ ਦਬਾਅ ਬਣਾਉਣ ਦੇ ਲਈ ਅੱਜ ਤੋਂ ਮੁੰਬਈ ਦੇ ਦਾਦਰ ਇਲਾਕੇ ਦੇ ਸ਼ਿਵਾਜੀ ਪਾਰਕ ਦੇ ਵਿੱਚ ਰੋਸ ਮੁਜ਼ਾਹਰਾ ਸ਼ੁਰੂ ਕਰੇਗੀ। ਇਹ ਮੁਜ਼ਾਹਰਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗਿਆਨੇਸ਼ ਕੁਮਾਰ ਅਸਤੀਫਾ ਨਹੀਂ ਦੇ ਦਿੰਦੇ। ਮੈਂ ਕਿਹਾ ਕਿ ਗੋਆ, ਕਰਨਾਟਕ, ਵੈਸਟ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਦੇ ਵਿੱਚ ਵੀ ਵਿਖਾਵੇ ਕੀਤੇ ਜਾਣਗੇ। ਇਹ ਉਹ ਸੂਬੇ ਨੇ ਜਿੱਥੇ ਇਲੈਕਸ਼ਨਸ ਹੋ ਕੇ ਹਟੇ ਨੇ ਔਰ ਇੱਥੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਲੈਕਸ਼ਨ ਕਮਿਸ਼ਨਰ ਨੇ ਭਾਜਪਾ ਨੂੰ ਹਮਾਇਤ ਦੇਣ ਦੇ ਲਈ ਇਹਨਾਂ ਚੋਣਾਂ ਦੇ ਵਿੱਚ ਧਾਂਦਲੀਆਂ ਕੀਤੀਆਂ ਨੇ। ਖੈਰ, ਉੱਧਰ ਦੂਸਰੇ ਪਾਸੇ ਭਾਰਤ ਦੀਆਂ ਖਬਰਾਂ ਦੀ ਆਖਰੀ ਖਬਰ ਦੀ ਸਾਂਝ ਪਾਈਏ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਨਵੇਂ ਚਿਹਰੇ ਦੇ ਐਲਾਨ ਤੋਂ ਠੀਕ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਤੋਂ ਆਪਣੇ ਆਪ ਨੂੰ ਸਾਬਕ ਪ੍ਰਧਾਨ ਦੱਸ ਕੇ ਅਹੁਦੇ ਤੋਂ ਲਾਂਭੇ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨੇ ਜਾਣ ਦੇ ਲਈ ਵੀ ਹੁਣ ਇੱਕ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦਰਮਿਆਨ PTI ਨਾਮ ਦੀ ਜਿਹੜੀ ਖਬਰ ਏਜੰਸੀ ਹੈ ਉਸਦੀ ਵੀਡੀਓਜ਼ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਵੀਡੀਓ ਇੰਟਰਵਿਊ 'ਚ ਗੱਲਬਾਤ ਕਰਦੇ ਹੈ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਹੁਣ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਹੈ, ਮੈਨੂੰ ਤਾਂ ਇਹੀ ਪਤਾ ਹੈ। ਨਵੇਂ ਪ੍ਰਧਾਨ ਦੇ ਨਾਂ ਬਾਰੇ ਪੁੱਛਣ ਦੇ ਵਾਸਤੇ ਰਾਜਾ ਵੜਿੰਗ ਤੋਂ ਜਦੋਂ ਇਹ ਸਵਾਲ ਕੀਤਾ ਗਿਆ ਕਿ ਕੌਣ ਹੈ ਤਾਂ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤੇ ਕਾਂਗਰਸ ਦਾ ਅਧਿਕਾਰ ਖੇਤਰ ਹੈ, ਕੌਣ ਬਣ ਰਿਹਾ, ਕਦੋਂ ਬਣ ਰਿਹਾ, ਮੈਂ ਤਾਂ ਪ੍ਰਧਾਨ ਨਹੀਂ ਹਾਂ ਸੋ ਮੈਨੂੰ ਪਤਾ ਵੀ ਨਹੀਂ। ਪਾਰਟੀ ਹਾਈਕਮਾਂਡ ਵੀ ਹੁਣ ਇਸ ਮਾਮਲੇ ਨੂੰ ਬਹੁਤਾ ਲਟਕਾਉਣ ਦੇ ਰੌਅ ਦੇ ਵਿੱਚ ਨਹੀਂ ਹੈ। ਆਲ ਇੰਡੀਆ ਕਾਂਗਰਸ ਕਮੇਟੀ ਤੇ ਦੇ ਨਾਲ ਜੁੜੇ ਹੋਏ ਸਾਬਕਾ ਖਜਾਨਚੀ, ਸਾਬਕਾ ਮੰਤਰੀ ਰਹਿ ਚੁੱਕੇ ਵਿਜੇਂਦਰ ਸਿੰਗਲਾ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਦੇ ਨਾਵਾਂ ਦੇ ਉੱਤੇ ਵਿਚਾਰ ਕਰ ਰਹੀ ਹੈ। ਦੋਹਾਂ ਨੂੰ ਪ੍ਰਧਾਨਗੀ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ 'ਚ ਫੇਰ ਬਦਲ ਬਾਰੇ ਫੈਸਲਾ ਹਾਈਕਮਾਂਡ ਨੇ ਲੈਣਾ ਹੈ। ਸਚਿਨ ਪਾਇਲਟ ਨੂੰ ਇੰਚਾਰਜ ਲਗਾਏ ਜਾਣ ਦੇ ਨਾਲ ਵਰਕਰਾਂ ਨੂੰ ਨਵੀਂ ਉਮੀਦ ਜਾਗੀ ਹੈ। ਚੰਨੀ ਨੇ ਵੀ ਕਿਹਾ ਕਿ ਇਸ ਦਰਮਿਆਨ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਹਾਈਕਮਾਂਡ ਦੇ ਨਾਲ ਮੀਟਿੰਗ ਕੀਤੀ ਹੈ। ਰੰਧਾਵਾ ਨੇ ਹਾਲਾਂਕਿ ਕਿਹਾ ਹੈ ਕਿ ਉਹ ਰਾਜਸਥਾਨ ਕਾਂਗਰਸ ਦੇ ਇੰਚਾਰਜ ਵਜੋਂ ਮਿਲ ਰਹੇ ਨੇ, ਜਿਸ ਦਾ ਤਾਲੁਕ ਪੰਜਾਬ ਮਾਮਲਿਆਂ ਦੇ ਨਾਲ ਨਹੀਂ ਹੈ। ਰਾਜਾ ਵੜਿੰਗ ਦੇ ਐਲਾਨ ਤੋਂ ਬਾਅਦ ਜਿਹੜਾ ਬਤੌਰ ਪ੍ਰਧਾਨ ਉਹਨਾਂ ਦੀ ਇਹ ਸਿਆਸੀ ਪਾਰੀ ਤਾਂ ਖਤਮ ਹੋ ਗਈ ਹੈ, ਪਰ ਹਾਈਕਮਾਂਡ ਦੀ ਤਲਬੀ ਤੋਂ ਬਾਅਦ ਉਹ ਦਿੱਲੀ ਪਹੁੰਚ ਗਏ ਨੇ ਔਰ ਰਵਾਨਾ ਹੋਣ ਤੋਂ ਪਹਿਲਾਂ ਵੜਿੰਗ ਨੇ ਕਿਹਾ ਕਿ ਉਹ ਦਿੱਲੀ ਜਾ ਰਹੇ ਨੇ ਔਰ ਤਸਵੀਰ ਉਦੋਂ ਤੱਕ ਸਪਸ਼ਟ ਨਹੀਂ ਹੁੰਦੀ ਜਦੋਂ ਤੱਕ ਉੱਥੇ ਉਹ ਮੁਲਾਕਾਤ ਕਰਕੇ ਕੋਈ ਫੈਸਲੇ ਨਹੀਂ ਲੈ ਲੈਂਦੇ ਤੇ ਫਿਰ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਤੇ ਉਸ ਤੋਂ ਬਾਅਦ ਹੀ ਉਹ ਮੀਡੀਆ ਦੇ ਨਾਲ ਗੱਲਬਾਤ ਕਰ ਸਕਣਗੇ।
ਭਾਰਤ ਪੰਜਾਬ ਦੀਆਂ ਖਬਰਾਂ ਇੰਨੀਆਂ ਹੀ, ਅੱਗੇ ਚੱਲ ਕੇ ਇਹਨਾਂ ਦੀ ਵਿਸਤਾਰ ਸਾਂਝ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਪਾਉਂਦੇ ਨੇ, ਉਹ ਵੀ ਬੁਲੇਟਿਨ ਥਰੂ ਸਾਡੇ ਸੋਸ਼ਲ ਮੀਡੀਆ, ਮਾਫ ਕਰਨਾ ਸਾਡੇ ਪੋਡਕਾਸਟ ਸੈਕਸ਼ਨ ਤੋਂ ਜਾ ਕੇ ਸੁਣ ਸਕਦੇ ਹੋ। ਪਰ ਆਓ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਉਹ ਵਿਕਟੋਰੀਆ ਦੇ ਨਾਲ ਜੁੜੀ ਹੋਈ, ਜਿੱਥੇ 25 ਸਾਲਾਂ ਦੇ ਵਿੱਚ ਪਹਿਲੀ ਵਾਰ ਡਾਕਟਰਾਂ ਨੂੰ ਹੜਤਾਲ ਕਰਨ ਦੇ ਲਈ ਮਜਬੂਰ ਹੋਣਾ ਪਿਆ। ਦੱਸ ਦਈਏ ਕਿ ਵੀਰਵਾਰ ਦੀ ਦੁਪਹਿਰ ਵਿਕਟੋਰੀਆ ਭਰ ਦੇ ਜਿੰਨੇ ਵੀ ਪਬਲਿਕ ਹੋਸਪਿਟਲਸ ਔਰ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਦੇ ਵਿੱਚ ਕੰਮ ਕਰਦੇ ਡਾਕਟਰ ਨੇ, ਉਹਨਾਂ ਨੇ ਜਿਹੜੀਆਂ ਪਲੈਂਡ ਸਰਜਰੀ ਸੀ ਤੇ ਜਿਹੜੀਆਂ ਆਊਟ ਪੇਸ਼ੈਂਟ ਅਪਾਇੰਟਮੈਂਟ ਸੀ ਉਹਨਾਂ ਨੂੰ ਕੁਝ ਘੰਟਿਆਂ ਦੇ ਲਈ ਰੋਕ ਦਿੱਤਾ ਤੇ ਹੜਤਾਲ ਕਰਨ ਦੇ ਲਈ ਸੜਕਾਂ ਦੇ ਉੱਤੇ ਆਏ। ਸਟੇਟ ਪਾਰਲੀਮੈਂਟ ਦੇ ਬਾਹਰ ਲਗਭਗ 4 ਘੰਟਿਆਂ ਦਾ ਇਹ ਸਟਾਪ ਵਰਕ ਐਕਸ਼ਨ ਸੀ, ਜਿਹੜਾ ਯਾਨੀ ਕੰਮ ਰੋਕੂ ਇੱਕ ਹੜਤਾਲ ਸੀ ਉਹ ਕੀਤੀ ਗਈ। ਹਾਲਾਂਕਿ ਜਿਹੜੀ ਇਸ ਦਰਮਿਆਨ ਆਖਰੀ ਸਮਿਆਂ ਦੇ ਵਿੱਚ ਯੂਨੀਅਨ ਦੀ ਸਰਕਾਰ ਦੇ ਨਾਲ ਗੱਲਬਾਤ ਦੀ ਇੱਕ ਫੇਰ ਤੋਂ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ 1 ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਿਆ। ਤੁਹਾਨੂੰ ਸਿਰਫ ਜਾਣਕਾਰੀ ਦੇ ਲਈ ਦੱਸ ਦਈਏ ਕਿ ਯੂਨੀਅਨ ਨੇ, ਡਾਕਟਰਾਂ ਦੀ ਜਿਹੜੀ ਯੂਨੀਅਨ ਹੈ, ਉਹਨਾਂ ਨੇ ਹੜਤਾਲ ਐਵੇਂ ਹੀ ਨਹੀਂ ਕੀਤੀ, ਬਲਕਿ ਸਰਕਾਰ ਦੇ ਨਾਲ ਲਗਭਗ 14 ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਹੈ। ਪ੍ਰੀਮੀਅਰ ਵੀ 2 ਬਦਲ ਚੁੱਕੇ ਨੇ, ਪਹਿਲਾਂ ਜੈਸਿੰਟਾ ਐਲਨ ਸੀ, ਹੁਣ ਬੈਨ ਕੈਰਲ ਨੇ, ਸਿਹਤ ਮੰਤਰੀ 2 ਬਦਲ ਚੁੱਕੇ ਨੇ, ਪਰ ਮਾਮਲਾ ਉੱਥੇ ਦਾ ਉੱਥੇ ਹੀ ਹੈ। ਬਲਕਿ ਹੁਣ ਵਿਕਟੋਰੀਆ 'ਚ ਚੋਣਾਂ ਵੀ ਨੇ, ਇਸ ਕਰਕੇ ਡਾਕਟਰਾਂ ਦੀ ਇਹ ਹੜਤਾਲ ਦੀ ਅਹਿਮੀਅਤ ਹੋਰ ਜ਼ਿਆਦਾ ਵੱਧ ਜਾਂਦੀ ਹੈ। ਡਾਕਟਰਾਂ ਦੀ ਤਰਫ ਤੋਂ ਜਿਹੜਾ ਗੈਰ ਸੁਰੱਖਿਅਤ ਮਾਹੌਲ ਹੈ ਉਸਨੂੰ ਬਦਲਣ ਦੀ ਇੱਕ ਗੁਹਾਰ ਕੀਤੀ ਗਈ ਹੈ। ਪਿਛਲੇ 25 ਸਾਲਾਂ ਦੇ ਵਿੱਚ ਵਿਕਟੋਰੀਆ ਦੇ ਸੜਕਾਂ ਦੇ ਉੱਤੇ ਤਾਂ ਕਦੇ ਡਾਕਟਰ ਇਸ ਤਰੀਕੇ ਦੇ ਨਾਲ ਹੜਤਾਲ ਕਰਨ ਦੇ ਲਈ ਨਹੀਂ ਆਏ। 1:30 ਵਜੇ ਤੋਂ ਲੈ ਕੇ 5:30 ਵਜੇ ਤੱਕ ਕੱਲ ਦੁਪਹਿਰ ਵੇਲੇ, ਚਾਹੇ ਮੈਲਬਰਨ ਮੈਟਰੋਪੋਲੀਟਨ ਗੱਲ ਕਰ ਲਈਏ, ਚਾਹੇ ਜਿੰਨੇ ਵੀ ਵੱਡੇ ਰੀਜਨਲ ਹੋਸਪਿਟਲ ਨੇ ਉਹਨਾਂ ਦੇ, ਆਸਟ੍ਰੇਲੀਅਨ ਸੈਲਰੀਡ ਮੈਡੀਕਲ ਆਫੀਸਰਸ ਫੈਡਰੇਸ਼ਨ ਵਿਕਟੋਰੀਆ, ਇਹਨਾਂ ਦੇ ਸੱਦੇ ਦੇ ਉੱਤੇ, ਇਸ ਯੂਨੀਅਨ ਦੇ ਸੱਦੇ ਦੇ ਉੱਤੇ ਇਹ ਡਾਕਟਰਾਂ ਨੇ ਹੜਤਾਲ ਕੀਤੀ ਸੀ। ਮੰਗ ਕੀ ਸੀ? ਬੜੀ ਸਪਸ਼ਟ ਮੰਗ ਰੱਖੀ ਗਈ ਹੈ ਔਰ ਪਿਛਲੇ ਲਗਭਗ 1.5 ਸਾਲ ਤੋਂ ਇਹ ਮੰਗਾਂ ਬਕਾਇਆ ਪਈਆਂ ਨੇ ਕਿ ਇੱਕ ਤਾਂ ਅਗਲੇ 4 ਸਾਲਾਂ ਦੇ ਵਿੱਚ ਇਹ ਜਿਹੜੇ ਪਬਲਿਕ ਹੋਸਪਿਟਲ ਦੇ ਵਿੱਚ ਕੰਮ ਕਰਦੇ ਡਾਕਟਰ ਨੇ, ਇਹਨਾਂ ਦੀਆਂ ਤਨਖਾਹਾਂ 'ਚ 30% ਦਾ ਇਜ਼ਾਫਾ ਕੀਤਾ ਜਾਵੇ। ਦੂਸਰਾ, ਜਿਹੜਾ ਅਨਪੇਡ ਓਵਰ ਟਾਈਮ ਹੈ ਉਹਨੂੰ ਲੈ ਕੇ ਕਾਨੂੰਨ ਜਿਹੜੇ ਬਦਲੇ ਜਾਣ, ਤੇ ਤੀਸਰਾ, ਕਿਉਂਕਿ ਕੰਮ ਇੰਨੇ ਘੰਟੇ ਕਰਨਾ ਪੈਂਦਾ, 12.5 ਘੰਟੇ ਦੀ ਵੀ ਸ਼ਿਫਟ ਹੁੰਦੀ ਹੈ, ਉਹਨੂੰ ਥੋੜਾ ਸ਼ਾਰਟ ਕੀਤਾ ਜਾਵੇ, ਲੰਬੀਆਂ ਸ਼ਿਫਟਾਂ ਨਾ ਰੱਖੀਆਂ ਜਾਣ। ਤੇ ਇਹਦੇ ਨਾਲ ਜੁੜਦਾ ਹੀ 4th ਮੰਗ ਵੀ ਉਹ ਇਹ ਹੈ ਕਿ ਫਟੀਕ ਮੈਨੇਜਮੈਂਟ ਦੇ ਜਿਹੜੇ, ਕਿਉਂਕਿ ਇੰਨੇ ਲੰਬੇ ਕੰਮ ਕਰਕੇ ਡਾਕਟਰ ਜਿਹੜੇ ਨੇ ਖੁਦ ਥੱਕ ਜਾਂਦੇ ਨੇ ਤੇ ਇਹ ਇਲਾਜ ਕਰਨ ਦੇ ਉਸ ਵਕਤ ਕਾਬਿਲ ਨਹੀਂ ਰਹਿੰਦੇ ਨੇ, ਸੋ ਇਸ ਕਰਕੇ ਉਹਨਾਂ ਦੀ ਫਟੀਕ ਮੈਨੇਜਮੈਂਟ ਨੂੰ ਵੀ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕੁਝ ਇੰਤਜ਼ਾਮਾਤ ਕੀਤੇ ਜਾਣ। ਹੁਣ ਇਹ ਜਿਹੜੀ ਐਸੋਸੀਏਸ਼ਨ ਹੈ AMA ਵਿਕਟੋਰੀਆ, ਉਹਨਾਂ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ। ਕੱਲ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੇ ਦੱਸਿਆ ਗਿਆ ਕਿ ਸਰਕਾਰ ਦੇ ਨਾਲ ਗੱਲਬਾਤ ਤੁਰੀ ਹੈ ਇੱਕ ਵਾਰ ਫਿਰ ਤੋਂ, ਪਰ ਹਾਲੇ ਤੱਕ ਕਿਸੇ ਨਤੀਜੇ ਦੇ ਉੱਤੇ ਸਰਕਾਰ ਨਹੀਂ ਪਹੁੰਚ ਸਕੀ। ਉਹਨਾਂ ਕਹਿਣਾ ਹੈ ਕਿ ਸਾਨੂੰ ਲੱਗਦਾ ਹੈ ਕਿ ਡਾਕਟਰ ਜਿਹੜੇ ਕਿ ਸਿਹਤ ਸਿਸਟਮ ਦਾ, ਹੈਲਥ ਸਿਸਟਮ ਦਾ ਇੱਕ ਢਾਂਚਾ ਹੁੰਦੇ ਨੇ, ਇੱਕ ਬੈਕਬੋਨ ਹੁੰਦੇ ਨੇ, ਸਰਕਾਰ ਨੂੰ ਤਰਜੀਹ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਵੈਸੇ ਯੂਨੀਅਨ ਦੀ ਤਰਫ ਤੋਂ ਇਹ ਵੀ ਗੱਲ ਮਿੱਥੀ ਗਈ ਸੀ ਕਿ ਜੇਕਰ ਹਾਲੇ ਤੱਕ ਜੇ ਹੁਣ ਸਰਕਾਰ ਨਹੀਂ ਮੰਨਦੀ ਤਾਂ ਇੱਕ ਵਾਰ ਫਿਰ ਤੋਂ ਚੋਣਾਂ ਤੋਂ ਪਹਿਲਾਂ ਪਹਿਲਾਂ ਇੱਕ ਹੋਰ ਹੜਤਾਲ ਕੀਤੀ ਜਾਵੇ। ਪਿਛਲੇ 14 ਮਹੀਨਿਆਂ 'ਚ 60 ਮੀਟਿੰਗਾਂ ਹੋ ਚੁੱਕੀਆਂ ਨੇ। ਕੀ ਲੱਗਦਾ ਹੈ ਕਿ ਹੁਣ ਸਰਕਾਰ ਇਹਨਾਂ ਇਸ ਯੂਨੀਅਨ ਦੀ ਸੁਣੇਗੀ? ਇਹ ਸਰਕਾਰ ਦੇ ਉੱਤੇ ਨਿਰਭਰ ਕਰਦਾ, ਪਰ ਯੂਨੀਅਨ ਦਾ ਕਹਿਣਾ ਹੈ ਕਿ ਅਗਲੀ ਵਾਰ 4 ਘੰਟਿਆਂ ਦੀ ਹੜਤਾਲ ਨਹੀਂ, ਇੱਕ ਵੱਡੀ ਹੜਤਾਲ, ਬਲਕਿ 24 ਘੰਟਿਆਂ ਦੀ ਹੜਤਾਲ ਜਿਹੜੀ ਉਹ ਸੂਬੇ ਭਰ ਦੇ ਵਿੱਚ ਕੀਤੀ ਜਾਏਗੀ, ਤੇ ਲੀਗਲ ਥ੍ਰੈਟ ਵੀ ਜਿਹੜੇ ਨੇ ਯੂਨੀਅਨ ਦੀ ਤਰਫ ਤੋਂ ਸਰਕਾਰ ਨੂੰ ਦਿੱਤੇ ਗਏ ਨੇ। ਹਸਪਤਾਲਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਅਗਲੀ ਖਬਰ ਕਾਫੀ ਜ਼ਿਆਦਾ ਗੰਭੀਰ ਵਿਸ਼ੇ ਦੇ ਵੱਲ ਇਸ਼ਾਰਾ ਕਰਦੀ ਹੈ ਔਰ ਇਹ ਖਬਰ ਮੈਲਬਰਨ ਦੇ ਇੱਕ ਵੱਡੇ ਹਸਪਤਾਲ ਦੇ ਨਾਲ ਜੁੜੀ ਹੋਈ ਹੈ ਜਿਹੜਾ ਕਿ ਹੁਣ ਜਾਂਚ ਦੇ ਘੇਰੇ ਦੇ ਵਿੱਚ ਹੈ। ਜਾਂਚ ਇਸ ਕਰਕੇ ਕਿ ਰਾਇਲ ਚਿਲਡਰਨ ਹਸਪੀਟਲ ਦੇ ਵਿੱਚ ਕੈਂਸਰ ਦਾ ਇਲਾਜ ਕਰਦਿਆਂ ਸਮਿਆਂ ਜਿਹੜੀ ਕੀਮੋਥੈਰੇਪੀ ਦੇ ਕੈਮੀਕਲਸ ਦਿੱਤੇ ਜਾਂਦੇ ਨੇ, ਖਾਸ ਤੌਰ ਦੇ ਉੱਤੇ ਕਿਉਂਕਿ ਇਹ ਬੱਚਿਆਂ ਦਾ ਹਸਪਤਾਲ ਸੀ ਤੇ ਕੈਂਸਰ ਪੇਸ਼ੈਂਟ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਇਲਾਜ ਦੇ ਵਿੱਚ ਜਦੋਂ ਕੀਮੋਥੈਰੇਪੀ ਦੇ ਇਲਾਜ ਦੇ ਦਰਮਿਆਨ ਜਿਹੜੇ ਉਸ ਵਕਤ ਮੈਡੀਕਲ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਗਲਵਜ਼ ਪਹਿਨਣੇ ਜ਼ਰੂਰੀ ਹੁੰਦੇ ਨੇ, ਤੇ ਹੁਣ ਇਹ ਜਾਂਚ ਜਿਹੜੀ ਹੈ ਹਸਪੀਟਲ ਮੈਨੇਜਮੈਂਟ ਦੇ ਖਿਲਾਫ
ਇਸੇ ਹੀ ਕਰਕੇ ਤੁਰੀ ਹੈ ਕਿ ਇਹ ਜਿਹੜੇ ਗਲਵਸ ਦਿੱਤੇ ਜਾਂਦੇ ਸੀ ਕੀਮੋਥੈਰੇਪੀ ਦੇ ਦਰਮਿਆਨ, ਉਹ ਜਿਹੜੇ ਮੈਡੀਕਲ ਗ੍ਰੇਡ ਦੇ ਗਲਵਸ ਨਹੀਂ ਸੀ। ਇਹ ਕਿੰਨੀ ਗੰਭੀਰ ਖਬਰ ਹੈ ਔਰ ਇਸ ਦੇ ਵੱਲ ਜਿਹੜਾ ਸਰਕਾਰ ਦੀ ਕਿੰਨੀ ਗੰਭੀਰਤਾ ਹੈ, ਇਹ ਦੋ ਅਲੱਗ ਅਲੱਗ ਗੱਲਾਂ ਨੇ। ਪਰ ਇਹ ਟੌਕਸਿਕ ਕੈਮੀਕਲਸ ਜਿਹੜੇ ਹੁੰਦੇ ਨੇ, ਇਹ ਬੱਚਿਆਂ ਦੇ ਲਈ ਤਾਂ ਜਿਹੜੇ ਮੈਡੀਕਲ ਗ੍ਰੇਡ ਦੇ ਗਲਵਸ ਨਾ ਇਸਤੇਮਾਲ ਕਰਨਾ ਉਹ ਤਾਂ ਖਤਰਨਾਕ ਹੋ ਹੀ ਸਕਦਾ, ਪਰ ਜਿਹੜੇ ਕਰਮਚਾਰੀ ਇਹਨਾਂ ਦਾ ਇਸਤੇਮਾਲ ਕਰਦੇ ਨੇ ਨਾ, ਗਲਵਸ ਦਾ ਇਸਤੇਮਾਲ ਕਰਦੇ ਨੇ, ਕਿਉਂਕਿ ਸਾਈਟੋਟੌਕਸਿਕ ਵਰਗੇ ਏਜੰਟਸ ਜਿਹੜੇ ਹੁੰਦੇ ਨੇ ਉਹ ਕੀਮੋਥੈਰੇਪੀ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਨੇ, ਉਹ ਕਿਸੇ ਵੀ ਆਮ ਮਨੁੱਖੀ ਸਰੀਰ ਦੇ ਲਈ ਸਹੀ ਨਹੀਂ ਹੁੰਦੇ। ਕੀਮੋਥੈਰੇਪੀ ਵੈਸੇ ਹੀ ਆਪਣੇ ਆਪ ਦੇ ਵਿੱਚ ਇੱਕ ਬੜੀ ਸਖਤ ਇਲਾਜ ਵਿਧੀ ਹੈ। ਜਿਸ ਵਿਅਕਤੀ ਨੂੰ ਕੀਮੋਥੈਰੇਪੀ ਦਿੱਤੀ ਜਾਂਦੀ ਹੈ ਉਸ ਦਾ ਵੀ ਇਮਿਊਨਿਟੀ ਸਿਸਟਮ ਦੇ ਉੱਤੇ ਫਰਕ ਇਸ ਦਾ ਪੈਂਦਾ, ਪਰ ਇੰਟਰਨੈਸ਼ਨਲ ਸਟੈਂਡਰਡਸ ਦੇ ਜਿਹੜੇ ਇੱਕ ਗਲਵਸ ਹੁੰਦੇ ਨੇ ਉਹਨਾਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇਕਰ ਇਸ ਕਿਸਮ ਦੇ ਗਲਵਸ ਦਾ ਇਸਤੇਮਾਲ ਨਾ ਹੋਵੇ ਤਾਂ ਉਹ ਵਿਅਕਤੀ ਜਿਹੜਾ ਕੀਮੋਥੈਰੇਪੀ ਕੈਮੀਕਲਸ ਦਾ ਇਸਤੇਮਾਲ ਕਰ ਰਹੇ ਉਹ ਸਿੱਧੇ ਤੌਰ ਦੇ ਉੱਤੇ ਇਹਨਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ। ਅਜਿਹੇ 'ਚ ਕੂਕਾਬੂਰਾ ਕੈਂਸਰ ਕੇਅਰ ਜਿਹੜਾ ਵਾਰਡ ਹੈ ਇਹਨਾਂ ਦਾ ਇਸ ਹੋਸਪਿਟਲ ਦਾ, ਉੱਥੇ ਕੁਝ ਐਸੇ ਗਲਵਸ ਵਰਤੇ ਗਏ। ਹੁਣ ਵਰਕ ਸੇਫ ਵਿਕਟੋਰੀਆ ਦੀ ਤਰਫ ਤੋਂ ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕੀਤੀ ਜਾ ਰਹੀ ਹੈ। ਹਸਪਤਾਲ ਨੇ ਇਸ ਮਾਮਲੇ ਦੇ ਵਿੱਚ ਇਸ ਖਬਰ ਦੇ ਲਿਹਾਜ਼ ਦੇ ਨਾਲ ਮਾਫੀ ਮੰਗੀ ਹੈ। ਕਿੰਨੇ ਦਿਨ ਤੱਕ ਕਿਹੜੇ ਕਿਹੜੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਸਟਾਫ ਦੀ ਤਰਫ ਤੋਂ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ, ਇਸ ਦੀ ਕੋਈ ਅਲੱਗ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਸਟਾਫ ਜ਼ਰੂਰ ਇਸ ਵਕਤ ਚਿੰਤਾ ਦੇ ਵਿੱਚ ਹੈ। ਉੱਥੇ ਹੀ ਅਗਲੀ ਖਬਰ ਸਾਊਥ ਵੈਸਟ ਮੈਟਰੋ ਦੇ ਨਾਲ ਜੁੜੀ ਹੋਈ, ਵੈਸੇ ਇਸ ਖਬਰ ਦੇ ਨਾਲ ਜੁੜੀਆਂ ਹੋਈਆਂ ਅੱਗੇ ਕੁਝ ਹੋਰ ਵੀ ਖਬਰਾਂ ਨੇ, ਪਰ ਇਹ ਖਬਰ ਸੁਣਨੀ ਬੜੀ ਜ਼ਰੂਰੀ ਹੈ ਔਰ ਲਾਜ਼ਮੀ ਹੈ, ਕਿਉਂਕਿ ਸਿਡਨੀ ਦੇ ਵਿੱਚ ਇੱਕ ਵਕਾਰੀ ਪ੍ਰੋਜੈਕਟ ਜਿਹੜਾ ਉਹ ਨਿਰਮਾਣ ਅਧੀਨ ਹੈ, ਬਲਕਿ ਉਸ ਪ੍ਰੋਜੈਕਟ ਦਾ ਇੱਕ ਗੇਟ ਜਿਹੜਾ ਉਹ ਮੁਕੰਮਲ ਹੋ ਚੁੱਕਿਆ ਹੈ। ਗੱਲ ਕਰ ਰਹੇ ਹਾਂ ਸਾਊਥ ਵੈਸਟ ਮੈਟਰੋ ਲਾਈਨ ਦੀ। ਜਾਣਦੇ ਹੀ ਹੋ ਤੁਸੀਂ ਕਿ ਸਿਡਨੀ ਦੇ ਪੱਛਮੀ ਇਲਾਕੇ ਟਲਾ ਵੋਂਗ ਤੋਂ ਸ਼ੁਰੂ ਹੋ ਕੇ ਵਾਇਆ ਕਾਸਲ ਹਿੱਲ ਤੇ ਚੈਟਸਵੁੱਡ ਹੁੰਦਿਆਂ ਹੋਇਆਂ ਜਿਹੜਾ ਮੈਟਰੋ ਟ੍ਰੇਨ ਪ੍ਰੋਜੈਕਟ ਸੀ ਉਹ ਸਿਡਨੀ ਸੀਬੀਡੀ ਤੱਕ ਤੇ ਬਲਕਿ ਸਿਡਨਮ ਤੱਕ ਸੀ। ਹੁਣ ਸਿਡਨਮ ਨੂੰ ਗਾਂ ਬੈਂਕਸਟਾਊਨ ਦੇ ਨਾਲ ਜੋੜਨ ਵਾਲਾ ਪ੍ਰੋਜੈਕਟ ਵੀ ਮੁਕੰਮਲ ਕਰ ਲਿਆ ਗਿਆ, ਸਟੇਸ਼ਨਸ ਦਾ ਲਗਭਗ ਨਿਰਮਾਣ ਕਰ ਲਿਆ ਗਿਆ। ਪਰ ਕੁਝ ਦਿਨ ਪਹਿਲਾਂ ਜਦੋਂ ਇਹ ਟ੍ਰੇਨ ਦੀ ਸ਼ੁਰੂਆਤ ਕਰਨੀ ਸੀ, ਪੈਸੇਂਜਰਸ ਨੂੰ ਇਸ ਟ੍ਰੇਨ ਦੇ ਉੱਤੇ ਆਉਣ ਦਾ ਸੱਦਾ ਦੇਣਾ ਸੀ ਪ੍ਰੀਮੀਅਰ ਕ੍ਰਿਸ ਮਿੰਸ ਨੇ, ਇਹ ਤੋਂ ਥੋੜੇ ਦਿਨ ਪਹਿਲਾਂ ਹੀ ਇਹ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਇਸ ਟ੍ਰੇਨ ਦੇ ਸੈਕਸ਼ਨ ਦੇ ਵਿੱਚ ਕੁਝ ਇੱਕ ਪਲੇਟਫਾਰਮ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ। ਪਲੇਟਫਾਰਮ ਦੇ ਵਿੱਚ ਕੀ ਸਮੱਸਿਆਵਾਂ ਆ ਰਹੀਆਂ ਨੇ, ਬਲਕਿ ਉਹਨਾਂ ਦੇ ਗੇਟ ਨਹੀਂ ਖੁੱਲ ਰਹੇ। ਪਹਿਲਾਂ ਤਾਂ ਤੁਹਾਨੂੰ ਇਹ ਦੱਸਦੇ ਚੱਲੀਏ ਜੇ ਤੁਸੀਂ ਸਿਡਨੀ ਮੈਟਰੋ ਤੋਂ ਮੁਖਾਤਬ ਨਹੀਂ ਹੋ ਕਿ ਇਹ ਕੀ ਸ਼ੈ। ਸਿਡਨੀ ਦੇ ਵਿੱਚ ਸੈਮੀ ਮੈਟਰੋ ਟ੍ਰੇਨਾਂ ਤਾਂ ਪਿਛਲੇ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਚੱਲ ਹੀ ਰਹੀਆਂ ਨੇ ਔਰ ਬੜਾ ਬਿਹਤਰੀਨ ਟਰਾਂਸਪੋਰਟੇਸ਼ਨ ਸਿਸਟਮ ਹੈ, ਪਰ ਮੈਟਰੋ ਜਿਹੜੀ ਕਿ ਸਿਡਨੀ ਦੇ ਵਿੱਚ ਲਗਭਗ ਪਿਛਲੇ ਇੱਕ ਦਹਾਕੇ ਤੋਂ ਨਿਰਮਾਣ ਅਧੀਨ ਆਈ ਸੀ ਤੇ ਉਸਦਾ ਇੱਕ ਵੱਡਾ ਸੈਗਮੈਂਟ ਜਿਹੜਾ ਟਲਾਵਾਂਗ ਤੋਂ ਸਿਟੀ ਹੁੰਦਿਆਂ ਹੋਇਆ ਸਿਡਨਮ ਤੱਕ ਸੀਗਾ। ਇਹ ਇੱਕ ਡਰਾਈਵਰਲੈਸ ਮੈਟਰੋ ਸੇਵਾ, ਹਰ 4 ਮਿੰਟ ਦੇ ਵਿੱਚ ਪੀਕ ਆਵਰਸ ਦੇ ਦਰਮਿਆਨ ਇਹ ਸੇਵਾਵਾਂ ਚੱਲਦੀਆਂ ਨੇ ਔਰ ਬੜੀ ਬਾਕਮਾਲ ਇਹ ਟ੍ਰੇਨ ਸੇਵਾਵਾਂ ਨੇ। ਹੁਣ ਇਸ ਦਾ ਵਿਸਤਾਰ ਕੀਤਾ ਜਾ ਰਿਹਾ, ਬਲਕਿ ਹਾਲੇ ਵੀ ਚੱਲ ਰਿਹਾ ਇਸ ਦਾ ਵਿਸਤਾਰ। ਇਸ ਵਿਸਤਾਰ ਦੇ ਵਿੱਚ ਜਿਹੜੇ ਨਵੇਂ ਸਟੇਸ਼ਨ ਜੁੜੇ ਗਏ ਨੇ ਬੈਂਕਸਾਮ ਤੱਕ ਦੇ, ਔਰ ਕਿਉਂਕਿ ਇਹ ਮੈਟਰੋ ਜਦੋਂ ਆਣ ਕੇ ਰੁਕਦੀ ਹੈ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਖਲੋਂਦੀ ਹੈ ਤਾਂ ਉਸ ਵਕਤ ਉਸ ਪਲੇਟਫਾਰਮ ਦੇ ਦਰਵਾਜ਼ੇ ਕੱਚ ਦੀਆਂ ਦੀਵਾਰਾਂ ਹੁੰਦੀਆਂ ਨੇ ਉਹ ਲੱਗੇ ਹੋਏ ਹੁੰਦੇ ਨੇ, ਤੇ ਜਿਵੇਂ ਹੀ ਮੈਟਰੋ ਦੇ ਦਰਵਾਜ਼ੇ ਖੁੱਲਦੇ ਨੇ ਤਾਂ ਪਲੇਟਫਾਰਮ ਦੇ ਦਰਵਾਜ਼ੇ ਵੀ ਖੁੱਲ ਜਾਂਦੇ ਨੇ। ਹੁਣ ਇਹ ਦਰਵਾਜ਼ੇ ਜਿਹੜੇ ਪਲੇਟਫਾਰਮ ਦੇ ਨੇ ਉਹ ਖੁੱਲ ਨਹੀਂ ਪਾ ਰਹੇ, ਇੱਕ ਨਹੀਂ ਦੋ ਨਹੀਂ ਬਲਕਿ 6 ਅਲੱਗ ਅਲੱਗ ਥਾਵਾਂ ਦੇ ਉੱਤੇ। ਉਸ ਦੀ ਵਜ੍ਹਾ ਇਹ ਦੱਸੀ ਗਈ ਹੈ ਕਿ ਟ੍ਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਗੈਪ ਬਹੁਤ ਵੱਡਾ ਹੈ। ਹਾਲਾਂਕਿ ਇੰਨਾ ਵੱਡਾ ਵੀ ਨਹੀਂ ਹੈ, ਪਰ ਇਹ ਇੰਨਾ ਕੁ ਗੈਪ ਹੈ ਕਿ ਇਸ ਨੂੰ ਐਕਸੈਪਟ ਨਹੀਂ ਕੀਤਾ ਜਾ ਸਕਦਾ। ਇਸੇ ਦੇ ਚੱਲਦਿਆਂ ਹੋਇਆਂ ਹੁਣ ਟਰਾਂਸਪੋਰਟ ਮਿਨਿਸਟਰ ਨੇ ਜਿਹੜੇ NSW ਦੇ ਜੌਨ ਗ੍ਰਾਹਮ, ਉਹਨਾਂ ਦਾ ਕਹਿਣਾ ਹੈ, ਵੀਰਵਾਰ ਦੇ ਦਿਨ ਉਹਨਾਂ ਨੇ ਇਹ ਗੱਲ ਦੱਸੀ ਕਿ 6 ਸੈਟਸ ਆਫ ਡੋਰਸ ਜਿਹੜੇ ਨੇ, ਯਾਨੀ ਕਿ 6 ਐਸੇ ਜਿਹੜੇ ਦਰਵਾਜ਼ੇ ਹੈਗੇ ਨੇ ਉਹ ਇਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਇਹ ਸਮੱਸਿਆਵਾਂ ਆਈਆਂ ਨੇ। ਦੱਸ ਦਈਏ ਕਿ ਕੁਝ ਇੱਕ ਸਟੇਸ਼ਨ ਤਾਂ ਮੈਟਰੋ ਦੇ ਸੈਮੀ ਮੈਟਰੋ ਦੇ ਲਈ ਇਸਤੇਮਾਲ ਕੀਤੇ ਜਾਂਦੇ ਸੀ, ਇਸੇ ਕਰਕੇ ਉਹਨਾਂ ਨੂੰ ਹੁਣ ਮੈਟਰੋ ਦੇ ਲਈ ਵੀ ਇਸਤੇਮਾਲ ਕੀਤਾ ਜਾਏਗਾ। ਉਹ 130 ਸਾਲ ਪੁਰਾਣੇ ਸਟੇਸ਼ਨ ਬਣੇ ਹੋਏ ਨੇ ਇੱਥੇ, ਸੋ ਇਸ ਕਰਕੇ ਉਹਨਾਂ ਸਟੇਸ਼ਨ ਦੇ ਵਿੱਚ ਖਾਸ ਤੌਰ ਦੇ ਉੱਤੇ ਡਲਵਿਚ ਹਿੱਲ, ਕੈਂਟਰਬਰੀ, ਕੈਂਪਸੀ ਤੇ ਮੈਰਿਕਵਿਲ, ਇਹਨਾਂ ਸਟੇਸ਼ਨ ਦੇ ਉੱਤੇ ਇਹ ਗੈਪ ਜਿਹੜੇ ਦੇਖਣ ਨੂੰ ਮਿਲੇ ਨੇ। ਸਭ ਤੋਂ ਵੱਡਾ ਗੈਪ ਡਲਵਿਚ ਹਿੱਲ ਦੇ ਵਿੱਚ ਹੈ, 30 ਸੈਂਟੀਮੀਟਰ ਦਾ, ਯਾਨੀ ਕਿ ਪਲੇਟਫਾਰਮ ਤੋਂ
ਜਿਹੜਾ ਟ੍ਰੇਨ ਦੇ ਦਰਮਿਆਨ ਜਿਹੜਾ ਗੈਪ ਹੋਏਗਾ, ਇਸ ਕਰਕੇ ਦਰਵਾਜ਼ਾ ਇਹ ਨਹੀਂ ਖੁੱਲੇਗਾ। ਤੇ ਸਭ ਤੋਂ ਛੋਟਾ ਗੈਪ ਜਿਹੜਾ ਕੈਂਪਸੀ ਦੇ ਵਿੱਚ ਉਹ 24 ਸੈਂਟੀਮੀਟਰ ਦੇ ਆਸ ਪਾਸ ਹੈ। ਹਾਲਾਂਕਿ ਇਹ 6 ਹੀ ਦਰਵਾਜ਼ੇ ਨੇ, ਪਰ ਇਹਨਾਂ ਨੂੰ 1 ਨਹੀਂ 2 ਨਹੀਂ ਕਈ ਵਾਰ ਖੋਲਣ ਦੀ ਕੋਸ਼ਿਸ਼ ਕੀਤੀ ਗਈ। ਲਗਭਗ ਕਿਹਾ ਜਾ ਰਿਹਾ ਹੈ ਕਿ 22 ਲੱਖ ਵਾਰ ਇਹਨਾਂ ਦਰਵਾਜ਼ਿਆਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ। ਏਦਾਂ ਨਹੀਂ ਕਿ ਹਰ ਵਾਰ ਰੁਕੇ ਨੇ, ਪਰ ਇਹ 8 ਵਾਰ ਫੇਲ ਹੋਏ ਨੇ। ਪਰ ਇਸ ਨੂੰ ਮੰਨਿਆ ਨਹੀਂ ਜਾ ਸਕਦਾ, ਖਰਾਬੀ ਤਾਂ ਖਰਾਬੀ ਹੈ। ਹਾਲਾਂਕਿ ਹੁਣ ਇਸ ਖਬਰ ਦੇ ਵਿੱਚ ਜਿਹੜੀ ਡੇਲੀ ਟੈਲੀਗ੍ਰਾਫ ਦੀ, ਕਿਉਂਕਿ ਇਹ ਰਾਈਟ ਵਿੰਗਰ ਮੀਡੀਆ, ਇਹ ਲੇਬਰ ਸਰਕਾਰ ਤੇ ਵਾਰ ਰਹੇ ਨੇ। ਇੱਥੇ ਸਰਕਾਰ ਦੀ ਕੋਈ ਖਾਸ ਐਡੀ ਗਲਤੀ ਨਜ਼ਰ ਨਹੀਂ ਆਉਂਦੀ, ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈ ਪਿਛਲੀ ਲਿਬਰਲ ਨੈਸ਼ਨਲ ਗਵਰਨਮੈਂਟ ਦੇ ਵੇਲੇ ਸ਼ੁਰੂ ਹੋਇਆ ਸੀ, ਹੁਣ ਲੇਬਰ ਪਾਰਟੀ ਦੀ ਸਰਕਾਰ ਹੈ। ਤੇ ਅੱਗੇ ਨੂੰ ਜੇ ਸਰਕਾਰ ਬਦਲ ਵੀ ਜਾਂਦੀ ਹੈ ਤਾਂ ਪੈਰਾਮੈਟਾ ਵਾਲੀ ਲਾਈਨ ਵੀ, ਉਹ ਵੀ ਨਿਰਮਾਣ ਅਧੀਨ ਹੈ, ਉਹ ਵੀ ਚੱਲੇਗੀ। ਅਸਲ ਦੇ ਵਿੱਚ ਗੜਬੜ ਇੱਥੇ ਬਿਊਰੋਕ੍ਰੇਸੀ ਦੀ ਨਜ਼ਰ ਆਉਂਦੀ ਹੈ। ਜਿਹੜੇ ਲੱਖਾਂ ਡਾਲਰ ਦਾ ਪੈਕੇਜ ਲੈਂਦੇ ਨੇ ਸਿਡਨੀ ਮੈਟਰੋ ਦੇ ਜਿਹੜੇ ਸੀਈਓ ਤੋਂ ਲੈ ਕੇ ਡਾਇਰੈਕਟਰ ਅਹੁਦੇ ਤੱਕ, ਔਰ ਫਿਰ ਬਾਅਦ ਦੇ ਵਿੱਚ ਐਸੀਆਂ ਅੰਬੈਰਸਮੈਂਟਸ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ। ਅਸਲ ਦੇ ਵਿੱਚ ਮੀਡੀਆ ਦੇ ਲਈ ਆਸਾਨ ਹੋ ਜਾਂਦਾ ਹੈ ਸਰਕਾਰ ਦੇ ਉੱਤੇ ਵੜਨਾ, ਸਰਕਾਰ ਨੂੰ ਜਵਾਬਦੇਹ ਠਹਿਰਾਉਣਾ, ਇੱਕ ਸੌਫਟ ਟਾਰਗੇਟ ਵੀ ਬਣ ਜਾਂਦਾ ਹੈ। ਪਰ ਬਿਊਰੋਕ੍ਰੇਸੀ ਦੇ ਉੱਤੇ ਸਵਾਲ ਚੁੱਕੇ ਜਾਣੇ ਬਹੁਤ ਜ਼ਰੂਰੀ ਨੇ। ਉਹ ਸਿਸਟਮ ਜਿਹੜਾ ਪਿਛਲੇ 10 ਸਾਲ ਤੋਂ ਚੱਲਦਾ ਆ ਰਿਹਾ, ਉਹਦੇ ਵਿੱਚ ਐਸੀਆਂ ਸਮੱਸਿਆਵਾਂ ਕਿਵੇਂ ਆ ਗਈਆਂ, ਕਿਵੇਂ ਸਿਡਨੀ ਮੈਟਰੋ ਨੇ ਐਸੇ ਕੰਟਰੈਕਟਰਸ ਨੂੰ ਇਹ ਜੌਬ ਦੇ ਦਿੱਤੀ ਜਿਹੜਾ ਇਹੀ ਤੈਅ ਨਹੀਂ ਕਰ ਪਾਏ ਕਿ ਮੈਟਰੋ ਪਲੈਟਫਾਰਮ ਦੇ ਵਿੱਚ ਤੇ ਮੈਟਰੋ ਟ੍ਰੇਨ ਦੇ ਵਿਚਕਾਰ ਕਿੰਨਾ ਗੈਪ ਹੋਏਗਾ, ਦਰਵਾਜ਼ੇ ਕਿਉਂ ਨਹੀਂ ਖੁੱਲ ਰਹੇ, ਦਰਵਾਜ਼ਿਆਂ ਦੀ ਸਮੱਸਿਆਵਾਂ ਕੀ ਆ ਰਹੀਆਂ ਨੇ। ਵੈਸੇ ਟੋਟਲ 360 ਦਰਵਾਜ਼ੇ ਨੇ ਇਸ ਪੂਰੇ ਦੇ ਪੂਰੇ ਸੈਗਮੈਂਟ 'ਚ ਜਿਹੜਾ ਹੁਣ ਨਵਾਂ ਤਿਆਰ ਕੀਤਾ ਗਿਆ ਸਾਊਥ ਵੈਸਟ ਮੈਟਰੋ ਦਾ ਪ੍ਰੋਜੈਕਟ। 360 ਦੇ ਵਿੱਚੋਂ ਜੇਕਰ 8 ਦਰਵਾਜ਼ਿਆਂ ਦੇ ਵਿੱਚ ਇਹ ਸਮੱਸਿਆ ਆ ਰਹੀਆਂ ਨੇ ਤਾਂ ਇਹ ਸਿਰਫ 8 ਦੀ ਸਮੱਸਿਆ ਨਹੀਂ ਹੈ। ਸਵਾਲ ਇੱਥੇ ਇਹ ਹੈ ਕਿ ਇੱਕ ਲੰਮਾ ਚਿਰ ਇਸ ਦੇ ਜਿਹੜੇ ਕਰਮਚਾਰੀ ਸੀ ਸਿਡਨੀ ਮੈਟਰੋ ਦੇ ਨਾਲ ਜੁੜੇ ਹੋਏ, ਉਹ ਇੰਡਸਟਰੀਅਲ ਸਟ੍ਰਾਈਕ ਤੇ ਵੀ ਚਲੇ ਗਏ। ਲੰਮਾ ਚਿਰ ਇਹ ਵੀ ਹੜਤਾਲਾਂ ਚੱਲਦੀਆਂ ਰਹੀਆਂ ਕਿ ਇਹ ਮੈਟਰੋ ਦਾ ਪ੍ਰੋਜੈਕਟ ਜਿਹੜਾ ਇਸ ਦੇ ਵਿੱਚ ਗੜਬੜਾਂ ਨੇ। ਪਰ ਬਾਵਜੂਦ ਇਸ ਸਾਰੇ ਕਾਸੇ ਦੇ, ਸਿਡਨੀ ਮੈਟਰੋ ਇਸ ਪੂਰੀ ਦੀ ਪੂਰੀ ਜਿਹੜੀ ਇਹ ਸਿਸਟਮ ਹੈ, ਮੈਟਰੋ ਟ੍ਰੇਨ ਸਿਸਟਮ ਹੈ, ਇਸ ਨੂੰ ਹੁਣ ਸਹੀ ਢੰਗ ਦੇ ਨਾਲ ਚਲਾ ਵੀ ਪਾਏਗੀ ਕਿ ਨਹੀਂ, ਕਿਉਂਕਿ ਪਹਿਲੀ ਵਾਰ ਜਦੋਂ ਮੈਟਰੋ ਦਾ ਉਦਘਾਟਨ ਹੋਇਆ ਸੀ ਉਦੋਂ ਵੀ ਸ਼ੁਰੂਆਤ ਦੇ ਵਿੱਚ ਕੁਝ ਇੱਕ ਸਮੱਸਿਆਵਾਂ ਅਜਿਹੀਆਂ ਦੇਖੀਆਂ ਦੇਖਣ ਨੂੰ ਮਿਲੀਆਂ ਸੀ, ਕਿਉਂਕਿ ਆਟੋਮੈਟਿਕ ਟ੍ਰੇਨਸ ਨੇ, ਆਟੋਮੈਟਿਕ ਜਿਹੜੀਆਂ ਇਹਨਾਂ ਦੇ ਡੋਰਸ ਨੇ ਤੇ ਉਹਨਾਂ ਦੇ ਵਿੱਚ ਇਹ ਸਮੱਸਿਆਵਾਂ ਟਲਾਵੋਂਗ ਤੋਂ ਰਾਉਜ਼ਿਲ ਦੇ ਸੈਕਸ਼ਨ ਦੇ ਦਰਮਿਆਨ ਵੀ ਦੇਖਣ ਨੂੰ ਮਿਲੀਆਂ ਸੀ। ਖੈਰ ਬਿਊਰੋਕ੍ਰੇਸੀ ਦੇ ਉੱਤੇ ਸਵਾਲ ਚੁੱਕਣੇ ਇਸ ਕਰਕੇ ਬਣ ਜਾਂਦੇ ਨੇ ਕਿਉਂਕਿ ਕਈ ਵਾਰ ਇਹ ਪਤਾ ਚੱਲਦਾ ਹੈ ਕਿ ਬਿਊਰੋਕ੍ਰੇਟ ਲੋੜ ਦੇ ਨਾਲੋਂ ਜ਼ਿਆਦਾ ਤਨਖਾਹਾਂ ਲੈ ਰਹੇ ਨੇ। ਹੁਣ ਉਦਾਹਰਣ ਦੇ ਤੌਰ ਦੇ ਉੱਤੇ ਜ਼ਿਆਦਾ ਨਹੀਂ ਪਰ ਸਿਰਫ ਇੱਕੋ ਹੀ ਏਜੰਸੀ ਦੀ ਗੱਲ ਕਰਾਂਗੇ ਜਿੱਥੇ ਇਹ ਪਤਾ ਚੱਲਿਆ ਹੈ ਕਿ 1 ਨਹੀਂ 2 ਨਹੀਂ ਬਲਕਿ 1 ਦਰਜਨ ਦੇ ਕਰੀਬ ਜਿਹੜੇ ਫੈਡਰਲ ਪਬਲਿਕ ਸਰਵੈਂਟਸ ਨੇ, ਜਿਹੜੇ ਕਿ ਨੌਕਰਸ਼ਾਹ ਨੇ, ਉਹ ਇੰਨੀਆਂ ਤਨਖਾਹਾਂ ਹਾਸਲ ਕਰ ਰਹੇ ਨੇ ਕਿ ਖੈਰ ਉਸਨੂੰ ਕਿਵੇਂ ਜਸਟੀਫਾਈ ਕਰਾਂਗੇ ਕਿ ਪ੍ਰਧਾਨ ਮੰਤਰੀ ਨਾਲੋਂ ਵੀ ਦੁੱਗਣੀ ਤਨਖਾਹ ਕਈਆਂ ਨੂੰ ਮਿਲ ਰਹੀ ਹੈ। ਔਰ ਇਸ ਤੋਂ ਇਲਾਵਾ ਬੋਨਸ ਮਿਲਦੇ ਨੇ, ਹੋਰ ਅਲਾਉਂਸਿਸ ਹਾਸਲ ਹੁੰਦੇ ਨੇ। ਅਜਿਹਾ ਕੋਸਟ ਆਫ ਲਿਵਿੰਗ ਦਾ ਕ੍ਰਾਈਸਿਸ ਜਦੋਂ ਆਮ ਆਸਟ੍ਰੇਲੀਆਈ ਲੋਕਾਂ ਦੇ ਉੱਤੇ ਪਿਆ ਹੋਇਆ ਹੈ ਤਾਂ ਇੱਕ ਸੰਸਥਾ ਆਸਟ੍ਰੇਲੀਆ ਦੀ, ਜਿਹੜੀ ਆਸਟ੍ਰੇਲੀਆ ਦੇ ਸੋਵਰੀਅਨ ਵੈਲਥ ਫੰਡ ਦੇ ਨਾਲ ਜੁੜੀ ਹੋਈ ਹੈ, ਫਿਊਚਰ ਫੰਡ, ਜਿੱਥੇ ਆਸਟ੍ਰੇਲੀਆ ਦੇ ਜਿਹੜੇ ਨਿਵੇਸ਼ਕ ਨੇ, ਵਿਦੇਸ਼ੀ ਨਿਵੇਸ਼ਕ ਨੇ, ਉਹ ਜਦੋਂ ਪੈਸਾ ਇਨਵੈਸਟ ਕਰਦੇ ਨੇ ਤਾਂ ਇਸ ਸੰਸਥਾ ਦੀ ਜ਼ਿੰਮੇਵਾਰੀ ਹੁੰਦੀ ਹੈ ਫਿਊਚਰ ਫੰਡ, ਜਿਹੜਾ ਕਿ ਫੋਰੈਕਸ ਨੂੰ ਸਾਂਭ ਸੰਭਾਲ ਕੇ ਰੱਖਦਾ ਹੈ, ਯਾਨੀ ਕਿ ਵਿਦੇਸ਼ੀ ਮੁਦਰਾ ਨੂੰ ਬਚਾ ਕੇ ਰੱਖਦਾ ਹੈ। 350 ਬਿਲੀਅਨ ਡਾਲਰ, ਸੁਣਦੇ ਸੁਣਦੇ ਜਾਂ ਗਿਣਦੇ ਗਿਣਦੇ ਉਮਰ ਖਤਮ ਹੋ ਜਾਏਗੀ, 350 ਬਿਲੀਅਨ ਡਾਲਰ ਇਸ ਵਕਤ ਆਸਟ੍ਰੇਲੀਆ ਦੇ ਫਿਊਚਰ ਫੰਡ ਦੇ ਵਿੱਚ ਪਏ ਹੈ। ਜ਼ਾਹਰ ਜੀ ਗੱਲ ਹੈ ਕਿ ਰਕਮ ਬਹੁਤ ਵੱਡੀ ਹੈ ਔਰ ਇਸ ਰਕਮ ਦੀ ਰਾਖੀ ਦੇ ਲਈ ਜਿਹਨਾਂ ਲੋਕਾਂ ਨੂੰ ਰੱਖਿਆ ਗਿਆ ਉਹਨਾਂ ਨੂੰ ਵੀ ਵੱਡੀ ਰਕਮ ਦੇਣੀ ਹੁੰਦੀ ਹੈ। ਪਤਾ ਇਹ ਚੱਲਿਆ ਹੈ ਕਿ ਵਨ ਫਿਊਚਰ ਫੰਡ ਦੇ ਜਿਹੜੇ ਇਸ ਫਿਊਚਰ ਫੰਡ ਦੇ ਜਿਹੜੇ ਮੈਨੇਜਰਸ ਨੇ ਜਾਂ ਜਿਹੜੇ ਐਗਜ਼ੈਕਟਿਵ ਲੈਵਲ ਦੇ ਅਧਿਕਾਰੀ ਨੇ, ਉਹਨਾਂ ਦੀਆਂ ਤਨਖਾਹਾਂ ਪਿਛਲੇ 1 ਸਾਲ ਦੇ ਵਿੱਚ ਵਧਾਈਆਂ ਗਈਆਂ ਨੇ। ਪ੍ਰਧਾਨ ਮੰਤਰੀ ਆਸਟ੍ਰੇਲੀਆ ਦੇ ਨੇ ਜਿਹੜੇ ਐਂਥਨੀ ਐਲਬਨੀਜ਼, ਉਹ ਲਗਭਗ 6,22,000 ਡਾਲਰ ਲੈਂਦੇ ਨੇ। ਇਸ ਦੇ 11 ਸਟਾਫ ਮੈਂਬਰ ਦੀਆਂ ਤਨਖਾਹਾਂ 1.5 ਮਿਲੀਅਨ ਡਾਲਰ ਨੇ, ਯਾਨੀ ਪ੍ਰਧਾਨ ਮੰਤਰੀ ਦੇ ਨਾਲੋਂ ਦੁੱਗਣੀਆਂ। 11 ਸਟਾਫ ਮੈਂਬਰ ਨੂੰ ਫੈਡਰਲ ਕੈਬਨਿਟ ਮਿਨਿਸਟਰਸ ਤੋਂ ਵੀ ਜ਼ਿਆਦਾ ਜਿਹੜੀ ਹੈ ਤਨਖਾਹ ਦਿੱਤੀ ਜਾਂਦੀ ਹੈ, ਡਿਪਾਰਟਮੈਂਟ ਸੈਕਟਰੀ ਤੋਂ ਵੀ ਜ਼ਿਆਦਾ ਤਨਖਾਹ ਦਿੱਤੀ ਜਾਂਦੀ ਹੈ। ਤਨਖਾਹ ਦਾ ਜਿਹੜਾ ਬੇਲੋੜਾ
ਤਰੀਕੇ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਜਾਂ ਫਜ਼ੂਲ ਖਰਚੀ ਹੈ ਨੌਕਰਸ਼ਾਹੀ ਦੇ ਉੱਤੇ ਇੰਨੀਆਂ ਮੋਟੀਆਂ ਮੋਟੀਆਂ ਤਨਖਾਹਾਂ ਦੇਣੀਆਂ, ਇਹ ਦਾਅਵਾ ਕੀਤਾ ਹੈ ਗ੍ਰੀਨਸ ਪਾਰਟੀ ਦੇ ਸੈਨੇਟਰ ਬਾਰਬਰਾ ਪੈਕੌਕ ਨੇ। ਉਹਨਾਂ ਨੇ ਸਵਾਲ ਚੁੱਕੇ ਨੇ ਕਿ ਪਬਲਿਕ ਸਰਵਿਸ ਦੇ ਨਾਂ ਦੇ ਉੱਤੇ ਕੁਝ ਵੀ ਤਨਖਾਹ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ। ਫਿਊਚਰ ਫੰਡ ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ, ਆਸਟ੍ਰੇਲੀਆ ਦੇ ਇਨਵੈਸਟਮੈਂਟ ਦੇ ਲਿਹਾਜ਼ ਦੇ ਨਾਲ ਇੱਕ ਚੰਗਾ, ਇੱਕ ਜ਼ਰੂਰੀ ਫੰਡ ਹੈਗਾ, ਔਰ ਇਸ ਦੇ ਵਿੱਚ $37 ਬਿਲੀਅਨ ਦਾ ਇਜ਼ਾਫਾ ਵੀ ਹੋ ਮਾਫ ਕਰਨਾ ਇਜ਼ਾਫਾ ਵੀ ਹੋਇਆ ਪਿਛਲੇ 1 ਸਾਲ ਦੇ ਦਰਮਿਆਨ। ਪਰ ਫਿਰ ਵੀ ਤਨਖਾਹਾਂ ਨੂੰ ਕਿਤੇ ਕੁ ਤੱਕ ਤਾਂ ਜਾ ਕੇ ਜਿਹੜਾ ਉਹ ਦੇਖਣਾ ਹੋਏਗਾ ਕਿ ਕਿੰਨੀਆਂ ਕੁ ਤਨਖਾਹਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਇੱਕ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਹੈ ਜਿਹੜੀ, ਉਸ ਦੇ ਵਿੱਚ ਕਟੌਤੀਆਂ ਕਰਨੀਆਂ ਜ਼ਰੂਰੀ ਨੇ, ਅਪਾਹਜ ਲੋਕਾਂ ਤੱਕ ਮਦਦ ਜਿਹੜੀ ਉਹ ਨਹੀਂ ਪਹੁੰਚਾਈ ਜਾ ਸਕਦੀ ਕਿਉਂਕਿ ਸਰਕਾਰ ਦੇ ਬੇਲੋੜੇ ਖਰਚੇ ਹੁੰਦੇ ਨੇ। ਦੂਸਰੇ ਪਾਸੇ ਕਦੇ ਕਲਾਈਮੇਟ ਐਕਸਚੇਂਜ ਵਰਗ ਕਲਾਈਮੇਟ ਚੇਂਜ ਦੇ ਨਾਂ ਦੇ ਉੱਤੇ ਜਿਹੜੇ ਮਹਿਕਮੇ ਖੋਲੇ ਹੋਏ ਨੇ, ਕਦੇ ਫਿਊਚਰ ਫੰਡ ਦੇ ਵਿੱਚ, ਕਦੇ ਹੋਰ ਦੂਸਰੇ ਮਹਿਕਮਿਆਂ ਦੇ ਵਿੱਚ ਬੇਲੋੜੀਆਂ ਤਨਖਾਹਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ, ਇਹਨਾਂ ਦੇ ਉੱਤੇ ਵੀ ਸਵਾਲ ਪੈਦਾ ਹੁੰਦੇ ਨੇ। ਉੱਥੇ ਹੀ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੇਫਟੀ ਜ਼ਾਰ ਹੈ ਉਹਨਾਂ ਦੀ ਤਰਫ ਤੋਂ ਆਸਟ੍ਰੇਲੀਆ ਦੇ ਵਿੱਚ ਗੇਮਿੰਗ ਪਲੇਟਫਾਰਮਸ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ। ਗੇਮਿੰਗ ਪਲੇਟਫਾਰਮ ਰੋਬੋਲੈਕਸ, ਫੋਰਟਨਾਈਟ, ਮਾਈਨਕ੍ਰਾਫਟ, ਕਿਹਾ ਜਾ ਰਿਹਾ ਹੈ ਕਿ ਇਹ ਪਲੇਟਫਾਰਮ ਇੱਕ ਤਰੀਕੇ ਦੇ ਨਾਲ ਅੱਤਵਾਦੀਆਂ ਨੂੰ ਭਰਤੀ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਅਨੁਕੂਲ ਬਣਾ ਰਹੇ ਨੇ, ਉਸੇ ਲੋਕਾਂ ਦੇ, ਐਸੇ ਅਪਰਾਧਕ ਲੋਕਾਂ ਦੇ ਅਨੁਕੂਲ ਬਣਾ ਰਹੇ ਨੇ, ਔਰ ਇਹਦੇ ਖਿਲਾਫ ਲੋੜੀਂਦੇ ਕਦਮ ਵੀ ਨਹੀਂ ਚੁੱਕੇ ਜਾ ਰਹੇ। ਸੇਫਟੀ ਜ਼ਾਰ ਦੀ ਤਰਫ ਤੋਂ ਅੱਜ ਦੇ ਦਿਨ ਇਹ ਬਿਆਨ ਸਵੇਰ ਵੇਲੇ ਜਾਰੀ ਕੀਤਾ ਗਿਆ। ਈ ਸੇਫਟੀ ਦੀ ਆਨਲਾਈਨ ਗੇਮਿੰਗ ਪਾਰਦਰਸ਼ਤਾ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਪਲੇਟਫਾਰਮ ਜਿਹੜੇ ਨੇ ਉਹ ਆਪਣੇ ਯੂਜ਼ਰਸ ਨੂੰ ਇੱਕ ਕਾਮਨ ਇਨਫਰਾਸਟ੍ਰਕਚਰ ਜਿਹੜਾ ਉਹ ਨਹੀਂ ਦੇ ਪਾ ਰਹੇ। ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਲੈਂਗੁਏਜ ਐਨਾਲਿਸਿਸ ਟੂਲਸ ਜਿਹੜੇ ਹੁੰਦੇ ਨੇ, ਯਾਨੀ ਕਿ ਜਿੰਨੀਆਂ ਵੱਡੀਆਂ ਗੇਮਿੰਗ ਕੰਪਨੀਆਂ ਨੇ ਉਹਨਾਂ ਦੇ ਦੁਆਰਾ ਜਿਹੜੇ ਉਹਨਾਂ ਦਾ ਇਸਤੇਮਾਲ ਕਰਦੇ ਨੇ ਜਿਹੜੇ ਯੂਜ਼ਰਸ ਉਹਨਾਂ ਗੇਮਸ ਦੇ ਉੱਤੇ, ਖਾਸ ਤੌਰ ਦੇ ਉੱਤੇ ਕਿਸ਼ੋਰੀ ਹੁੰਦੇ ਨੇ, ਨਾਬਾਲਗ ਬੱਚੇ ਹੀ ਹੁੰਦੇ ਨੇ ਜਿਹੜਾ ਇਹਨਾਂ ਗੇਮਿੰਗ ਪਲੇਟਫਾਰਮਸ ਦਾ ਇਸਤੇਮਾਲ ਕਰਦੇ ਨੇ। ਹੁਣ ਉਹ ਜਦੋਂ ਇਹਨਾਂ ਦਾ ਇਸਤੇਮਾਲ ਕਰਦੇ ਨੇ ਤੇ ਉਹਨਾਂ ਦੇ ਨਾਲ ਕੋਈ ਅਨਸੁਕਾਮੀ ਘਟਨਾ ਵਾਪਰਦੀ ਹੈ ਜਿਵੇਂ ਸੈਕਸੁਅਲ ਐਕਸਟੋਰਸ਼ਨ ਦੇ ਮਾਮਲੇ ਸਾਹਮਣੇ ਆਉਂਦੇ ਨੇ, ਤਾਂ ਇਹ ਜਿਹੜੇ ਗੇਮਿੰਗ ਪਲੇਟਫਾਰਮਸ ਨੇ ਇਹ ਆਪਣੇ ਐਨਾਲਿਸਿਸ ਟੂਲਸ ਨੂੰ ਇਸ ਤਰੀਕੇ ਦੇ ਨਾਲ ਲਾਗੂ ਨਹੀਂ ਕਰਦੇ ਕਿ ਪਿਛਲੀ ਵਾਰ ਫਲਾਣੇ ਯੂਜ਼ਰ ਦੇ ਹਵਾਲੇ ਦੇ ਨਾਲ ਸ਼ਿਕਾਇਤ ਆਈ ਸੀ ਤੇ ਜਾਂ ਇਸ ਕਿਸਮ ਦੇ ਜਿਹੜੇ ਅਕਾਊਂਟ ਹੋਲਡਰਸ ਨੇ ਉਹ ਕਿਸੇ ਇੱਕ ਆਈਡੀਓਲੋਜੀ ਦੇ ਨਾਲ, ਹੋਰ ਤਾਂ ਹੋਰ ਨਾਜ਼ੀ ਆਈਸਿਸ ਵਰਗੀਆਂ ਆਈਡੀਓਲੋਜੀਸ ਤੋਂ ਪ੍ਰਭਾਵਿਤ ਜਿਹੜੀਆਂ ਸਿਮੂਲੇਸ਼ਨਸ ਨੇ ਉਹ ਵੀ ਇਹਨਾਂ ਗੇਮਿੰਗ ਪਲੇਟਫਾਰਮਸ ਨੇ ਨੋਟ ਕੀਤੀਆਂ ਨੇ। ਪਰ ਬਾਵਜੂਦ ਇਸ ਦੇ, ਇਹ ਸਾਰਾ ਕੁਝ ਨੋਟ ਕਰਨ ਦੇ ਬਾਵਜੂਦ ਉਹ ਇਹਨਾਂ ਦੇ ਜਿਹੜੇ ਅਪਡੇਟਸ ਟੂਲ ਆਉਂਦੇ ਨੇ, ਯਾਨੀ ਇਹ ਗੇਮਿੰਗ ਪਲੇਟਫਾਰਮ ਜਿਵੇਂ ਹਰ ਵਾਰ ਅਪਡੇਟ ਹੁੰਦੀਆਂ ਨੇ, ਉਹਦੇ ਵਿੱਚ ਫਿਰ ਵੀ ਕਮੀਆਂ ਜਿਹੜੀਆਂ ਇਹਨਾਂ ਨੂੰ ਦੂਰ ਨਹੀਂ ਕਰ ਪਾਉਂਦੇ। ਇਸ ਨੂੰ ਕਿਹਾ ਜਾਂਦਾ ਹੈ ਆਟੋ ਮੋਡਰੇਸ਼ਨ ਦੀ ਰੀਕਾਲ ਰੇਟ, ਯਾਨੀ ਕਿ 51% ਅਪਰਾਧ ਫਿਰ ਤੋਂ ਦੁਹਰਾਏ ਜਾਂਦੇ ਨੇ। ਇਸੇ ਕਰਕੇ ਈ ਸੇਫਟੀ ਕਮਿਸ਼ਨਰ ਨੇ ਜਿਹੜੇ ਜੁਲੀ ਇਨਮੈਨ ਗ੍ਰਾਂਟ ਆਸਟ੍ਰੇਲੀਆ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਆਨਲਾਈਨ ਗੇਮਿੰਗ ਪਲੇਟਫਾਰਮ ਨੂੰ ਬੱਚਿਆਂ ਦੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹੋਰ ਬਹੁਤ ਕੁਝ ਕਰਨਾ ਹੋਏਗਾ। ਵੈਸੇ ਵੀ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਕਾਨੂੰਨ ਨੇ ਕਿ ਜੇਕਰ ਆਨਲਾਈਨ ਪਲੇਟਫਾਰਮ ਬੱਚਿਆਂ ਦੀ ਸਿਹਤ ਦੇ ਨਾਲ, ਮਾਨਸਿਕ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ ਤੇ ਇਸ ਕਿਸਮ ਦੇ ਨਾਲ ਉਹ ਜਿਹੜੀ ਡਿਊਟੀ ਆਫ ਕੇਅਰ ਬਿੱਲ ਹੈ ਜਿਹੜਾ ਡਿਜੀਟਲ, ਹਾਲਾਂਕਿ ਉਸ ਦੇ ਉੱਤੇ ਹਾਲੇ ਉਹ ਪਾਸ ਨਹੀਂ ਹੋਇਆ, ਪਰ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਜੇਕਰ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਇਸ ਕਿਸਮ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ ਔਰ ਉਸਦਾ ਸ਼ਿਕਾਰ ਬਣਦੇ ਨੇ ਤੇ ਇਹਨਾਂ ਕੰਪਨੀਆਂ ਨੂੰ $00,00,000 ਦਾ ਜੁਰਮਾਨਾ ਲਗਾਇਆ ਜਾਏਗਾ, $49 ਮਿਲੀਅਨ ਦਾ ਜੁਰਮਾਨਾ ਆਸਟ੍ਰੇਲੀਆ ਦੇ ਵਿੱਚ ਪ੍ਰਸਤਾਵਿਤ ਕੀਤਾ ਹੋਇਆ। ਉੱਥੇ ਡੇਲਾਈਟ ਸੇਵਿੰਗ ਜਿਹੜੀ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਸੂਬਿਆਂ 'ਚ, NSW, ਵਿਕਟੋਰੀਆ, ਤਸਮੇਨੀਆ, ਸਾਊਥ ਆਸਟ੍ਰੇਲੀਆ ਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿੱਚ ਇਸ ਐਤਵਾਰ ਦੇ ਦੁਪਹਿਰ ਸਵੇਰ ਤੋਂ ਬਾਅਦ, ਤੜਕ ਸਵੇਰ ਦਾ ਜਿਹੜਾ ਸਮਾਂ ਉਸ ਤੋਂ ਬਾਅਦ ਲਾਗੂ ਹੋ ਜਾਣੀ ਹੈ, ਯਾਨੀ ਕਿ ਦਿਨ ਜਿਹੜੇ ਨੇ ਵੱਡੇ ਦਿਖਾਈ ਦੇਣਗੇ ਤੁਹਾਡੀ ਘੜੀਆਂ ਦੇ ਉੱਤੇ। ਸੋ 2 ਵਜੇ ਤੜਕੇ ਸਵੇਰੇ ਜਦੋਂ ਵਜੇ ਹੋਣਗੇ ਤੇ ਘੜੀਆਂ ਤੇ 3 ਆਪਣੇ ਆਪ ਵੱਜ ਜਾਣਗੇ। ਵਾਲ ਕਲੋਕਸ ਦੇ ਉੱਤੇ ਤੁਹਾਨੂੰ ਸੈੱਟ ਕਰਨਾ ਪਏਗਾ, ਪਰ ਤੁਹਾਡੇ ਮੋਬਾਈਲ ਦੀਆਂ ਘੜੀਆਂ ਜੇਕਰ AECT ਯਾਨੀ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਦੇ ਨਾਲ ਸੈੱਟ ਨੇ ਤੇ ਉਸ ਦੇ ਮੁਤਾਬਕ ਆਪਣੇ ਆਪ 1 ਘੰਟਾ ਅੱਗੇ ਹੋ ਜਾਣਗੀਆਂ।
ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਆਓ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਤਾਂ ਕ੍ਰਿਕਟ, ਜਿੱਥੇ ਏਸ਼ੀਆ ਕੱਪ ਦੇ ਵਿੱਚ ਜਿਹੜੀਆਂ ਏਸ਼ੀਆ ਕੱਪ ਨਹੀਂ ਬਲਕਿ ਏਸ਼ੀਅਨ ਖੇਡਾਂ ਜਿਹੜੀਆਂ ਚੱਲ ਰਹੀਆਂ ਨੇ, ਉਸ ਦੇ ਵਿੱਚ ਭਾਰਤ ਦੀ ਟੀਮ ਨੇ ਸ਼੍ਰੀਲੰਕਾ ਨੂੰ ਕੱਲ ਦੇ ਦਿਨ 124 ਦੌੜਾਂ ਦੇ ਵੱਡੇ ਫਰਕ ਦੇ ਨਾਲ ਮਾਤ ਦਿੱਤੀ। ਸੈਮੀਫਾਈਨਲ ਦੇ ਵਿੱਚ ਇਹ ਮੁਕਾਬਲਾ ਭਾਰਤ ਨੇ ਜਿਹੜਾ ਜਿੱਤਿਆ, ਉਧਰ ਦੂਸਰੇ ਪਾਸੇ ਦੂਸਰਾ ਸੈਮੀਫਾਈਨਲ ਜਿਹੜਾ ਪਾਕਿਸਤਾਨ ਨੇ ਜਿੱਤਿਆ। ਇਸ ਦਾ ਮਤਲਬ ਇਹ ਹੈ ਕਿ ਫਾਈਨਲ ਦੇ ਵਿੱਚ ਹੁਣ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੁਕਾਬਲਾ ਹੋਏਗਾ ਏਸ਼ੀਆ ਕੱਪ ਦੇ ਵਿੱਚ। ਕੱਲ ਦੇ ਮੈਚ ਦੇ ਵਿੱਚ ਈਸ਼ਾਨ ਕਿਸ਼ਨ ਨੇ ਨਾਬਾਦ ਰਹਿੰਦਿਆਂ ਹੋਇਆਂ 46 ਗੇਂਦਾਂ 'ਚ 80 ਦੌੜਾਂ ਬਣਾਈਆਂ, ਵੈਭਵ ਸੂਰਿਆਵੰਸ਼ੀ ਨੇ 21 ਗੇਂਦਾਂ 'ਚ 38 ਦੌੜਾਂ ਬਣਾਈਆਂ ਤੇ ਭਾਰਤ ਦਾ ਸਕੋਰ 169 ਦੌੜਾਂ ਸੀ। 20 ਓਵਰ ਦੇ ਵਿੱਚ ਸ਼੍ਰੀਲੰਕਾ ਨੂੰ 170 ਦੌੜਾਂ ਬਣਾਉਣੀਆਂ ਸੀ, ਪਰ ਜੇਕਰ ਸ਼੍ਰੀਲੰਕਾ ਵਾਲੇ ਪਾਸਿਓਂ ਨਵਿੰਦੂ ਫਰਨੈਂਡੋ ਦੀਆਂ 15 ਦੌੜਾਂ ਨੂੰ ਛੱਡ ਦਈਏ ਤਾਂ ਬਾਕੀ ਦੀ ਪੂਰੀ ਟੀਮ ਦਹਾਈ ਦਾ ਅੰਕੜਾ ਤੱਕ ਨਹੀਂ ਛੋ ਸਕੀ। 45 ਦੌੜਾਂ ਦੇ ਕੁੱਲ ਸਕੋਰ ਦੇ ਉੱਤੇ 9.5 ਓਵਰ ਦੇ ਵਿੱਚ ਪੂਰੀ ਦੀ ਪੂਰੀ ਟੀਮ ਆਊਟ ਹੋ ਗਈ। ਇਸ ਦੇ ਵਿੱਚ ਖਾਸ ਤੌਰ ਤੇ ਜਸਪ੍ਰੀਤ ਬੁਮਰਾਹ ਤੇ ਅਕਸ਼ਰ ਪਟੇਲ ਦੀਆਂ ਦੋ ਦੋ ਵਿਕਟਾਂ ਸ਼ਾਮਲ ਸੀ, ਪਰ ਮਹਿਜ਼ 1 ਓਵਰ ਦੇ ਅੰਦਰ ਹੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਵੀ 2 ਵਿਕਟਾਂ ਹਾਸਲ ਕਰ ਲਈਆਂ। ਉਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੂੰ 1 ਵਿਕਟ ਹਾਸਲ ਹੋਈ। ਇਸ ਏਸ਼ੀਅਨ ਏਸ਼ੀਆਈ ਖੇਡਾਂ ਦੇ ਵਿੱਚ ਜਦੋਂ ਭਾਰਤ ਨੇ ਪਾਕਿਸਤਾਨ ਦੇ ਨਾਲ ਭਿੜਨਾ ਹੈ, ਹੁਣ ਉਧਰ ਦੂਸਰੇ ਪਾਸੇ ਜਿਹੜਾ ਹਾਕੀ ਦੇ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਔਰ ਹੁਣ ਫਾਈਨਲ ਮੈਚ ਦੇ ਵਿੱਚ ਫਾਈਨਲ ਦੇ ਅੰਦਰ ਦਾਖਲਾ ਪਾ ਲਿਆ। ਮੌਜੂਦਾ ਚੈਂਪੀਅਨ ਹੈ ਭਾਰਤ ਔਰ ਏਸ਼ੀਆਈ ਖੇਡਾਂ ਦੇ ਵਿੱਚ ਹਾਕੀ ਦੇ ਸੈਮੀਫਾਈਨਲ ਮੈਚ ਦੇ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-3 ਦੇ ਨਾਲ ਹਰਾ ਕੇ ਫਾਈਨਲ ਦੇ ਵਿੱਚ ਥਾਂ ਹਾਸਲ ਕੀਤੀ ਹੈ। ਹਾਲਾਂਕਿ ਮੈਚ ਖਤਮ ਹੋਣ ਤੋਂ ਮਹਿਜ਼ 45 ਸਕਿੰਟ ਪਹਿਲਾਂ ਅਭਿਸ਼ੇਕ ਦਾ ਜਿਹੜਾ ਜੇਤੂ ਗੋਲ ਸੀ ਉਸ ਦੇ ਨਾਲ ਭਾਰਤੀ ਟੀਮ ਜਿਹੜੀ ਹੈ ਜਿੱਤ ਸਕੀ, ਨਹੀਂ ਤੇ ਭਾਰਤ ਤੇ ਪਾਕਿਸਤਾਨ 3-3 ਦੇ ਮੁਕਾਬਲੇ ਦੇ ਉੱਤੇ ਬਰਾਬਰ ਤੇ ਚੱਲ ਰਹੇ ਸੀ। ਸ਼ੁਰੂਆਤ ਦੇ ਵਿੱਚ ਮੈਚ ਦੇ ਅੰਦਰ ਭਾਰਤੀ ਟੀਮ ਦੀ ਤਰਫ ਤੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 5ਵੇਂ ਤੇ ਫਿਰ 13ਵੇਂ ਮਿੰਟ ਦੇ ਵਿੱਚ ਪੈਨਲਟੀ ਕਾਰਨਰ ਦੇ ਰਾਹੀਂ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ ਲੀਡ ਦਿਲਵਾਈ। ਸੁਖਜੀਤ ਸਿੰਘ ਨੇ 23ਵੇਂ ਮਿੰਟ ਦੇ ਵਿੱਚ ਇੱਕ ਫੀਲਡ ਗੋਲ ਕੀਤਾ ਤੇ ਅਭਿਸ਼ੇਕ ਦਾ ਮੈਚ ਦੇ ਆਖਰੀ ਮਿੰਟਾਂ ਦੇ ਵਿੱਚ ਆਖਰੀ ਕੁਝ ਸੈਕਿੰਡਾਂ ਦੇ ਵਿੱਚ ਗੋਲ ਹੋਇਆ। ਪਾਕਿਸਤਾਨ ਦੀ ਤਰਫ ਤੋਂ ਅਬੂ ਮਹਿਮੂਦ ਨੇ 30ਵੇਂ ਮਿੰਟ ਦੇ ਵਿੱਚ, ਹਾਨਨ ਸ਼ਾਹਿਦ ਨੇ 45ਵੇਂ ਤੇ ਵਹੀਦ ਰਾਣਾ ਨੇ 39ਵੇਂ ਮਿੰਟ ਦੇ ਵਿੱਚ ਗੋਲ ਕੀਤੇ ਸੀ। ਇਸ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਲਗਭਗ ਬਰਾਬਰੀ ਦੇ ਉੱਤੇ ਹੀ ਚੱਲ ਰਹੇ ਸੀ, ਪਰ ਇਸ ਦਰਮਿਆਨ ਭਾਰਤ ਨੇ ਇੱਕ ਸ਼ਾਨਦਾਰ ਵਾਪਸੀ ਆਖਰੀ ਮਿੰਟਾਂ ਦੇ ਵਿੱਚ ਕੀਤੀ ਔਰ ਇਸ ਮੈਚ ਨੂੰ ਜਿੱਤ ਕੇ ਫਾਈਨਲ ਦੇ ਵਿੱਚ ਥਾਂ ਪੱਕੀ ਕੀਤੀ। ਉਧਰ ਮਹਿਲਾ ਹਾਕੀ ਦੇ ਵਿੱਚ ਵੀ ਭਾਰਤ ਸ਼ੁੱਕਰਵਾਰ ਦੇ ਦਿਨ ਇਤਿਹਾਸ ਰਚ ਸਕਦਾ ਜੇਕਰ ਚੀਨ ਨੂੰ ਹਰਾ ਦਿੰਦਾ ਤਾਂ। ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆਈ ਖੇਡਾਂ ਦੇ ਵਿੱਚ ਫਾਈਨਲ ਦੇ ਵਿੱਚ ਮੌਜੂਦਾ ਚੈਂਪੀਅਨ ਚੀਨ ਦੇ ਨਾਲ ਭਿੜੇਗੀ ਔਰ ਜਿਸਦਾ ਮਕਸਦ 44 ਸਾਲ ਦੇ ਵਿੱਚ ਏਸ਼ੀਆਈ ਖੇਡਾਂ ਚ ਪਹਿਲਾ ਸੋਨ ਤਗਮਾ ਜਿੱਤਣਾ ਵੀ ਹੋਏਗਾ। ਲਾਸ ਇਸ ਦੇ ਨਾਲ ਸਿਰਫ ਭਾਰਤ ਚੀਨ ਨੂੰ ਹਰਾ ਹੀ ਨਹੀਂ ਦੇਵੇਗਾ, ਏਸ਼ੀਆਈ ਖੇਡਾਂ ਦੇ ਵਿੱਚ ਹਾਕੀ ਦੇ ਅੰਦਰ ਮਹਿਲਾ ਹਾਕੀ ਦੇ ਅੰਦਰ ਸੋਨੇ ਦਾ ਤਗਮਾ ਹੀ ਨਹੀਂ ਜਿੱਤੇਗਾ ਬਲਕਿ ਲਾਸ ਏਂਜਲਸ ਦੇ ਵਿੱਚ ਜਿਹੜੀਆਂ ਓਲੰਪਿਕ ਖੇਡਾਂ ਹੋਣੀਆਂ ਨੇ ਅਗਲੀ ਵਾਰ ਉਸ ਦੇ ਲਈ ਸਿੱਧੇ ਕੁਆਲੀਫਾਈ ਵੀ ਕਰ ਜਾਏਗਾ। ਵੈਸੇ ਭਾਰਤ ਨੇ 1982 ਤੋਂ ਬਾਅਦ ਮਹਿਲਾ ਹਾਕੀ ਦੇ ਵਿੱਚ ਏਸ਼ੀਆਈ ਖੇਡਾਂ ਦੇ ਅੰਦਰ ਤਾਂ ਕੋਈ ਸੋਨੇ ਦਾ ਤਗਮਾ ਨਹੀਂ ਜਿੱਤਿਆ। ਉਧਰ ਕੁਸ਼ਤੀ ਦੇ ਵਿੱਚ ਆਖਿਰਕਾਰ ਲੰਮੀ ਨਿਰਾਸ਼ਾ ਤੋਂ ਬਾਅਦ ਭਾਰਤ ਨੂੰ ਚਾਂਦੀ ਹਾਸਲ ਹੋਈ ਹੈ। ਨਿਤੇਸ਼ ਸਿਵਾਚ ਨੇ ਇਤਿਹਾਸਕ ਸੋਨ ਤਗਮਾ ਹਾਲਾਂਕਿ ਜਿੱਤਣ ਤੋਂ ਉਹ ਰਹਿ ਗਏ, ਪਰ ਉਹਨਾਂ ਨੇ 1962 ਤੋਂ ਬਾਅਦ ਏਸ਼ੀਆਈ ਖੇਡਾਂ ਦੇ ਵਿੱਚ ਗ੍ਰੀਕੋ ਰੋਮਨ ਕੁਸ਼ਤੀ ਦੇ ਅੰਦਰ ਭਾਰਤ ਦੇ ਲਈ ਪਹਿਲਾ ਮੈਡਲ ਆਪਣੇ ਨਾਮ ਕੀਤਾ ਔਰ ਇਹ ਚਾਂਦੀ ਦਾ ਮੈਡਲ ਹੈ। ਇਸ ਤਰੀਕੇ ਦੇ ਨਾਲ ਮਾਨਸੀ ਅਲਾਵਤ ਨੇ ਵੀ ਮਹਿਲਾਵਾਂ ਦੇ 62 ਕਿਲੋ ਭਾਰ ਵਰਗ ਦੇ ਵਿੱਚ ਕਾਂਸੀ ਦੇ ਤਮਗੇ ਦੇ ਮੁਕਾਬਲੇ 'ਚ ਜਿਹੜੇ ਉਹ ਹਾਰ ਗਏ ਤੇ ਭਾਰਤ ਦੇ ਕੋਲ ਇੱਕ ਹੋਰ ਮੈਡਲ ਆਉਂਦੇ ਆਉਂਦਿਆਂ ਰਹਿ ਗਿਆ। ਉਧਰ ਸੇਲਿੰਗ ਦੇ ਵਿੱਚ ਭਾਰਤ ਦੇ ਲਈ ਚੰਗੀ ਖਬਰ ਹਾਸਲ ਹੋਈ ਹੈ। ਭਾਰਤੀ ਜੋੜੀ ਮਨੂ ਫ੍ਰਾਂਸਿਸ ਤੇ ਪ੍ਰਿੰਸ ਕੁਲਿੰਸਕਲ ਨੇ ਏਸ਼ੀਆਈ ਖੇਡਾਂ ਦੇ ਵਿੱਚ ਸੇਲਿੰਗ ਦੇ ਅੰਦਰ ਪੁਰਸ਼ਾਂ ਦੇ ਜਿਹੜੇ ਸਕਿਫ ਇਵੈਂਟ ਸੀ ਉਸ ਦੇ ਵਿੱਚ ਚਾਂਦੀ ਦਾ ਮੈਡਲ ਆਪਣੇ ਨਾਮ ਹਾਸਲ ਕੀਤਾ ਹੈ। ਹਰਸ਼ਿਤਾ ਤੋਮਰ ਤੇ ਸ਼ੀਤਲ ਵਰਮਾ ਦੀ ਜੋੜੀ ਨੇ ਮਹਿਲਾਵਾਂ ਦੇ ਸਕਿਫ ਸੇਲਿੰਗ ਮੁਕਾਬਲੇ 'ਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਹੈ। ਭਾਰਤ ਦੇ ਕੋਲ ਕੱਲ੍ਹ ਦੇ ਦਿਨ ਕੋਈ ਵੀ ਸੋਨੇ ਦਾ ਤਗਮਾ ਨਹੀਂ ਮਿਲ ਸਕਿਆ। ਇਸ ਤਰੀਕੇ ਦੇ ਨਾਲ ਭਾਰਤ ਹੁਣ 10 ਗੋਲਡ, 23 ਸਿਲਵਰ ਤੇ 33 ਬ੍ਰੋਂਜ਼ ਮੈਡਲ ਦੇ ਨਾਲ ਇਸ ਸੂਚੀ ਦੇ ਵਿੱਚ ਮੈਡਲ ਸੂਚੀ ਦੇ ਵਿੱਚ 8ਵੇਂ ਸਥਾਨ ਦੇ ਉੱਤੇ ਆ ਗਿਆ। ਭਾਰਤ ਤੋਂ ਉੱਪਰ ਚੀਨ, ਜਾਪਾਨ, ਸਾਊਥ ਕੋਰੀਆ, ਉਜ਼ਬੇਕਿਸਤਾਨ, ਈਰਾਨ ਤੇ ਥਾਈਲੈਂਡ ਵਰਗੇ ਮੁਲਕ ਨੇ ਜਿਹੜੇ ਇਸ
ਏਸ਼ੀਆਈ ਖੇਡਾਂ ਦੇ ਵਿੱਚ ਫਿਲਹਾਲ ਦਬਦਬਾ ਹਾਸਲ ਕਰੀ ਬੈਠੇ ਨੇ। ਉਧਰ ਆਖਰੀ ਖਬਰ ਦੀ ਸਾਂਝ ਪਾਈਏ ਤੇ ਇਹ ਵੀ ਕ੍ਰਿਕਟ ਦੇ ਨਾਲ ਹੀ ਜੁੜੀ ਹੈ, ਜਿੱਥੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ICC ਮੈਨਜ਼ ਕ੍ਰਿਕਟ ਵਰਲਡ ਕੱਪ ਦਾ ਸਾਲ 2027 ਦਾ ਸਕੇਜੂਅਲ ਜਾਰੀ ਕਰ ਦਿੱਤਾ ਹੈ। ਟੂਰਨਾਮੈਂਟ ਦੇ ਮੁਕਾਬਲੇ ਸਾਂਝੇ ਤੌਰ ਦੇ ਉੱਤੇ ਸਾਊਥ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ਦੇ ਵਿੱਚ ਖਿਡਾਏ ਜਾਣਗੇ। ਇਹ ਤਿੰਨੇ ਮੁਲਕ ਹੋਸਟ ਕਰ ਰਹੇ ਨੇ 50-50 ਜਾਂ ODI ਟੂਰਨਾਮੈਂਟ ਜਿਹਨੂੰ ਕਹਿ ਲੈਂਦੇ ਹਾਂ, ਕ੍ਰਿਕਟ ਵਰਲਡ ਕੱਪ। ਯਾਰ ਟੂਰਨਾਮੈਂਟ ਦੀ ਸ਼ੁਰੂਆਤ 2 ਅਕਤੂਬਰ ਤੋਂ ਹੋਣੀ ਹੈ ਅਗਲੇ ਸਾਲ 2027 ਤੋਂ, ਯਾਨੀ ਠੀਕ 1 ਸਾਲ ਬਚਿਆ। ਔਰ 21 ਨਵੰਬਰ ਨੂੰ ਸਾਊਥ ਅਫਰੀਕਾ ਦੇ ਰਾਜਧਾਨੀ ਸ਼ਹਿਰ ਜੋਹਾਨਸਬਰਗ ਦੇ ਵਿੱਚ ਫਾਈਨਲ ਮੁਕਾਬਲਾ ਖੇਡਿਆ ਜਾਏਗਾ। ਆਸਟ੍ਰੇਲੀਆ ਦਾ ਪਹਿਲਾ ਮੈਚ 7 ਅਕਤੂਬਰ ਨੂੰ ਹੋਣਾ, ਭਾਰਤ ਦਾ ਵੀ ਪਹਿਲਾ ਮੈਚ ਹੈ। ਔਰ ਖਾਸ ਗੱਲ ਇਹ ਹੈ ਕਿ ਆਸਟ੍ਰੇਲੀਆ ਤੇ ਭਾਰਤ ਇੱਕ ਦੂਸਰੇ ਦੇ ਨਾਲ ਹੀ ਭਿੜ ਰਹੇ ਨੇ 7 ਅਕਤੂਬਰ ਨੂੰ ਪਹਿਲੇ ਮੈਚ ਦੇ ਵਿੱਚ ਭਾਰਤ ਦਾ, ਉਸ ਤੋਂ ਬਾਅਦ ਦੂਸਰਾ ਮੈਚ ਜਿਹੜਾ ਪਾਕਿਸਤਾਨ ਦੇ ਨਾਲ, ਉਹ ਇਸ ਟੂਰਨਾਮੈਂਟ ਦਾ ਹਾਈ ਪ੍ਰੋਫਾਈਲ ਮੁਕਾਬਲਾ ਹੋਏਗਾ। ਇਸ ਤੋਂ ਇਲਾਵਾ ਭਾਰਤ ਨੇ 14 ਅਕਤੂਬਰ ਨੂੰ ਅਫਗਾਨਿਸਤਾਨ ਦੇ ਨਾਲ ਵੀ ਭਿੜਨਾ ਹੈ। ਹਾਲੇ ਵੀ ਇਸ ਟੂਰਨਾਮੈਂਟ ਦੀਆਂ ਜਿਹੜੀਆਂ ਕੁਆਲੀਫਾਇਰ ਟੀਮਾਂ ਨੇ ਉਹਨਾਂ ਦਾ ਤੈਅ ਹੋਣਾ ਬਾਕੀ ਹੈ, ਤੇ ਉਸੇ ਤੋਂ ਬਾਅਦ ਜਿਹੜੀਆਂ ਨੇ ਫਾਈਨਲ ਟੀਮਾਂ ਦਾ ਜਿਹੜਾ ਨਾਮ ਪਤਾ ਚੱਲ ਜਾਏਗਾ ਕਿ ਕਿਹੜੀ ਟੀਮ ਕਿਸ ਪੂਲ ਦੇ ਵਿੱਚ, ਕਿਸ ਗਰੁੱਪ ਦੇ ਵਿੱਚ ਰੱਖੀ ਗਈ ਹੈ। ਟੂਰਨਾਮੈਂਟ ਦਾ ਸੈਮੀਫਾਈਨਲ 17 ਨਵੰਬਰ ਨੂੰ ਹੋਣਾ ਹੈ ਤੇ ਦੂਸਰਾ ਸੈਮੀਫਾਈਨਲ 18 ਨਵੰਬਰ ਨੂੰ, ਤੇ ਫਿਰ 21 ਨਵੰਬਰ ਨੂੰ ਫਾਈਨਲ ਮੁਕਾਬਲਾ ਹੋਏਗਾ, ਜਦੋਂ ਪਤਾ ਚੱਲੇਗਾ ਕਿ ICC ਮੈਨਸ ਕ੍ਰਿਕਟ ਵਰਲਡ ਕੱਪ ਦਾ ਅਸਲੀ ਦਾਅਵੇਦਾਰ ਜੇਤੂ ਕੌਣ ਹੈ। ਖਬਰਾਂ ਦੇ ਅੱਜ ਦੇ ਸੈਗਮੈਂਟ ਚ ਨਹੀਂ, ਦਿਓ ਇਜਾਜ਼ਤ, ਧੰਨਵਾਦ।